ਚਲੋ ਜਰਾ ਮੈਂ ਪਹਿਲਾਂ ਗੱਲ ਹੀ ਕਰ ਲਾਂ, ਛੋਟੀ ਜਿਹੀ ਗੱਲ ਹੈ ਕਿ ਜਾਂ ਇਹਨਾਂ ਦੀ ਕਾਰ ਲੈ ਲੈਂਦੇ ਹਾਂ, ਇਸ ਤਰ੍ਹਾਂ ਕਰਦੇ ਹਾਂ, ਇਹ ਗੱਲਬਾਤ ਤੁਹਾਡੇ ਨਾਲ ਮੈਂ ਬਾਅਦ ਚ ਕਰ ਲਾਂਗਾ। ਠੀਕ ਹੈ ਜੀ, ਇਹ ਆ ਲਓ, ਮੈਂ ਇਹਨਾਂ ਨੂੰ ਕਾਲ ਕਰ ਦਿੱਤੀ।

ਲਾਹੌਰੀ ਹੁਣ ਮੈਨੂੰ ਕਾਲ ਕਰਕੇ ਉਹ ਪਤਾ ਨਹੀਂ ਕਿਉਂ ਨਹੀਂ ਚੁੱਕ ਰਹੇ। ਕਦੀ ਕਦੀ ਉਧਰ ਨੈਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਾਂ ਹੁਣ ਉਹਨਾਂ ਦੀ ਫੇਰ ਕਾਲ ਆਏਗੀ ਨਾ ਤਾਂ ਫੇਰ ਚੁੱਕਦੇ ਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸ਼ੁਰੂ ਕਰਦਾ ਫਿਰ। ਹਾਂਜੀ।

0: ਟਰੰਪ ਸਾਹਿਬ ਜਿਹੜੇ ਨੇ ਇਹ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਨੁਕਤਾਚੀਨੀ ਸਾਰੀ ਦੁਨੀਆਂ ਵਿੱਚ ਹੋ ਰਹੀ ਹੈ। ਜਿਹੜੇ ਇਹਨਾਂ ਦੇ ਲੱਛਣ ਨੇ, ਜਿਹੜੀ ਇਹਨਾਂ ਦੀ ਭਾਸ਼ਾ ਹੈ ਔਰ ਜਿਹੜੀ ਇਹਨਾਂ ਦੀ ਸਟ੍ਰੈਸ ਦੀ ਹੈ। ਗੱਲ ਇੱਦਾਂ ਹੈ ਭਈ ਘਰ ਵਿੱਚ ਵੀ ਇਹਨਾਂ ਦਾ ਬੜਾ ਵਿਰੋਧ ਹੋ ਰਿਹਾ। ਇਹਨਾਂ ਦੀ ਜਸਟਿਸ ਡਿਪਾਰਟਮੈਂਟ ਨੇ, ਨਿਆਂ ਪਾਲਿਕਾ ਨੇ ਵੀ ਇਹਨਾਂ ਦੇ ਅਗੇਂਸਟ ਕਈ ਕੁਛ ਫਤਵੇ ਦਿੱਤੇ ਨੇ, ਪਾਰਲੀਮੈਂਟ ਚ ਵੀ ਹੋਏ ਨੇ। ਪਰ ਦੁਨੀਆਂ ਦੀ ਸਭ ਤੋਂ ਤਕੜੀ ਪੋਜੀਸ਼ਨ, ਪਾਵਰਫੁਲ ਪੋਜੀਸ਼ਨ ਜਿਹੜੀ ਆ ਅਮਰੀਕਾ ਦੇ ਰਾਸ਼ਟਰਪਤੀ ਕੋਲ ਹੁੰਦੀ ਹੈ। ਇਹ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਇਹਦੇ ਕੋਲ ਪਾਵਰਾਂ ਹੁੰਦੀਆਂ। ਅਖਤਰ ਸਾਹਿਬ ਸਲਾਮ ਅਲੈਕੁਮ। ਉਹਨਾਂ ਵੱਲੋਂ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ? ਅਖਤਰ ਸਾਹਿਬ ਤੁਹਾਡੇ, ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਪਰ ਤੁਹਾਡੀ ਆਵਾਜ਼ ਮੇਰੇ ਤੱਕ।
1: ਅਸਲਾਮ
0: ਅਲੈਕੁਮ। ਵਾਲੇਕੁਮ ਸਲਾਮ ਜੀ, ਹੁਣ ਆ ਗਈ ਹੈ ਆਵਾਜ਼ ਤੁਹਾਡੀ। ਕੀ ਹਾਲ ਚਾਲ ਹੈ ਸਰ ਤੁਹਾਡਾ?
1: ਠੀਕ, ਸ਼ੁਕਰ ਅਲਹਮਦੁਲਿਲਾ।
0: ਵੈਦਰ ਕਿੱਦਾਂ ਹੈ ਅੱਜ ਪਾਕਿਸਤਾਨ ਵਿੱਚ?
1: ਬਸ ਐਵੇਂ ਵਿਹਲੇ ਵਿਹਲੇ, ਟਾਵੇਂ ਟਾਵੇਂ ਬਦਲ ਜਾ ਫਿਰਦੇ ਆ ਜੀ।
0: ਅੱਛਾ ਅੱਛਾ, ਮਤਲਬ ਕਿ ਤੇ ਉਸ ਤਰ੍ਹਾਂ ਗਰਮੀ ਹੈ ਨਾ ਕਿ ਜਾਂ ਨਾ ਗਰਮੀ ਨਾ ਠੰਡ, ਮੀਡੀਅਮ ਜਿਹਾ ਵੈਦਰ ਹੈ?
1: ਹਾਂਜੀ ਹਾਂਜੀ, ਗਰਮੀ ਵੀ ਤਕਰੀਬਨ ਕਹਿ ਲਓ ਕਿ 30 ਤੋਂ ਉੱਤੇ ਹੀ ਹੈ ਟੈਂਪਰੇਚਰ।
0: ਤੇ ਫਿਰ ਗਰਮੀ ਹੋਈ ਜੇ 30 ਤੋਂ ਉੱਪਰ ਹੈ ਤੇ ਥੋੜਾ ਜਿਹਾ ਠੀਕ ਹੈ ਵਧੀਆ। ਸਾਡੇ ਤੇ 30 ਤੱਕ ਜਿਹੜਾ, ਜਦੋਂ ਇੱਥੇ 30 ਦਾ ਟੈਂਪਰੇਚਰ ਆ ਹੋਏ ਨਾ ਅਖਤਰ ਸਾਹਿਬ, ਇੱਥੇ ਐਕਸਟ੍ਰੀਮ ਗਰਮੀ ਹੋ ਜਾਂਦੀ ਹੈ ਸਾਡੇ। 30 ਤੋਂ ਉੱਪਰ ਹੋਇਆ ਨਹੀਂ ਤੇ ਜ਼ਿਆਦਾ ਗਰਮੀ ਹੋਣ ਲੱਗ ਪੈਂਦੀ ਹੈ ਯੂਰਪ ਦੇ ਵਿੱਚ। ਲੇਕਿਨ ਸਾਡਾ ਇੱਥੇ ਤਕਰੀਬਨ 24-25-26 ਇੰਨਾ ਕੁ ਰਹਿੰਦਾ ਤੇ ਜੂਨ ਜੁਲਾਈ ਚ ਅੱਗੇ ਜਾ ਕੇ ਫਿਰ 30 ਤੋਂ ਵੀ ਕਦੀ ਕਦੀ ਤਾਂ ਨਿਕਲ ਜਾਂਦਾ, 40 ਤੱਕ ਵੀ ਪਹੁੰਚ ਜਾਂਦਾ ਹੁੰਦਾ। ਤੇ ਲੋਕ ਫਿਰ ਖੁਸ਼ੀ ਚ ਲੁੱਡੀਆਂ ਪਾਉਂਦੇ ਨੇ ਜੀ, ਓਪਨ ਕਾਰਾਂ ਚ ਬਹਿ ਕੇ, ਹਾਂ, ਸੈਰਾਂ ਵਾਸਤੇ ਸਮੁੰਦਰਾਂ ਤੇ ਇਧਰ ਉਧਰ ਬਹੁਤ ਖੁਸ਼ ਹੁੰਦੇ ਨੇ ਕਿਉਂਕਿ 3-4 ਮਹੀਨੇ ਤੇ ਗਰਮੀ ਹੁੰਦੀ ਹੈ ਯੂਰਪ ਦੇ ਵਿੱਚ।
1: ਹਾਂਜੀ ਹਾਂਜੀ, ਬਾਕੀ ਤੇ ਸਾਰਾ ਠੰਡ ਹੀ ਹੁੰਦੀ ਹੈ।
0: ਬਹੁਤ ਇੰਜਾਏ ਕਰਦੇ ਨੇ ਲੋਕ, ਬਹੁਤ ਇੰਜਾਏ ਕਰਦੇ ਨੇ, ਖੁਸ਼ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਵੇਗੀ। ਹਾਂਜੀ, ਤੇ ਹੁਣ ਸਾਡੇ ਤੇ 9 ਮਹੀਨੇ ਗਰਮੀ ਰਹਿਣੀ ਹੈ ਤੇ ਅਸੀਂ ਤੇ ਗਰਮੀ ਤੋਂ ਭੱਜਣਾ ਹੀ ਹੈ।
1: ਬਿਲਕੁਲ ਜੀ ਬਿਲਕੁਲ, ਸਾਨੂੰ ਤਾਂ ਗਰਮੀ ਚੰਗੀ ਕਦੋਂ ਲੱਗਣੀ ਹੈ?
0: 9 ਮਹੀਨੇ ਗਰਮੀ, ਉੱਤੋਂ ਬਿਜਲੀ ਦੀ ਵੀ ਪ੍ਰੋਬਲਮ ਆ ਜਾਏ ਤੇ ਫਿਰ ਤੇ ਮਤਲਬ। ਅੱਛਾ ਅੱਛਾ, ਤੇ ਅੱਜ ਅਖਤਰ ਸਾਹਿਬ ਕੀ ਸੁਣਾਓਗੇ ਤੁਸੀਂ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਸਰ ਆਪਾਂ ਪੰਜਾਬੀ ਆ ਸਾਰੇ ਤੇ ਇੱਕ ਪਹਿਲੇ ਮੈਂ ਸ਼ੁਰੂ ਇੱਥੋਂ ਕਰਨਾ ਕਿ ਪਹਿਲੇ ਤਾਂ ਸਾਰੇ ਸੱਜਣ ਮਿੱਤਰ ਬੇਲੀ ਜਿੰਨੇ ਵੀ ਆ ਪੂਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਹੁਤ ਸਲਾਮ ਅਦਾਬ, ਹੱਸਦੇ ਵਸਦੇ ਰਹਿਣ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਵਾਲੇਕੁਮ ਸਲਾਮ ਸਾਰਿਆਂ ਵੱਲੋਂ
1: ਮਿਹਰਬਾਨੀ ਜੀ। ਸਾਡਾ ਮਾਣ ਤਰਾਣ ਪੰਜਾਬੀ,
0: ਵਾਹ,
1: ਰੱਬ ਨੇ ਕੀਤੀ ਦਾਨ ਪੰਜਾਬੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਜਿਉਂਦੇ ਰਹੋ
1: ਨਾ ਉਚਾਰ ਕਿਧਰੇ ਰੜੀਅਲ ਸਾਫ ਮੈਦਾਨ ਪੰਜਾਬੀ,
0: ਵਾਹ,
1: ਅਦਬ ਅਦਾਬ ਦੀ ਮਿੱਠੜੀ ਬੋਲੀ
0: ਜੀ,
1: ਸਾਡੀ ਇਹ ਪਹਿਚਾਨ ਪੰਜਾਬੀ,
0: ਵਾਹ,
1: ਵਾਰਸ ਬੁੱਲੇ ਸ਼ਾਹ ਨੇ ਸਾਡੇ ਸਿਰ ਤੇ ਦਿੱਤੀ ਤਾਣ ਪੰਜਾਬੀ,
0: ਵਾਹ ਵਾਹ ਵਾਹ ਵਾਹ,
1: ਦੁੱਧ ਮੱਖਣ ਤੇ ਸ਼ਹਿਦ ਤੋਂ ਮਿੱਠੇ,
0: ਵਾਹ,
1: ਸਾਰੇ ਹਿਣ ਅਖਾਣ ਪੰਜਾਬੀ,
0: ਕਿਆ ਬਾਤ ਹੈ ਜੀ,
1: ਮਾਂ ਬੋਲੀ ਦੀ ਇੱਜ਼ਤ ਵਾਤੇ ਵਾਰਨ ਆਪਣੀ ਜਾਨ ਪੰਜਾਬੀ, ਮੁੱਕ ਦੀ ਗੱਲ ਮੁਕਾ ਦੇ ਅਖਤਰ,
0: ਵਾਹ,
1: ਅੱਲਾ ਦਾ ਅਹਿਸਾਨ ਪੰਜਾਬੀ,
0: ਅੱਲਾ
1: ਦਾ ਅਹਿਸਾਨ ਪੰਜਾਬੀ,
0: ਜਿਉਂਦੇ ਵਸਦੇ ਰਹੋ, ਜਿਉਂਦੇ ਵਸਦੇ ਰਹੋ, ਕਿਆ ਬਾਤ ਹੈ, ਬਹੁਤ ਸੋਹਣਾ
1: ਜੀ। ਇਹ ਪੰਜਾਬੀਆਂ ਨਾਲ ਵੀ ਤੇ ਪੰਜਾਬੀ ਜ਼ਬਾਨ ਨਾਲ ਵੀ
0: ਜੀ,
1: ਇਹਦੇ ਨਾਲ ਇਹਨਾਂ ਦੋਨਾਂ ਨਾਲ ਇੰਨਾ ਕੁ ਪਿਆਰ ਆ ਕਿ ਉਰਦੂ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ
0: ਜੀ,
1: ਲੇਕਿਨ ਜਿਹੜੀ ਚਾਸ ਹੁੰਦੀ ਨਾ ਜੀ ਪੰਜਾਬੀ ਚ
0: ਜੀ,
1: ਚਾਚੇ ਨੂੰ ਚਾਚਾ ਕਹੀਏ ਤਾਂ ਮਜ਼ਾ ਆਉਂਦਾ, ਤਾਏ ਨੂੰ ਤਾਇਆ ਕਹੀਏ ਤਾਂ ਮਜ਼ਾ ਆਉਂਦਾ।
0: ਬਿਲਕੁਲ,
1: ਜੇ ਇਹਨਾਂ ਦੋਨਾਂ ਨੂੰ ਆਪਾਂ ਅੰਕਲ ਕਹੀ ਜਾਈਏ ਤੇ ਫੇਰ ਤਾਂ ਕੁਛ ਨੀ ਨਾ ਪਤਾ ਹੀ ਨੀ ਲੱਗਦਾ ਵੀ ਇਹ ਵੱਡਾ ਹੋਗਾ ਛੋਟਾ ਹੋਗਾ।
0: ਜਿਹੜਾ ਅੰਕਲ ਹੈ ਜੀ ਇਹਦੇ ਚ ਸਾਰੇ ਹੀ ਰਿਸ਼ਤੇ ਆ ਜਾਂਦੇ ਨੇ, ਚਾਚੇ ਤਾਏ ਮਾਸੜ ਫੁੱਫੜ ਫਲਾਣ ਢੀਂਗ ਜੋ ਹਰ ਇੱਕ ਨੂੰ ਅੰਕਲ,
1: ਹਾਂਜੀ,
0: ਤੇ ਆਂਟੀ ਹਰ ਇੱਕ ਨੂੰ ਕਹੀ ਜਾਂਦੇ ਆ ਅਸੀਂ।
1: ਤਿੰਨ ਲਫ਼ਜ਼ ਆ ਜਿਹੜੇ, ਇੱਕ ਕਜ਼ਨ ਦਾ ਹੋ ਗਿਆ ਤੇ ਇੱਕ ਆਂਟੀ ਦਾ ਹੋ ਗਿਆ ਤੇ ਇੱਕ ਅੰਕਲ ਦਾ ਹੋ ਗਿਆ, ਇਹ ਤਿੰਨ ਲਫ਼ਜ਼ਾਂ ਨੇ ਸਾਡੀ ਜ਼ਬਾਨ ਨੂੰ ਵੈਸੇ ਗੋਲ ਮਟੋਲ ਜਿਹਾ ਕਰਤਾ।
0: ਪਰ ਜਿਹੜੇ ਜਿਸ ਤਰ੍ਹਾਂ ਚਲੋ ਦੂਸਰੀਆਂ, ਅਸੀਂ ਤੇ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਹਾਂ, ਹਰ ਇੱਕ ਭਾਸ਼ਾ ਦੀ ਰਿਸਪੈਕਟ ਕਰਦੇ ਹਾਂ,
1: ਬਿਲਕੁਲ,
0: ਔਰ ਹਰ ਭਾਸ਼ਾ ਅਸੀਂ ਬੋਲ ਸਕਦੇ ਹਾਂ ਜਿਹੜੀਆਂ ਸਾਡੇ ਖੇਤਰ ਚ ਬੋਲੀਆਂ ਜਾਂਦੀਆਂ ਨੇ ਸਾਰੀਆਂ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਇਹ ਜਿਹੜੀਆਂ ਚਾਰ ਪੰਜ ਭਾਸ਼ਾਵਾਂ ਨੇ। ਪਰ ਜੋ ਜੀ ਲੋਕ ਕਹੇ ਸੁਣੇ ਜਾਂਦੇ ਨੇ ਕਿ ਪੰਜਾਬੀ ਜਿਹੜੀ ਹੈ ਇਹ ਉਜਾਂਡ ਜਿਹਾ ਲੋਕਾਂ ਦੀ ਭਾਸ਼ਾ ਵਾ,
1: ਉਹ ਤਾਂ ਬਸ ਜੀ ਉਹਨਾਂ ਦੇ ਉਹ ਬਜਾ ਤੇ ਖੁਦ ਜੱਡ ਹੁੰਦੇ ਨੇ।
0: ਅੱਛਾ ਅੱਛਾ,
1: ਸਿੱਧੀ ਪੱਧਰੀ ਗੱਲ ਇਹ ਹੈਗੀ ਆ, ਪੰਜਾਬੀ ਵਰਗੀ ਵਿਸਤ ਰੱਖਣ ਵਾਲੀ ਜ਼ਬਾਨ ਹੋਰ ਹੈ ਹੀ ਕੋਈ ਨਹੀਂ। ਤੁਸੀਂ ਜਿਸ ਵੇਲੇ ਤਾਇਆ ਕਹਿੰਦੇ ਜੇ ਕਿਸੇ ਨੂੰ ਇਹ ਦੱਸਣ ਦੀ ਲੋੜ ਨੀ ਪੈਂਦੀ ਵੀ ਉਹ ਅੱਬੇ ਨਾਲੋਂ ਵੱਡਾ ਹੈ। ਚਾਚਾ ਕਹਿੰਦੇ ਜੇ ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਉਹ ਅੱਬੇ ਨਾਲੋਂ ਛੋਟਾ ਹੈ। ਇਸੇ ਤਰ੍ਹਾਂ ਫੁੱਫੜ, ਫੁੱਫੀ, ਮਸੇਰ, ਫੁਫੇਰ, ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ ਇਹ ਪੰਜਾਬੀ ਚ ਅਸੀਂ ਬੋਲਨੇ ਆ ਤੇ ਫੌਰਨ ਅਗਲਾ ਬੰਦਾ ਕਹਿੰਦਾ ਵੀ ਇਹ ਆਪਦੇ ਚਾਚੇ ਦੀ ਗੱਲ ਕਰਦਾ, ਆਪਦੀ ਫੁੱਫੀ ਦੀ ਗੱਲ ਕਰਦਾ, ਆਪਦੇ ਤਾਏ ਦੀ ਗੱਲ ਕਰਦਾ। ਤੇ ਅੰਕਲ ਵਾਸਤੇ ਸਾਨੂੰ ਜਿਹੜਾ ਹੈਗਾ ਅਗਲਾ ਸਵਾਲ ਕਰਨਾ ਪੈਂਦਾ ਵੀ ਵੋ ਆਪਕੇ ਅੱਬੂ ਸੇ ਜੋ ਬੜੇ ਹੈ ਵੋ, ਉਹ ਇਸ ਵਾਸਤੇ ਫਿਰ ਜਿਹੜਾ ਹੈਗਾ ਨਾ ਸਾਨੂੰ, ਅਸੀਂ ਜੱਟ ਜ਼ਿਮੀਦਾਰ ਬੰਦੇ ਹਾਂ, ਸਾਨੂੰ ਪੰਜਾਬੀ ਜਿਹੜੀ ਹੈਗੀ ਨਾ, ਪੰਜਾਬੀ ਸਾਡੀ ਜ਼ਬਾਨ ਆ ਤੇ ਪੰਜਾਬੀ ਹੀ ਸਾਨੂੰ ਚੰਗੀ ਲੱਗਦੀ ਹੈ।
0: ਤੇ ਪਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਕਿ ਆਪਣੇ ਬੱਚੇ ਇੰਗਲਿਸ਼ ਸਕੂਲਾਂ ਚ ਪੜ੍ਹਾਉਣੇ, ਜਦੋਂ ਉਹ ਇੰਗਲਿਸ਼ ਬੋਲਣਗੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ ਵੇਖੋ ਜੀ ਸਾਡਾ ਬੱਚਾ ਇੰਗਲਿਸ਼ ਬੋਲ ਰਿਹਾ, ਹਾਂਜੀ, ਤੇ ਇਹਦੇ ਵਿੱਚ ਵੱਡਾਪਣ ਕਿੱਥੇ ਹੈ? ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ? ਇਹ ਤੇ
1: ਮੈਂ ਕਹਿੰਦਾ ਜੀ,
0: ਜੀ
1: ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ, ਇੱਕ ਖੁੱਲੇ ਦਿਲ ਦਾ ਬੰਦਾ,
0: ਅੱਛਾ,
1: ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ। ਮਕਸਦ ਇਹ ਨੀ ਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
0: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ ਹਾਂ।
1: ਪੰਜਾਬੀ, ਪੰਜਾਬੀ ਜਦੋਂ ਵੀ ਬੋਲੂਗਾ ਨਾ ਜੋ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
0: ਠੀਕ ਠੀਕ ਠੀਕ,
1: ਓਏ ਆਓ ਚਾਚਾ, ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ, ਪਤਾ ਲੱਗਣਾ ਵੀ ਜੱਫਾ ਪਾਇਆ।
0: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਵਾ, ਹੈ
1: ਨਹੀਂ ਜੀ। ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਇਹ ਪੰਜਾਬੀ ਦੇ ਵਿੱਚ ਇਹੀ ਦਿਸ਼ਾਵਾਂ ਲੱਭਦੀਆਂ ਨੇ,
0: ਤੇ ਨਾਲੇ ਸਾਡੇ ਵੱਡਿਆਂ ਵਡੇਰਿਆਂ ਦੀ ਭਾਸ਼ਾ ਹੈ।
1: ਹਾਂਜੀ, ਸਾਡੇ ਗਲਤ ਹੈਗੀ ਆ ਨਾ ਜੀ, ਸਾਡਾ ਪਿਛੋਕੜ ਆ ਇਹ, ਸਾਡੀ ਮਾਂ ਬੋਲੀ ਹੈਗੀ ਇਹ।
0: ਪਰ ਮੈਂ ਇਸ ਤਰ੍ਹਾਂ ਵੀ ਸੋਚਦਾ ਜੀ, ਅਗਰ ਉਹ ਕਹਿੰਦੇ ਨੇ ਨਾ ਕਿ ਪੰਜਾਬੀ ਜੰਡ ਭਾਸ਼ਾ ਵਾ, ਇਹ ਡਿਪੈਂਡ ਕਰਦਾ ਕਿਹੜਾ ਕਿਹੜੀ ਭਾਸ਼ਾ ਬੋਲਦਾ। ਜਿਹੜਾ ਉਹ ਜੰਡ ਹੈ ਉਹ ਉਰਦੂ ਵੀ ਬੋਲੇਗਾ ਤੇ ਉਹ ਜੰਡ ਤਰੀਕੇ ਨਾਲ ਬੋਲੇਗਾ, ਇੰਗਲਿਸ਼ ਵੀ ਬੋਲੇਗਾ ਤੇ ਉਹ ਜੰਡੀ ਤਰੀਕੇ ਨਾਲ ਬੋਲੇਗਾ।
1: ਬਿਲਕੁਲ,
0: ਜਿਹੜਾ ਅਕਲ ਵਾਲਾ ਬੰਦਾ ਉਹ ਜਿਹੜੀ ਵੀ ਭਾਸ਼ਾ ਬੋਲੇਗਾ ਉਹਦੇ ਚ ਪਿਆਰ ਤੇ ਮਿਠਾਸ ਹੋਏਗੀ। ਅਗਰ ਤੁਸੀਂ ਅਖਤਰ ਸਾਹਿਬ ਜੀ ਦੇਖੋ, ਪੰਜ ਛੇ ਭਾਸ਼ਾਵਾਂ ਜਾਣਦੇ ਹੋ, ਇਹਦਾ ਮਤਲਬ ਹੈ ਤੁਸੀਂ ਪੰਜ ਛੇ ਜ਼ਿੰਦਗੀਆਂ ਜੀ ਰਹੇ ਹੋ।
1: ਬਿਲਕੁਲ,
0: ਪਰ ਮਾਸੀਆਂ, ਸੌ ਮਾਸੀ ਹੋ ਸਕਦੀ ਹੈ, ਮਾਂ ਇੱਕ ਹੁੰਦੀ ਹੈ,
1: ਮਾਂ ਇੱਕ।
0: ਚਾਚਿਆ ਸਾਰੀ ਦੁਨੀਆ ਚ ਹੀ ਅਸੀਂ ਜਿਹੜਾ ਬੰਦਾ ਟੱਕਰੇ ਉਹਨੂੰ ਚਾਚਾ ਕਹਿ ਸਕਦੇ ਹਾਂ, ਪਿਓ ਇੱਕ ਹੀ ਹੁੰਦਾ,
1: ਪਿਓ ਇੱਕ ਹੀ ਹੁੰਦਾ।
0: ਇਸ ਕਰਕੇ ਬਾਕੀ ਵੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਹੀ ਪਿਆਰ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਆ ਤੇ ਅਸੀਂ ਇੱਜ਼ਤ ਦੂਸਰੀਆਂ ਭਾਸ਼ਾ ਦੀ ਵੀ ਓਨੀ ਕਰਨੇ ਆ ਜਿੰਨੀ ਪੰਜਾਬੀ ਦੀ।
1: ਬਿਲਕੁਲ ਜੀ, ਬਿਲਕੁਲ, ਇਸੇ ਤਰ੍ਹਾਂ ਹੀ ਹੈਗਾ। ਉਹ ਸਾਡੇ ਬਾਕੀ ਜਿੰਨੀਆਂ ਜ਼ਬਾਨਾਂ ਉਹ ਸਾਡੇ ਰਿਸ਼ਤੇਦਾਰ ਨੇ,
0: ਬਿਲਕੁਲ, ਮਾਸੀਆਂ ਚਾਚੀਆਂ ਪਾਈਆਂ ਨੇ ਸਾਡੀਆਂ।
1: ਹਾਂਜੀ, ਬਿਲਕੁਲ ਇਸੇ ਤਰ੍ਹਾਂ ਹੀ, ਸਾਡੀ ਅਸਲ ਮਾਂ ਜਿਹੜੀ ਹੈਗੀ ਆ ਨਾ ਉਹ ਸਾਡੀ ਪੰਜਾਬੀ ਹੈ
0: ਜੀ। ਬਿਲਕੁਲ ਬਿਲਕੁਲ,
1: ਸਾਡੇ ਜਿਹੜੀ ਸਾਨੂੰ ਸੀਨੇ ਨਾਲ ਲਾਉਂਦੀ ਆ, ਠੰਡ ਪੈਂਦੀ ਆ।
0: ਵਾਹ ਜੀ ਵਾਹ ਜੀ, ਉਹਦੇ ਰਹੋ ਜੀ।
1: ਮੈਂ ਨਾ ਜੀ ਇੱਕ ਮੁਸ਼ਾਇਰੇ ਦੇ ਵਿੱਚ ਚਲਾ ਗਿਆ, ਉਥੇ ਮਾਂ ਬੋਲੀ ਦੇ ਹਵਾਲੇ ਨਾਲ ਮੁਸ਼ਾਇਰਾ ਹੋਵੇ ਹੋਵੇ ਇਸੇ ਡਿਸਟ੍ਰਿਕਟ ਭਾਵਨਗਰ ਦੇ ਵਿਚ ਹੀ ਆ ਰਿਆਸਤ ਬੀਕਾਨੇਰ ਦੇ ਨਾਲ ਜਿਹੜਾ ਜ਼ਿਲ੍ਹਾ ਸਾਡਾ ਤੇ ਉਥੇ ਜਿਹੜਾ ਨਾ ਜੀ ਸੱਤ ਬੰਦੇ ਜਿਹੜੇ ਪਹਿਲੇ ਜਿਹੜੇ ਪੜ੍ਹਿਆ ਜਿਨ੍ਹਾਂ ਨੇ ਉਹਨਾਂ ਸੱਤਾਂ ਬੰਦਿਆਂ ਨੇ ਪੜ੍ਹਿਆ ਉਰਦੂ ਦੇ ਵਿਚ ਅੱਠਵਾਂ ਬੰਦਾ ਜਿਹੜਾ ਆ ਗਿਆ ਉਹਨੇ ਅੰਗਰੇਜ਼ੀ ਚ ਪੜ੍ਹਨ ਲੱਗ ਪਿਆ ਨੌਵਾਂ ਨੰਬਰ ਮੇਰਾ ਸੀਗਾ ਮੈਂ ਜਾ ਕੇ ਪੰਜਾਬੀ ਪੜ੍ਹੀ ਤੇ ਫਿਰ ਮੈਂ ਉਹਨਾਂ ਨੂੰ ਨਾਲ ਦੱਸਿਆ ਮੈਂ ਕਿਹਾ ਯਾਰ ਪ੍ਰੋਗਰਾਮ ਮਾਂ ਬੋਲੀ ਦਾ ਕਿਆ ਜਿਹੜੇ ਸੱਤ ਅੱਠ ਪਹਿਲੇ ਪੜ੍ਹ ਗਏ ਆ ਇਹਨਾਂ ਦੀਆਂ ਮਾਵਾਂ ਨੇ ਪੰਜਾਬੀ ਆ ਦੂਸਰਾ ਉਰਦੂ ਬੋਲਿਆ ਸੀ ਜਾਂ ਉਰਦੂ ਸਪੀਕਿੰਗ ਸਨ
0: ਬਿਲਕੁਲ ਬਿਲਕੁਲ ਜੀ ਵੈਸੇ ਜੀ ਸਾਨੂੰ ਰਿਸਪੈਕਟ ਹਰ ਇੱਕ ਭਾਸ਼ਾ ਦੀ ਕਰਨੀ ਚਾਹੀਦੀ ਹੈ ਸਾਨੂੰ ਬਿਲਕੁਲ ਪਰ ਮਾਂ ਜਿਹੜੀ ਹੈ ਉਹਦਾ ਰੁਤਬਾ ਮਾਸੀਆਂ ਨਾਲੋਂ ਥੋੜਾ ਬਹੁਤਾ ਉੱਚਾ ਹੀ ਹੁੰਦਾ
1: ਗੱਲ ਇਹ ਨਾ ਜੀ ਹੁਣ ਮੈਂ ਹੈਗਾ ਮੇਰੀ ਮਾਂ ਪੰਜਾਬਣ ਮੇਰੀ ਦਾਦੀ ਪੰਜਾਬਣ ਮੇਰੀ ਨਾਨੀ ਪੰਜਾਬਣ ਪਿੱਛੇ ਤੱਕ ਉਹਨਾਂ ਦੀ ਜ਼ਬਾਨ ਜਿਹੜੀ ਹੈਗੀ ਆ ਉਹਨੇ ਆਖਿਆ ਸੀਗਾ ਨਾ ਉਹ ਮੇਰੀ ਇੱਕ ਰਬਾਈ ਆ ਨਿੱਕੀ ਜੀ ਜਦ ਮੈਂ ਜੱਗ ਤੇ ਅੱਖ ਖੋਲੀ ਸੀ ਮੱਥਾ ਚੁੰਮ ਕੇ ਮਾਂ ਬੋਲੀ ਸੀ
0: ਵਾਹ ਵਾਹ ਵਾਹ ਵਾਹ
1: ਜੋ ਬੋਲੀ ਸੀ ਦੱਸ ਨਹੀਂ ਸਕਦਾ ਓਹੋ ਹੀ ਮੇਰੀ ਮਾਂ ਬੋਲੀ ਸੀ
0: ਕਿਆ ਬਾਤ ਹੈ ਬਹੁਤ ਖੂਬ ਬਹੁਤ ਤੇ ਅਖਤਰ ਸਾਹਿਬ ਪਿਛਲੇ ਸਮੇਂ ਵਿਚ ਪਾਕਿਸਤਾਨੀ ਭਰਾ ਬੜੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਦੇ ਹੱਕ ਵਿਚ ਮਜਲਸਾਂ ਜਲਸੇ ਜਲੂਸ ਬੜਾ ਕੁਛ ਕੋਸ਼ਿਸ਼ ਬਹੁਤ ਜੱਦੋਜਹਿਦ ਵੀ ਕਰ ਰਹੇ ਨੇ ਕਿ ਪੰਜਾਬੀ ਬੋਲੀ ਨੂੰ ਵੀ ਉਹ ਹੀ ਜਗ੍ਹਾ ਮਿਲੇ ਜੋ ਦੂਸਰੀਆਂ ਭਾਸ਼ਾ
1: ਜੀ ਉਹਦਾ ਥੋੜਾ ਬਹੁਤਾ ਜਿਹੜਾ ਹੈਗਾ ਨਾ ਥੋੜਾ ਬਹੁਤਾ ਸਿਲਾ ਮਿਲਿਆ ਵਾ ਇਹਨਾਂ ਨੂੰ ਜਿਹਦੇ ਵਿਚ ਮਰੀਅਮ ਨਵਾਜ਼ ਸਾਹਿਬਾ ਜਦੋਂ ਦੀਆਂ ਆਈਆਂ ਨੇ ਨਾ ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਥੋੜਾ ਜਿਹਾ
0: ਬਹੁਤ ਵਧੀਆ
1: ਇਹਨਾਂ ਨੇ ਯਾਨੀ ਕਿ ਨਾ ਮੈਂ ਸ਼ਹਿਰਾਂ ਦੇ ਵਿਚ ਜਿਹੜਾ ਹੈਗਾ ਸਾਡੇ ਇੱਥੇ ਚਿਸ਼ਤੀਆਂ ਸ਼ਹਿਰ ਨਿਕਲ ਜਾ ਸ਼ਹਿਰ ਹੈ ਇਹਦੇ ਵਿਚ ਵੀ ਇੱਕ ਬੋਰਡ ਜਿਹੜਾ ਹੈਗਾ ਨਾ ਜਿਹੜੇ ਸਾਈਨ ਬੋਰਡ ਨਿੱਕੇ ਨਿੱਕੇ ਹੁੰਦੇ ਆ ਉਹ ਪੰਜਾਬੀ ਦਾ ਮੈਂ ਲੱਗਾ ਦੇਖਿਆ ਪਰਸੋਂ ਚੌਥ ਮੈਂ ਲੰਘਿਆ ਉਸ ਬਾਜ਼ਾਰ ਥਾਣੀ ਤੇ ਉੱਥੇ ਲੱਗਾ ਦੇਖਿਆ ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਵਾ ਵੀ ਇਹ ਸ਼ਾਖਾਂ ਨਿਕਲਣ ਲੱਗ ਪਈਆਂ
0: ਲੱਗਣੀਆਂ ਚਾਹੀਦੀਆਂ ਨੇ ਮੈਂ ਕਹਿੰਦਾ ਜੀ ਤਿੰਨਾਂ ਭਾਸ਼ਾ ਦੇ ਵਿਚ ਉਰਦੂ ਚ ਪੰਜਾਬੀ ਚ ਤੇ ਇੰਗਲਿਸ਼ ਵਿਚ ਬੋਰਡ ਲੱਗਣੇ ਚਾਹੀਦੇ ਨੇ ਜਿਹੜੀ ਆਮ ਲੋਕਾਂ ਦੀ ਪੰਜਾਬੀ ਦੇ ਬੋਰਡ ਤੇ ਇੰਗਲੈਂਡ ਚ ਲੱਗੇ ਨੇ ਰੇਲਵੇ ਸਟੇਸ਼ਨਾਂ ਦੇ ਨਾਮ ਲਿਖੇ ਨੇ ਤੇ ਪਾਕਿਸਤਾਨ ਚ ਕਿਉਂ ਨੀ ਬੋਰਡਾਂ ਤੇ ਲਿਖੀ ਜਾ ਸਕਦੀ ਬਾਈ
1: ਬਿਲਕੁਲ ਲਿਖੀ ਜਾ ਸਕਦੀ ਹੈ ਜੀ
0: ਠੀਕ ਹੈ ਜੀ ਠੀਕ ਹੈ ਤੇ ਜਿਉਂਦੇ ਰਹੋ ਇਸੇ ਤਰ੍ਹਾਂ ਇੱਕ ਕੋਸ਼ਿਸ਼ ਤੁਹਾਡੀ ਜਿਹੜੀ ਆ ਚੱਲਦੀ ਰਹਿਣੀ ਚਾਹੀਦੀ ਆ ਮਾਂ ਬੋਲੀ ਪੰਜਾਬੀ ਵਾਸਤੇ ਜੀ
1: ਨਹੀਂ ਜੀ ਨਹੀਂ ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ
0: ਆਉਣ ਦਿਓ ਫਿਰ ਅੱਜ ਕੀ ਹੋਰ ਕੀ ਸੁਣਾ ਰਹੇ ਹੋ ਸਾਨੂੰ
1: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ
0: ਵਾਹ
1: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ ਨਾ ਚਾੜੇ ਅਸਮਾਨੀ ਦੀਵੇ ਨਾ ਅਸਮਾਨਾ ਨਾ ਅਸਮਾਨ ਤੇ ਟੰਗਿਆ ਤਾਰਾ
0: ਵਾਹ
1: ਨਾ ਰਾਤੀ ਜਗਰਾਤੇ ਕੱਟੇ ਨਾ ਜੁੱਲੇ ਵਿਚ ਉਸਲ ਵੱਟੇ ਨਾ ਮੈਂ ਸੁਰਤ ਗਵਾਈ ਲੋਕੋ ਨਾ ਅੱਖਰਾਂ ਨੂੰ ਸਮਝਿਆ ਭਾਰਾ ਨਾ ਮੈਂ ਫੱਟ ਜਿਗਰ ਤੇ ਲਾਏ ਨਾ ਅੱਖਾਂ ਚੋਂ ਹੰਝੂ ਕੱਢੇ ਨਾ ਪੁੱਠਾ ਲਟਕਾਇਆ ਜਿੰਦ ਨੂੰ ਨਾ ਮੈਂ ਦਿਲ ਤੇ ਫੇਰਿਆ ਆਰਾ ਨਾ ਮੈਂ ਪੀੜ ਗਰੀਬੀ ਝੱਲੀ ਨਾ ਰਾਤਾਂ ਨੂੰ ਭੁੱਖਾ ਸੁੱਤਾ ਨਾ ਮਸਜਿਦ ਨਾ ਮੰਦਰ ਵੜਿਆ ਨਾ ਹੰਝੂਆਂ ਨੂੰ ਕੀਤਾ ਖਾਰਾ ਨਾ ਅੱਖਰਾਂ ਨੂੰ ਚੋਰੀ ਕੀਤਾ ਨਾ ਮੈਂ ਘੁੱਟ ਸ਼ਰਾਬ ਦਾ ਪੀਤਾ ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ ਪੜਿਆ ਅਖਤਰ ਇੱਕ ਸਪਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ
0: ਵਾਹ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਖੂਬ
1: ਤੇ ਇੱਕ ਜਿਹੜੀ ਹੈਗੀ ਆ ਹੋਰ ਮੈਂ ਸੁਣਾਉਂਗਾ ਜੀ ਫੇਰ ਇਜਾਜ਼ਤ ਲਾਉਂਗਾ
0: ਜੀ ਆਉਣ ਦਿਓ ਸਰ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ
0: ਵਾਹ
1: ਭੁੱਖ ਨੇ ਮੇਰੀ ਗੈਰਤ ਵੇਚੀ ਮੈਥੋਂ ਜੁਰਮ ਕਰਾਏ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਪੈਰੀ ਘੁੰਗਰੂ ਪਾਏ
0: ਵਾਹ ਵਾਹ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਤੇ ਪੈਰੀ ਘੁੰਗਰੂ ਵਾਹ ਵਾਹ ਵਾਹ
1: ਸ਼ਹਿਰ ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ
0: ਹਾਂਜੀ
1: ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਸ਼ੁਰਫਾ ਕੀ ਹੁੰਦੇ ਨੇ ਜੀ
1: ਸ਼ਰੀਫ ਆਦਮੀ ਜੀ ਦਾੜੀਆਂ ਵਾਲੇ
0: ਸ਼ਰੀਫ ਆਦਮੀ
1: ਮੁਅੱਜ਼ਜ਼ ਸ਼ਹਿਰੀ ਜਿਹੜੇ ਉਹ ਜਿਹੜੇ ਹਾਂਜੀ ਜਿਹੜੇ ਰਾਤਾਂ ਨੂੰ ਕੰਜਰ ਖਾਨਿਆਂ ਜਾਂਦੇ ਜੀ
0: ਬਿਲਕੁਲ ਬਿਲਕੁਲ
1: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ ਭੁੱਖ ਪਲੀਤ ਨੇ ਖੋ ਲੈ ਰਿਸ਼ਤੇ ਆਪਣੇ ਗੈਰ ਬਣਾਏ
0: ਵਾਹ ਵਾਹ ਵਾਹ ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ
0: ਵਾਹ
1: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੜ ਆਉਂਦੇ ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ ਪਹਿਲੇ ਨੋਚਿਆ ਰੱਜ ਕੇ ਗਿਰ ਜਾਂ ਬਾਅਦ ਚ ਕੁੱਤੇ ਆਏ
0: ਵਾਹ ਵਾਹ ਬਾਅਦ ਚ ਕੁੱਤੇ ਆਏ
1: ਪਾਕ ਪਵਿੱਤਰ ਜੁੱਸਾ ਮੇਰਾ ਪਾਕ ਪਵਿੱਤਰ ਜੁੱਸਾ ਮੇਰਾ ਪਾਕ ਸੀ ਮੇਰੀਆਂ ਸੋਚਾਂ ਵੇਖ ਸਕੀ ਨਾ ਭੁੱਖੇ ਅਸਰ ਢਿੱਡ ਆਪਣੇ ਦੇ ਜਾਏ ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ
0: ਵਾਹ ਵਾਹ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਅਖਤਰ ਸਾਹਿਬ ਗੱਲ ਏਦਾਂ ਜੀ ਤੁਸੀਂ ਬਹੁਤ ਖੂਬ ਲਿਖਦੇ ਹੋ ਅਖਤਰ ਸਾਹਿਬ ਯੂ ਆਰ ਵੰਡਰਫੁਲ ਰਾਈਟਰ
1: ਸ਼ੁਕਰੀਆ ਜਨਾਬ ਬੜੀ ਮਿਹਰਬਾਨੀ ਤੇ ਇੱਕ
0: ਹਾਂਜੀ
1: ਹਾਂਜੀ
0: ਹਾਂਜੀ ਹੁਕਮ ਆਉਣ ਦੱਸੋ
1: ਇੱਕ ਜਿਹੜੀ ਉਹ ਨਜ਼ਮ ਮੇਰੀ ਚੱਲਦੀ ਪਈ ਆ ਉਹਦੇ ਕੋ ਦੱਸ ਕੇ ਸ਼ੇਰ ਸੁਣਾਉਂਗਾ
0: ਸੁਣਾ ਦੋ ਜੀ ਸੁਣਾਓ ਆਉਣ ਦਿਓ
1: ਉਹ ਐਸਾ ਨਾ ਜੀ ਉਹ ਤਾਂ ਸਟਾਰਟ ਉੱਥੋਂ ਆ ਤਾਂ ਕਿ ਉਹ ਨਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ
0: ਜੀ ਜੀ
1: ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ
0: ਹਾਂਜੀ
1: ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਧਾ ਸੀਵਨ ਟਿੰਡ ਵਿਖਾਵਾਂ ਇਸ ਤੋਂ ਅੱਗੇ ਅਗਲੇ ਹਿੱਸੇ ਦੇ ਸ਼ੇਰ ਜਿਹੜੇ ਆ ਯੱਸੂ ਪੰਜੂ ਹਾਰ ਦਾ ਦੱਸਾਂ ਬੇਲੀ ਮਿੱਤਰ ਯਾਰ ਦਾ ਦੱਸਾਂ
0: ਵਾਹ
1: ਸੁਗੜ ਧੀ ਤੇ ਬੁੱਤ ਦਾ ਦੱਸਾਂ ਕਰਮਾਂ ਵਾਲੇ ਪੁੱਤ ਦਾ ਦੱਸਾਂ ਅਸਲ ਗਿੱਟੇ ਗੋਡੇ ਦੱਸਾਂ ਦਾਰੂ ਫੀਮ ਤੇ ਡੋਡੇ ਦੱਸਾਂ ਭਾਂਡਿਆਂ ਵਾਲੀ ਡੋਲੀ ਦੱਸਾਂ ਚਰਬੀ ਡੋਲੂ ਕੌਲੀ ਦੱਸਾਂ ਛਿੱਕੂ ਯਾਰ ਪਟਾਰੀ ਦੱਸਾਂ ਭਾਂਡਾ ਠੀਕਰ ਖਾਰੀ ਦੱਸਾਂ ਕੁੜੀਆਂ ਦਾ ਮੈਂ ਗਿੱਧਾ ਦੱਸਾਂ ਸੱਜਣ ਕੱਦ ਦਾ ਪਿੱਧਾ ਦੱਸਾਂ ਚਿੱਟੀ ਗੋਰੀ ਨਾਰ ਦਾ ਦੱਸਾਂ ਹੀਰਿਆਂ ਵਰਗੇ ਯਾਰ ਦਾ ਦੱਸਾਂ ਕੰਡੇ ਹਾਂਡੀ ਰਿਝਣਾ ਦੱਸਾਂ ਥਾਪਾ ਸਾਬਣ ਭਿੱਜਣਾ ਦੱਸਾਂ ਭੂਕਾਂ ਪੋਥੀ ਗੰਢਾ ਦੱਸਾਂ ਤੈਨੂੰ ਦੌਰੀ ਡੰਡਾ ਦੱਸਾਂ ਖੁਰਪਾ ਸੱਬਲ ਰੰਬਾ ਦੱਸਾਂ ਬਿਜਲੀ ਆਂਡਾ ਖੰਭਾ ਦੱਸਾਂ ਵਖਤਾਂ ਤੋਤੇ ਚੋਗਾ ਦੱਸਾਂ ਚੀਕ ਝਿਆੜਾ ਬੋਗਾ ਦੱਸਾਂ ਸੁਥਣ ਧੋਤੀ ਝੱਗਾ ਦੱਸਾਂ ਕਾਲਾ ਗੋਰਾ ਬੱਗਾ ਦੱਸਾਂ ਆ ਤੈਨੂੰ ਮੈਂ ਖੋਪੇ ਦੱਸਾਂ ਚੁੰਨੀ ਨੂੰ ਮੈਂ ਤੋਪੇ ਦੱਸਾਂ ਕਾਂ ਕਬੂਤਰ ਚਿੜੀਆਂ ਕੀ ਨੇ ਲੀਰਾਂ ਖਿੱਦੋ ਪਿੜੀਆਂ ਕੀ ਨੇ
0: ਲੀਰਾਂ ਖਿੱਦੋ ਪਿੜੀਆਂ ਕੀ ਨੇ ਵੰਡਰਫੁਲ
1: ਪਿੜੀਆਂ ਕੀ ਨੇ ਚਾਦਰ ਪੱਲੀ ਤੰਗੜ ਕੀਏ ਕਮਲਾ ਝੱਲਾ ਚੰਗੜ ਕੀਏ ਕੁੱਕੜੀ ਕੁੱਕੜ ਸੇਵਾ ਦੱਸਾਂ ਰੂੰ ਵੇਲਣਾ ਪੇਵਾ ਦੱਸਾਂ ਤਾੜਾ ਹੋਲਾ ਭੁੰਨਣਾ ਦੱਸਾਂ ਮੰਜਾ ਪੀੜੀ ਬੁਣਨਾ
0: ਦੱਸਾਂ ਵਾਹ ਵਾਹ
1: ਪਿਆਰ ਚ ਤੈਨੂੰ ਚੰਦਰਾ ਦੱਸਾਂ ਦਿਲ ਤੇ ਲੱਗਾ ਜੰਦਰਾ ਦੱਸਾਂ ਥੰਮੀ ਟੇਕ ਸਹਾਰਾ ਦੱਸਾਂ ਗੋਇਆ ਮਿੱਟੀ ਗਾਰਾ ਦੱਸਾਂ ਲੱਜ ਬੋਕਾ ਤੇ ਭੌਣੀ ਦੱਸਾਂ ਕੁੱਟ ਕਟਾਪਾ ਤੌਣੀ
0: ਦੱਸਾਂ
1: ਬਾਕੀ ਦਾ ਜੀ ਅਗਲੀ ਵਾਰੀ ਅੱਲਾ ਰੱਖੇ ਖੈਰ ਤੇ ਜਿੰਦੇ ਵਸਦੇ ਰਹਿਣ ਸਾਰੇ ਤੇ ਇਸੇ ਤਰ੍ਹਾਂ ਹੀ ਮੇਰਾ ਅੱਜ ਦਾ ਫੇਰ ਪੈਗਾਮ ਉਹੀ ਕਿ ਮੇਰੇ ਉਹ ਅਮਰੀਕਾ ਚ ਬੈਠੇ ਹੋਏ ਵੱਡੇ ਭਰਾ ਡਾਕਟਰ ਮੁਜਾਹਿਦ ਅਲੀ ਨਾਸਰ ਤੇ ਉਹਨਾਂ ਦੇ ਸਾਰਾ ਆਰ ਪਰਿਵਾਰ ਤੇ ਭੈਣ ਸਾਡੀ ਤੇ ਮੇਰੇ ਭਤੀਜੇ ਨਾ ਸਾਰਿਆਂ ਨੂੰ ਬਹੁਤ ਬਹੁਤ ਦੁਆ ਸਲਾਮ
0: ਜੀ ਪਹੁੰਚ ਗਿਆ
1: ਅਖਤਰ
0: ਸਾਹਿਬ ਗੱਲ ਇਸ ਤਰ੍ਹਾਂ ਅਸੀਂ ਜਿਹੜਾ ਨਿੱਕੇ ਹੁੰਦੇ ਹਾਂ ਨਾ ਪ੍ਰਾਇਮਰੀ ਸਕੂਲੇ ਪ੍ਰਾਇਮਰੀ ਸਕੂਲੇ ਉਦੋਂ ਅਸੀਂ ਵੀ ਝੱਗਾ ਜਿਹੜਾ ਤੁਸੀਂ ਬੋਲੇ ਨਾ ਝੱਗਾ ਹੀ ਕਹਿੰਦੇ ਹੁੰਦੇ
1: ਹਾਂਜੀ ਹਾਂਜੀ
0: ਤੇ ਬੋਝਾ ਝੱਗਾ ਬੋਝਾ ਬੋਝਾ ਕਹਿੰਦੇ ਹੁੰਦੇ
1: ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਪੜ੍ਹਦੇ ਹੁੰਦੇ ਸੀ ਤੇ ਬੋਝਾ ਹਮੇਸ਼ਾ ਪਾਟਿਆ ਹੀ ਹੁੰਦਾ ਸੀ
0: ਸਾਰਿਆਂ ਦੇ ਬੋਝੇ ਪਾਟੇ ਹੀ ਹੁੰਦੇ
1: ਸਾਰਿਆਂ ਦਾ ਬੋਝੇ ਦਾ ਇੱਕ ਪਾਸਾ ਜਿਹੜਾ ਉਧੜਿਆ ਉਧੜਿਆ ਬੁਨਿਆਦ ਤੇ
0: ਬੜੀ
1: ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਨਾ ਘਰੋਂ ਮਾਂ ਕੋਲੋਂ ਝੜਨਾ ਪੈਂਦੀਆਂ ਸੀ
0: ਬੜੀ ਸੋਹਣੀ ਤਸਵੀਰ ਖਿੱਚੀ ਹੈ ਵਾਕਿਆ ਇੱਕ ਪਾਸੇ ਤੋਪੇ ਜੇ ਟੁੱਟੇ ਹੁੰਦੇ ਸੀ ਤੇ ਸਾਈਡ ਲਮਕਦੀ
1: ਹੁੰਦੀ ਹੁੰਦੇ ਮੈਂ ਨਾ ਜੀ ਇੱਕ ਗੱਲ ਤੁਹਾਨੂੰ ਦੱਸਦਾ ਸਾਦਗੀ ਦੀ ਜਾਂ ਸਿੱਧੇ ਲੋਕ ਕੀ ਹੁੰਦੇ ਆ ਮੈਂ ਨਾ ਅਸੀਂ ਪਹਿਲੇ ਸ਼ਹਿਰ ਦੇ ਵਿੱਚ ਕਿਸੇ ਚ ਮੈਂ ਜੰਮਿਆ ਪਲਿਆ ਸ਼ਹਿਰ ਚ ਸੀਗਾ ਤੇ ਉਥੋਂ ਜਦੋਂ ਅਸੀਂ ਪਿੰਡ ਆਏ ਨਾ ਤੇ ਅਸੀਂ ਸ਼ਹਿਰ ਵਾਲੇ ਫਿਰ ਥੋੜਾ ਜਿਹਾ ਵੀ ਸੁੱਥਣਾ ਝੱਗੇ ਵੀ ਉਹ ਪਜਾਮੇ ਪਜੂਮੇ ਬੂਸ਼ਟਾਂ ਜਿਹੜੀਆਂ ਥੋੜੀਆਂ ਜਿਹੀਆਂ ਧੋਤੀਆਂ ਧੋਤੀਆਂ ਪਾਉਣੀਆਂ ਸੈਂਡਲ ਸੁੰਡਲ ਪਾ ਕੇ ਰੱਖਣੇ ਸੁਰਮੇ ਦੀਆਂ ਲੀਕਾਂ ਸ਼ੀਕਾਂ ਕੱਢ ਕੇ ਰੱਖਣੀਆਂ ਮਾਵਾਂ ਤਾਂ ਸਾਡੀਆਂ ਪੰਜਾਬਣਾਂ ਹੀ ਸਨ
0: ਬਿਲਕੁਲ ਜੀ
1: ਤੇ ਮੱਥੇ ਦੇ ਉੱਤੇ ਟਿੱਕਾ ਜਿਹਾ ਵੀ ਲਾ ਦੇਣਾ ਵੀ ਨਜ਼ਰ ਨਾ ਲੱਗੇ ਉਹ ਨਜ਼ਰ ਸਾਨੂੰ ਖੇ ਲੱਗੀ ਅੱਗੇ ਅਸੀਂ ਕਾਲੇ ਸ਼ਾਹ ਹੈਗੇ ਹੋਰ ਸਾਨੂੰ ਨਜ਼ਰ ਕੀ ਲੱਗਣੀ ਖੈਰ ਮਾਵਾਂ ਨੇ ਤਾਂ ਆਪਦਾ
0: ਫਰਜ਼ ਮਾਂ ਦਾ ਮਾਂ ਦੀਆਂ ਨਜ਼ਰਾਂ ਨਾਲ ਤੇ ਪੁੱਤ ਹੀਰਾ
1: ਹਾਂਜੀ ਤੇ ਉਹ ਮੈਂ ਨਾ ਜੀ ਉੱਥੇ ਗਿਆ ਤੇ ਉਹ ਸਾਡੇ ਨਾ ਗੁਆਂਢੀ ਰਕਬੇ ਦੇ ਜਿਹੜੇ ਗੁਆਂਢ ਸਨ ਉਹਨਾਂ ਦਾ ਮੁੰਡਾ ਨਾ ਬੱਕਰੀਆਂ ਲਈ ਫਿਰੇ ਉਹ ਬੱਕਰੀਆਂ ਲਈ ਫਿਰੇ ਤੇ ਉਹਨੇ ਕੀ ਕੀਤਾ ਉਹਨੂੰ ਨਾ ਨਲੀ ਆ ਗਈ ਤੇ ਉਹਨੇ ਬਾਂਹ ਦੇ ਨਾਲ ਤਾਂ ਪੂੰਝ ਦਿੱਤੀ ਸਾਰੀ ਗੱਲ ਤੇ ਮਲੀ ਗਈ ਉਹ ਮੈਂ ਉਹਨੂੰ ਪੁੱਛਿਆ ਤੈਨੂੰ ਤੇਰੇ ਅੱਬੇ ਨੇ ਦੱਸਿਆ ਨਹੀਂ ਵੀ ਕਿੱਦਾਂ ਸਾਫ਼ ਕਰਨੀ ਆ ਕਹਿੰਦਾ ਜੀ ਮੇਰੇ ਅੱਬੇ ਨੇ ਮੈਨੂੰ ਏਦਾਂ ਹੀ ਦੱਸਿਆ ਸੀ ਵੀ ਪੁੱਤ ਜਦੋਂ ਆਵੇ ਨਾ ਤਾਂ ਬਾਂਹ ਨਾਲ ਏਦਾਂ ਪੂੰਝਣਾ
0: ਮੇਰੇ ਅੱਬੇ ਸਿੱਖਿਆ ਹੀ ਅੱਬੇ ਕੋਲੋਂ ਹੋਇਆ ਸਾਰਾ
1: ਕੁਝ ਅੱਬੇ ਕੋਲੋਂ ਉਹ ਹਾਲੇ ਤੱਕ ਵੀ ਜਵਾਨ ਹੋ ਗਿਆ ਦੋਤਿਆਂ ਪੋਤਿਆਂ ਵਾਲਾ ਹੋ ਗਿਆ ਤੇ ਮੈਂ ਉਹਨੂੰ ਇਹ ਗੱਲ ਹੀ ਕਹਿਣਾ ਹੁੰਦਾ ਮੈਂ ਕਹਿੰਦਾ ਯਾਰ ਤੇਰੇ ਅੱਬੇ ਨੇ ਤੈਨੂੰ ਹੋਰ ਕੁਛ ਨੀ ਸੀ ਦੱਸਿਆ ਉਹ ਵੀ ਮੈਨੂੰ ਦੱਸ ਦੇ
0: ਬਿਲਕੁਲ ਅਕਸਰ ਸਾਹਿਬ ਤੁਸੀਂ ਜਿਹੜੀ ਯਾਦ ਦਵਾਈ ਹੈ ਜਦੋਂ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਹਾਂ ਏਦਾਂ ਦੇ ਬੱਚੇ ਬਹੁਤ ਸਨ ਜਿਹੜੇ ਮਤਲਬ ਕਿ ਉਹ ਬਾਂਹ ਨਾਲ ਤੇ ਉੱਤੇ ਕਈਆਂ ਦੀ ਕਮੀਜ਼ ਹੁੰਦੀ ਸੀ ਲੰਮੀਆਂ ਬਾਹਾਂ ਤੱਕ ਤੇ ਉਹ ਉਹਦੇ ਨਾਲ ਹੀ ਪੂਜ ਦਿੰਦੇ
1: ਉਹ ਵੀ ਨਾਲ ਹੀ ਬਿਲਕੁਲ ਅਸਲ ਚ ਸਰਦਾਰ ਜੀ ਗੱਲ ਪਤਾ ਕੀ ਆ
0: ਹਾਂਜੀ
1: ਏਦਾਂ ਦੀਆਂ ਗੱਲਾਂ ਕਰਕੇ ਨਾ ਹਕੀਕਤ ਦੇ ਵਿੱਚ ਦਿਲ ਨੂੰ ਸਕੂਨ ਆਉਂਦਾ
0: ਬਿਲਕੁਲ ਉਹ ਤਸਵੀਰ ਸਾਰੀ ਮੇਰੀਆਂ ਅੱਖਾਂ ਅੱਗੇ ਘੁੰਮਣ ਡਈ ਜਿਹੜੀ
1: ਅਸੀਂ ਉਹ ਜਿਹੜਾ ਹੈਗਾ ਨਾ ਅਸੀਂ ਉਹ ਵੇਲਾ ਭੁੱਲ ਗਏ
0: ਬਿਲਕੁਲ ਬਿਲਕੁਲ
1: ਸਾਨੂੰ ਉਹ ਛਾਵਾਂ ਜਿਹੜੀਆਂ ਚੇਤੇ ਰੱਖਣੀਆਂ ਚਾਹੀਦੀਆਂ
0: ਬੜੀ ਸਾਦੀ ਜ਼ਿੰਦਗੀ ਬਹੁਤ ਸਾਦੀ ਲਾਈਫ
1: ਮੈਂ ਕਹਿੰਦਾ ਜੀ ਉਹਦੇ ਵਿੱਚ ਸਵਾਦ ਹੀ ਬੜਾ ਸੀ
0: ਬਿਲਕੁਲ ਬਿਲਕੁਲ ਤੇ ਅਕਸਰ ਸਾਹਿਬ ਮੈਂ ਤੁਹਾਡੇ ਨਾਲ ਦੋ ਚਾਰ ਸ਼ੇਅਰ ਕਰਾਂਗਾ
1: ਬਿਸਮਿਲ੍ਲਾ ਜੀ
0: ਭਾਈ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ ਸੀਮਾ ਬਾਰਡਰ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ ਟੈਂਕਾਂ ਤੋਪਾਂ ਦਾ ਕਿਧਰੇ ਨਾ ਹੋਵੇ
1: ਆਏ ਹਾਏ ਹਾਏ
0: ਬਾਰਡਰ ਦੀ ਹਿੱਕ ਤੇ ਬੋਰਡ ਦਾ ਦਰਖਤ ਉੱਗੇ ਦੋਵੇਂ ਪਾਸੇ ਹੀ ਠੰਡੀ ਛਾਂ ਹੋਵੇ
1: ਛਾਂ ਹੋਵੇ
0: ਤੇ ਦੋਵਾਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ ਮੇਰੇ ਮਾਲਕਾ ਕੋਈ ਨਾ ਮਾਰ ਹੋਵੇ
1: ਆਏ ਹਾਏ
0: ਦੋਵੇਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ ਮੇਰੇ ਮਾਲਕਾ ਕੋਈ ਨਾ ਮਾਰ ਹੋਵੇ ਪਿਆਰ ਸਤਿਕਾਰ ਵਪਾਰ ਦੇ ਢੇਰ ਲੱਗਣ ਓਏ ਸਾਡੇ ਦਿਲਾਂ ਵਿੱਚ ਖੁੱਲੀ ਥਾਂ ਹੋਵੇ ਪਾਕਿਸਤਾਨ ਨੂੰ ਰੱਬਾ ਪਾਕ ਕਰਦੇ ਸਾਰਾ ਮੁਲਕ ਹੀ ਜੰਨਤ ਨਮਾ ਹੋਵੇ ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ ਬੰਬਾਂ ਰਾਕਟਾਂ ਦਾ ਬੰਬਾਂ ਰਾਕਟਾਂ ਲਈ ਕੋਈ ਨਾ ਥਾਂ ਹੋਵੇ ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ ਅੱਤਵਾਦ ਦਾ ਬੇੜਾ ਫਨਾ ਹੋਵੇ ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ ਅੱਤਵਾਦ ਦਾ ਬੇੜਾ ਫਨਾ ਹੋਵੇ ਓਏ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ ਤੇ ਮੇਰੇ ਹੱਥ ਵਿੱਚ ਸੱਜਣਾ ਦੀ ਬਾਂਹ ਹੋਵੇ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ ਮੇਰੇ ਹੱਥ ਵਿੱਚ ਸੱਜਣਾ ਦੀ ਬਾਂਹ ਹੋਵੇ ਓਏ ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ ਅੱਗੋਂ ਹਾਂ ਹੋਵੇ ਭਾਵੇਂ ਨਾ ਹੋਵੇ ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ ਓਏ ਅੱਗੋਂ ਹਾਂ ਹੋਵੇ ਭਾਵੇਂ
1: ਇਹ ਵੇਲੇ ਅੱਲਾ ਲੈ ਕੇ ਆਊਗਾ ਜੀ
0: ਜੀ ਜ਼ਰੂਰ ਇਹਨਾਂ ਉਮੀਦਾਂ ਨਾਲ ਹੀ ਆ ਜੀ ਕਿ ਇਹ ਵੇਲਾ ਆਵੇ ਸਾਡੇ ਇਕੱਠੇ ਮੇਲੇ ਲੱਗਣ ਢੋਲ ਵੱਜਣ ਕਾਰੋਬਾਰ ਹੋਣ ਅਸੀਂ ਮਿਲਣ ਗਿਲਣ ਜਾਈਏ ਇੱਕ ਦੂਜੇ ਨੂੰ ਅਸੀਂ ਲਾਹੌਰ ਫੂਡ ਸਟਰੀਟ ਚ ਆਇਆ ਕਰੀਏ ਖਾਣਾ ਖਾਣ
1: ਵਾਸਤੇ
0: ਹਾਂ ਤੁਸੀਂ ਅੰਮ੍ਰਿਤਸਰ ਆਓ ਅੰਮ੍ਰਿਤਸਰ ਵੀ ਫੂਡ ਸਟਰੀਟ ਹੈਗੀ ਆ ਜੀ ਬਿਲਕੁਲ ਉਸੇ ਤਰ੍ਹਾਂ ਦੇ ਬਹੁਤ ਵਧੀਆ ਵਧੀਆ ਤੇ ਬਹੁਤ ਚੰਗਾ ਲੱਗਾ ਜੀ ਅਖਤਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਅੱਲਾਹ ਤਾਲਾ ਆਬਾਦ ਰੱਖੇ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਤੇ ਖੁਦਾ ਹਾਫਿਜ਼ ਖੁਦਾ ਹਾਫਿਜ਼ ਮੇਰੇ ਸੋ ਦੋਸਤੋ ਇਹ ਸਨ ਲੈਂਦੇ ਪੰਜਾਬ ਆਪਣਾ ਪੰਜਾਬ ਤੋਂ ਅਖਤਰ ਸਾਹਿਬ ਜਿਹੜੇ ਖੂਬਸੂਰਤ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਇਰੀ ਕਰਕੇ ਸੁਣਾ ਕੇ ਗਏ ਨੇ ਵੰਡਰਫੁਲ ਮੈਨ ਖਾਲਸਾ ਜੀ ਰੈਡੀ ਹੋ ਜਾਓ ਮੈਂ ਤੁਹਾਡੇ ਵੱਲ ਆ ਰਿਹਾ ਠੀਕ ਹੈ ਜੀ ਤੇ ਤੁਸੀਂ ਰੇਡੀਓ ਅਗਰ ਸੁਣ ਰਹੇ ਹੋ ਤੇ ਬੰਦ ਕਰ ਦਿਓ ਆ ਲਓ ਜੀ ਮੈਂ ਤੁਹਾਨੂੰ ਕਾਲ ਕਰ ਦਿੱਤੀ ਜੇ
2: ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ।
0: ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ ਹਰ ਵਾਰੀ ਦੀ ਤਰ੍ਹਾਂ। ਬਹੁਤ ਬਹੁਤ ਆ ਜਾਓ, ਲੰਘ ਆਓ ਜੀ।
2: ਵਾਹ ਜੀ ਵਾਹ, ਮੇਰਾ ਆਵਾਜ਼ ਠੀਕ ਠਾਕ ਆ ਰਿਹਾ?
0: ਤੁਹਾਡਾ ਆਵਾਜ਼ ਬਿਲਕੁਲ ਠੀਕ ਠਾਕ ਆ ਰਿਹਾ ਜੀ। ਤੇ ਤੁਸੀਂ ਪਹਿਲਾਂ ਸੁਣ ਰਹੇ ਸੋ, ਆਨ ਏਅਰ ਆਵਾਜ਼ ਸਾਡੀ ਰੇਡੀਓ ਦੀ ਠੀਕ ਚੱਲ ਰਹੀ ਸੀ।
2: ਮੈਨੂੰ ਅੱਜ ਜਾਪਦਾ ਜਿਵੇਂ ਮੇਰਾ ਟੈਲੀਫੋਨ ਖਰਾਬ ਹੈ। ਮੈਂ ਆਵਾਜ਼ ਮੈਨੂੰ ਅੱਜ ਮੈਨੂੰ ਘੱਟ ਆ ਰਹੀ ਸੀ।
0: ਅੱਛਾ, ਤੁਹਾਨੂੰ ਜਦੋਂ ਪਹਿਲਾਂ ਮੈਂ ਤੁਸੀਂ ਜੋ ਸੁਣ ਰਹੇ ਸੀ ਉਦੋਂ ਤੁਹਾਨੂੰ ਆਵਾਜ਼ ਘੱਟ ਆ ਰਹੀ ਸੀ?
2: ਹਾਂਜੀ ਹਾਂਜੀ,
0: ਮੈਂ ਥੋੜੀ ਜਿਹੀ ਤੇਜ਼ ਕਰ ਦਿੰਦਾ ਅੱਗੇ ਨਾਲ ਆਵਾਜ਼, ਮੈਂ ਉੱਪਰ ਕਰ ਦਿੱਤੀ ਹੈ।
2: ਹੁਣ ਆਵਾਜ਼ ਬਹੁਤ ਵਧੀਆ ਆ ਰਹੀ ਹੈ।
0: ਆ ਰਹੀ ਹੈ ਹੁਣ? ਠੀਕ ਹੈ, ਠੀਕ ਹੈ ਜੀ।
2: ਹਾਂਜੀ,
0: ਤੇ ਮੈਂ ਕਿਹਾ ਵੀ ਉਹ ਚਲੋ ਨਾਲੇ ਤੁਸੀਂ ਗੱਲ ਕੀਤੀ ਹੈ ਸੱਡਣ ਲਈ, ਤੇ ਮੈਂ ਕਿਹਾ ਚਲੋ ਚੈੱਕ ਕਰ ਲਈਏ। ਆਵਾਜ਼ ਨਾ ਮੈਨੂੰ ਜ਼ਿਆਦਾ ਲੱਗ ਰਹੀ ਸੀ, ਮੈਂ ਆਪ ਹੀ ਘੱਟ ਕੀਤੀ ਸੀ, ਤੇ ਹੁਣ ਮੈਂ ਵਧਾ ਦਿੱਤੀ ਹੈ ਹੁਣ ਬਾਅਦ ਦੀ। ਤੁਹਾਡੀ ਆਵਾਜ਼ ਵੀ ਵਧਾ ਦਿੱਤੀ ਹੈ ਕਾਫੀ।
2: ਠੀਕ ਹੈ ਜੀ, ਠੀਕ ਹੈ। ਹਾਂਜੀ, ਅਖਤਰ ਸਾਹਿਬ ਬੜਾ ਵਧੀਆ ਸੁਣਾ ਰਹੇ ਸਨ ਜੀ।
0: ਵਾਹ ਯਾਰ, ਕਿਆ ਸੋਹਣੀਆਂ ਬਾਤਾਂ, ਕਿਆ ਉਹ ਜਿਹੜੀ ਚਲੇ ਗਏ ਸਮੇਂ ਨੇ ਉਹਨਾਂ ਦੀ ਯਾਦ ਦੁਆਦਾਂ ਨੇ ਤਾਜ਼ਾ ਕੀਤੀ ਹੈ। ਵੰਡਰਫੁਲ ਮੈਨ।
2: ਹਾਂਜੀ ਹਾਂਜੀ ਹਾਂਜੀ, ਤੇ ਅੱਜ ਤਰੀਕ ਹੈ ਨਾ ਇਹ 26/4/2026।
0: ਹਾਂ 26/4/2, ਬਿਲਕੁਲ ਜੀ।
2: ਹਾਂਜੀ ਹਾਂਜੀ ਜੀ, ਤੇ ਬੜਾ ਵਧੀਆ ਮੌਸਮ ਜੀ ਅੱਜ।
0: ਬਹੁਤ ਸੋਹਣਾ ਮੌਸਮ ਵਾਕਿਆ, ਬਹੁਤ ਖੂਬਸੂਰਤ ਮੌਸਮ।
2: ਹਾਂਜੀ, ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਭਾਰਤ ਜੀ।
0: ਭਾਰਤ ਜੀ, ਹਾਂਜੀ ਆਉਣ ਦਿਓ ਜੀ।
2: ਹਾਂਜੀ, ਮੈਂ ਕਿਹਾ ਜੀ ਭਾਰਤ ਜੀ ਡਾਕਟਰ ਕੋਲ ਜਾਓ।
0: ਅੱਛਾ ਅੱਛਾ, ਵਾਕਿਆ
2: ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਵਾਹ,
2: ਭਾਰਤ ਜੀ ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
0: ਹਾਂਜੀ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਬਿਲਕੁਲ ਠੀਕ, ਬਿਲਕੁਲ ਠੀਕ ਖਾਲਸਾ ਜੀ, ਬਹੁਤ ਸੋਹਣੀ ਤਸਵੀਰ ਖਿੱਚੀ ਹੈ। ਸਾਰੇ ਰੋਗੀ ਅੰਗ ਨੇ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
0: ਵਾਹ,
2: ਹੇਰਾ ਫੇਰੀ ਚੋਰ ਬਜ਼ਾਰੀ
0: ਜੀ,
2: ਜਨਸੰਖਿਆ ਬੇਰੋਜ਼ਗਾਰੀ।
0: ਵਾਹ ਵਾਹ ਵਾਹ ਵਾਹ, ਬਹੁਤ ਸੋਹਣੀ ਤਸਵੀਰ।
2: ਹੇਰਾ ਫੇਰੀ ਚੋਰ ਬਜ਼ਾਰੀ, ਜਨਸੰਖਿਆ ਬੇਰੋਜ਼ਗਾਰੀ,
0: ਬੇਰੋਜ਼ਗਾਰੀ ਹਾਂਜੀ,
2: ਰਿਸ਼ਵਤ ਖੋਰੀ ਸੀਨਾ ਜ਼ੋਰੀ।
0: ਵਾਹ ਵਾਹ,
2: ਕੂੜ ਝੂਠ ਭ੍ਰਿਸ਼ਟਾਚਾਰੀ।
0: ਜਿਉਂਦੇ ਰਹੋ, ਕਿਆ ਬਾਤਾਂ ਨੇ।
2: ਕੂੜ ਝੂਠ ਭ੍ਰਿਸ਼ਟਾਚਾਰੀ, ਜਾਤਾਂ ਨਸਲਾਂ ਵਿਚਲਾ ਪਾੜਾ, ਜਾਤਾਂ ਨਸਲਾਂ ਵਿਚਲਾ ਪਾੜਾ, ਹਿੰਦੂ ਮੋਮਨ ਚੰਗਾ ਮਾੜਾ।
0: ਵਾਹ ਵਾਹ,
2: ਬੋਧੀ ਜੈਨੀ ਸਿੱਖ ਈਸਾਈ।
0: ਵਾਹ,
2: ਕਤਲੇ ਆਮ ਜਾਂ ਘੱਲੂਘਾਰਾ।
0: ਵਾਹ,
2: ਹਿੰਦੂ ਮੋਮਨ ਚੰਗਾ ਮਾੜਾ
0: ਜੀ,
2: ਬੋਧੀ ਜੈਨੀ ਸਿੱਖ ਈਸਾਈ, ਕਤਲੇ ਆਮ ਜਾਂ ਘੱਲੂਘਾਰਾ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਦੁਸ਼ਮਣਾਂ ਨੇ ਪਾਇਆ ਘੇਰਾ, ਫੁੱਟ ਬੜੀ ਕਰ ਫਟਿਆ ਤੇਰਾ।
0: ਵਾਹ ਵਾਹ,
2: ਆਭੀਸ਼ਣ ਦੇ ਜੋ ਪੈਰੋਕਾਰ, ਆਭੀਸ਼ਣ ਦੇ ਜੋ ਪੈਰੋਕਾਰ, ਤੇ ਲੰਕਾ ਲੂਣ ਉਜਾੜਨ ਡੇਰਾ।
0: ਵਾਹ,
2: ਦੁਸ਼ਮਣਾਂ ਨੇ ਪਾਇਆ ਘੇਰਾ, ਲੋਕ ਆਲਸੀ ਅਤੇ ਨਸ਼ੇੜੀ, ਲੋਕ ਆਲਸੀ ਅਤੇ ਨਸ਼ੇੜੀ, ਥੋਥੀ ਹੋਮੈ ਮੇਰੀ ਮੇਰੀ, ਬੇਖਲਾਕੀ ਤੇ ਬੇਇਨਸਾਫੀ, ਡੋਬ ਦੇਵੇਗੀ ਤੇਰੀ ਬੇੜੀ।
0: ਵਾਹ,
2: ਡੋਬ ਦੇਵੇਗੀ ਤੇਰੀ ਬੇੜੀ, ਤਬੂਤਾਂ ਦੇ ਵਿੱਚ ਦਲਾਲੀ।
0: ਵਾਹ ਵਾਹ ਵਾਹ, ਮਰਿਆ ਜਿਹੜੇ ਸਾਡੇ ਦੇਸ਼ ਦੀ ਖਾਤਰ ਜਾਨ ਵਾਰ ਗਏ, ਉਹਨਾਂ ਸਿਪਾਹੀਆਂ ਦੇ ਤਬੂਤਾਂ ਦੇ ਵਿੱਚ ਵੀ ਹੇਰਾ ਫੇਰੀ। ਤੋਬਾ ਤੋਬਾ ਤੋਬਾ, ਇਹ ਰਿਸ਼ੀਆਂ ਮੁਨੀਆਂ ਦਾ ਦੇਸ਼।
2: ਹਾਂਜੀ, ਤਬੂਤਾਂ ਦੇ ਵਿੱਚ ਦਲਾਲੀ, ਵਾਹ ਨੇਤਾ, ਕੀ ਜਾਤ ਵਿਖਾਲੀ,
0: ਕੀ ਜਾਤ ਵਿਖਾਲੀ,
2: ਉੱਤੇ ਥੱਲੇ ਸੱਜੇ ਐਸੇ, ਪੈਰੀਏ ਥੱਲੇ ਸਭੇ ਐਸੇ ਹੁਣ ਤਾਂ ਤੇਰਾ ਅੱਲਾ ਵਾਲੀ ਹੁਣ ਤਾਂ ਤੇਰਾ ਅੱਲਾ ਵਾਲੀ ਆਲਸ ਕੀਤੀ ਮਰ ਜਾਓਗੇ ਆਲਸ ਕੀਤੀ ਮਰ ਜਾਓਗੇ ਜੂਆ ਖੇਡੋ ਹਰ ਜਾਓਗੇ ਗੋਦੀ ਵਿਚਲੇ ਅਰਬਾਂ ਜੀ ਗੋਦੀ ਵਿਚਲੇ ਅਰਬਾਂ ਜੀ ਵਾਂਗ ਯਤੀਮਾਂ ਕਰ ਜਾਓਗੇ ਵਾਂਗ ਯਤੀਮਾਂ ਕਰ ਜਾਓਗੇ ਦਿਲ ਮੰਨੇ ਤਾਂ ਮਨ ਸਲਾਹ ਦਿਲ ਮੰਨੇ ਤਾਂ ਮਨ ਸਲਾਹ ਆਪਣੀ ਬੁਕਲੇ ਝਾਤੀ ਪਾ ਤੁਖਦੀ ਭਾਂਬੜ ਬਣ ਨਾ ਜਾਵੇ ਤੁਖਦੀ ਭਾਂਬੜ ਬਣ ਨਾ ਜਾਵੇ ਕਰ ਨਾ ਦੇਵੇ ਸਾੜ ਸੁਆ ਭਾਰਤ ਜੀ ਡਾਕਟਰ ਕੋਲ ਜਾਓ ਖੇਤੀ ਕਰੋ ਦੇਰ ਨਾ ਲਾਓ ਅੰਗ ਨੇ ਸਾਰੇ ਰੋਗੀ ਇੰਨੇ ਅੰਗ ਨੇ ਸਾਰੇ
0: ਰੋਗੀ
2: ਇਹਨਾਂ ਦਾ ਇਲਾਜ ਕਰਾਓ ਇਹਨਾਂ ਦਾ ਇਲਾਜ ਕਰਾਓ ਭਾਰਤ ਜੀ ਡਾਕਟਰ ਕੋਲ ਜਾਓ ਹਾਂਜੀ ਹਾਂਜੀ
0: ਰੈਡੀ ਤੁਸੀਂ ਕੋਈ ਹੋਰ ਵੀ ਸੁਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਰੈਡੀ ਹੈ ਤੇ ਖਾਲਸਾ ਜੀ ਤੁਸੀਂ ਕਹਿਣ ਦੇ ਭਾਰਤ ਜੀ ਡਾਕਟਰ ਕੋਲ ਜਾਓ ਉਹ ਤੇ ਆਪਣੇ ਆਪ ਨੂੰ ਜਗਤ ਗੁਰੂ ਕਹਿਣ ਦਏ ਨੇ ਦੁਨੀਆਂ ਸਾਡੇ ਕੋਲ ਸੇਧ ਲੈ ਕੇ ਚੱਲਦੀ ਆ ਅਸੀਂ ਗੁਰੂ ਆ ਲੋਕਾਂ ਦੇ ਤੇ ਤੁਸੀਂ ਉਹਦੇ ਉਲਟ ਡਏ ਹੋ ਗੱਲ ਕਰਨ ਚੱਕਰ ਕੀ ਹੈ ਕੋਈ ਸਮਝ ਨਹੀਂ ਆਈ
2: ਹਾਂਜੀ ਹਾਂਜੀ ਹਾਂਜੀ ਸ਼ਾਇਦ ਉਹ ਕਹਿੰਦੇ ਨੇ ਨਾ ਦੀਵੇ ਥੱਲੇ ਹਨੇਰਾ ਹੁੰਦਾ ਫਿਰ ਮੈਨੂੰ ਫਿਰ ਉਹਨਾਂ ਦਾ ਚਾਨਣ ਨਹੀਂ ਦੇਦਾ
0: ਕਾਹਦੇ ਜਗਤ ਗੁਰੂ ਨੇ ਮੈਨੂੰ ਸਮਝ ਨਹੀਂ ਵੇਖੋ ਇੰਡੀਆ ਚ ਮੰਨਦੇ ਨੇ ਲੋਕ ਮੇਰੇ ਨਾ ਮੈਂ ਦੁਕਾਨ ਤੋਂ ਪਿਛਲੀ ਵਾਰੀ ਜਦੋਂ ਛੁੱਟੀਆਂ ਤੇ ਗਿਆ ਸੀ ਖਾਲਸਾ ਜੀ
2: ਹਾਂਜੀ
0: ਆਪਣੇ ਗੁਆਂਢੀਆਂ ਦਾ ਛੋਟਾ ਜਿਹਾ ਸਕੂਟਰ ਜੀ ਨੀ ਹੁੰਦੀ ਸਕੂਟਰੀ ਉੱਥੇ ਨਾ ਕਾਰ ਖਿਲਾਰ ਨੂੰ ਥਾਂ ਹੀ ਹੈਨੀ ਸੀ ਜਿੱਥੇ ਮੈਂ ਜਾਣਾ ਸੀ ਮੈਂ ਸਕੂਟਰੀ ਲੈ ਗਿਆ ਉਹ ਸਕੂਟਰੀ ਖਿਲਾਰ ਕੇ ਮੈਂ ਜੋ ਕੁਝ ਕਰਨਾ ਸੀ ਕੀਤਾ ਤੇ ਮੁੜ ਕੇ ਸਕੂਟਰੀ ਵਾਪਸ ਲੈ ਆਇਆ ਤੇ ਉਹ ਮੈਂ ਕਿਸੇ ਦੀ ਲੈ ਆਇਆ ਤੇ ਚਾਬੀ ਲੱਗ ਗਈ ਉਹਨੂੰ ਵੀ ਲੱਗ ਗਈ ਅੱਛਾ ਹੁਣ ਰਾਤ ਪਈ ਤੇ ਮੇਰੀ ਸਕੂਟਰੀ ਉੱਥੇ ਖਲੋਤੀ ਰਹੀ ਤੇ ਉਹਨਾਂ ਦੀ ਜਿਹੜੀ ਸੀ ਉਹ ਗਾਇਬ ਹੋ ਗਈ ਉਹਨਾਂ ਨੇ ਅੰਦਾਜ਼ਾ ਲਾਇਆ ਉਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਵੀ ਕੋਈ ਗਲਤੀ ਨਾ ਲੈ ਗਿਆ ਸਾਨੂੰ ਅਗਲੇ ਦਿਨ ਪਤਾ ਲੱਗਾ ਰਾਤ ਪਤਾ ਲੱਗਾ ਪਰ ਜਿਨ੍ਹਾਂ ਨੂੰ ਮੈਂ ਸਕੂਟਰੀ ਜੀ ਵਾਪਸ ਕੀਤੀ ਉਹ ਕਹਿੰਦੇ ਨੇ ਸਾਡੀ ਸਕੂਟਰੀ ਨਹੀਂ ਅਗਲੇ ਦਿਨ ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ
2: ਹਾਂਜੀ
0: ਅਸੀਂ ਮੈਂ ਸਕੂਟਰੀ ਮੈਂ ਨਹੀਂ ਉਹ ਹੋਰ ਮੈਂ ਵੀ ਗਿਆ ਸਕੂਟਰੀ ਲੈ ਕੇ ਤੇ ਵਾਹ ਵਾਹ ਵਾਹ ਹਾਂਜੀ ਮੈਂ ਗਿਆ ਸਕੂਟਰੀ ਲੈ ਕੇ ਉਧਰੋਂ ਉਹ ਵੀ ਆਏ ਪਰ ਅੰਡਰਸਟੈਂਡਿੰਗ ਸਾਡੀ ਇਹ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਜਾਣ ਬੁੱਝ ਕੇ ਨਹੀਂ ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਸੋਰੀ ਮੈਨੂੰ ਇਹਦੇ ਨਾਲ ਸਕੂਟਰੀ ਲੱਗ ਗਈ ਗੁਆਂਢੀਆਂ ਦੀ ਸਕੂਟਰੀ ਸੀ ਮੈਨੂੰ ਕੋਈ ਇੰਨੀ ਜਾਣਦਾ ਤਾਂ ਕਹਿੰਦੇ ਨੇ ਗੱਲ ਹੀ ਕੋਈ ਨੀ ਜੀ ਸਾਨੂੰ ਪਤਾ ਹੀ ਲੱਗ ਗਿਆ ਅਸੀਂ ਮਤਲਬ ਕਿ ਥਾਣੇ ਗਏ

ਸਤਿ ਸ੍ਰੀ ਅਕਾਲ ਨਮਸਤੇ ਆਦਾਬ ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਨਿਊਯਾਰਕ ਨਿਊ ਜਰਸੀ ਸਟੂਡੀਓ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਕੁਛ ਹਿੰਦੀ ਗੀਤ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਵਧੀਆ ਵਧੀਆ ਬਾਕੀ ਸੁਣਦੇ ਰਹੋ ਪ੍ਰਵਾਸ ਰੇਡੀਓ।

0: ਬੰਦੇ ਆਏ ਸੀ ਤੇ ਉਹ ਮੈਨੂੰ ਪੁੱਛਦੇ ਨੇ ਬਾਅਦ ਚ ਥਾਣੇ ਚ ਖੜਾ ਕੇ ਤੇ ਉਹ ਸਨ ਸਾਰੇ ਅੰਧ ਭਗਤ ਕੋਈ 30 ਸਾਲ ਦਾ ਕੋਈ 40 ਦਾ ਤੇ ਕੋਈ 20 ਦਾ ਤੇ ਮੈਨੂੰ ਮੈਂ ਪੁੱਛਿਆ ਤੁਸੀਂ ਜਰਮਨ ਚ ਮੈਂ ਹਾਂਜੀ ਤੇ ਕਹਿੰਦੇ ਨੇ ਵੀ ਅੱਛਾ ਗੱਲਾਂ ਬਾਤਾਂ ਜਰਮਨ ਕਿੱਦਾਂ ਦਾ ਭਾਰਤ ਨਾਲੋਂ ਸੋਹਣਾ ਕਿ ਮਾੜਾ ਮੈਨੂੰ ਕਹਿੰਦੇ ਨੇ ਮੈਂ ਭਾਰਤ ਤੇ ਕਿਸੇ ਗਿਣਤੀ ਚ ਨਹੀਂ ਆਉਂਦਾ ਜਰਮਨ ਦੇ ਮੁਕਾਬਲੇ ਚ ਤੇ ਕਹਿੰਦਾ ਸਾਨੂੰ ਤੇ ਦੱਸਿਆ ਗਿਆ ਕਿ ਅਸੀਂ ਜਗਤ ਗੁਰੂ ਆ ਹਿੰਦੁਸਤਾਨ ਡੋਮੀਨੇਟ ਕਰ ਰਿਹਾ ਤੇ ਅਸੀਂ ਸਾਰੀ ਦੁਨੀਆਂ ਨੂੰ ਮਤ ਦੇਣ ਰਹੇ ਹਾਂ ਉਹ ਵਿਆਹੇ ਅੱਗੋਂ ਬੱਚੇ ਉਹਨਾਂ ਦੇ 5 ਜਣੇ ਮੇਰੇ ਸਾਹਮਣੇ ਖਲੋਤੇ ਠਾਣੇ ਦੇ ਅੱਗੇ ਮੈਂ ਉਹਨਾਂ ਨੂੰ ਫਿਰ ਅਸਲੀਅਤ ਦੱਸੀ ਸਾਰੀ 10 ਕੁ ਮਿੰਟ ਚ ਕੋਸ਼ਿਸ਼ ਕੀਤੀ ਤੇ ਉਹ ਮੇਰੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਵੀ ਇਹ ਕੀ ਗੱਲਾਂ ਕਰਨ ਡਿਆ ਸਾਨੂੰ ਕਿੰਨਾ ਗੱਲਾਂ ਦਾ ਪਤਾ ਮੈਂ ਕਿਹਾ ਨਹੀਂ ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ ਇਹੋ ਜਿਹੀ ਗੱਲ ਹੀ ਕੋਈ ਨਹੀਂ ਤੇ ਫਿਰ ਮੈਂ ਇਹਨਾਂ ਦੇ ਦਿਮਾਗ ਚ ਪਾਇਆ ਵੀ ਇਹ ਪ੍ਰੋਪੋਗੰਡਾ ਤੁਸੀਂ ਤੇ ਕੁਆਲੀਫਾਈ ਵੀ ਨਹੀਂ ਕਰਦੇ ਸਿਵਲਾਈਜ਼ਡ ਕੰਟਰੀਆਂ ਦੇ ਨਾਲ ਤੇ ਕਹਿੰਦਾ ਇੱਥੇ ਦੇ ਜਿਹੜੀ ਬੈਲਟ ਹੈ ਨਾ ਜਿੱਥੇ ਮਤਲਬ ਕਿ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ ਉਧਰ ਅੰਧ ਭਗਤਾਂ ਦਾ ਜ਼ਿਆਦਾ ਮਤਲਬ ਕਿ ਮੈਜੋਰਿਟੀ ਹੈ ਹੁਣ ਜਿਹੜਾ ਬੰਦੇ ਦੀ 32 ਸਾਲ ਉਮਰ ਹੈ ਇੱਕ ਦੀ 40 ਸਾਲ ਦਾ ਸੀ ਉਹਨਾਂ ਦੇ ਅੱਗੋਂ ਬੱਚੇ ਸੀ ਉਹ ਵੀ ਮੈਂ ਆਪ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਖਾਲਸਾ ਦੀ ਜਦੋਂ ਮੈਨੂੰ ਕੁਐਸਚਨ ਕਰਨ ਡਏ ਸੀ ਵੀ ਜਰਮਨ ਇੰਡੀਆ ਨਾਲੋਂ ਚੰਗਾ ਕਿ ਮਾੜਾ ਤੇ ਸਾਨੂੰ ਤੇ ਪਤਾ ਲੱਗਾ ਕਿ ਸਾਰੀ ਦੁਨੀਆਂ ਸਾਡੇ ਕੋਲ ਸਲਾਹ ਲੈ ਕੇ ਚੱਲਦੀ ਹੈ ਇੰਡੀਆ ਨਾਲ ਵਰਗਾ ਮੁਲਕ ਹੀ ਦੁਨੀਆਂ ਦੇ ਕੋਈ ਨਹੀਂ ਹੁਣ ਅੰਦਾਜ਼ਾ ਲਾ ਲਿਓ ਤੇ ਤੁਸੀਂ ਉਹਨਾਂ ਨੂੰ ਕਹਿਣ ਡਏ ਹੋ ਡਾਕਟਰ ਕੋਲ ਜਾਓ ਵੇਖ ਲਓ ਦੁਨੀਆਂ ਕਿੱਥੇ ਪਹੁੰਚ ਗਈ ਹੈ ਤੇ ਇਹ ਲੋਕ ਕਿੱਥੇ ਨੇ ਇਹ ਅੰਧ ਭਗਤੀ ਨੇ ਤੇ ਪਿਸ਼ਾਬ ਪੀਣ ਡਏ ਨੇ ਨਾ ਗੋਹਾ ਖਾਣ ਡਏ ਨੇ ਬਾਕੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿੱਚ ਵੇਖ ਲੋ ਯੂਟਿਊਬ ਦੇ ਵਿੱਚ ਕਿੱਦਾਂ ਡਏ ਨੇ ਖਾਣ ਸ਼ਰਮ ਤੇ ਉਹਨਾਂ ਨੂੰ ਆਉਣੀ ਹੈ ਜਿਹੜੇ ਬਾਹਰ ਦੇ ਲੋਕਾਂ ਵਸਦੇ ਨੇ ਰਹਿੰਦੇ ਨੇ ਜਿਨ੍ਹਾਂ ਦਾ ਵਾਹ ਹੈ ਇਹ ਤੇ ਲੋਕਲ ਨੇ ਪਰ ਫਿਰ ਵੀ ਯਾਰ ਇੰਨੀ ਵੀ ਅੰਧ ਭਗਤੀ ਕੀ ਹੋਈ ਮੈਂ ਇੱਕ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ ਤੇ ਉਹ ਪੜਿਆ ਲਿਖਿਆ ਤੇ ਬੈਂਕ ਮੈਨੇਜਰ ਘਰ ਸਾਡੇ ਤੇ ਮੈਂ ਗੱਲਾਂ ਕਰਦਿਆਂ ਕਰਦਿਆਂ ਮੈਂ ਵੀ ਉਹ ਵੇਖੋ ਜੀ ਪਿਸ਼ਾਬ ਪੀਣਾ ਨਾਰੀਅਲ ਸੁੱਟ ਦੇਣਾ ਪਾਣੀ ਵਿੱਚ ਸਮੁੰਦਰ ਵਿੱਚ ਤੇ ਪਿਸ਼ਾਬ ਪੀਣਾ ਤੇ ਮੈਨੂੰ ਕਹਿੰਦਾ ਨਹੀਂ ਬਾਜਵਾ ਸਾਹਿਬ ਪਿਸ਼ਾਬ ਵਿੱਚ ਕੁਝ ਅਜਿਹੇ ਤੱਤ ਹੈਗੇ ਨੇ ਜਿਹੜੇ ਸਿਹਤ ਵਾਸਤੇ ਚੰਗੇ ਮੈਂ ਫਿਰ ਅੱਗੋਂ ਚੁੱਪ ਹੀ ਕਰ ਗਿਆ ਚਲੋ ਜੀ ਤੁਸੀਂ ਕਰੋ ਗੱਲ
1: ਹਾਂਜੀ ਮੈਂ ਨਾ ਬਾਜਵਾ ਸਾਹਿਬ ਮੈਂ ਇੱਥੇ ਕੋਈ 2-3 ਸਾਲ ਲਾ ਕੇ ਨਾ ਤੇ ਮੈਂ ਚਲੇ ਗਿਆ ਇੰਡੀਆ ਵਾਪਸ
0: ਅੱਛਾ
1: ਜਦੋਂ ਮੈਂ ਵਾਪਸ ਤੇ ਉਥੋਂ ਮੈਂ ਮੇਰੇ ਖਿਆਲ ਚ ਮੈਂ 6 ਵਜੇ ਗਰਮੀਆਂ ਦੇ ਦਿਨ ਸੀ ਮੈਂ ਫੜੀ ਟ੍ਰੇਨ ਹਾਂਜੀ ਮਤਲਬ ਦਿੱਲੀ ਤੋਂ ਜਲੰਧਰ ਦੀ ਤੇ ਜਦੋਂ ਮੈਂ ਬਾਹਰ ਨੂੰ ਵੇਖਿਆ ਤੇ ਲੋਕ ਡੋਲੂ ਲੈ ਕੇ ਤੇ ਸੜਕਾਂ ਦੇ ਕੰਢਿਆਂ ਤੇ ਬੈਠੇ ਹਾਂਜੀ
0: ਲਾਈਨ ਦੇ ਨਾਲ ਨਾਲ
1: ਉਹ ਸੱਜੇ ਖੱਬੇ ਮੈਂ ਜਿੱਧਰ ਮਾਰਾਂ ਇੱਕ ਚੌਂਪੜੀਆਂ ਇੱਕ ਘੱਟਾ ਇੱਕ ਮਿੱਟੀ ਤੇ ਦੂਜਾ ਜੀ ਆਪਣਾ ਆਪ ਖਿਲਾਰ ਕੇ ਬੈਠੇ

0: ਮੈਂ ਬਾਜਵਾ ਸਾਹਿਬ ਜੀ ਅੱਖਾਂ ਮੀਟ ਲਈਆਂ,
1: ਹੱਥਾਂ ਚ ਬੋਤਲਾਂ ਵੀ ਬੜੀਆਂ ਹੋਈਆਂ ਨੇ ਉਹਨਾਂ ਨੇ,
0: ਸਾਰਾ ਕੁਝ ਹੀ ਕੀਤਾ ਤੇ ਮੈਂ ਮਹਾਰਾਜ ਅੱਖਾਂ ਬੰਦ ਕਰਕੇ ਤੇ ਮੈਂ ਮਾੜੀ ਜੀ ਅੱਖ ਖੋਲਾ ਫੇਰ ਬੰਦ ਕਰ, ਅੱਖ ਖੋਲਾ ਫੇਰ ਬੰਦ ਕਰ,
1: ਕਿਉਂਕਿ ਤੇਰੀਆਂ ਅੱਖਾਂ ਨੇ ਫੋਟੋ ਖਿੱਚ ਲੈਣੀ ਸੀ ਤੇ ਉਹ ਤੇਰੇ ਦਿਮਾਗ ਚ ਫੀਡ ਹੋ ਜਾਣੀ ਸੀ।
0: ਉਹ ਮਹਾਰਾਜ ਮੈਂ ਤੁਰਿਆ ਗਿਆ ਤੇ ਉਹਨਾਂ ਦਿਨਾਂ ਦੇ ਵਿਚ ਨਾ ਜਿਹੜਾ ਹਰਿਆਣਾ ਸੀ ਇਹਦੇ ਵਿਚ ਵੀ ਨਾ ਝਾੜੀਆਂ ਹੀ ਸਨ, ਜਿਆਦਾ ਕੋਈ ਮਤਲਬ ਐਡੀ ਕੋਈ ਤਰੱਕੀ ਤਰੁੱਕੀ ਵਾਲਾ ਸਿਸਟਮ ਹੈ ਨਹੀਂ ਸੀ।
1: ਹਾਂਜੀ
0: ਮਹਾਰਾਜ ਮੈਂ ਜਾ ਕੇ ਰਾਜਪੁਰੇ ਅੱਖਾਂ ਖੋਲੀਆਂ ਚੱਜ
1: ਆਲੇ ਦੁਆਲੇ ਦੇ ਨਜ਼ਾਰੇ ਤੁਸੀਂ ਫਿਰ ਮਿਸ ਕਰ ਦਿੱਤੇ ਨੇ ਸਰ।
0: ਉਹ ਨਹੀਂ ਉਹ ਤੇ ਮੈਂ ਦਿੱਲੀ ਚ ਉਹ ਤੇ ਮੈਂ ਫੋਟੋ ਖਿੱਚ ਲਈ ਸੀ।
1: ਅੱਛਾ ਜੀ
0: ਉਹ ਜਿਹੜਾ ਸਾੜ ਪਹੁੰਚ ਮਤਲਬ ਉਧਰ ਵੀ ਨਾ ਕਿਤੇ ਕੋਈ ਚੱਜ ਦਾ ਕੋਈ ਉਦੋਂ ਕੋਈ ਬੂਟਾ ਸੀ ਨਾ ਮਤਲਬ ਫਸਲ। ਜਦੋਂ ਰਾਜਪੁਰਾ ਮੈਂ ਲੰਘਿਆ ਉਦੋਂ ਮਾਰੀ ਨਿਗਾਹ ਤੇ ਫੇਰ ਮੇਰਾ ਦਿਲ ਖੁਸ਼ ਹੋਇਆ ਕਿਉਂਕਿ ਦੋਨੇ ਪਾਸੇ ਹਰਿਆਵਲ ਸੀ।
1: ਠੀਕ ਠੀਕ ਇਹ ਜਿਹੜਾ ਤੁਸੀਂ ਸੀਨ ਸੁਣਾਉਣ ਦੱਸਣ ਡੇ ਹੋ ਜਿੰਨੇ ਸੁਣ ਰਹੇ ਨੇ ਨਾ ਸਾਰਿਆਂ ਨੇ ਉਹ ਸੀਨ ਵੇਖੇ ਸਾਰਿਆਂ।
0: ਹਾਂਜੀ ਹਾਂਜੀ ਹਾਂਜੀ ਤੇ ਦਿੱਲੀਓ ਦਿੱਲੀਓ ਅੱਖਾਂ ਮੀਟੀਆਂ ਤੇ ਰਾਜਪੁਰੇ ਜਾ ਕੇ ਖੋਲੀਆਂ। ਹਾਂਜੀ
1: ਅੱਛਾ ਤੇ ਅੱਖਾਂ ਮੀਟ ਕੇ ਤੁਸੀਂ ਵਾਹਿਗੁਰੂ ਵੀ ਕਰਦੇ ਹੋ ਕੇ ਵੈਸੇ ਹੀ ਗੁੰਮ ਹੋ ਕੇ ਬੈਠੇ ਤੁਸੀਂ?
0: ਨਹੀਂ ਉਦੋਂ ਵਾਹਿਗੁਰੂ ਨੀ ਯਾਦ ਆਉਂਦਾ, ਜਵਾਨੀ ਚ ਵਾਹਿਗੁਰੂ ਕਿਨੂੰ ਯਾਦ ਆਉਂਦਾ, ਬਡੇਪੇ ਜੀ ਆਉਂਦਾ।
1: ਵਾਕਿਆ ਜਦੋਂ ਗੋਡੇ ਚੱਲਣੋਂ ਹਟ ਜਾਣ ਫਿਰ ਲੋਕੀ ਮਾਲਾ ਫੜ ਲੈਂਦੇ ਨੇ, ਫਿਰ ਨਾ ਅਕਲ ਦੇਣੀ ਸ਼ੁਰੂ ਕਰ ਦਿੰਦੇ ਨੇ, ਫਿਰ ਕਹਿੰਦੇ ਨੇ ਇਹਨਾਂ ਨੂੰ ਨਵੇਂ ਜਿਹੜੇ ਬੱਚੇ ਯੰਗ ਨੇ ਇਹਨਾਂ ਨੂੰ ਤੇ ਤਮੀਜ਼ ਹੀ ਹੈ ਨਹੀਂ, ਬੇਸ਼ਰਮ ਜਿਹੇ ਹੈਗੇ ਨੇ, ਮੁੰਡਿਆਂ ਦੀ ਨੁਕਤਾਚੀਨੀ ਕਰਨਗੇ, ਕੁੜੀਆਂ ਦੀ ਨੁਕਤਾਚੀਨੀ ਕਰਨਗੇ, ਹਾਂ ਕਿੱਡੇ ਬੇਸ਼ਰਮ ਨੇ। ਹਾਂਜੀ ਕਿਆ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ, ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ, ਪਹਿਲਾਂ ਆਪਣੀ ਮੰਜੀ ਥੱਲੇ ਫੇਰ ਇਹਨੂੰ, ਜਿਹੜੇ ਤੂੰ ਜਵਾਨੀ ਵਿਚ ਚੰਨ ਚਾੜੇ ਉਹਨਾਂ ਗੁਨਾਹਾਂ ਦੇ ਮਿਲਣਗੇ ਢੇਰ ਤੈਨੂੰ, ਉਹਨਾਂ ਗੁਨਾਹ। ਹੁਣ ਵੇਖ ਲੋ ਖੂੰਡੀ ਕਿੱਦਾਂ ਸਿੱਧੀ ਕਰਕੇ ਕਹਿੰਦੇ ਨੇ ਬੇਸ਼ਰਮ ਨੇ, ਐਂ ਨੇ ਜਿਉਂ ਨੇ ਤਿਉਂ ਨੇ। ਹਾਂਜੀ ਤੇ ਇਹ ਵਾਕਿਆ ਹੀ ਰੱਬ ਮਾਲਾ ਜਿਹੜੀ ਹੈ ਇਹ 20-30 ਸਾਲ ਦੇ ਵਿੱਚ ਕਿਉਂ ਉਦੋਂ ਕਿਉਂ ਨੀ ਲੋਕ ਫੜਦੇ, ਇੱਕ ਸੁਣਨ ਵਾਲੀ ਸੋਚਣ ਵਾਲੀ ਗੱਲ ਇਹ ਵੀ ਹੈ, ਉਦੋਂ ਲੱਤਾਂ ਬਾਹਾਂ ਕੰਮ ਜੀ ਕਰਦੀਆਂ ਨੇ।
0: ਹਾਂਜੀ ਹਾਂਜੀ
1: ਹਾਂ ਭੱਜਣ ਨੱਠਣ ਦੇ ਦਿਨ ਜੀ ਹੁੰਦੇ ਨੇ, ਜਦੋਂ ਫਿਰ ਜਵਾਨੀ ਵਿਚ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਏ। ਆਉਣ ਦਿਓ ਕੀ ਸੁਣਾਉਣਾ ਤੁਸੀਂ
0: ਬਾਜਵਾ ਸਾਹਿਬ? ਇੱਕ ਛੋਟੀ ਜਿਹੀ ਗੁਰੂ ਮੈਂ ਗੱਲ ਸੁਣਾਉਣਾ, ਮੈਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਗੁਨਾਹ ਨਹੀਂ ਕੀਤਾ।
1: ਠੀਕ ਹੈ
0: ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ
1: ਉਹ ਤੇ ਛੋਟੀ ਗਲਤੀ ਤੇ ਸੁਭਾਵਕ ਹੁੰਦੀ ਹੈ ਜੀ ਬੰਦਾ ਜਦੋਂ ਜੋ।
0: ਹਾਂਜੀ ਪਰ ਜਦੋਂ ਕਿਤੇ ਉਹ ਵੀ ਯਾਦ ਆਉਂਦੀ ਹੈ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਕਿ ਮੈਂ ਯਾਰ ਇਹ ਗੱਲ ਕੀਤੀ। ਹਾਂਜੀ
1: ਹਾਂਜੀ
0: ਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਨਾ ਜਿਨ੍ਹਾਂ ਬੜੇ ਬੜੇ ਵੱਡੇ ਗੁਨਾਹ ਕੀਤੇ ਨੇ।
1: ਚਲੋ ਜੀ ਤੁਸੀਂ ਮੈਂ ਕਹਿੰਦਾ ਉਹਨਾਂ ਨੂੰ ਛੱਡੋ ਤੁਸੀਂ ਕੋਈ ਆਪਣੀ ਗੱਲ, ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਛੱਡੋ ਗੁਨਾਹ ਵਾਲਿਆਂ। ਹਾਂਜੀ
0: ਚਲੋ ਸੁਣੋ ਜੀ ਫਿਰ
1: ਤੁਸੀਂ ਉਹਨਾਂ ਨੂੰ ਛੱਡੋ ਜਾਣ ਦਿਓ ਤੁਸੀਂ ਉਹਨਾਂ ਨੂੰ।
0: ਬੰਦੇ ਚੋ ਬੰਦਾ ਮਰ ਰਿਹਾ ਮੇਰੀ
1: ਬੰਦੇ ਚੋ ਬੰਦਾ ਮਰ ਰਿਹਾ।
0: ਹਾਂਜੀ ਬੰਦੇ ਚੋ ਬੰਦਾ ਮਰ ਰਿਹਾ,
1: ਹਾਂਜੀ
0: ਦੇਖੋ ਕੀ ਬੰਦਾ ਕਰ ਰਿਹਾ।
1: ਵਾਹ
0: ਇਖਲਾਕੋ ਊਣਾ ਹੋ ਰਿਹਾ,
1: ਹਾਂਜੀ
0: ਐਬਾਂ ਦਾ ਭਾਂਡਾ ਭਰ ਰਿਹਾ,
1: ਹਾਂਜੀ
0: ਦੇਖੋ ਕੀ ਬੰਦਾ ਕਰ ਰਿਹਾ।
1: ਵਾਹ ਵਾਹ
0: ਬੰਦੇ ਚੋ ਬੰਦਾ ਮਰ ਰਿਹਾ,
1: ਦੇਖੋ ਬੰਦਾ ਕੀ ਕਰ ਰਿਹਾ।
0: ਅਨਜਾਣ ਆਪਣੇ ਆਪ ਤੋਂ ਜਿਉ ਅਜਨਬੀ ਵਿਚਰ ਰਿਹਾ, ਕੁਦਰਤ ਨੇ ਦਿੱਤੀਆਂ ਦੌਲਤਾਂ ਲੈ ਲੈ ਕੇ ਮੁਕਰ ਰਿਹਾ, ਵਾਪਸ ਮੁੜੇਗਾ ਕਿਸ ਤਰ੍ਹਾਂ, ਵਾਪਸ ਮੁੜੇਗਾ ਕਿਸ ਤਰ੍ਹਾਂ ਐਟਮ ਦੇ ਵਿਹੜੇ ਵੜ ਰਿਹਾ
1: ਵਾਹ
0: ਹੱਥੀ ਬਣਾਈ ਮੌਤ ਤੋਂ ਹੱਥੀ ਬਣਾਈ ਮੌਤ ਤੋਂ ਕੰਬ ਰਿਹਾ ਤੇ
1: ਡਰ ਰਿਹਾ ਵਾਹ ਵਾਹ ਵਾਹ
0: ਦੇਖੋ ਕੀ ਬੰਦਾ ਕਰ ਰਿਹਾ ਧਰਤੀ ਤੋਂ ਪੁੱਟਿਆ ਜਾ ਰਿਹਾ
1: ਜੀ
0: ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ
1: ਵਾਹ ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕੇ ਚੰਨ ਤੇ ਚੜ ਰਿਹਾ ਵਾਹ
0: ਫਿਰ ਕਿਹੜੀ ਖੱਟੀ ਖੱਟਣੀ ਜ਼ਿੰਦਗੀ ਦੀ ਬਾਜੀ ਹਰ ਰਿਹਾ
1: ਵਾਹ
0: ਜ਼ਿੰਦਗੀ ਦੀ ਬਾਜੀ ਹਰ ਰਿਹਾ
1: ਬਹੁਤ
0: ਪਾਰ ਵੀ ਨਹੀਂ ਲੰਘਿਆ ਪਾਰ ਵੀ ਨਹੀਂ ਲੰਘਿਆ ਅਫਸੋਸ ਨਾ ਇਧਰ ਰਿਹਾ
1: ਵਾਹ
0: ਜਿਉਣ ਭੋਗੀ ਜਾ ਰਿਹਾ ਸਾਹ ਗਿਣ ਗਿਣ ਕੇ ਮਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਦੇਖੋ ਕੀ ਬੰਦਾ ਕਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ ਬੰਦੇ ਚੋਂ ਬੰਦਾ ਮਰ ਰਿਹਾ
1: ਵਾਕਿਆ ਬੰਦੇ ਚੋਂ ਬੰਦਾ ਮਰ ਰਿਹਾ
0: ਹਾਂਜੀ ਇੰਨੀ ਸੇਵਾ ਜੀ
1: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ ਥੈਂਕ ਯੂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
0: ਓਕੇ ਜੀ ਸੁਣਾਓ
1: ਕਿ ਲੱਖਾਂ ਯਤਨ ਤਰੱਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ
0: ਓਏ ਹੋਏ ਹੋਏ ਵਾਹ ਜੀ ਵਾਹ
1: ਲੱਖਾਂ ਯਤਨ ਤਰੱਦਦ ਕੀਤੇ ਦਿਲ ਸਮਝੇ ਨਾ ਸਮਝਾਇਆ ਟੀਕਾ ਟੀਕੇ ਟੂਕਾਂ ਟੂਣੇ ਕਰਵਾਏ ਦੁੱਖ ਵਧਿਆ ਦੂਣ ਸਵਾਇਆ
0: ਓਏ ਹੋਏ ਵਾਹ ਜੀ ਵਾਹ
1: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ
0: ਹਾਂਜੀ
1: ਅੰਦਰ ਧੂਫ ਬਾਹਰ ਬੋਕਰ ਦਿੱਤੀ ਦੁੱਖਾਂ ਮੰਜਾ ਵਿਹੜੇ ਡਾਇਆ ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ ਯਾਦ ਤੇਰੇ ਦੀਆਂ ਚੀਸਾਂ ਉੱਠਣ ਵਿਛੋੜੇ ਭਾਂਬੜ ਲਾਇਆ ਤੂੰ ਮੈਨੂੰ ਤੇ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਤੂੰ ਮੇਰਾ ਦੇਸ਼ ਵੀ ਛੱਡ ਗਈ ਕਿਉਂ ਦਿਲ ਵਿੱਚ ਡੇਰਾ ਲਾਇਆ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ ਹੁੰਦੇ ਨੀ ਜ਼ਖਮ ਜ਼ਖਮ ਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਜੇ ਜ਼ਖਮ ਬੰਦ ਨੀ ਹੋ ਜਾਂਦੇ
0: ਤੇਰਾ ਭਲਾ ਹੋ ਜਾ ਤੇਰਾ ਭਲਾ ਹੋ ਜਾ ਤੁਹਾਡੇ ਜ਼ਖਮ ਜਿਹੜੇ ਨੇ ਜੀ ਵਾਹਿਗੁਰੂ ਹਾਂਜੀ ਰਾਜੀ ਕਰੇ ਓਕੇ ਜੀ ਚੜ੍ਹਦੀ ਕਲਾ ਚ
1: ਥੈਂਕ ਯੂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇਹ ਸਨ ਜੀ ਸਾਡੇ ਖਾਲਸਾ ਜੀ ਥੈਂਕ ਯੂ ਅੱਛਾ ਭਾਈ ਇਹ ਫੁੱਲ ਭੇਜਣ ਵਾਲਿਓ ਮਿਹਰਬਾਨੀ ਤੁਸੀਂ ਆਪ ਵੀ ਸਾਡੇ ਨਾਲ ਆਣ ਕੇ ਗੱਲਬਾਤ ਕਰਿਆ ਕਰੋ ਥੈਂਕ ਯੂ ਵੈਰੀ ਮਚ ਫੁੱਲ ਵੀ ਬਹੁਤ ਸੋਹਣੇ ਤੁਸੀਂ ਵੀ ਬਹੁਤ ਸੋਹਣੇ ਤੇ ਮੈਂ ਚੱਲਿਆ ਜੀ ਤੁਹਾਨੂੰ ਬਟਾਲੇ ਲੈ ਕੇ ਚੱਲਿਆ ਸਾਡੇ ਸੂਬਾ ਸਿੰਘ ਜੀ ਹੁਣੀ ਨੇ ਉੱਥੇ ਉਹ ਕੀ ਕਹਿੰਦੇ ਨੇ ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇੱਥੇ ਆ ਭਾ ਸੂਬਾ ਸਿੰਘ ਜੀ ਹੋਈ ਵਿੱਚ ਸੂਬਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ ਆ ਜਾਓ ਲੰਘ ਗਿਆ ਸਰ
2: ਆ ਗਿਆ ਜੀ ਆ ਗਿਆ ਅੱਜ ਮੈਂ ਬੜੇ ਪਿਆਰ ਸੁਣ ਰਿਹਾ ਸੀ ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਕਰ ਰਹੇ ਸੀਗੇ
1: ਥੈਂਕ ਯੂ ਜੀ
2: ਜੀ ਬਾਜਵਾ ਸਾਹਿਬ ਮੈਂ ਵੀ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਨਾ ਦੋ ਤਿੰਨ ਦਿਨ ਹੋ ਗਿਆ ਅਜੇ ਅੱਜ ਅਪ੍ਰੈਲ ਦੀ
1: ਛੱਬੀ
2: ਛੱਬੀ ਲੇਕਿਨ ਗਰਮੀ ਏਦਾਂ ਸਾੜਨ ਡਈ ਆ ਵੀ ਇੰਜ ਲੱਗਦਾ ਵੀ ਸੋਚ ਕੇ ਘਬਰਾ ਪੈਂਦਾ ਵੀ ਕੀ ਬਣੂਗਾ
1: ਖੈਰਾ ਸਾਹਿਬ ਮੈਂ ਨਾ ਵੈਦਰ ਡਿਪਾਰਟਮੈਂਟ ਵਾਲਿਆਂ ਦਾ ਕੱਲ ਕੇ ਪਰਸੋਂ ਕੋਈ ਨਿਊਜ਼ ਵਿਚ ਸੁਣਿਆ ਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਵੇਗੀ
2: ਹਾਂ ਤੇ ਮੇਰਾ ਧਿਆਨ ਪਿਆ ਵੀ ਆਖਰ ਕੀ ਮਤਲਬ ਕਿਉਂ ਇੰਨਾ ਧਰਤੀ ਜਿਹੜੀ ਆ ਸੂਰਜ ਆ ਮੌਸਮ ਆ ਪਰਮਾਤਮਾ ਆ ਰੱਬ ਆ ਇਹ ਕਿਉਂ ਕਹਿਰਵਾਨ ਹੋਇਆ ਤੇ ਮੇਰਾ ਧਿਆਨ ਪਿਆ ਵੀ ਇਹਦੇ ਚ ਕਸੂਰ ਪਾ ਲਾ ਕੇ ਸਾਡਾ ਜਿਹੜਾ ਤੁਸੀਂ ਕਹਿ ਰਹੇ ਨਾ ਅੰਧ ਭਗਤੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਹੁੰ ਖਾਧੀ ਆ ਵੀ ਮੈਂ ਨਾ ਮਾਨੂੰ ਵਾਲੀ ਗੱਲ ਭਾਈ ਸਾਡੇ ਦੇਸ਼ ਵਿਚ ਖਾਸ ਕਰਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ ਆਲਾ ਦੁਆਲਾ ਵੇਖਦੇ ਹਾਂ ਤੇ 7 ਸਾਲ ਤੋਂ ਵੇਖ ਰਹੇ ਹਾਂ
1: ਜੀ
2: ਇਹੋ ਹੀ ਧਰਤੀ ਜਿਹੜੀ ਹੈ ਹਰੀ ਭਰੀ ਹੁੰਦੀ ਸੀਗੀ ਮਤਲਬ ਸਾਫ਼ ਸੁਥਰੇ ਪਾਣੀ ਹੁੰਦੇ ਸੀ ਪਿੰਡਾਂ ਦੇ ਹਰ ਪਿੰਡ ਦੇ ਲਗਭਗ 4 ਚੁਫੇਰੇ ਛੱਪੜ ਹੁੰਦੇ ਸੀ ਪਿੰਡ ਦਾ
1: ਈਵਨ ਛੱਪੜਾਂ ਦਾ ਪਾਣੀ ਸਾਫ਼ ਹੁੰਦਾ ਹੈ
2: ਹਾਂ ਸਾਫ਼ ਹੁੰਦਾ ਸੀ ਉੱਥੋਂ
1: ਖੈਰਾ ਸਾਹਿਬ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ ਜਦੋਂ ਅਸੀਂ 6ਵੀਂ ਚ ਪੜ੍ਹਦੇ ਹੁੰਦੇ ਸੀ ਸਾਡੇ ਪਿੰਡੋਂ ਇੱਕ ਬਾਹਰ ਛੱਪੜ ਹੁੰਦਾ ਸੀ ਉਹਦੇ ਵਿੱਚ ਦੁਨੀਆਂ ਨਹਾਉਣ ਜਾਂਦੀ ਹੁੰਦੀ ਸੀ ਤੇ ਅਸੀਂ ਵੀ ਨਹਾਉਂਦੇ ਹੁੰਦੇ ਹਾਂ ਸਾਬਣ ਘਰੋਂ ਲਾਈਫ ਬੋਏ ਦਾ ਸਾਬਣ ਹੁੰਦਾ ਸੀ ਉਦੋਂ ਲਾਲ ਚ ਛੱਪੜ ਚ ਨਹਾਉਂਦੇ ਰਹੇ ਹਾਂ ਤੇ ਅਸੀਂ ਨਹਿਰਾਂ ਦਾ ਪਾਣੀ ਪੀਂਦੇ ਰਹੇ ਹਾਂ ਖਾਲਾਂ
2: ਕੱਪੜੇ ਹਾਂ ਤੇ ਬਾਜਾ ਸਾਹਿਬ ਅੱਜ ਤੁਸੀਂ ਉਹਨਾਂ ਨਹਿਰਾਂ ਦੇ ਵਿੱਚ ਨਾ ਤੇ ਮਤਲਬ ਪਾਣੀ ਤੇ ਬੜੀ ਦੂਰ ਦੀ ਗੱਲ ਨੱਕ ਨੀ ਪੰਜਾਬੀ ਜਾਂਦੇ ਨੱਕ ਨਾ ਦੇ
1: ਸਕਣਾ ਨੱਕ ਨੀ ਡਾਇਆ ਜਾਂਦਾ
2: ਇਹ ਹੱਦ ਬਦਬੂ ਔਰ ਇਹ ਕੀਤਾ ਅਸੀਂ
1: ਅਸੀਂ ਕੀਤਾ ਜੀ ਸਾਰਾ ਕੁਝ
2: ਵਾ ਅਸੀਂ ਤੇ ਅਸੀਂ ਕੀਤਾ ਆ ਮਤਲਬ ਜਿਹੜਾ ਜਿਹਨੂੰ ਹਰਾਜ ਦੇ ਖਿਲਾਫ਼ ਕਹਿ ਕੇ ਬੜਾ ਵਡਿਆਇਆ ਗਿਆ ਨਾ ਵੀ ਬੱਲੇ ਬੱਲੇ ਕਿਸਾਨ ਨੇ ਬੜੀ ਫਸਲਾਂ ਕੱਢਣੀਆਂ ਸ਼ੁਰੂ ਕਰਤੀਆਂ ਫਰਟੀਲਾਈਜ਼ਰ ਵਰਤਣੇ ਸ਼ੁਰੂ ਕਰ ਦਿੱਤੇ ਉਹਨੂੰ ਬੜੀ ਸ਼ਾਬਾਸ਼ ਦਿੱਤੀ ਤਗੜਾ ਜਾ ਬੱਲੇ ਜੱਟਾ ਬੱਲੇ ਕੱਲ ਕੌਡੀ ਨੀ ਸੀ ਪੱਲੇ ਦੇ ਅੱਜ ਤੇਰਾ ਸਿੱਟਾ ਸਾਰੇ ਚੜਾ ਕੇ ਨਾ ਤੇ ਉਹ ਸਰ ਧਰਤੀ ਜਿਹੜੀ ਸੀਗੀ ਧਰਤੀ ਖਰਾਬ ਕਰਤੀ ਹਵਾ ਪਾਣੀ ਧਰਤੀ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਨੇ ਤੇ ਉਹਦਾ ਜਿਹੜਾ ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਗਿਆ ਵੀ ਬਾਜਾ ਸਾਹਿਬ ਅੱਜ ਆਦਮੀ ਅੱਗੇ ਅੱਗੇ ਤੇ ਮੌਤ 4 ਚੁਫੇਰੇ ਉਹਦੇ ਮਗਰ ਮਗਰ ਸਿਰ ਦੇ ਉੱਤੇ ਨਾ ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿਚ ਟ੍ਰੈਫਿਕ ਦੇ ਰੂਪ ਦੇ ਵਿਚ
1: ਐਕਸੀਡੈਂਟ
2: ਦੇ ਰੂਪ ਦੇ ਵਿਚ
1: ਬਹੁਤ ਸੋਹਣੀ ਮਤਲਬ ਬਹੁਤ ਸੋਹਣੀ ਤਸਵੀਰ ਦੱਸ ਰਹੇ ਹੋ ਤੁਸੀਂ
2: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿਚ ਮਤਲਬ ਹਰ ਵੇਲੇ ਉਹ ਮੌਤ ਦੇ ਕੰਡੇ ਦੇ ਉੱਤੇ ਖਲੋਤਾ ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋ ਬਣਿਆ ਤਾ ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਦਿਲ ਨੀ ਕਰਦਾ ਬਾਜਵਾ ਸਾਹਿਬ ਕਹਿਣ ਨੂੰ ਸਾਡੇ ਪੰਜਾਬ ਵਿਚ ਜਿਹੜੀ ਮਾਰਵਾ ਬੈਲਟ ਹੈ ਨਾ ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ ਵੈਸੇ ਤੇ ਸਾਰੇ ਹੀ ਆ ਹਰ ਥਾਂ ਹੀ ਆ ਲੇਕਿਨ ਉੱਥੇ ਬਹੁਤ ਜ਼ਿਆਦਾ ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜਵਾ ਸਾਹਿਬ ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ ਤੇ ਉਹਦਾ ਨਾਂ ਹੀ
1: ਕੈਂਸਰ ਟ੍ਰੇਨ ਹੈ ਹਾਂਜੀ ਦੱਸੋ
2: ਹਾਂਜੀ ਹਾਂਜੀ ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ ਜਿਹਨੂੰ ਇਹ ਰੋਗ ਹੋ ਗਿਆ ਬਾਜਵਾ ਸਾਹਿਬ ਉਹ ਤੇ ਹਸਪਤਾਲ ਚੱਲ ਜਾਏ ਜਿੱਥੇ ਮਰਜ਼ੀ ਚੱਲ ਜਾਏ ਆਪਣੇ ਸਾਹ ਹੀ ਲੰਬੇ ਕਰੇਗਾ ਨਾ ਉਹਦੇ ਕੋਲ ਵਿਚਾਰੇ ਕੋਲ ਸਾਰੀ ਉਮਰ ਦੀ ਕੀਤੀ
1: ਕਮਾਈ ਤੁਹਾਡੀ ਗੱਲ ਠੀਕ ਹੈ
2: ਪੈਸੇ ਹੋ
1: ਗਏ
2: ਉਹ ਵਿਚਾਰਾ ਆਜ਼ਾਦ ਜੇਗਾ ਤੇ ਇੱਕ ਸਦਮਾ ਹੀ ਇਸ ਬਿਮਾਰੀ ਦਾ ਇੰਨਾ ਵੀ ਅੱਧਾ ਬੰਦਾ ਦੇ ਸੁਣਦੇ ਸਾਰ ਹੀ ਮਰ ਜਾਂਦਾ
1: ਜੀ
2: ਤੇ ਦੂਸਰਾ ਇਹ ਆ ਵੀ ਇਸ ਚੀਜ਼ ਨੂੰ ਰੋਕਣ ਦਾ ਜਾਂ ਇਹਨੂੰ ਮਤਲਬ ਪੋਲੂਸ਼ਨ ਨੂੰ ਕੋਈ ਸੀਰੀਅਸ ਯਤਨ ਤੇ ਕੀ ਮਾੜਾ ਮੋਟਾ ਵੀ ਕਿਤੇ ਨਾਮ ਨੀ ਲੈ ਰਿਹਾ ਕੋਈ ਝੂਠਾ ਸੱਚਾ ਕਹਿ ਹੀ ਦੇਵੇ ਭਈ ਇਹ ਜਿਹੜਾ ਇੱਥੇ ਇੱਕ ਬਾਬਾ ਆ ਬਾਬਾ ਬਲਬੀਰ ਸਿੰਘ ਸੀਚੇਵਾਲ ਉਹ ਅਸੀਂ ਸਾਡੇ ਨਾ ਦੋਸਤ ਉੱਥੇ ਇੱਕ ਜਦੋਂ ਅਸੀਂ ਨੌਕਰੀ ਤੇ ਲੱਗੇ ਆ 99-92 ਸਾਡਾ ਇੱਕ ਦੋਸਤ ਉਹਦੇ ਉੱਥੇ ਲੱਗ ਗਿਆ ਤੇ ਉਹ ਦੋਸਤੀ ਸੀਗੀ ਚਲੋ ਅਸੀਂ ਬਾਅਦ ਚ ਤੇ ਜਦੋਂ ਕਬੀਲਦਾਰੀ ਹੋ ਜਾਂਦੀ ਆ ਬੰਦਾ ਮਿਲ ਉਹਨੂੰ ਕਰਦਾ ਪਹਿਲਾਂ ਬੜਾ ਮਿਲਦਾ ਆ ਸ਼ੌਂਕ ਨਾ ਹੈ ਉਦੋਂ ਜੀ ਉਹਨੇ ਆਪਣੇ ਪਿੰਡ ਦੇ ਰਾਹ ਰੂਹ ਜੇ ਪੱਤਰੇ ਕਰਨੇ ਸ਼ੁਰੂ ਕੀਤੇ ਸੀਗੇ ਚਲੋ ਖੈਰ ਬਾਜਵਾ ਸਾਹਿਬ ਉਹ ਕਰਦਿਆਂ ਉਹ ਨਾ ਜਿਹੜੀ ਵੇਈ ਸੀ ਬਾਬੇ ਨਾਨਕ ਦੀ ਉਹਨੂੰ ਸਾਫ਼ ਕਰਨ ਲੱਗ ਪਿਆ ਔਰ ਸਭ ਤੋਂ ਪਹਿਲਾਂ ਉਹਨੇ ਕੀਤਾ ਵੀ ਜਿਹੜੇ ਸਾਰੇ ਜਿਹੜੀ ਇਹ ਨਾ ਧਨੋਵਾ ਜਿਹੜਾ ਆਪਣਾ ਹੈਗਾ ਨਾ ਬਾਜਵਾ ਸਾਹਿਬ ਆਪਣੀਆਂ ਦਸੂਏ ਤੋਂ ਅੱਗੇ ਤੇ ਮਕੇਰੀਆਂ ਦੇ ਵਿਚਕਾਰ ਰੱਖਿਆ ਹੈਗਾ ਵਾ ਧਨੋਵਾ
1: ਹਾਂਜੀ ਹਾਂਜੀ ਮਕੇਰੀਆਂ ਦੇ ਲਾਗੇ
2: ਜੀ ਇਥੋਂ ਨਾ ਬਿਆਸ ਦਰਿਆ ਚੋ ਕੁਛ ਇੱਕ ਪਾਣੀ ਵੱਖਰਾ ਹੋ ਕੇ ਮਤਲਬ ਨਾ ਬੇਈ ਬਣ ਜਾਂਦੀ ਆ
1: ਅੱਛਾ
2: ਉਹਨੂੰ ਮਤਲਬ ਛੋਟਾ ਨਾਲਾ ਕਹਿ ਲੋ ਬੇਈ ਕਹਿ ਲੋ ਉਹਦਾ ਨਾਂ ਬੇਈ ਆ ਬਾਬੇ ਨਾਨਕ ਦੇ ਜਿੱਥੇ ਬਾਬੇ ਨਾਨਕ ਦਾ ਮਤਲਬ ਜਿਨ੍ਹਾਂ ਨੇ ਉਹ ਦੱਸਦੇ ਵੀ ਪਹਿਲੀ ਵਾਰੀ ਏਕੰਕਾਰ ਸਤਨਾਮ ਦਾ ਜਾਪ ਕੀਤਾ ਸੀ ਜਾਂ ਉਚਾਰਿਆ ਸੀ ਜਾਂ ਜਿੱਥੋਂ ਜਾ ਕਹਿ ਲਈਏ ਵੀ ਮੋਟੇ ਸੌਖੇ ਸ਼ਬਦਾਂ ਚ ਉਹਨਾਂ ਨੂੰ ਗਿਆਨ ਹੋਇਆ ਸੀ ਤੇ ਬਾਜਵਾ ਸਾਹਿਬ ਉਹਨੇ ਕੀਤਾ ਕਿ ਉਹਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਅਸੀਂ ਆਪਣੀ ਅੱਖਾਂ ਨੇ ਵੇਖੀ ਸੁਲਤਾਨਪੁਰ ਲੋਧੀ ਵਿੱਚ ਜਿਹੜਾ ਸ਼ਹਿਰ ਦਾ ਹੁੰਦਾ ਨੀ ਜਿਹੜੀ ਕੂੜਾ ਕਰਕਟ ਜਿਹੜਾ ਮਤਲਬ ਜੋ ਵੀ ਆ ਉਹ ਪੁਲ ਦੇ ਦੋਵੇਂ ਪਾਸੇ ਸੁੱਟ ਸੁੱਟ ਕੇ ਪੁਲ ਦੇ ਥੱਲੇ ਪਾਣੀ ਦਾ ਕਲੰਘਣਾ ਬੰਦ ਕਰ ਦਿੱਤਾ
1: ਸੀ।
2: ਔਰ ਉਸ ਬੰਦੇ ਨੇ ਮਤਲਬ ਤੇ ਸਭ ਤੋਂ ਵੱਧ ਵਿਰੋਧ ਉਹਨਾਂ ਦਾ ਜਿਹੜੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ ਐਸਡੀਐਮ ਡੀਜੀ ਕਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ, ਉਹਨੂੰ ਡਰਾਉਂਦੇ ਹੁੰਦੇ ਸੀ ਤੈਨੂੰ ਬਾਬਾ ਤੈਨੂੰ ਉਹ ਕਰਦਾ ਕਿ ਜੇ ਕਰਦਾ। ਬਾਅਦ ਵਿੱਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
1: ਰਾਜ ਸਭਾ ਚ ਬੈਠੇ
2: ਸਾਰੇ ਸਰਕਾਰੀ ਦਰਬਾਰੇ ਪੋਲੀਟੀਕਲ ਲੀਡਰ ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
1: ਆਇਆ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ
2: ਜੀ ਜੀ ਜੀ ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ ਉਸ 25 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ ਤੇ ਉਹਨੂੰ ਬਰਸੀ ਦੇ ਰੂਪ ਵਿਚ ਮਨਾਉਂਦੇ ਨੇ ਅੱਜ ਵੀ ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜੀ ਦੀ ਜ਼ਿੰਮੇ ਸੀ ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ ਜਿਹਦੇ ਚ ਮਤਲਬ ਹਜ਼ਾਰਾਂ ਨਹੀਂ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ, ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ। ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਛੱਡੋ, ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਉਹਦੇ ਵਿਚ ਪੈਂਦਾ ਸੀਗਾ। ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਉਹ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ, ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਚ ਇਸ ਗੱਲ ਦਾ ਨਾਂ ਤੱਕ ਨੀ ਲੈਂਦੀਆਂ। ਤੇ
1: ਨਹੀਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵਾਕਿਆ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹਾਸਪਿਟਲ ਖੋਲ ਦਿੱਤਾ ਕੈਂਸਰ ਦਾ ਕਿ ਬੇਸਿਕਲੀ ਕੈਂਸਰ ਜਿੱਥੋਂ ਹੁੰਦਾ ਉਹ ਕਾਰਨ ਲੱਭੋ ਉਥੋਂ ਡੱਕੋ ਕੈਂਸਰ ਨੂੰ ਹੋਣ ਤੋਂ।
2: ਜੀ ਜੀ ਜੀ ਜੀ
1: ਤੇ ਹਾਸਪਿਟਲ ਤੇ ਚਲੋ ਖੋਲਣਾ ਹੀ ਖੋਲਣਾ ਪਰ ਬੇਸਿਕਲੀ ਇਹ ਬਿਮਾਰੀ ਬੰਦ ਕਰੋ ਨਾ ਕਿ ਦੋ ਹਾਸਪਿਟਲ ਹੋਰ ਖੋਲਦੇ ਹੋ।
2: ਜੀ ਜੀ ਕਿਉਂ ਇੰਨਾ ਮਤਲਬ
1: ਤੇ ਹਾਂ ਵੇਖੋ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਬਾਬੇ ਨੂੰ ਮਨਾ ਕਰਨ ਰਹੇ
2: ਉਹ ਜੇ ਮਨਾ ਕਾਦੀ ਕਰਦੇ ਜੀ ਉਹ ਮਤਲਬ ਦਬਕੇ ਵੀ ਮਾਰਦੇ
1: ਸੀ
2: ਹਰ ਤਰ੍ਹਾਂ ਦਾ ਡਰਾਵਾ ਵੀ ਦਿੰਦੇ ਸੀ ਔਰ ਇਹਦਾ ਨਤੀਜਾ ਬੜਾ ਖਤਰਨਾਕ ਨਿਕਲ ਰਿਹਾ। ਇਹ ਜੋ ਕੁਛ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਆਪਣੀ ਮੈਂ ਆਪਣੀ ਗੱਲ ਨੂੰ ਮਤਲਬ ਪੋਲਿਊਸ਼ਨ ਦੇ ਉੱਤੇ ਖਾਸ ਕਰਕੇ ਹਵਾ ਦਾ ਪਾਣੀ ਦਾ ਤੇ ਧਰਤੀ ਦਾ ਇਹਦੇ ਤੇ ਇਸ ਕਰਕੇ ਮਤਲਬ ਮੈਂ ਕੇਂਦਰਿਤ ਕੀਤਾ ਸੀਗਾ ਕਿ ਇਹ ਜੇ ਇਹ ਨਾ ਰੁਕਿਆ ਤੇ ਅਸੀਂ ਇਸ ਧਰਤੀ ਤੇ ਮਤਲਬ ਨਾ ਇੱਕ ਜਿਹੜੀ ਹੱਡ ਸਾੜਵੀਂ ਜਿਹੜੀ ਗਰਮੀ ਆ ਤੁਸੀਂ ਅੱਜ ਜੇ ਇੱਥੇ ਹੋਵੋ ਤੇ ਤੁਹਾਨੂੰ ਮਤਲਬ ਇਹ ਟੈਂਪਰੇਚਰ ਬਾਜਵਾ ਸਾਹਿਬ ਅੱਗੇ ਜੂਨ ਦੇ ਵਿੱਚ ਜਾ ਕੇ ਨਾ ਲਾਸਟ ਜਦੋਂ ਪੀਕ ਤੇ ਹੁੰਦੀ ਸੀ ਗਰਮੀ ਦਾ ਜਦੋਂ ਖਤਮ ਹੋਣਾ ਹੁੰਦਾ ਸੀਗਾ ਜੇਠ ਹਾੜ ਦੇ
1: ਉਦੋਂ ਏਦਾਂ ਦੀ ਪੈਂਦੀ
2: ਉਦੋਂ ਪੈਂਦੀ ਜੀ ਤੇ
1: ਵਿਸਾਖ ਹੋਣੀ ਸ਼ੁਰੂ ਹੋ ਗਈ ਹੈ ਜਿਹੜੀ ਤੇ ਫਿਰ ਜੂਨ ਜੁਲਾਈ ਚ ਕੀ ਬਣੇਗਾ ਆਪਣਾ ਖਹਿਰਾ ਸਾਹਿਬ ਇੱਥੇ
2: ਤੇ ਇਹ ਬਾਜਵਾ ਸਾਹਿਬ ਵੀ ਮਤਲਬ ਤੇ ਰੋਕ ਲੱਗਣੀ ਚਾਹੀਦੀ ਹੈ ਇਹਦੇ ਤੇ ਬਾਰੇ ਸਾਨੂੰ ਲੋਕਾਂ ਨੂੰ ਸਰਕਾਰ ਦਾ ਕੁਛ ਨੀ ਕਹਿਣਾ ਸਰਕਾਰ ਇੱਕ ਚੱਲ ਗਈ ਦੂਜੀ ਆ ਗਈ ਤੀਜੀ ਚੱਲ ਗਈ ਤੀਜੀ ਆ ਗਈ ਉਹ ਤੇ ਉਹਨਾਂ ਨੇ ਮਤਲਬ ਉਹਨਾਂ ਦਾ ਕੰਮ ਹੈ ਰਾਜ ਕਰਨਾ ਉਹਨਾਂ ਨੇ ਕੁਰਸੀ ਲੈਣੀ ਆ
1: ਜਿਹੜੇ
2: ਕੁਰਸੀ ਤੇ ਬੈਠੇ ਆ ਉਹ ਕੁੱਟ ਕੇ ਪਾਵੇ ਫੜ ਕੇ ਉਹਨਾਂ ਇਹ ਕੋਸ਼ਿਸ਼ ਜਾਣਾ ਵੀ ਅਸੀਂ ਥੱਲੇ ਉਹਨਾਂ ਖਿਸਕਣ ਦਈਏ ਜਿਹਨਾਂ ਦਾ ਨਹੀਂ ਜਿਹੜੇ ਬਾਹਰ ਜਿਹਨਾਂ ਦਾ ਥੱਲੇ ਉਹ ਖਿਸਕ ਗਈ ਆ ਉਹ ਪਾਵੇ ਉਹ ਖਿੱਚਾ ਮਾਰਦੇ ਨੇ ਵੀ ਸਾਡੂ ਇੱਧਰ ਕਰੋ ਇੱਧਰ ਕਰੋ ਉਹਨਾਂ ਦਾ ਕੰਮ ਇਹ ਆ ਉਹਨਾਂ ਦਾ ਇਹ ਪਬਲਿਕ ਇੰਟਰਸਟ ਜਿਹੜਾ ਆ ਉਹਨਾਂ ਦਾ ਕੋਈ ਹੈ ਨੀ ਲੋਕ ਹਿੱਤ ਦੇ ਵਿੱਚ ਉਹ ਕੋਈ ਕੰਮ ਨੀ ਕਰ ਰਹੇ
1: ਤੁਸੀਂ ਖਹਿਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹੋ ਮੇਰਾ ਖਿਆਲ ਹੈ ਸਰਕਾਰਾਂ ਦਾ ਉਦੇਸ਼ ਰਹਿ ਹੀ ਇਹੋ ਗਿਆ ਕਿ ਜੇ ਇਲੈਕਸ਼ਨ ਜਿੱਤ ਗਏ ਆ ਤੇ ਅਗਲੀ ਕਿੱਦਾਂ ਜਿੱਤਣੀ ਹੈ
2: ਜੇ ਕੁਰਸੀ ਜਿਹਨੂੰ ਮਿਲ ਗਈ ਤੇ ਬੈਠੇ ਕਿਦਾਂ ਰਹਿਣਾ ਵਾ ਤੇ ਜਿਹਨੂੰ ਨਹੀਂ ਮਿਲੀ ਜਿਹਦੇ ਥੱਲੇ ਖਿਸਕ ਗਈ ਆ ਉਹ ਦੂਜੇ ਨੂੰ ਪਰਾਂ ਕਰਕੇ ਤੇ ਇਹਨੂੰ ਹੱਥ ਕਿਵੇਂ ਗਿੱਟੇ ਨੂੰ ਹੱਥ ਕਿਵੇਂ ਪਾਉਣਾ ਬਸ ਇੰਨਾ ਹੀ
1: ਜੀ ਜੀ ਜੀ
2: ਮੈਂ ਬਸ ਇੱਕ ਮਿਨਿਸਟਰ ਦੇ ਮੂੰਹ ਇਹ ਗੱਲ ਸੁਣੀ ਹੋਈ ਆ
1: ਅੱਛਾ
2: ਉਹ ਕਿਸੇ ਵਿਆਹ ਦੇ ਵਿਚ ਤੇ ਕੋਈ ਸੱਜਣ ਨੇ ਉਹਨੂੰ ਮਖੌਲ ਕੀਤਾ ਵੀ ਤੁਸੀਂ ਜਦੋਂ ਜਿੱਤ ਜਾਂਦੇ ਜੇ ਤੁਸੀਂ ਬੜੇ ਉਹਨਾਂ ਹਾਰ ਗਿਆ ਸੀਗਾ ਤੇ ਉਹਨੂੰ ਕਹਿੰਦੇ ਤੁਸੀਂ ਅੱਧਾ ਘਰ ਮਿਲਾਉਂਦੇ ਜੇ ਬੰਦਿਆਂ ਨੂੰ ਵੇਹਦੇ ਵੀ ਨੀ ਐਵੇਂ ਬਿਨਾਂ ਵੇਖਿਆ ਹੱਥ ਕਰ ਦਿੰਦੇ ਜੇ ਤੇ ਉਹ ਕਹਿੰਦਾ ਵੀ ਮੈਂ ਅੱਗੇ ਬੜਾ ਦੁਖੀ ਆ ਤੇ ਮੈਨੂੰ ਸਤਾ ਨਾ ਤੇ ਉਹ ਕਹਿੰਦਾ ਵੀ ਰਾਜਨੀਤੀ ਇਹੋ ਆ ਵੀ ਜਿਹਦਾ ਜਿਹੜਾ ਜਿਹਦਾ ਜਿਹਦਾ ਗਿੱਟੇ ਨੂੰ ਹੱਥ ਪੈ ਜਾਂਦਾ ਕੁਰਸੀ ਨੂੰ ਉਹ ਚੁੱਪ ਕਰ ਜਾਂਦਾ ਵਾ ਤੇ ਜਿਹੜਾ ਜਿਹੜਾ ਨੱਥ ਜਾਂਦਾ ਉਹ ਤਵੇ ਤੇ ਹੋ ਜਾਂਦਾ ਬਸ ਰਾਜਨੀਤੀ
1: ਘੁੰਮਦੀ ਚੁੱਲ੍ਹੇ ਦੇ ਦੁਆਲੇ ਹੀ ਆਏ
2: ਘੁੰਮਦੀ ਚੁੱਲ੍ਹੇ ਦੁਆਲੇ ਕੁਰਸੀ ਦੁਆਲੇ ਹੀ ਆ ਇਹ ਸਾਡੇ ਸਟੇਟ ਦੀ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦਾ ਵੀ ਇਹੋ ਮਸਲਾ ਤੇ ਕੇਂਦਰ ਦਾ ਵੀ ਇਹੋ ਹੀ ਆ ਤੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਖੁਦ ਇਹਦੇ ਵਾਸਤੇ ਸੋਚਣਾ ਪੈਣਾ ਤੇ ਲੋਕਾਂ ਦੇ ਵਿੱਚ ਜਿਹੜੀ ਆ ਨਾ ਇੰਨੀ ਨਾ ਚੇਤਨਾ ਆ
1: ਹਾਂ ਇਹੋ ਹੀ ਮੈਂ ਕਹਿਣ ਲੱਗਾ ਸੀ ਵੈਸੇ ਵੈਸੇ ਖਹਿਰਾ ਸਾਹਿਬ ਇਹ ਜਿਹੜੇ ਸਾਡੇ ਲੀਡਰ ਨੇ ਜਿੱਤ ਜਾਂਦੇ ਨੇ ਘਰ ਬਾਰ ਭਰ ਲੈਂਦੇ ਨੇ ਬਾਹਰ ਦੇ ਬੈਂਕ ਵੀ ਭਰ ਲੈਂਦੇ ਨੇ ਯਾਰ ਇਹਨਾਂ ਨੂੰ ਆਪਣੀ ਮਦਰ ਲੈਂਡ ਬਾਰੇ ਮਾਂ ਆਪਣੇ ਧਰਤੀ ਤੇ ਕੋਈ ਤਰਸ ਨਹੀਂ ਆਉਂਦਾ ਆਪਣੇ ਸਮਾਜ ਤੇ ਕੋਈ ਤਰਸ ਨਹੀਂ ਆਉਂਦਾ ਆਪਣੀ ਆਉਣ ਵਾਲੀ ਜਨਰੇਸ਼ਨ ਤੇ ਭਾਰਤ ਦੇ ਭਵਿੱਖ ਤੇ ਭਾਰਤ ਦੀ ਇੱਜ਼ਤ ਦੇ ਉੱਤੇ ਪਾਣੀਆਂ ਤੇ ਪਰਿਆਵਰਣ ਤੇ ਇਹਦੇ ਡਿਸਿਪਲਿਨ ਵੱਲ ਵੇਖ ਕੇ ਇਹਦੀਆਂ ਬਿਮਾਰ ਕੋਈ ਹਮਦਰਦੀ ਇਹਨਾਂ ਦੇ ਮਨਾਂ ਚ ਨਹੀਂ ਜਾਗਦੀ ਇੰਨਾ ਕੁਛ
2: ਇੱਕ ਲੀਡਰ ਬਾਰੇ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਸੀਗੇ ਵੀ ਆਹ ਜਿਹੜੀ ਜਿੱਦਾਂ ਤੁਸੀਂ ਕਹਿਣਾ ਵੀ ਇਹਨਾਂ ਨੂੰ ਜਰਾ ਜਿੰਨੀ ਵੀ ਕੋਈ ਸ਼ਰਮ ਹਜਾ ਨੀ ਕਹਿੰਦਾ ਯਾਰ ਹੋਰ ਤੇ ਗੱਲਾਂ ਦੀਆਂ ਗੱਲਾਂ ਵਾ ਹੋਰ ਗੱਲਾਂ ਦੀਆਂ ਗੱਲਾਂ ਕਹਿੰਦਾ ਉਹ ਚ ਇੱਕ ਕੁਆਲਿਟੀ ਹੈਗੀ ਇੱਕ ਗੁਣ ਹੈਗਾ ਕਹਿੰਦਾ ਕੀ ਆਂਦਾ ਲੈ ਵੀ ਉਹ ਕਦੀ ਸ਼ਰਮਿੰਦਾ ਨੀ ਇਹਨਾਂ ਨੂੰ ਸ਼ਰਮ ਨੀ ਜੇ ਆਉਂਦੀ ਨਾ ਜੇ ਗੁਣ ਵਾ ਇਹਨਾਂ ਨੂੰ ਕੁਆਲਿਟੀ ਕਹਿ ਲੋ ਜਾਂ ਕੀ ਕਹਿ ਲੋ
1: ਇਹ ਸ਼ਰਮ ਪ੍ਰੂਫ ਨੇ ਤੁਹਾਡੇ ਵਰਗਾ ਇੱਕ ਤੁਹਾਡੇ ਵਰਗਾ ਨਾ ਸਿਆਣਾ ਬਿਆਣਾ ਇੱਕ ਹਾਰੀ ਹੋਈ ਐਮ ਐਲ ਏ ਦੀ ਸੈਕਟਰੀ ਬਣ ਗਿਆ ਹੁਣ ਇਲੈਕਸ਼ਨ ਆਈ ਸੀ ਉਹ ਸੈਕਟਰੀ ਨਾਲ ਹੀ ਜਾਇਆ ਕਰੇ ਹਰ ਥਾਂ ਤੇ ਉਹ ਜਿਹੜੀ ਬੀਬੀ ਸੀ ਇਹ ਡਰਾਮੇ ਦੀ ਗੱਲ ਕਰਨ ਡਿਆ ਮੈਂ ਡਰਾਮਾ ਵੇਖ ਰਿਹਾ ਉਹ ਬੀਬੀ ਜਿੱਥੇ ਜਾਏ ਉਹ ਪਿੰਡ ਦੇ ਬਜੁਰਗ ਉਹਦੀ ਬੀਬੀ ਦੀ ਚੰਗੀ ਬੇਇੱਜ਼ਤੀ ਕਰਨ ਵੀ ਤੂੰ ਪਿਛਲੀ ਵਾਰੀ ਜਿੱਤੀ ਸੀ ਨਾ ਤੂੰ ਇੱਕ ਵੀ ਵਾਅਦਾ ਪੂਰਾ ਕੀਤਾ ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਕੇ ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਐਤਕੀ ਕਿਹੜੇ ਮੂੰਹ ਨਾਲ ਕਿਹੜੇ ਇੱਕ ਕੁਆਲਿਟੀ ਦੱਸ ਦੇ ਜਿਹਦੇ ਬਿਹਾਫ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ ਅੱਛਾ ਉਹ ਦੂਜੇ ਉਹ ਗੱਲਾਂ ਬਾਤਾਂ ਕਰੇ ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ ਉਹ ਬੜੀ ਸ਼ਰਮ ਫੀਲ ਕਰੇ ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ ਤੀਜੇ ਪਿੰਡ ਵੀ ਬੇਇੱਜ਼ਤੀ ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜ਼ਿਆਦਾ ਬੇਇੱਜ਼ਤੀ ਕੀਤੀ ਤੇ ਉਹ ਘਰ ਨੂੰ ਆਏ ਉਹਦੇ ਵਿਚਾਰੇ ਦੇ ਸਿਰ ਪੀੜ ਹੋਣ ਡਈ ਸੀ ਉਹਨੇ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ
2: ਡਾਇਰੀ
1: ਉਹ ਬੈਠਾ ਆਣ ਕੇ ਚਾਹ ਪੀਤੀ ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ ਹਾਲਾਂਕਿ ਉਹਨੂੰ ਕੋਈ ਕੁਛ ਨੀ ਕਹਿ ਰਿਹਾ ਤੇ ਡਰਾਮੇ ਦੀ ਗੱਲ ਤਾਂ ਉਹਨੂੰ ਦੱਸ ਰਿਹਾ ਉਹ ਬੀਬੀ ਦੁਆਲੇ ਹੀ ਹੋਏ ਸਰ ਉਹਨੂੰ ਕੋਈ ਕੁਛ ਨੀ ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ ਮੈਂ ਬੰਦਾ ਕੋਈ ਹੋਰ ਲੱਭ ਲਓ ਮੈਂ ਨੀ ਜੇ ਤੁਹਾਡਾ ਸੈਕਟਰੀ
2: ਬਾਬਾ ਜੀ ਬਾਜਾ ਸਾਹਿਬ
1: ਅੱਗੋਂ ਤੇ ਗੱਲ ਸੁਣੋ ਅੱਗੋਂ ਗੱਲ ਸੁਣੋ ਉਹ ਕਹਿੰਦੀ ਹੋਇਆ ਕੀ ਹੈ ਕਹਿੰਦਾ ਮੈਂ ਤੇ ਜ਼ਮੀਨ ਮੈਨੂੰ ਵੇਲ ਨੀ ਜੇ ਦਿੰਦੀ ਜਦੋਂ ਲੋਕੀ ਇੰਨੀ ਸ਼ਰਮ ਆਉਂਦੀ ਹੈ ਹਾਲਾਂਕਿ ਗੱਲਾਂ ਤੁਹਾਡੇ ਨਾਲ ਕਰਨ ਡੇ ਹੁੰਦੇ ਆ ਪਤਾ ਨੀ ਮੈਂ ਮੇਰੇ ਕੋਲ ਨੀ ਜੇ ਬਰਦਾਸ਼ਤ ਹੋਣ ਡਿਆ ਤੇ ਉਹ ਬੀਬੀ ਉਹਦੇ ਮੋਢੇ ਤੇ ਹੱਥ ਧਰ ਕੇ ਉਹਨੂੰ ਥਾਪੀ ਦੇ ਕੇ ਕਹਿੰਦੀ ਹੌਸਲਾ ਰੱਖ ਦਿਲ ਨੀ ਛੱਡੀ ਦਾ ਇਹ ਠੰਡ ਤੇ ਸ਼ਰਮ ਜਿੰਨੀ ਮਹਿਸੂਸ ਕਰੀਏ ਓਨੀ ਜ਼ਿਆਦਾ ਲੱਗਦੀ ਹੁੰਦੀ
2: ਇਹ ਵਾਕਈ ਸ਼ਰਮੀ ਦੀ ਹੱਦ ਹੈ ਵਾਜਾ ਸਾਹਿਬ ਇਹ ਆਪਣੇ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਡਰਾਮਾ ਆ ਡਰਾਮਾ ਨੀ ਇਹ ਜਿਹੜਾ ਸਾਹਿਤ ਆ ਨਾ ਸਮਾਜ ਦਾ ਤਰਪਣ ਦਾ
1: ਸ਼ੀਸ਼ਾ ਹੁੰਦਾ
2: ਜਿਹੜਾ ਜਦੋਂ ਵੀ ਕੋਈ ਲਿਖਦਾ ਆ ਡਰਾਮਾ ਲਿਖਦਾ ਕਵਿਤਾ ਲਿਖਦਾ ਆ ਵਾਰਤਕ ਲਿਖਦਾ ਉਹ ਸਮਾਜ ਦੇ ਵਿੱਚ ਜੋ ਵੇਖਿਆ ਉਹਦਾ ਮਤਲਬ ਅੰਗ ਹੀ ਹੁੰਦਾ ਇੱਕ ਉਹਨੂੰ ਜਿਹੜੀ ਚੀਜ਼ ਮਤਲਬ ਪਿੰਚ ਕਰਦੀ ਆ ਚੰਗੀ ਨਹੀਂ ਲੱਗਦੀ ਜਾਂ ਜੇ ਉਹ ਮਤਲਬ ਇੱਕ ਸਮਾਜ ਦੇ ਨਰੋਈ ਸਿੱਧ ਦੇਣ ਵਾਸਤੇ ਉਹਨੂੰ ਸਾਹਮਣੇ
1: ਬਹੁਤ ਖੂਬ ਬਹੁਤ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਗੱਲ ਹੀ ਸੁਣਾ ਸਕਦਾ ਉਹ ਸੈਕਟਰੀ ਦਾ ਕਿਤੇ ਮੂੰਹ ਵਿਖਾ ਸਕਦਾ ਹੋਵਾਂ ਜਿਸ ਤਰ੍ਹਾਂ ਦਾ ਉਹਨੇ ਬਣਾਇਆ ਮੈਨੂੰ
2: ਇਹ ਬਾਜਾ ਸਾਹਿਬ ਇਹ ਵਾਕਿਆ ਹੀ ਬੇਸ਼ਰਮੀ ਜਿਹੜੀ ਆ ਨਾ ਸਾਡੇ ਰਾਜਨੀਤੀ ਵਾਨਾਂ ਦੀ ਜਿਹੜੀ ਆ ਨਾ ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬੈਰੀਅਰ ਲੈ ਕੇ ਬਹਿ ਕੀ ਰਹੀ
1: ਬਹਿ ਗਈ
2: ਜੋੜਾਂ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ੀਆਂ ਦੇ ਵਿਚ ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੋਂ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਨਾ ਮੇਨ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨੰਬਰ ਵਨ ਜਿਹੜੀ ਜਿਹਦੇ ਬਾਰੇ ਕਦੀ ਕਿਸੇ ਨੇ ਮਤਲਬ ਸੁਪਨੇ ਚ ਵੀ ਨੀ ਕੋਈ ਸੋਚਿਆ ਉਹ ਹੈਗੀ ਆ ਸਾਡੇ ਦੇਸ਼ ਦੀ ਬੇ ਇਤਿਹਾਸਾ ਬੇ ਲੋੜੀ ਵੱਧਦੀ ਆਬਾਦੀ ਤੇ ਉਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪ੍ਰਦੂਸ਼ਣ ਖਰਾਬ ਹੋਣਾ ਗੰਧਲਾ ਹੋਣਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
1: ਬਹਿ ਗਈਆਂ ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਕਿਹਾ ਕਿ ਭਾਰਤ ਜੀ ਹਸਪਤਾਲ ਜਾਓ
2: ਦਿੱਲੀ ਤੋਂ ਉਹਨਾਂ ਦੱਸਿਆ ਦਿੱਲੀ ਤੋਂ ਮੈਂ ਜਿਹੜੀ ਆ ਨਾ ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬੈਰੀਅਰ ਲੈ ਕੇ ਬਹਿ ਕੀ ਰਹੀ ਆ
1: ਬਹਿ ਗਈ
2: ਜੋੜਾਂ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ੀਆਂ ਦੇ ਵਿਚ ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੋਂ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ

0: ਬੀ ਇਤਿਹਾਸਾ ਬੇ ਲੋੜੀ ਵਧਦੀ ਆਬਾਦੀ ਤੇ ਓਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪੋਲੂਸ਼ਨ ਖਰਾਬ ਹੋਣਾ ਗੰਧਲਾ ਹੋਣਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਚ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
1: ਬਹਿ ਗਈਆਂ। ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਕਿਹਾ ਕਿ ਭਾਰਤ ਜੀ ਹਸਪਤਾਲ ਜਾਓ
0: ਦਿੱਲੀ ਤੋਂ, ਉਹਨਾਂ ਦੱਸਿਆ ਦਿੱਲੀ ਤੋਂ ਮੈਂ ਸਾਰੀ ਸੁਣੀ ਅੱਖਾਂ ਮੀਟ ਕੇ
1: ਵਤਨ ਕਹਿੰਦਾ ਅੰਗ ਅੰਗ ਬਿਮਾਰ ਹੈ ਤੁਹਾਡਾ ਸਾਰਾ ਤੇ ਓਹੀ ਗੱਲ ਤੁਸੀਂ ਕਰਨ ਦੇ ਵੇਖ ਲੋ ਕਿੱਡੀ ਵੱਡੀ ਸਮੱਸਿਆ ਪਾਪੂਲੇਸ਼ਨ।
0: ਬਿਲਕੁਲ ਜੀ ਬਿਲਕੁਲ
1: ਗਏ ਸੀ ਪੁਲ ਥੱਲਿਓ ਗੈਰ ਕਾਨੂੰਨੀ ਝੁੱਗੀਆਂ ਢਾਉਣ ਪੁਲ ਦੇ ਥੱਲਿਓ ਤੇ ਉਹ ਕਹਿੰਦਾ ਮੇਰੇ 6 ਬੱਚੇ ਨੇ ਅਸੀਂ ਕਿੱਥੇ ਜਾਈਏ। ਉਹ ਕੈਮਰਾਮੈਨ ਨੂੰ ਕਹਿਣ ਡਿਆ ਸੀ ਤੇ ਪਰਾਂ ਇੱਕ ਜੱਟ ਖਲੋਤਾ ਸੀ ਆਮ ਸਿੱਧਾ ਜਿਹਾ ਹੀ ਬੰਦਾ ਮੈਨੂੰ ਤੇ ਲੱਗਾ ਸੀ ਹੈਂ ਉਹਨੂੰ ਉਹ ਕੈਮਰਾਮੈਨ ਦੇ ਕੋਲ ਜਾ ਕੇ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ ਪਤਾ ਨੀ ਉਹਨੇ ਕਿੰਨੀ ਦੱਸੀ 15-16 ਕਿੱਲੇ ਦੱਸੀ ਹੋਏਗੀ ਸਾਡਾ ਚੰਗਾ ਭਲਾ ਗੁਜ਼ਾਰਾ ਹੁੰਦਾ ਇਉਂ ਕਰਕੇ ਤੇ ਮੇਰੇ 3 ਬੱਚੇ ਨੇ ਉਹ ਇਹਦੇ ਕੋਲ ਜੋਬ ਵੀ ਹੈ ਨਹੀਂ ਕੋਈ ਲੈਣੀ ਨੀ ਕੋਈ ਦੇਣੀ ਨੀ ਘਰ ਵੀ ਨੀ ਕਮਰਾ ਵੀ ਨੀ ਤੂੰ 6 ਬੱਚੇ ਜੰਮੇ ਹੀ ਕਿਉਂ ਨੇ ਪਹਿਲਾਂ ਤੇ ਹੁਣ ਤੂੰ 6 ਬੱਚਿਆਂ ਦਾ ਤਰਲਾ ਪਾਉਂਦਾ। ਬਹੁਤ ਸਾਰੇ ਗਰੀਬ ਇੱਕ ਗਰੀਬ ਕਹਿਣ ਡਿਆ ਸੀ ਮੇਰੀ 5 ਲੜਕੀਆਂ ਹੈ ਗੁਜ਼ਾਰਾ ਹੋਤਾ ਨਹੀਂ ਮੈਂ ਕਿਆ ਕਰੂੰਗਾ ਮਹਿੰਗਾਈ ਬੜਤੀ ਜਾ ਰਹੀ ਹੈ ਮੈਂ ਸ਼ਾਦੀ ਕੈਸੇ ਕਰਵਾਉਂਗਾ ਇਨਕੀ ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ। ਉਹ ਦੱਸੋ ਸਰਕਾਰ ਤੇ ਤੂੰ ਕੁੜੀਆਂ ਜੰਮੀ ਜਾ ਸਰਕਾਰ ਤੇਰੀ ਮਦਦ ਕਰੇ ਰਹਿਣਗੀ
0: ਜਨੂਨੀ ਜਨੂਨੀ ਜਿਹੜੇ ਲੀਡਰ ਨੇ ਨਾ ਜਨੂਨੀ ਧਾਰਮਿਕ ਲੀਡਰ ਸਾਰੇ ਧਰਮਾਂ ਦੇ ਮੈਂ ਕਿਸੇ ਇੱਕ ਦਾ ਨਾਮ ਨਹੀਂ ਲੈਂਦਾ ਉਹ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਆਦਾ ਬੱਚੇ ਪੈਦਾ ਕਰੋ।
1: ਹਾਂ ਵਾਕਈ ਅਜੇ ਵੀ ਕਹਿ ਰਹੇ ਨੇ
0: ਆਪਣਾ ਕਿਸੇ ਨੇ ਆਪ ਕਿਸੇ ਨੇ ਵਿਆਹ ਹੀ ਨੀ ਕਰਵਾਇਆ ਤੇ ਕਿਸੇ ਦਾ ਆਪਣਾ ਇੱਕ ਅੱਧਾ ਹੀ ਆ ਤੇ ਓਹਦਾ ਇਹ ਵੀ ਜਿੰਨੇ ਮਤਲਬ ਵੱਧ ਹੋਣਗੇ ਓਨੇ ਲੋਕ ਜਨੂਨੀ
1: ਹੋਣਗੇ ਅਨਪੜ੍ਹ ਹੋਣਗੇ ਅਨਸਿਵਲਾਈਜ਼ਡ ਜਿਹੇ ਹੋਣਗੇ ਇਹਨਾਂ ਦੀਆਂ ਵੋਟਾਂ ਛੇਤੀ ਇਹਨਾਂ ਨੂੰ ਪ੍ਰਭਾਵਿਤ ਕਰਕੇ ਗੱਲਾਂ ਸੁਣਾ ਕੇ ਇਹਨਾਂ ਕੋਲ ਵੋਟਾਂ ਲੈ ਲੈਣੀਆਂ ਨੇ ਤੇ ਜੇ ਨਹੀਂ ਤਾਂ ਭੁੱਖੇ ਮਰਦੇ ਆ ਨਹੀਂ ਤੇ ਅਸੀਂ 100-100 ਰੁਪਏ 500-500 ਰੁਪਏ ਚ ਵੋਟ ਲੈ ਲੈਣੀ ਹੈ 1000 ਚ ਲੈ ਲੈਣੀ ਹੈ।
0: ਬਿਲਕੁਲ ਜੀ ਬਾਜੋ ਸਾਹਿਬ ਇੱਕ ਨਾ ਪਾਕਿਸਤਾਨ ਦੇ ਵਿਦਵਾਨ ਨੇ ਬਹੁਤ ਵੱਡੇ ਵਿਦਵਾਨ ਨੇ ਹਸਨ ਨਸਾਰ ਸਾਹਿਬ
1: ਹਾਂਜੀ ਮੈਂ ਜਾਣਦਾ ਜੀ ਉਹਨਾਂ ਨੂੰ
0: ਹਾਂਜੀ ਜਾਣਦਾ ਉਹ ਕਹਿੰਦੇ ਆ ਵੀ ਗਰੀਬ ਬੰਦੇ ਦੀ ਕੋਈ ਮਰਜ਼ੀ ਨਹੀਂ ਹੁੰਦੀ ਕੋਈ ਵੋਟ ਨਹੀਂ ਹੁੰਦੀ ਕੋਈ ਅਣਖ ਨਹੀਂ ਹੁੰਦੀ ਕੋਈ ਇੱਜ਼ਤ ਨਹੀਂ ਹੁੰਦੀ ਉਹਦੀ ਇੱਜ਼ਤ ਉਹਦੇ ਹੋਲ ਆ ਉਹਦੇ ਹੱਥ ਆ ਜਿਹੜਾ ਜਿਹੜਾ ਉਹਨੂੰ ਰੋਟੀ ਦਿੰਦਾ ਜਿਹੜਾ ਉਹਦਾ ਅੰਨਦਾਤਾ ਉਹਦੀ ਸਭ ਕੁਛ ਇੱਜ਼ਤ ਆ ਜੀ
1: ਬਿਲਕੁਲ
0: ਇਹ ਇਹ ਇਸ ਕਰਕੇ ਇਹਨਾਂ ਨੂੰ ਮਤਲਬ ਉਹ ਰੱਖਦੇ ਨੇ ਥਾਂ ਆਟੇ ਦਾਲ ਦੇ ਉੱਤੇ ਆਪਣੇ ਉੱਤੇ ਉੱਤੇ ਮਤਲਬ ਡਿਪੈਂਡ ਵੀ ਇਹਨਾਂ ਨੂੰ ਜਦੋਂ ਮਰਜ਼ੀ ਭੁੰਡੀ ਮਰੋੜ ਕੇ ਦੰਗਾ ਫਸਾਦ ਲੋੜ ਹੋਊਗੀ ਦੰਗਾ ਫਸਾਦ ਕਰਾਵਾਂਗੇ ਕਿਤੇ 2-4 ਦੀ ਬਲੀ ਦੇਣ ਦੀ ਲੋੜ ਹੋਊਗੀ ਬਲੀ ਦੇਵਾਂਗੇ ਉਹਦੇ ਉੱਤੇ ਜਾ ਕੇ ਆਪਣੀਆਂ ਜਿਹੜੀਆਂ ਵਾ ਰਾਜਨੀਤੀ ਕਰਾਂਗੇ ਕੁਰਸੀਆਂ ਡਾਵਾਂਗੇ ਆਪਣੀ ਜਿਹੜੀ ਆ ਆਪਣਾ ਸੱਤਾ ਦਾ ਜਿਹੜਾ ਆਨੰਦ ਮਾਣਾਂਗੇ।
1: ਬੜੇ ਬੇਈਮਾਨ ਨੇ ਜੀ ਖਾਸ ਕਰਕੇ ਸਾਡੇ ਲੀਡਰ ਬਹੁਤ ਬਗੈਰ ਆਤਮਾ ਤੋਂ ਨੇ ਇਹ ਲੋਕ
0: ਬਿਲਕੁਲ ਜੀ ਜਿਹੜੇ ਜਿਹੜੇ ਫੇਰ ਉਹ ਜਿੱਦਾਂ ਨਾ ਬੇਸ਼ਰਮੀ ਦੀ ਹੱਦ ਫੇਰ ਉੱਥੇ ਗੱਲ ਆ ਗਈ ਆ ਵੀ ਤੁਸੀਂ ਗੱਲ ਕਰ ਰਹੇ ਕਹਿੰਦੇ ਹੈਗੇ ਹੈਗੇ ਸੀ ਵਿਸ਼ਵ ਗੁਰੂ ਜੀ ਤੇ ਸ਼ਰਮ ਸਾਨੂੰ ਮਾਸਤਾ
1: ਨਹੀਂ ਇਸੇ ਚੀਜ਼ ਚ ਤਾਂ ਵਿਸ਼ਵ ਗੁਰੂ ਤੁਸੀਂ ਸਮਝਿਆ ਵੀ ਕਰੋ ਯਾਰ
0: ਉਹ ਹੁਣ ਮੈਨੂੰ ਸਮਝ ਲੱਗੀ
1: ਹੋਣ ਲੱਗੀ ਹੈ ਬੜੀ ਦੇਰ ਹੋਰ ਕਾਹਦੇ ਚ ਵਿਸ਼ਵ ਗੁਰੂ ਹੋਰ ਤਾਂ ਯਾਰ ਮੈਨੂੰ ਕੋਈ ਦੇਖਦਾ ਹੀ ਨਹੀਂ ਹੋਰ ਨਾ ਕੋਈ ਸਾਡੇ ਕੋਲ ਹੈ
0: ਹਾਂਜੀ ਹਾਂਜੀ ਚਲੋ ਖੈਰਬਾਦ ਸਾਹਿਬ ਆਪਾਂ ਨੂੰ ਮੈਂ ਆਪਣੀ ਇਸ ਗੱਲਬਾਤ ਨੂੰ ਨਾ ਆਪਣੇ ਅੱਗੇ ਆਖਰ ਵਾਲੇ ਪਾਸੇ ਜਾਂਦਾ ਵੀ ਕੁਦਰਤ ਦੇ ਨਾਲ ਦੋਸਤੀ ਜਿਹੜੀ ਆਪਾਂ ਜਿਹੜੀ ਆ ਉਹ ਸਾਨੂੰ ਜਿਹੜੀ ਨਾ ਪਾਉਣੀ ਚਾਹੀਦੀ ਆ ਜੇ ਅਸੀਂ ਨਾ ਪਾਈ ਤੇ ਇਹੋ ਸਭ ਕੁਛ ਜੋ ਕੁਛ ਵੀ ਹੁਣ ਹੋ ਰਿਹਾ ਨਾ ਜਦੋਂ ਕਦੇ ਮੀਂਹ ਪੈਣਾ ਹੁੰਦਾ ਸੀ ਮੌਸਮ ਚੇਂਜ ਜਦੋਂ ਰੁਟੀਨ ਦੇ ਵਿੱਚ ਸਾਡੇ ਮੌਸਮ ਅਨੁਸਾਰ ਮੀਂਹ ਪੈਂਦਾ ਉਦੋਂ ਛਿੱਟ ਨੀ ਪੈਂਦੀ ਤੇ ਜਦੋਂ ਨਹੀਂ ਲੋੜ ਹੁੰਦੀ ਤੇ ਉਦੋਂ ਮੀਂਹ ਆਈ ਜਾਂਦੇ ਆ ਇਹ ਸਭ ਮੌਸਮ ਦਾ ਜਿਹੜਾ ਨਾ ਮਤਲਬ ਅੱਗੇ ਪਿੱਛੇ ਹੋ ਜਾਣਾ ਹਾਂਜੀ ਹਾਂਜੀ ਤੇ ਇਹ ਸਾਰਾ ਇਹ ਧਰਤੀ ਦੇ ਹਵਾ ਦਾ ਪਾਣੀ ਦੇ ਪ੍ਰਦੂਸ਼ਣ ਕਰਕੇ ਆ ਤੇ ਇਹ ਸਾਡੇ ਜਿਹੜੇ ਆ ਨਾ ਸਾਡੇ ਰਹਿਬਰ ਜਿਹੜੇ ਨੇ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿਉਂਕਿ ਉਹਨਾਂ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ
1: ਜੀ ਬਿਲਕੁਲ
0: ਹਾਂਜੀ ਤੇ ਅਸੀਂ ਚਾਹਾਂਗੇ ਵੀ ਪਰਮਾਤਮਾ ਕਰੇ ਇਹਨਾਂ ਨੂੰ ਕੋਈ ਥੋੜੀ ਬਹੁਤੀ

0: ਅਕਲ ਦੇਵੇ ਤੇ ਇਹ ਪੈਸੇ ਰੱਖਣ ਵਾਸਤੇ ਜਿਹੜਾ ਜੀਂਦੇ ਰਹਿਣਾ ਜਰੂਰੀ ਹੈ, ਜਦੋਂ ਕੋਈ ਹਵਾ ਚੱਲਣੀ ਆ ਤੇ ਫਿਰ ਉਹਦੇ ਚ ਇਹਨਾਂ ਨੂੰ ਵੀ ਲੱਗਣੀ, ਇਹਨਾਂ ਦੇ ਬੱਚੇ
1: ਇਹ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵੀ ਦੁਸ਼ਮਣ ਨੇ।
0: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਖੈਰਾ ਸਾਹਿਬ ਤੁਸੀਂ ਜਦੋਂ ਆਉਂਦੇ ਹੋ ਬੜੇ ਸੰਜੀਦਾ ਮਸਲੇ ਤੇ ਗੱਲਬਾਤ ਕਰਦੇ ਹੋ, ਮੈਨੂੰ ਬਹੁਤ ਚੰਗਾ ਲੱਗਦਾ। ਸਾਨੂੰ ਆਪਣੇ ਸੰਜੀਦਾ ਮਸਲਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
0: ਦਾ ਜੀ ਗੱਲ ਤੇ ਕਰਨੀ ਚਾਹੀਦੀ ਬਸ ਘੱਟੋ ਘੱਟ ਆਪਾਂ,
1: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਉਹਨਾਂ ਕੁ ਪਾਉਣਾ ਚਾਹੀਦਾ। ਵੇਖੋ ਜੀ ਸਾਰੇ ਹੀ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ ਤੇ ਅਸੀਂ ਹਨੇਰੀਆਂ ਲਿਆ ਦਈਏ।
0: ਬਸ ਇੱਕ ਬੜੀ ਨਾ ਜਿਹੜੇ ਗ੍ਰੰਥ ਨੇ ਨਾ, ਮੈਂ 2 ਮਿੰਟ ਤੁਹਾਡੇ,
1: ਤੁਸੀਂ 5 ਮਿੰਟ ਲਾਓ ਜੀ।
0: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹ, ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ, ਇਹਨਾਂ ਚ ਨਾ ਮਤਲਬ ਇੱਕ ਰਮਜਾਨ ਹੈ
1: ਜੀ।
0: ਉਹ ਰਮਜਾਨ ਨੂੰ ਨੀ ਅਸੀਂ ਸਮਝਦੇ, ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿੱਚ ਇੱਕ ਪ੍ਰਸੰਗ ਆ, ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂਮਾਨ ਵਰਗੇ ਸੀਗੇ ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ, ਉਹਦੇ ਤੇ ਪੱਥਰ ਸੁੱਟ ਰਹੇ ਸੀ ਹਨਾ
1: ਜੀ।
0: ਤੇ ਉਹ ਸ੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ, ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿੱਚ ਨੇੜਦਾ ਸੀ ਤੇ ਫਿਰ ਆਣ ਕੇ ਉਹਦੇ ਤੇ ਉਹ ਆਪਣੇ ਛੰਡਦਾ ਸੀਗਾ,
1: ਰੇਤ ਸੁੱਟਦਾ ਸੀ।
0: ਹਾਂ ਭੁੱਲ ਜੇ ਉੱਥੇ ਆਣ ਕੇ ਤੇ ਉਹ ਰੇਤ ਮਤਲਬ ਆਪਣੇ ਆਪ ਨੂੰ ਛੰਡ ਦਿੰਦਾ ਜੀ, 2-4 ਦਾਣੇ ਜਿਹੜੇ
1: ਰੇਤ ਦੇ ਵੀ ਉਹ ਜਹਮ ਲੈ ਕੇ ਆਇਆ ਜਿਹੜੇ।
0: ਤੇ ਸ੍ਰੀ ਰਾਮ ਜੀ ਨੇ ਉਹਨੂੰ ਉਸ ਗੱਲ ਨੂੰ ਕਹਿੰਦੇ ਵੀ ਮਤਲਬ ਸ਼ਾਬਾਸ਼ ਦਿੱਤੀ, ਉਹਦੇ ਹੱਥ ਫੇਰਿਆ, ਜਿਹੜੀ ਕਹਿੰਦੇ ਉਹਦੇ ਸਟ੍ਰਿਪਸ ਜੀ ਬਣੀਆਂ ਨਾ ਉਹ ਉਹਦੇ ਹੱਥ ਫੇਰਿਆ ਸੀ। ਇਹ ਇਹਦੇ ਵਿੱਚ ਰਮਜ ਇਹ ਆ ਵੀ ਨਿੱਕੇ ਤੋਂ ਨਿੱਕਾ ਯਤਨ ਵੀ ਜਿਹੜਾ ਸਾਡਾ,
1: ਬਿਲਕੁਲ
0: ਬਿਲਕੁਲ, ਉਹ ਵੀ ਮੈਨੇ ਰੱਖਦਾ
1: ਜ਼ਰੂਰ
0: ਕਰਦਾ ਵੀ ਉਹ ਮੇਰੇ ਕੱਲੇ ਨਾ ਯਾਰ ਉੱਥੇ ਮੇਰੇ ਹਟਾਉਣਾ ਕੀ ਹੋਣਾ ਵਾ, ਇਹ ਏਦਾਂ ਨੀ ਹੋ ਸਕਦਾ।
1: ਹਾਂ ਮੇਰੇ ਮਤਲਬ ਚਾਰ ਦਾਣੇ ਰੇਤ ਨਾਲ ਕੀ ਫਰਕ ਪੈ ਜਾਣਾ, ਨਹੀਂ ਪੈਂਦਾ। ਅਸੀਂ ਸਾਰੇ
0: ਪੈਂਦਾ ਜੀ, ਪੈਂਦਾ
1: ਸਾਰੇ ਪਾਰਟਿਸਿਪੇਟ ਕਰੀਏ ਥੋੜਾ ਥੋੜਾ ਹੀ। ਤੇ ਵੇਖੋ ਕਦੀ ਕਦੀ ਨਾ ਖੈਰਾ ਸਾਹਿਬ ਇੱਕ ਇੱਕ ਕਣੀ ਮੀਂਹ ਦੀ ਪੈਂਦੀ ਹੈ, ਮਾੜੀ ਮਾੜੀ ਸਾਨ ਕਣਾਂ ਕਿਣ ਮਿਣ ਉਹ 3-4 ਦਿਨ ਪੈਂਦੀ ਰਹਿੰਦੀ ਹੈ ਤੇ ਸਾਰੇ ਟੋਏ ਟਿੱਬੇ ਬਰਾਬਰ ਕਰ ਦਿੰਦੀ ਹੈ ਪਾਣੀ ਦੇ ਨਾਲ।
0: ਹਾਂ ਇੱਕ ਹੋਰ ਇਹਦੀ ਬੜੀ ਏਦਾਂ ਦੀ ਉਦਾਹਰਣ ਜਿਹੜੀ ਤੁਸੀਂ ਵੀ ਸੁਣੀ ਹੋਏਗੀ ਵੀ ਜੰਗਲ ਨੂੰ ਅੱਗ ਲੱਗ ਗਈ, ਸਭ ਉੱਠ ਕੇ ਪੰਛੀ ਦੌੜ ਕੇ ਭੱਜ ਗਏ ਤੇ ਇੱਕ ਚਿੜੀ ਸੀ ਵਿਚਾਰੀ, ਉਹ ਕੀ ਕਰੇ ਵੀ ਜਿਹੜੇ ਰੁੱਖ ਤੇ ਰਹਿੰਦੀ ਉਹ ਰੁੱਖ ਨੂੰ ਅੱਗ ਲੱਗੀ ਤੇ ਜਾਵੇ ਤੇ ਚੁੰਝ ਭਰ ਕੇ ਪਾਣੀ ਦੇ ਉੱਤੇ ਪਾਈ ਜਾਵੇ ਤੇ ਉਹ ਦੂਜੇ ਕਹਿਣਾ ਤੈਨੂੰ ਸ਼ਦਾ ਹੋ ਗਿਆ ਤੂੰ ਕਿ ਤੇਰੀ ਚੁੰਝ ਨਾ ਕੀ
1: ਪਾਣੀ ਤੋਂ ਲੈ ਆਉਣਾ ਬਈ ਚੁੰਝ ਚ ਪਾ,
0: ਜਾਨ ਨਾ ਗਵਾ ਬਈ ਤੇ ਚੱਲ ਆਪਾਂ ਵੀ ਉੱਡ ਚੱਲੀਏ ਭੱਜ ਚੱਲੀਏ। ਤੇ ਕਹਿੰਦੀ ਵੀ ਮਤਲਬ ਮੈਨੂੰ ਵੀ ਪਤਾ ਵੀ ਮੇਰੀ ਇੱਕ ਚੁੰਝ ਭਰ ਪਾਣੀ ਨਾਲ ਇਹਦੀ ਅੱਗ ਨਹੀਂ ਬੁਝਣੀ, ਲੇਕਿਨ ਮੈਂ ਚਾਹੁੰਦੀ ਹਾਂ ਵੀ ਜਦੋਂ ਕਿਤੇ ਗੱਲ ਹੋਵੇ ਇਸ ਗੱਲ ਦੀ ਵੀ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਤੇ ਭੱਜਣ
1: ਵਾਲਿਆਂ
0: ਤੇ ਭਜਾਉਣ ਵਾਲਿਆਂ,
1: ਕਹਿੰਦੀ ਮੇਰਾ ਨਾਂ ਭਜਾਉਣ ਵਾਲਿਆਂ ਚ ਆਉਣਾ ਤੁਹਾਡਾ ਭੱਜਣ ਵਾਲਿਆਂ ਚ ਆਉਣਾ।
0: ਹਾਂਜੀ ਹਾਂਜੀ ਵੀ ਉਹਦਾ ਮਤਲਬ ਛੋਟੇ ਤੋਂ ਛੋਟਾ ਯਤਨ ਜਿਹੜਾ ਆਪਾਂ ਆਪਣੇ ਆਪ ਕਰਨਾ ਤੇ ਚਾਹੀਦਾ,
1: ਸਾਡਾ
0: ਸਾਰੇ ਲੱਗ ਪਈਏ ਇਹ ਸੋਚ ਦੇ ਧਾਰਨੀ ਬਣੀਏ ਸਾਡਾ ਸਮਾਜ,
1: ਸਾਨੂੰ ਆਪਣੇ ਭਾਰਤ ਨੂੰ ਬਚਾਉਣਾ ਚਾਹੀਦਾ, ਹਰ ਨਾਗਰਿਕ ਕੋਸ਼ਿਸ਼ ਕਰੇ,
0: ਸਾਨੂੰ ਨਾਗਰਿਕਾਂ ਨੂੰ ਲੋਕਾਂ ਨੂੰ ਕੋਸ਼ਿਸ਼ ਕਰਨੀ ਪੈਂਦੀ ਜੇ ਕਿਸੇ ਲੜੇ ਲੀਡਰ ਨੇ ਜਿਹੜਾ ਨੀ ਜੇ ਤੁਹਾਨੂੰ ਲੜਾਉਣ ਆ ਜਾਣਗੇ ਇੱਕ ਪੱਤ ਕਰਾਉਣ ਆ ਜਾਣਗੇ ਤੁਹਾਡੇ ਤੁਹਾਡੀ ਭਲਾਈ ਵਾਸਤੇ ਤੁਹਾਡੇ ਹਿੱਤ ਵਾਸਤੇ ਕਦੇ ਕਿਸੇ ਨੇ ਜਿਹੜਾ
1: ਤੁਹਾਨੂੰ, ਬੇਸ਼ੱਕ ਸੁਣਨ ਵਾਲੇ ਗੁੱਸਾ ਹੀ ਕਰਨ, ਭਾਰਤ ਦੇ ਨਾਗਰਿਕ ਮੈਜੋਰਿਟੀ ਚ ਜਾਹਿਲ ਨੇ
0: ਜ਼ਿਆਦਾਤਰ, ਹੈ ਹੈਗੀ ਹੈ ਚੇਤਨਾ ਦੀ ਘਾਟ
1: ਬਹੁਤ ਘਾਟ ਹੈ।
0: ਠੀਕ ਹੈ ਗੱਲ ਇਹ ਠੀਕ ਹੈ।
1: ਖੈਰਾ ਸਾਹਿਬ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
0: ਜੀ।
1: ਭਾਵੇਂ ਕੰਧਾਂ ਕੋਠੇ ਕੱਚੇ ਸਨ
0: ਜੀ,
1: ਪਰ ਰਿਸ਼ਤੇ ਨਾਤੇ ਸੱਚੇ ਸਨ,
0: ਸੱਚੇ ਸਨ ਬਿਲਕੁਲ।
1: ਆਕਾਸ਼ੀ ਭਾਵੇਂ ਉਡਾਨ ਨਹੀਂ ਸੀ, ਪਰ ਪਿਆਰ ਦੇ ਧਾਗੇ ਪੱਕੇ ਸਨ,
0: ਬਿਲਕੁਲ ਜੀ ਬਿਲਕੁਲ।
1: ਵਿੱਚ ਫਿਜ਼ਾਵਾਂ ਖੌਫ ਨਹੀਂ ਸੀ, ਦੁਸ਼ਮਣ ਅਸੂਲ ਦੇ ਪੱਕੇ ਸਨ,
0: ਸੁਣਨ ਦਾ ਵੀ ਕੋਈ ਅਸੂਲ ਸੀ,
1: ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਇਨਸਾਫ਼ ਤੇ ਮੁਨਸਿਫ ਸੱਚੇ ਸਨ। ਸੁੱਚਾ ਸਿਆ ਭਾਵੇਂ ਕਤਲ ਤੇ ਕਾਤਲ ਹੈ ਸਨ, ਪਰ ਫਾਂਸੀ ਦੇ ਵੀ ਰਸੇ ਸਨ,
0: ਬਿਲਕੁਲ ਜੀ ਬਿਲਕੁਲ,
1: ਪਰ ਫਾਂਸੀ ਦੇ ਵੀ ਰਸਤੇ ਸਰਕਾਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਤੁਹਾਡਾ ਧੰਨਵਾਦ ਜੀ, ਜਿਹੜੇ ਤੁਸੀਂ ਇੰਨੀ ਸੋਹਣੀ ਸੋਚ ਰੱਖਦੇ ਹੋ, ਬੜਾ ਚੰਗਾ ਲੱਗਦਾ। ਤੇ ਇਹੋ ਜਿਹਾ ਕੋਈ ਮੈਂ ਕਹਿੰਦਾ ਸਾਡੇ ਆਹ ਜਿਹੜੀ ਚੰਗੀ ਸੋਚ ਹੀ ਹੈ, ਡਿਵੈਲਪ ਕੰਟਰੀਆਂ ਵਿੱਚ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀ।
0: ਬਿਲਕੁਲ ਜੀ ਬਿਲਕੁਲ ਬਿਲਕੁਲ
1: ਹਾਂਜੀ, ਜੇ ਅਸੀਂ 40 ਸਾਲ 50 ਸਾਲ ਦੇ ਬੱਚੇ ਨੂੰ ਸੁਗੜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬਣੇਗਾ, ਉਹ ਬਣ ਗਿਆ ਜੋ ਉਹਨੇ ਬਣਨਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਹਾਂ ਇੱਥੇ ਬੱਚਿਆਂ ਨੂੰ ਟ੍ਰੇਨਡ ਕੀਤਾ ਜਾਂਦਾ। ਥੈਂਕ ਯੂ, ਚੀਜ਼ਾਂ ਚੁੱਕਣੀਆਂ, ਸਫਾਈ ਕਰਨੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਇਹ ਸਨ ਸੂਬਾ ਸਿੰਘ ਖਹਿਰਾ ਜੀ ਹੁਣੀ, ਜਿਹੜੇ ਯਾਰ ਆਪਣੇ ਦੇਸ਼ ਸਮਾਜ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ, ਪਰ ਉਹਨਾਂ ਦੀ ਪੇਸ਼ ਕਿੱਥੇ ਜਾਂਦੀ ਹੈ, ਕਿਉਂਕਿ ਉਹ ਮੈਜੋਰਿਟੀ ਤੇ ਉਹਨਾਂ ਲੋਕਾਂ ਦੀ ਹੈ ਨਾ ਜਿਹੜੇ ਉਜਾੜਨ, ਢਾਉਣ ਤੇ ਖਰਾਬ ਕਰਨ ਵਾਲੇ ਲੋਕ ਹੈਗੇ। ਐਨੀ ਹਾਓ, ਮੈਂ ਗੱਲ ਕਰ ਰਿਹਾ ਸੀ ਜੀ ਤੁਹਾਡੇ ਚਾਚੇ ਟਰੰਪ ਦੀ, ਤੇ ਗੱਲ ਇੱਦਾਂ ਟਰੰਪ ਦੀ ਬਾਹਰ ਦੇ ਮੁਲਕਾਂ ਚ ਨੁਕਤਾਚੀਨੀ ਨਹੀਂ ਹੋਣ ਡਈ, ਮੇਰੇ ਕਹਿਣ ਦਾ ਮਤਲਬ ਕਿ ਲਾਹਨਤਾਂ ਨਹੀਂ ਪੈਣ ਡਈਆਂ ਇਹਨੂੰ, ਲਾਹਨਤਾਂ ਆਪਣੇ ਮੁਲਕ ਵਿਚ ਵੀ ਪੈ ਰਹੀਆਂ ਜੇ ਟਕਾ ਕੇ। ਪਾਰਲੀਮੈਂਟ ਨੇ, ਅਦਾਲਤ ਨੇ ਇਹਨਾਂ ਦੇ ਇਹਦੇ ਖਿਲਾਫ਼ ਫਤਵੇ ਦਿੱਤੇ ਨੇ, ਪਰ ਜਿਹੜਾ ਸਭ ਦੁਨੀਆਂ ਦੀ ਸਭ ਤੋਂ ਤਾਕਤਵਰ ਪੁਜੀਸ਼ਨ ਜਿਹੜੀ ਹੈ ਉਹ ਅਮੈਰੀਕਾ ਦੇ ਪ੍ਰੈਜੀਡੈਂਟ ਦੀ ਹੈ, ਉਹਨੂੰ ਅਜੇ ਵੀ ਕੋਈ ਫਰਕ ਨਹੀਂ ਪੈਣ ਡਿਆ ਹੈਗਾ, ਕਿਉਂਕਿ ਉਹਦੇ ਕੋਲ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ ਨੇ। ਅਸੀਂ ਉਹਦੀਆਂ ਪਾਵਰਾਂ ਵੱਲ ਨਹੀਂ ਜਾਂਦੇ, ਅਸੀਂ ਉਹਦੇ ਮੂਰਖ ਪੁਣੇ ਵੱਲ ਅੱਜ ਜਾਣਾ ਹੈਗਾ। 2024 ਵਿੱਚ ਜਦੋਂ ਦੂਸਰੀ ਵਾਰ ਇਹ ਬਣੇ ਨੇ ਨਾ, ਆਪਣਾ ਪ੍ਰੈਜੀਡੈਂਟ ਬਣੇ ਨੇ, ਹਾਂਜੀ, ਤੇ ਇਹਨਾਂ ਨੂੰ ਨੌਜਵਾਨਾਂ ਦੀਆਂ ਵੋਟਾਂ ਜਿਹੜੀਆਂ ਨੇ ਨਾ ਉਹ ਕਾਫੀ ਸਪੋਰਟ ਵਿੱਚ ਸਨ, ਨੌਜਵਾਨ ਜਿੰਨੇ ਸਨ ਇਹਦੀ ਸਪੋਰਟ ਦੇ ਵਿੱਚ, ਤੇ ਮਤਲਬ ਕਿ 7% ਜਾਂ 7 ਪੁਆਇੰਟ ਲਾ ਲਓ ਵੋਟਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਮਤਲਬ ਕਿ ਨੌਜਵਾਨਾਂ ਦੀਆਂ ਹੀ ਪਈਆਂ ਸਨ ਵੱਧ ਹਾਰਿਸ ਨਾਲੋਂ, ਤੇ ਇਸ ਵਕਤ ਇਹਨਾਂ ਦੀ ਪੋਜੀਸ਼ਨ ਜਿਹੜੀ ਇਹ ਹੈ -26 ਹੋ ਗਿਆ ਜੇ 7 ਤੋਂ 12, 7 ਤੋਂ ਘੱਟ ਕੇ 12 ਤੱਕ, 26 ਮੇਰੇ ਮੂੰਹੋਂ ਨਿਕਲਿਆ, 7 ਤੋਂ ਘੱਟ ਕੇ -12 ਚਲੇ ਗਏ ਜੇ ਯੰਗ ਲੋਕ ਵੀ, ਪਹਿਲਾਂ ਪਲੱਸ ਚ 7 ਸਨ ਹੁਣ -12 ਚ, ਜਿਹੜਾ ਇਸ ਵੇਲੇ ਸਟੱਡੀ ਕੀਤੀ ਗਈ ਹੈ। ਕਮਲਾ ਹੈਰਿਸ ਦੇ ਮੁਕਾਬਲੇ ਚ ਅਮਰੀਕਨ ਮਰਦ ਜਿਹੜੇ ਸਨ ਉਹਨਾਂ ਨੇ ਹੈਰਿਸ ਦੇ ਮੁਕਾਬਲੇ ਚ 12% ਬੜਤ ਦਿੱਤੀ ਸੀ ਮਰਦਾਂ ਨੇ, ਜਦੋਂ 24 ਦੇ ਵਿੱਚ ਮਤਲਬ ਕਿ ਇਲੈਕਸ਼ਨ ਹੋਈ ਸੀ, ਤੇ ਹੁਣ ਜਿਹੜੀ ਸਟੱਡੀ ਕੀਤੀ ਗਈ ਆ 12% ਬੜਤ ਜਿਹੜੀ ਸੀ ਹੁਣ ਉਹ -7 ਚ ਚਲੇ ਗਈ ਜੀ। ਅੰਦਾਜ਼ਾ ਲਾ ਲਿਓ ਕਿੱਥੇ 12% ਤੇ ਵੱਧ ਸੀ ਹੁਣ -7 ਵਿੱਚ ਜੇ, ਤੇ ਧਰਮ ਦਾ ਕਾਰਡ ਹਰ ਥਾਂ ਖੇਡਿਆ ਜਾਂਦਾ, ਭਾਵੇਂ ਕਿਤੇ ਵੱਧ ਖੇਡਿਆ ਜਾਏ ਜਾਂ ਥੋੜਾ ਖੇਡਿਆ ਜਾਏ। ਕੈਥੋਲਿਕ ਲੋਕ ਜਿਹੜੇ ਨੇ ਉਹਨਾਂ ਕੈਥੋਲਿਕ ਲੋਕਾਂ ਨੇ ਹੈਰਿਸ, ਕਮਲਾ ਹੈਰਿਸ ਤੋਂ 20% ਵੱਧ ਵੋਟਾਂ ਇਹਨੂੰ ਪਾਈਆਂ ਸਨ ਕੈਥੋਲਿਕ ਲੋਕਾਂ ਨੇ, ਕਿ ਇਹ ਕੈਥੋਲਿਕ ਧਰਮ ਦਾ ਤੇ ਇਹਨੂੰ ਉਹ ਇਹ ਵੀ ਲਿਹਾਜ਼ ਦਾ ਕੀਤਾ ਗਿਆ ਸੀ, ਹਾਂਜੀ, ਤੇ ਹੁਣ ਕੈਥੋਲਿਕ ਧਰਮ ਵਾਲੇ -4% ਤੱਕ ਇਹਦੇ ਅਗੇਂਸਟ ਹੋ ਗਏ, ਉਹ ਵੀ ਇਹਨੂੰ ਲਾਇਕ ਨਹੀਂ ਕਰਨ ਡਏ ਹੈਗੇ। ਹੁਣ ਜਿਹੜੇ ਮਤਲਬ ਕਿ ਗੋਰੇ ਨੇ ਨਾ ਉੱਥੇ ਅੰਗਰੇਜ਼ ਜਿਹੜੇ ਨੇ USA ਦੇ ਵਿੱਚ, 24 ਵਿੱਚ ਉਹ ਪਲੱਸ ਮਤਲਬ ਕਿ 1% ਜਿਹੜੇ ਸੀ ਉਹ ਗੋਰੇ, ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ, ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਹੈ ਉਹਦੇ ਉਹੋ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ ਹੁਣ -26 ਹੋ ਗਏ ਜੀ, ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ, ਹਾਂਜੀ, ਉਹਨਾਂ ਨੇ ਕਮਲਾ ਹੈਰਿਸ ਨਾਲ 2 ਪੁਆਇੰਟ ਦਾ ਮਤਲਬ ਕਿ ਫਰਕ ਸੀ, 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ, ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ, ਤੇ ਹੁਣ ਉਹ -25 ਹੋ ਗਏ ਜੀ, ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ, ਲੋਕਾਂ ਦੇ ਸਿਸਟਮ ਹੀ ਫੇਲ ਹੋ ਗਏ, ਬਹੁਤ ਸਾਰਾ ਟਰੱਕਾਂ ਦਾ ਡਿਪਾਰਟਮੈਂਟ ਜਾਂਦਾ ਰਿਹਾ, ਜਾਂ ਟਰੱਕ ਤੇ ਚਲੋ ਸਾਡੇ ਲੋਕ ਜ਼ਿਆਦਾ ਵਾਹੁੰਦੇ ਨੇ, ਸਾਰੇ ਕਾਰੋਬਾਰੀ ਕੰਨਾਂ ਨੂੰ ਹੱਥ ਲਾਉਣ ਡਏ ਨੇ, ਤੇਲ ਜਿਹੜਾ ਹੈਗਾ ਉਹ ਮਹਿੰਗਾ ਹੋ ਗਿਆ, ਜਰਮਨ ਦੇ ਪਤਾ ਨੀ ਕਿੰਨੀਆਂ ਹਜ਼ਾਰ ਫਲਾਈਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਅਚਾਨਕ ਕੈਂਸਲ ਕਰਨੀਆਂ ਪਈਆਂ ਨੇ, ਮੈਨੂੰ ਅੱਜ ਪਤਾ ਲੱਗਾ ਨਿਊਜ਼ ਤੋਂ ਕਿ ਸਾਡੇ ਕੋਲ ਇੰਨਾ ਤੇਲ ਹੀ ਹੈ ਨਹੀਂ, ਕਿੰਨੇ ਅਫਸੋਸ ਵਾਲੀ ਗੱਲ ਹੈ, ਸਾਡੀਆਂ ਏਅਰਪੋਰਟਾਂ ਦੇ ਕਿਤੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਖਾਲੀ ਪਏ ਨੇ, ਤੇ ਹੁਣ ਉਹ 50,000 ਵਾਲੇ ਜਿਹੜੇ ਲੋਕ ਨੇ ਨਾ ਉਹ 25% ਮਾਈਨਸ ਹੋਏ ਜੇ ਇਹਦੇ ਨਾਲੋਂ, ਤੇ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਸਨ, ਪੜ੍ਹੇ ਲਿਖੇ ਜੀਨੀਅਸ ਲੋਕ ਜਿਹੜੇ ਸਨ, 24 ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਟਰੰਪ ਨੂੰ 16% ਉਹਨਾਂ ਨੇ ਵੋਟਾਂ ਜ਼ਿਆਦਾ ਦਿੱਤੀਆਂ ਸੀ, ਜਿਹੜੇ ਦੇਸ਼ ਦੀ ਇਕਾਨੋਮੀ ਨੂੰ ਸਮਝਦੇ ਨੇ, ਅੰਦਰ ਬਾਹਰ ਦੀਆਂ ਚੀਜ਼ਾਂ ਨੂੰ ਸਮਝਦੇ ਨੇ, ਐਜੂਕੇਟਡ ਬਣਤ ਬਣਾਈ ਸੀ, ਹਾਂਜੀ ਉਹਨਾਂ ਨੇ 16% ਬੜਤ ਦਿੱਤੀ ਸੀ ਇਹਨੂੰ, ਤੇ ਹੁਣ ਉਹ 15% ਉਹ ਵੀ ਮਾਈਨਸ ਹੋ ਗਏ ਜੇ। ਚਿੱਟੀ ਚਮੜੀ ਵਾਲੇ ਲੋਕ ਅੰਗਰੇਜ਼ ਜਿਹੜੇ ਘੱਟ ਪੜ੍ਹੇ ਲਿਖੇ ਨੇ, ਬਿਲਕੁਲ ਜਿਹੜੇ ਪੜ੍ਹੇ ਲਿਖੇ ਨਹੀਂ, ਐਵੇਂ 10-10 ਜਮਾਤਾਂ ਪੜ੍ਹੇ ਹੁੰਦੇ ਨੇ ਜਿਹੜੇ, ਉਹਨਾਂ ਦਾ ਟਰੰਪ ਨੂੰ ਜਿਤਾਉਣ ਵਿੱਚ ਵੱਡਾ ਰੋਲ ਸੀ 24 ਦੇ ਵਿੱਚ, ਜਿਵੇਂ ਮੋਦੀ ਨੂੰ ਜਿਤਾਉਣ ਚ ਅੰਧ ਭਗਤਾਂ ਦਾ, ਇਹ ਵੱਡਾ ਰੋਲ 34% ਵੋਟਾਂ ਉਹਨਾਂ ਨੇ ਕਮਲਾ ਹੈਰਿਸ ਨੂੰ ਉਸ ਇਸ ਕੰਪਨੀ ਨੇ ਜ਼ਿਆਦਾ ਪਾਈਆਂ ਸਨ ਇਹਨੂੰ ਟਰੰਪ ਨੂੰ ਹੈਰਿਸ ਤੋਂ, ਕਿਉਂਕਿ ਉਹ ਲੋਕ ਲਕੀਰ ਦੇ ਫਕੀਰ ਨੇ, ਨਹੀਂ ਇਹ ਕਮਲਾ ਹੈਰਿਸ ਸ਼ਾਇਦ ਬਾਹਰੋਂ ਆਈ ਹੈ, ਇਹ ਰੱਬ ਜਾਣੇ ਉਹਨਾਂ ਨੇ ਕੀ ਸੋਚਿਆ, ਪਰ ਇਹਨਾਂ ਨੇ ਉਹਨੂੰ 34% ਵੋਟਾਂ ਜ਼ਿਆਦਾ ਪਾਈਆਂ, ਤੇ ਹੁਣ ਇਹ ਅਨਪੜ੍ਹ ਵੀ 2% ਮਾਈਨਸ ਹੋ ਗਏ ਜੇ ਉਹਦੇ ਤੋਂ। ਹੁਣ ਇਹਦੇ ਡਾਇਲਾਗ ਸੁਣ ਲਓ, ਡਾਇਲਾਗ ਤੇ ਤੁਸੀਂ ਇਹਦੇ ਬਹੁਤ ਸੁਣੇ ਹੋਣਗੇ ਦੋਸਤੋ, ਸਵੇਰੇ ਹੋਰ ਗੱਲ, ਰਾਤ ਨੂੰ ਹੋਰ ਗੱਲ, ਸੁੱਤੇ ਲੌਡੇ ਵੇਲੇ ਹੋਰ ਗੱਲ, ਔਰ ਇਹਦੀ ਗੱਲ ਚ ਕੋਈ ਦਲੀਲ ਨਹੀਂ, ਲੌਜਿਕ ਨਹੀਂ ਹੁੰਦਾ, ਤੇ ਹੈਰਾਨੀ ਹੁੰਦੀ ਆ ਕਿ ਅਮਰੀਕਾ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜ਼ੀਡੈਂਟ ਜਿਹੜਾ, ਇਹਦੀ ਭਾਸ਼ਾ ਕਿੱਦਾਂ ਦੀ ਹੈ, ਇਹ ਤੇ ਆਮ ਬੂਝੜ ਲੋਕਾਂ ਵਾਲੀ ਭਾਸ਼ਾ ਯੂਜ ਕਰਨ ਡਿਆ ਹੈਗਾ, ਅੜੀਅਲ ਜਿਹਾ ਬੰਦਾ ਜਿਹੜਾ ਹੁੰਦਾ, ਖੜੂਸ ਬੰਦਾ ਨਹੀਂ ਹੁੰਦਾ ਜਿਹਦੀ ਮੱਤ ਮਾਰੀ ਜਾਂਦੀ ਹੈ, ਉਸ ਤਰੀਕੇ ਦੀ ਗੱਲਬਾਤ ਕਰਦਾ ਹੈ। ਇਹਨੇ ਹੁਣੇ ਹੀ ਅੱਜ ਜਾਂ ਕੱਲ ਇਹਨੇ ਕਿਹਾ, ਇੰਡੀਆ ਤੇ ਚਾਈਨਾ ਜਿਹੜੇ ਮੁਲਕ ਨੇ ਨਾ ਦੋ, ਇਹ ਨਰਕ ਦਾ ਦਰਵਾਜ਼ਾ ਨੇ, ਭਾਈ ਇੰਡੀਆ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਅੱਜ ਚਾਈਨਾ ਤੇ ਤੇਰਾ ਮੁਕਾਬਲਾ ਕਰਨ ਡਿਆ, ਤੈਨੂੰ ਚੈਲੇਂਜ ਕਰਨ ਡਿਆ, ਤੂੰ ਕਿਤੇ ਮੂੰਹ ਤੇ ਕਰ ਚਾਈਨਾ ਵੱਲ ਨੂੰ, 600 ਕਿਲੋਮੀਟਰ ਤੇ ਟ੍ਰੇਨਾਂ ਚੱਲਣ ਡਈਆਂ ਨੇ, ਮੈਂ ਹੁਣ ਹਰ ਸਾਰੀ ਉਹਨਾਂ ਦਾ ਨਹੀਂ, ਬਾਕੀ ਉਹ ਅਸਲੇ ਵਿੱਚ ਪ੍ਰੋਡਕਸ਼ਨ ਵਿੱਚ ਯਾਰ ਦੁਨੀਆਂ ਭਰ ਦੇ ਬਾਜ਼ਾਰ ਭਰੇ ਪਏ ਨੇ ਉਹਦੇ ਮਾਲ ਨਾਲ, ਭਾਵੇਂ ਉਹ ਕੰਘੀਆਂ ਸ਼ੀਸ਼ੇ ਪਏ ਹੁਣ, ਕਾਪੀਆਂ ਪੈਨਸਲਾਂ ਪਈਆਂ ਹੁਣ, ਸਾਰਾ ਜਿਹੜਾ ਅਫਰੀਕਾ ਉਹਦੇ ਤੇ ਉਹਦੇ ਕੰਟਰੋਲ, ਇੰਡੀਆ ਨੁਕਤਾਚੀਨੀ ਇਹ ਉਹ ਸਾਡੇ ਤਲੋਕਾਤ ਅੱਗੇ ਪਿੱਛੇ ਆ, ਸਾਡੇ ਬਾਜ਼ਾਰ ਚਾਈਨਾ ਦੀਆਂ ਮਾਲ ਨਾਲ ਭਰੇ ਪਏ ਨੇ, ਚਾਈਨਾ ਡੋਮੀਨੇਟ ਕਰ ਰਿਹਾ ਇਸ ਵਕਤ, ਤੇ ਚਾਈਨਾ ਤੇਰੇ ਬਰਾਬਰ ਨਹੀਂ, ਬਰਾਬਰ ਦਾ ਹੀ ਹੈ, ਤੂੰ ਚਾਈਨਾ ਨੂੰ ਨਰਕ ਦਵਾਰ ਕਰਨ ਡਿਆ, ਤੇਰੀ ਜਲਸੀ ਆ, ਹੋਰ ਕੀ ਆ, ਤੇਰੀ ਮੂਰਖਤਾ, ਬੇਸਮਝੀ ਆ, ਜਾਂ ਤੇਰੀ ਜਲਸੀ ਆਪਾਂ ਕਹਿ ਸਕਦੇ ਹਾਂ, ਜਦੋਂ ਦੋ ਗਵਾਂਢੀ ਲੜਦੇ ਹੋਣ ਨਾ ਉਹ ਕਈ ਗੱਲਾਂ ਵੱਧ ਚੜਾ ਕੇ ਵੀ ਕਰ ਜਾਂਦੇ ਨੇ, ਯਾਰ ਤੂੰ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਤੇਰੇ ਮੂੰਹੋਂ ਇਹੋ ਜਿਹੀ ਗੱਲ ਕੋਈ ਚੰਗੀ ਥੋੜੀ, ਕਦੀ ਕਦੀ ਤੂੰ ਗ੍ਰੀਨਲੈਂਡ ਤੇਰੀ ਹੈ, ਕਦੀ ਕੈਨੇਡਾ ਤੇਰਾ, ਹਾਂਜੀ ਕਦੀ ਪਤਾ ਨੀ ਕਿਹੜੇ ਕਿਹੜੇ ਕੰਟਰੀਆਂ ਦੇ ਤੁਸੀਂ ਨਾਂ ਲਈ ਜਾਂਦੇ ਹੋ, ਹੱਦ ਹੋ ਗਈ। ਜੋ ਬੇਕੂਫਾ ਵਾਲੀ ਗੱਲ ਹੈ, ਇਹ ਸੋਭਾ ਨਹੀਂ ਦਿੰਦਾ ਇੱਕ USA ਦੇ ਪ੍ਰੈਜ਼ੀਡੈਂਟ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ। ਨਰਕ ਦੇ ਦਰਵਾਜ਼ੇ ਨੇ ਫਲਾਂ, ਤੇ ਤੂੰ ਤਾਂ ਨਰਕ ਬਣਾਉਣ ਡਿਆ ਸੋਹਣੇ, ਵਸਦੇ ਰਸਦੇ ਅਮਰੀਕਾ ਦੀ ਇਕਾਨਮੀ ਤੂੰ ਡਾਊਨ ਕੀਤੀ ਹੈ। ਤੇਰੇ ਵਰਗੇ ਜਿੱਥੇ ਜ਼ਿਆਦਾ ਹੋਣਗੇ ਉਹ ਮੁਲਕ ਨੇ ਤਾਂ ਨਰਕ ਬਣਨਾ ਹੀ ਬਣਨਾ, ਪਰ ਜਿਨ੍ਹਾਂ ਮੁਲਕਾਂ ਨੂੰ ਤੂੰ ਨਰਕ ਕਹਿਣ ਡਿਆ ਤੇਰੀ ਜੈਲਸੀ ਹੈ ਜਾਂ ਤੇਰਾ ਬੂਝੜਪੁਣਾ ਹੈਗਾ। ਤੇ ਦੋਸਤੋ ਅਮੈਰਿਕਾ ਇਹਦੇ ਉੱਤੇ ਅੱਜ ਫੇਰ ਗੋਲੀ ਚੱਲੀ ਜੇ, ਜੋ ਮਤਲਬ ਕਿ ਨਿਊਜ਼ ਵਿੱਚ ਮਾੜਾ ਜਿਹਾ ਪਤਾ ਲੱਗਾ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਉਸ ਤੋਂ 5 ਮਿੰਟ ਹੀ ਪਹਿਲਾਂ, ਕਿ ਉਹ ਕਿਉਂ ਕਿੱਦਾਂ ਕੀ ਹੈ ਉਹ ਨਿਊਜ਼ ਕੋਈ ਆਉਣ ਡਈ ਸੀ ਤੇ ਮੈਨੂੰ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ, ਪਰ ਬਚ ਬਚਾ ਹੋ ਗਿਆ, ਪਤਾ ਨਹੀਂ ਹੋਇਆ ਕੀ ਹੈ, ਭਾਜੜਾਂ ਪਈਆਂ ਸੀ ਟੇਬਲਾਂ ਦੇ ਥੱਲੇ ਵਾਲੇ ਸਨ ਤੇ ਸਿਕਿਉਰਿਟੀ ਵਾਲੇ ਭੱਜ ਭੱਜ ਕੇ ਆਏ ਸਨ, ਉਹਨਾਂ ਨੇ ਇਹਨਾਂ ਦੇ ਆਲੇ ਦੁਆਲੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਈ ਕੁਛ ਹੋਇਆ ਕਿਤੇ ਗੋਲੀ ਚੱਲੀ ਆ। ਇਹ ਦੁਨੀਆ ਇਹਦੇ ਤੋਂ ਕਿੰਨੀ ਅੱਕੀ ਹੋਏਗੀ, ਇਹਦੇ ਇਹਦੇ ਨਾਗਰਿਕ ਇਹਦੇ ਤੋਂ ਕਿੰਨੇ ਅੱਕੇ ਹੋਣਗੇ, ਆਹ ਦੂਸਰੀ ਵਾਲੀ ਚੱਲੀ ਆ ਗੋਲੀ ਇਹਦੇ ਉੱਤੇ। ਇਹ ਕਿਉਂ ਨਹੀਂ ਬੰਦਾ ਸਮਝਦਾ, ਕਿਸ ਤਰ੍ਹਾਂ ਦਾ ਬੰਦਾ, ਇਹਦੀ ਮਿਲਟਰੀ ਦੇ ਅਫਸਰਾਂ ਨੇ ਇਹਨੂੰ ਲਾਂਤਾਂ ਪਾਈਆਂ ਕੈਮਰੇ ਦੇ ਉੱਤੇ। ਗਲਤ ਆਦਮੀ ਹੈ ਔਰ ਇਹ ਗਲਤ ਕਰ ਰਿਹਾ ਹੈ, ਇਹ ਜਾਣ ਬੁੱਝ ਕੇ। ਵੇਖੋ ਸਾਰੀ ਦੁਨੀਆ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ ਹੈ, ਲੜਾਈ ਕਿਤੇ ਵੀ ਹੁੰਦੀ ਹੋਏ ਅੱਜ ਅਸੀਂ ਇੰਟਰਕੁਨੈਕਟਡ ਹਾਂ ਇੱਕ ਦੂਜੇ ਦੇ ਨਾਲ, ਇਸ ਲੜਾਈ ਦੇ ਵਿੱਚ ਸਾਡਾ ਯੋਗਦਾਨ ਪੈਣਾ ਹੀ ਪੈਣਾ ਹੈ। ਮਹਿੰਗਾਈ, ਖਾਸ ਕਰਕੇ ਪੈਟਰੋਲ, ਗੈਸਾਂ, ਆਵਾਜਾਈ, ਏਅਰ ਟਿਕਟਾਂ, ਜੋ ਵੀ ਜਿੱਦਾਂ ਦਾ ਮਰਜ਼ੀ, ਹਰ ਇਕਾਨਮੀ ਦੂਜੀ ਇਕਾਨਮੀ ਨਾਲ ਜੁੜੀ ਪਈ ਹੈ। ਯਾਰ ਇਹ ਇੱਕ ਬੰਦਾ ਸਾਰੀ ਦੁਨੀਆ ਨੂੰ ਉਥਲ ਪੁਥਲ ਕਰ ਰਿਹਾ। ਠੀਕ ਹੈ, ਦੋ ਵਰਲਡ ਵਾਰਾਂ ਹੋਈਆਂ, ਯੂਰਪ ਨੇ ਅਕਲ ਵੀ ਸਿੱਖੀ ਹੈ ਕਿ ਵਰਲਡ ਵਾਰ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਬਹੁਤ ਵੱਡੀ ਤਬਾਹੀ ਹੈ, 50-50, 100-100 ਸਾਲ ਲੱਗ ਜਾਂਦਾ ਮੁੜ ਕੇ ਪੈਰਾਂ ਤੇ ਆਉਣ ਦੇ, ਤੇ ਕਦੀ ਵੀ ਵਰਲਡ ਵਾਰ ਵਰਗੀ ਜਿਹੜੀ ਵਾਰ ਹੈ, ਨੈਟੋ ਦਾ ਤੂੰ ਹੈਡ ਹੈ, ਨੈਟੋ ਤੇਰਾ ਸਾਥ ਛੱਡ ਗਈ ਹੈ, ਨੈਟੋ ਦੇ ਇਹ ਕਾਗਜ਼ੀ ਸ਼ੇਰ ਨੇ, ਇਹ ਕਹਿੰਦਾ ਸੀ ਟਰੰਪ, ਨੈਟੋ ਕਾਗਜ਼ੀ ਸ਼ੇਰ ਹੈ, ਤੇ ਨੈਟੋ ਦਾ ਜਿਸ ਤਰ੍ਹਾਂ ਸਮਝੌਤਾ ਸਾਡਾ ਕਿ ਸਾਡੇ ਉੱਤੇ ਜਿਹੜਾ ਵੀ ਕੋਈ ਅਟੈਕ ਕਰੇਗਾ ਅਸੀਂ ਸਾਰੀ ਨੈਟੋ ਉਹਦੇ ਤੇ ਅਟੈਕ ਕਰਾਂਗੇ। ਹੁਣ ਨੈਟੋ ਸਾਡਾ ਸਾਥ ਨਹੀਂ ਦੇਣ ਡਈ ਮੇਰਾ ਇਰਾਨ ਤੇ ਉਹ ਨੈਟੋ ਵਾਲੇ ਕਹਿੰਦੇ ਨੇ ਵੀ ਹਾਂ ਸਮਝੌਤਾ ਹੈਗਾ, ਸਮਝੌਤਾ ਹੈਗਾ, ਕੋਈ ਸਾਡੇ ਤੇ ਅਟੈਕ ਕਰੇਗਾ ਤੇ ਸਾਰੀ ਨੈਟੋ ਉਹਦੇ ਤੇ ਅਟੈਕ ਕਰ ਦੇਗੀ, ਪਰ ਕਿਸੇ ਨੇ ਤੇ ਸਾਡੇ ਤੇ ਅਟੈਕ ਕੀਤਾ ਹੀ ਨਹੀਂ, ਤੂੰ ਇਰਾਨ ਤੇ ਅਟੈਕ ਕੀਤਾ, ਨੈਟੋ ਕੀ ਕਰੇਗੀ ਇਹਦੇ ਵਿੱਚ ਜਾ ਕੇ, ਤੇ ਨੈਟੋ ਵਾਲੇ ਤੇ ਵੈਸੇ ਹੀ ਤੇਰਾ ਸਾਥ ਛੱਡ ਗਏ ਨੇ, ਇੰਗਲੈਂਡ ਤੇਰਾ ਸਾਥ ਛੱਡ ਗਿਆ, ਜਰਮਨ ਤੇਰਾ ਸਾਥ ਛੱਡ ਗਿਆ, ਫਰਾਂਸ ਤੇਰਾ ਸਾਥ ਛੱਡ, ਪੁਰਤਗਾਲ ਕੀ ਦੂਜਾ ਉਹਦਾ ਨਾਂ, ਸਪੇਨ, ਹੋਰ ਵੀ ਕਈ ਕੰਟਰੀ ਤੇਰਾ ਸਾਥ ਛੱਡ ਗਏ ਹੈਗੇ ਨੇ। ਸੋ ਇਸ ਕਰਕੇ ਟਰੰਪ ਜਿਹੜਾ ਇਹ ਦੁਨੀਆ ਨੂੰ ਤਬਾਹੀ ਵੱਲ ਖੜ ਰਿਹਾ, ਪਰ ਇਹ ਕਾਮਯਾਬ ਨਹੀਂ ਹੋਏਗਾ। ਇਹ ਇਹ ਇਤਿਹਾਸ ਗਵਾਹ ਹੈ ਕਿ ਇਹੋ ਜਿਹੀ ਅੱਤ ਇਤਿਹਾਸ ਵਿੱਚ ਬੜਿਆਂ ਨੇ ਚੁੱਕੀ ਹੈ। ਇਹਨਾਂ ਦਾ ਹਿਸਟਰੀ ਫੋਲ ਕੇ ਵੇਖ ਲਓ, ਕਿੰਨੇ ਮੁਲਕ ਇਹਨਾਂ ਨੇ ਤਬਾਹ ਕੀਤੇ ਨੇ, ਹਾਸਦੇ ਵਸਦੇ ਮੁਲਕ ਸਨ, ਉਹਨਾਂ ਦੀ ਇਕੋਨਮੀ, ਆਹ ਜਿਹੜਾ ਹੈਗਾ ਸੀ ਇਰਾਕ ਦਾ ਵੇਖ ਲਓ, ਅੱਜ ਇਰਾਕ ਦਾ ਕੀ ਹਾਲ ਹੈ, ਉਹ ਜਿਹੜਾ ਜਿੱਥੋਂ ਕਰਨਲ ਗਦਾਫੀ, ਉਹਦੇ ਮੁਲਕ ਦਾ ਕੀ ਹਾਲ ਹੈ, ਉੱਥੇ ਬਿਜਲੀ ਪਾਣੀ ਮੁਫ਼ਤ ਹੁੰਦਾ ਸੀ, ਉਹਨਾਂ ਨੂੰ ਮਿਲਦਾ ਹੁੰਦਾ ਸੀ, ਗੌਰਮੈਂਟ ਮਕਾਨ ਬਣਾ ਬਣਾ ਲੋਕਾਂ ਨੂੰ ਦਿੰਦੀ ਹੁੰਦੀ ਗਦਾ। ਠੀਕ ਹੈ, ਗਦਾਫੀ ਵਿੱਚ ਵੀ ਡਿਕਟੇਟਰਾਂ ਦੇ ਵਿੱਚ ਹੁੰਦੀਆਂ ਹੀ ਨੇ, ਡਿਕਟੇਟਰ ਜਿਹੜਾ ਬਣੇਗਾ ਆਪਣੇ ਮੁਲਕ ਦਾ, ਉਹਨੇ ਆਪਣੀ ਬਦਮਾਸ਼ੀ ਕਾਇਮ ਰੱਖਣ ਵਾਸਤੇ ਪੁੱਠਾ ਸਿੱਧਾ ਕੰਮ ਕੋਈ ਨਾ ਕੋਈ ਕਰਨਾ ਹੀ ਆ। ਮੈਂ ਯੈਸ ਨਹੀਂ ਕਰਦਾ ਉਹਨੂੰ, ਪਰ ਇਹਨੇ ਮੁਲਕ ਹੀ ਪੁੱਠੇ ਉਹ ਕਰਕੇ, ਸੀਰੀਆ ਵੇਖ ਲਓ, ਹੋਰ ਵੀ ਕਿੰਨੇ ਮੁਲਕ ਨੇ, ਕਿੰਨੀਆਂ ਇਕਾਨਮੀਆਂ ਬਰਬਾਦ ਕੀਤੀਆਂ ਨੇ ਇਹਨੇ, ਇਹ ਸਾਰੀਆਂ ਇਹਨਾਂ ਦੇ ਖਾਤੇ ਚ ਜਾਂਦੀਆਂ ਨੇ, USA ਦੇ ਖਾਤੇ ਦੇ ਵਿੱਚ। ਵਿਤਨਾਮ ਵੇਖ ਲਓ, ਕਈ ਕਈ ਕੰਟਰੀ ਨੇ ਜਿਨ੍ਹਾਂ ਦਾ ਇਹਨਾਂ ਨੇ ਲੱਕ ਹੀ ਤੋੜ ਕੇ ਧਰ ਦਿੱਤਾ। ਸਿਰਫ ਇਹ ਤੇਰੀ ਤਾਂ ਸਰਪੰਚੀ ਵੀ ਹੁਣ ਜਾਂਦੀ ਰਹੀ ਹੈ, ਤੇਰਾ ਉਹ ਰੋਬ ਵੀ ਨਹੀਂ ਰਿਹਾ ਪਹਿਲਾਂ ਵਾਲਾ, ਤੈਨੂੰ ਟਿੱਚ ਸਮਝਦੇ ਨੇ ਹੁਣ ਲੋਕ, ਤੂੰ ਆਪਣਾ ਜਲੂਸ ਆਪ ਹੀ ਕਢਾ ਲਿਆ। ਜਦੋਂ ਟਰੰਪ ਵਰਗੇ ਹੈਡ ਆਫ ਦੀ ਡਿਪਾਰਟਮੈਂਟ ਬਣਨਗੇ ਤੇ ਫਿਰ ਆਹ ਵੀ ਇੱਜ਼ਤ ਜਿਹੜੀ ਇਸ ਵਕਤ ਹੈ ਉਹ ਵੀ ਨਹੀਂ ਰਹਿਣੀ। ਆਪਣਾ ਟੌਰ ਬਰਕਰਾਰ ਰੱਖਣ ਵਾਸਤੇ ਵੀ ਦਿਮਾਗ ਚਾਹੀਦਾ। ਪਰ ਮੈਂ ਇਹ ਨਹੀਂ ਕਹਿੰਦਾ ਕਿ USA ਨਾ, ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਕੋਲ ਦਿਮਾਗ ਨਹੀਂ ਹੈਗਾ, ਔਰ ਸਾਰੇ ਦੁਨੀਆਂ ਮੰਨਣ ਡਈ ਆ ਕਿ ਦਿਮਾਗ ਨਾਂ ਦੀ ਚੀਜ਼ ਇਹਦੇ ਕੋਲ। ਅੜਬ ਖੜੂਸ ਆਦਮੀ ਜੋ ਮੂੰਹ ਚ ਆਉਂਦਾ ਵੈ ਕਦੀ ਕਿਸੇ, ਮੈਂ ਕਿਊਬਾ ਨਾਲ ਵੀ ਵੇਖਣਾ, ਮੈਂ ਕਿਤੇ ਨਾ ਕਿਤੇ ਨਾ ਤੂੰ ਵੇਖਣਾ ਹੈਗਾ, ਹੱਦ ਹੋ ਗਈ ਹੈ। ਤੇਰੇ ਤੋਂ ਵੱਡੇ ਵੱਡੇ ਇੱਥੇ ਆਏ, ਉਹਨਾਂ ਦੇ ਵੀ ਪੈਰ ਨਹੀਂ ਲੱਗੇ, ਚਾਰ ਦਿਨ ਉਹਨਾਂ ਨੇ ਵੀ ਬੜੀ ਅੱਤ ਚੁੱਕੀ ਸੀ। ਸੋ ਇਸ ਕਰਕੇ ਇਹ ਜਿਹੜੀ ਇੱਕ ਪਲੈਨਟ ਸਾਰੇ ਦਾ ਸਾਰਾ, ਅਸੀਂ ਸਾਰੀ ਦੁਨੀਆ ਇੱਕ ਪਲੈਨਟ ਦੇ ਵਾਸੀ ਹਾਂ। ਇਹ ਧਰਤੀ ਇਹਦੇ ਚ ਹਲੀਕਾਂ ਮਾਰੀਆਂ ਨੇ ਇੰਡੀਆ, ਕਿਊਬਾ ਤੇ ਫਰਾਂਸ, ਪਰ ਇਹ ਹੈ ਤੇ ਇੱਕ ਹੀ ਪਲੈਨਟ ਹੈ ਨਾ, ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ। ਤੇ ਇਹਦੇ ਵਿੱਚ ਇੰਨਾ ਕੁ ਅਸਲਾ ਦੱਬਿਆ ਪਿਆ, ਅਸੀਂ ਸਾਰੇ ਅਸਲੇ ਤੇ ਤੁਰੇ ਫਿਰਦੇ ਹੈਗੇ। ਚੰਨਾ ਚੰਨ ਤਾਰੇ ਅਸੀਂ ਖੋਜ ਲਏ ਨੇ ਸਾਰੇ, ਪਰ ਆ ਉਹਨਾਂ ਦੇ ਬਹਿਣ ਦੀ ਕੋਸ਼ਿਸ਼, ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਆਪ ਅਸੀਂ ਅਸਲੇ ਬਰੂਦ ਦੇ ਉੱਤੇ ਬੈਠੇ ਹੈਗੇ। ਇਸ ਕਰਕੇ ਹਰ ਉਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਸਾਡਾ ਪਲੈਨਟ ਬਚੇ, ਇਸ ਪਲੈਨਟ ਦੀ ਲਾਈਫ ਬਚੇ। ਅੱਜ ਕੋਈ ਵੀ ਅਖੀਰਲਾ ਬਦਮਾਸ਼ ਨਹੀਂ, ਹਰ ਇੱਕ ਦੇ ਕੋਲ ਜਿਹੜੇ ਮੇਨ ਕੰਟਰੀਜ ਹੈਗੇ ਨੇ ਐਟਮ ਬੰਬ ਨੇ। ਮੈਂ ਸੁੱਟਾਂਗਾ ਉਹ ਵੀ ਮੇਰੇ ਤੇ ਸੁੱਟਣਗੇ, ਇਹ ਤਾਂ ਕਦੀ ਹੋ ਨਹੀਂ ਸਕਦਾ। ਤੇ ਫਿਰ ਗਈ ਦੁਨੀਆ, ਅੱਜ ਨਹੀਂ ਅਸੀਂ ਕਹਿ ਸਕਦੇ ਕਿ ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬਰਬਾਦ ਕਰ ਦਿਆਂਗਾ, ਨਹੀਂ, ਉਧਰੋਂ ਵੀ ਇਸ ਤਰ੍ਹਾਂ ਦੇ ਵੈਪਨ ਆਉਣਗੇ ਸਾਡੇ ਵੱਲ। ਸੋ ਬੰਦਿਆਂ ਵਾਂਗੂ ਆਓ ਕਾਰੋਬਾਰ ਕਰੀਏ, ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ, ਬਿਜ਼ਨਸ ਕਰੀਏ, ਸੁਵਿਧਾਵਾਂ ਦਈਏ ਆਪਣੇ ਕੰਟਰੀਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ। ਹਾਂਜੀ, ਭੁੱਖ ਮਰੀ ਜਿਹੜੀ ਹੈ ਜਿਨ੍ਹਾਂ ਮੁਲਕਾਂ 'ਚ, ਉਹਨਾਂ ਦੀ ਸਗੋਂ ਮਦਦ ਕਰੋ ਤੁਸੀਂ, ਜਾਂ ਉਹਨਾਂ ਨੂੰ ਵੀ ਉੱਚ ਸਿੱਖਿਆ ਦੇ ਕੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਐਗਰੀਕਲਚਰ ਦੀ, ਲਘੂ ਉਦਯੋਗਾਂ ਦੀ, ਜੋ ਵੀ ਹੈ, ਜਿਸ ਤਰ੍ਹਾਂ ਵੀ ਹੈ, ਇਸ ਧਰਤੀ ਨੂੰ ਖੂਬਸੂਰਤ ਬਣਾਇਆ ਜਾਏ, ਨਾ ਕਿ ਜਿਹੜੇ ਮਾਰੂ ਹਥਿਆਰ ਨੇ ਉਹ ਧਰਤੀ ਦੇ ਵਿੱਚ ਦੱਬੇ ਹੋਣ ਅਸੀਂ। ਹਾਂਜੀ, ਇਸ ਕਰਕੇ ਸੱਜਣੋ ਇਹ ਸੀ ਸਾਡਾ ਮੇਰਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫ਼ਤੇ ਵੀਕਐਂਡ ਤੇ ਸੈਚਰਡੇ ਸੰਡੇ ਦੋਸਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

हर क्या की हम सर दिए।

ਜੀ ਦੋਸਤੋ, ਗੁਰੂ ਰਵਿਦਾਸ ਜੀ ਦੀ ਬਾਣੀ ਵੱਖ ਵੱਖ ਰਾਗਾਂ ਵਿਚ ਦਰਜ ਹੈ। ਜਿਵੇਂ ਕਿ ਸ੍ਰੀ ਰਾਗ ਦੇ ਵਿਚ ਇਕ ਸ਼ਬਦ ਉਹਨਾਂ ਨੇ ਉਚਾਰਿਆ ਹੈ, ਗੌਰੀ ਰਾਗ ਦੇ ਵਿਚ 5 ਸ਼ਬਦ, ਆਸਾ ਰਾਗ ਦੇ ਵਿਚ 6 ਸ਼ਬਦ, ਗੁਜਰੀ ਰਾਗ ਦੇ ਵਿਚ 1 ਸ਼ਬਦ, ਸੋਰਠ ਰਾਗ ਦੇ ਵਿਚ 7 ਸ਼ਬਦ, ਧਨਾਸਰੀ ਰਾਗ ਦੇ ਵਿਚ 3 ਸ਼ਬਦ, ਜੈਤਸਰੀ ਰਾਗ ਦੇ ਵਿਚ 1 ਸ਼ਬਦ, ਸੂਹੀ ਰਾਗ ਦੇ ਵਿਚ 3 ਸ਼ਬਦ, ਬਿਲਾਵਲ ਰਾਗ ਦੇ ਵਿਚ 2 ਸ਼ਬਦ, ਗੌਂਡ ਰਾਗ ਦੇ ਵਿਚ 2 ਸ਼ਬਦ, ਰਾਮਕਲੀ ਰਾਗ ਦੇ ਵਿਚ 1 ਸ਼ਬਦ, ਮਾਰੂ ਰਾਗ ਦੇ ਵਿਚ 2 ਸ਼ਬਦ, ਕੇਦਾਰਾ ਰਾਗ ਦੇ ਵਿਚ 1 ਸ਼ਬਦ, ਭੈਰਿਓ ਰਾਗ ਦੇ ਵਿਚ 1 ਸ਼ਬਦ, ਬਸੰਤ ਰਾਗ ਦੇ ਵਿਚ 1 ਸ਼ਬਦ ਤੇ ਮਲਾਰ ਰਾਗ ਦੇ ਵਿਚ 1 ਸ਼ਬਦ ਉਨ੍ਹਾਂ ਨੇ ਉਚਾਰਿਆ ਹੈ ਜੀ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਹਨ। ਉਨ੍ਹਾਂ ਦੇ ਕੁਝ ਪ੍ਰਸਿੱਧ ਸ਼ਬਦ ਜਿਹੜੇ ਹੈ ਉਹ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੂੰ ਮੈਂ ਹਾਂ ਮੈਂ ਤੂੰ ਹਾਂ ਸਾਡੇ ਵਿਚ ਕੀ ਫਰਕ ਹੈ। ਜਿਵੇਂ ਕਿ ਬੇਗਮਪੁਰਾ ਸ਼ਹਿਰ ਕਾ ਨਾਉ, ਬੇਗਮਪੁਰਾ ਸ਼ਹਿਰ ਦਾ ਨਾਮ ਹੈ ਜਿੱਥੇ ਕੋਈ ਗਮ ਨਹੀਂ, ਮੇਰੀ ਸੰਗਤ ਪੋਚ ਪੋਚ ਦਿਨ ਰਾਤੀ, ਮੇਰੀ ਸੰਗਤ ਹਮੇਸ਼ਾ ਰੱਬ ਦੇ ਨਾਮ ਵਿਚ ਲੀਨ ਰਹਿੰਦੀ ਹੈ। ਸੰਤ ਤੁਜੀ ਤਨ ਰੰਗਤ ਪ੍ਰਾਨ, ਸੰਤ ਦੀ ਭਗਤੀ ਨਾਲ ਹੀ ਜੀਵਨ ਸੁਖੀ ਹੁੰਦਾ ਹੈ। ਤੁਮ ਚੰਦਨ ਹਮ ਇਰੰਦ ਬਾਪੁਰੇ, ਤੂੰ ਚੰਦਨ ਹੈ ਮੈਂ ਇਕ ਛੋਟਾ ਜਿਹਾ ਬੂਟਾ ਹਾਂ। ਜੀ ਦੋਸਤੋ, ਸਾਡੇ ਨਾਲ ਦਿੱਲੀ ਤੋਂ ਅਰਾਧਨਾ ਸਿੰਘ ਜੀ ਜੁੜੇ ਹਨ, ਜੋ ਕਿ 41 ਦੇ 41 ਸ਼ਬਦ ਉਨ੍ਹਾਂ ਨੇ ਗਾਏ ਹਨ, ਉਨ੍ਹਾਂ ਨੇ ਯਾਦ ਕੀਤੇ ਹਨ ਤੇ ਅਸੀਂ ਉਨ੍ਹਾਂ ਦਾ ਤੇ 1 ਸ਼ਬਦ ਤੁਹਾਨੂੰ ਅਸੀਂ ਸੁਣਾਉਣੇ ਹਾਂ, ਜੋ ਕਿ ਕਿਉਂਕਿ ਉਹ ਸਾਡੇ ਨਾਲ ਲਾਈਵ ਹੋ ਕੇ ਗਾ ਰਹੇ ਹਨ ਤੇ ਅਸੀਂ ਉਨ੍ਹਾਂ ਦਾ ਇੱਕ ਰਿਕਾਰਡਡ ਜਿਹੜਾ ਸ਼ਬਦ ਹੈ ਉਹ ਤੁਹਾਨੂੰ ਸੁਣਾ ਰਹੇ ਹਾਂ ਜੀ। ਜੀ ਸੁਣੋ ਜੀ।

0: ਜੀ ਰਾਧਰਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਉਣਾ ਚਾਹੋਗੇ ਜੀ?
1: ਜੀ ਮੈਂ ਸ਼ਬਦ ਇਹ ਤਿਆਰ ਕੀਤਾ ਹੈਗਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਥੋੜਾ ਲੇਟ ਸੌਂ ਕੇ ਉੱਠੇ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਅੱਜ ਤੂੰ ਪੂਜਾ ਅਰਚਨਾ ਨਹੀਂ ਕਰਨੀ। ਉਹ ਬੜੇ ਸੋਚੇ ਪਏ ਹੋਏ ਨੇ ਔਰ ਉਹ ਇਸ ਸ਼ਬਦ ਚ ਬਖਾਨ ਕਰ ਰਹੇ ਨੇ ਕਿ ਮਾਂ ਮੈਂ ਪੂਜਾ ਕਿਵੇਂ ਕਰਾਂ, ਤੇ ਉਹ ਇਸ ਸ਼ਬਦ ਚ ਪੂਰੀ ਆਪਣੇ ਦਿਲ ਦੀ ਵਿਅਥਾ ਸੁਣਾ ਰਹੇ ਨੇ ਆਪਣੀ ਮਾਂ ਨੂੰ। ਉਹ ਸ਼ਬਦ ਮੈਂ ਆਪ ਜੀ ਲਈ ਤਿਆਰ ਕੀਤਾ ਹੈ ਤੇ ਆਓ ਆਪਾਂ ਤੁਹਾਡੇ ਸ਼ਰਵਣ ਕਰਦੇ ਹਾਂ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ, ਕਿ ਮਾਂ ਮੈਂ ਗੋਬਿੰਦ ਪੂਜਾ ਕਿਵੇਂ ਕਰਾਂ। ਅਵਰ ਨਾ ਫੁੱਲ ਅਨੂਪ ਨਾ ਪਾਵੋ, ਵੀ ਮੈਨੂੰ ਕੋਈ ਇਹੋ ਜਿਹਾ ਫੁੱਲ ਨਹੀਂ ਦਿਸਦਾ ਜਿਹਦੇ ਤੇ ਭਵਰਾ ਨਾ ਬੈਠਾ ਹੋਵੇ, ਉਹਨੇ ਝੂਠਾ ਕਰ ਦਿੱਤਾ। ਫੁੱਲ ਭਵਰ ਜਲ ਮੀਨ ਬਿਗਾਰਿਓ, ਫੁੱਲ ਤਾਂ ਭਵਰੇ ਨੇ ਝੂਠਾ ਕਰ ਦਿੱਤਾ ਤੇ ਜਲ ਜਿਹੜਾ ਉਹ ਮੀਨ ਨੇ ਝੂਠਾ ਕਰ ਦਿੱਤਾ ਮੱਛੀ ਨੇ। ਹੁਣ ਮੈਂ ਪੂਜਾ ਕਰਾਂ ਤਾਂ ਕਿਵੇਂ ਕਰਾਂ, ਇਹ ਆਪਣੀ ਮਾਤਾ ਜੀ ਨੂੰ ਇਸ ਸ਼ਬਦ ਚ ਉਹ ਸੰਬੋਧਿਤ ਕਰ ਰਹੇ ਨੇ। ਸੋ ਇਹ ਸ਼ਬਦ ਮੈਂ ਆਪ ਜੀ ਨੂੰ ਨਕਲ ਕਰਦੀ ਹਾਂ ਔਰ ਆਪਾਂ ਸਾਰੇ ਸ਼ਰਵਣ ਕਰਦੇ ਹਾਂ। ਔਰ ਇੱਕ ਗੱਲ ਮੈਂ ਹੋਰ ਕਹਿਣਾ ਅਰਜ਼ ਕਰਨਾ ਚਾਹਾਂਗੀ ਸਰ, ਉਹ ਇਹ ਜਿਹੜੇ ਵੀ ਸ਼ਬਦ ਮੈਂ ਥੋੜੇ ਬਹੁਤ ਜਿਹੜੇ ਸਵਰਾਂ ਚ ਜੋੜਨ ਦੀ ਕੋਸ਼ਿਸ਼ ਕੀਤੀ ਹੈ, ਇਹ ਮੈਂ ਨਹੀਂ ਕੀਤੀ, ਇਹ ਮੇਰੇ ਜੀਵਨ ਸਾਥੀ ਰਾਕੇਸ਼ ਕੁਮਾਰ ਜੀ ਦੇ ਕੰਪੋਜ਼ ਕੀਤੇ ਹੋਏ ਨੇ ਤੇ ਉਹਨਾਂ ਦੀ ਹਾਰਦਿਕ ਇੱਛਾ ਸੀਗੀ, ਇੱਛਾ ਹੈ, ਬਲਕਿ ਮੈਂ ਤਾਂ ਇਹੀ ਕਹਾਂਗੀ ਕਿ ਉਹਨਾਂ ਨੇ ਇਹ ਚਾਹਿਆ ਹੈ ਕਿ ਇਹ 40 ਦੇ 40 ਸ਼ਬਦ ਇਹਨਾਂ ਨੂੰ ਆਪਾਂ ਗਾਈਏ ਔਰ ਘਰ ਘਰ ਇਹ ਸ਼ਬਦ ਪਹੁੰਚਣ। ਸੋ ਇਹ ਸਾਰੀਆਂ ਕੰਪੋਜੀਸ਼ਨਾਂ ਉਹਨਾਂ ਦੀਆਂ ਹੀ ਕੀਤੀਆਂ ਹੋਈਆਂ ਨੇ ਤੇ ਬਸ ਸਵਰ ਮੇਰੇ ਨੇ, ਆਵਾਜ਼ ਮੇਰੀ ਹੈ। ਸੋ ਆਪਾਂ ਸੁਣਦੇ ਹਾਂ।

0: काले चरा।
1: हाँ जी, गुरु रविदास या रायदास 15वीं तो 16वीं सदी दे दौरान भगती लहर दे एक भारतीय रसमई कवि संत सन। उत्तर प्रदेश, बिहार, राजस्थान, गुजरात, महाराष्ट्र, मध्य प्रदेश, पंजाब ते हरियाणा के आधुनिक खेतरां विच एक गुरु जो अध्यात्मक अध्यापक वजो सत्कारिया गया। ओ एक कवि, समाज सुधारक ते अध्यात्मक हस्ती सन। गुरु रविदास जी ने गुरु नानक देव जी दे नाल मिलके गुरुद्वारा साहिब की स्थापना कीता सी। गुरु रविदास जी दे जीवन दे वेरवे अनिश्चित अते विवादपूर्ण हन। ए बड़ी अफसोस की गल है, जेडे लोग अपने आप नूं गुरु रविदास जी दे समझदे हन, वारस समझदे हन, ते उन्हां दी याद दे विच, उन्हां दी भगती दे विच बड़े बड़े जिन्हां ने गुरुद्वारे उसार रखे हन, मगर सिर्फ ए तां है नहीं कि ए मतलब कि 2-4-5 हज़ार साल पहला पैदा हुए सीगे, अजे थोड़े ही सैकड़े सालां दी गल है। फिर भी असी इन्हां दे बहुत सारे इन्हां दे जीवन दे बारे विवाद हन, असी इन्हां दे एक जन्म बारे भी एक जिहड़ी पर्टिकुलर एक मिति नहीं असी कर पाए, डिसाइड कर पाए जी। विद्वान मानदे हन कि उह 1433 ईस्वी विच पैदा होए सन, ते उन्हां दी जात या लिंग दीआं समाजिक बंडां ਨੂੰ ਦੂਰ ਕਰਨ ਦਾ ਉਨ੍ਹਾਂ ਨੇ ਉਪਦੇਸ਼ ਦਿੱਤਾ ਤੇ ਵਿਅਕਤੀਗਤ ਅਧਿਆਤਮਕ ਆਜ਼ਾਦੀ ਦੀ ਪ੍ਰਾਪਤੀ ਵਿਚ ਏਕਤਾ ਨੂੰ ਅੱਗੇ ਵਧਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਣੇ ਜਾਂਦੇ ਸਿੱਖ ਗ੍ਰੰਥ ਵਿਚ ਗੁਰੂ ਰਵਿਦਾਸ ਜੀ ਦੀ ਭਗਤੀ ਬਾਣੀ ਸ਼ਾਮਲ ਕੀਤੀ ਗਈ ਹੈ। ਹਿੰਦੂ ਧਰਮ ਦੇ ਅੰਦਰ ਦਾਦੂ ਪੰਥੀ ਪਰੰਪਰਾ ਦੇ ਪੰਚ ਬਾਣੀ ਪਾਠ ਵਿਚ ਵੀ ਰਵਿਦਾਸ ਜੀ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਸ਼ਾਮਿਲ ਹਨ। ਉਹ ਰਵਿਦਾਸੀਆ ਧਰਮ ਲਹਿਰ ਦੀ ਕੇਂਦਰੀ ਹਸਤੀ ਵੀ ਸਨ ਜੀ। ਦੋਸਤੋ ਨਮਸਤੇ, ਸਲਾਮ, ਸਤਿ ਸ੍ਰੀ ਅਕਾਲ। ਮੈਂ ਜਗਵੰਤ ਖੇੜਾ, ਤੁਹਾਡਾ ਹੋਸਟ ਤੇ ਤੁਹਾਡਾ ਦੋਸਤ, ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਡੂਰਮ ਤੋਂ। ਦੋਸਤੋ, ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਜੀ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਬਦ ਤੇ ਉਹਨਾਂ ਦੇ ਜ਼ਿੰਦਗੀ ਦੇ ਬਾਰੇ ਕੁਝ ਜਾਣਕਾਰੀਆਂ, ਜੋ ਕਿ ਸਾਡੇ ਨਾਲ ਦਿੱਲੀ ਤੋਂ ਅਰਾਧਨਾ ਸਿੰਘ ਦਿੱਲੀ ਜੀ, ਦਿੱਲੀ ਵਾਲੇ ਜੁੜੇ ਹੋਏ ਹਨ। ਜੋ ਮੈਂ ਤੁਹਾਨੂੰ ਸ਼ਬਦ ਸੁਣਾ ਰਿਹਾ ਹਾਂ ਉਹ ਉਨ੍ਹਾਂ ਦੇ ਫੇਸਬੁੱਕ ਅਰਾਧਨਾ ਸਿੰਘ ਦਿੱਲੀ ਵਾਲੇ ਤੋਂ ਮੈਂ ਲੈ ਰਿਹਾ ਹਾਂ, ਤੇ ਨਾਲ ਨਾਲ ਅਸੀਂ ਉਨ੍ਹਾਂ ਦੇ ਲਾਈਵ ਉਨ੍ਹਾਂ ਨੂੰ ਨਾਲ ਜੋੜ ਕੇ ਉਨ੍ਹਾਂ ਦੇ ਮੁਖਾਰ ਬਿੰਦ ਤੋਂ ਵੀ ਅਸੀਂ ਜੋ ਅਨਰਿਕਾਰਡਡ ਸ਼ਬਦ ਹਾਂ, ਬਿਨਾਂ ਸੰਗੀਤ ਤੋਂ ਵੀ ਸ਼ਬਦ ਅਸੀਂ ਸੁਣ ਰਹੇ ਹਾਂ ਜੀ, ਤੇ ਤੁਹਾਨੂੰ ਫਰਕ ਪਤਾ ਲੱਗ ਹੀ ਗਿਆ ਹੋਵੇਗਾ ਕਿ ਸੰਗੀਤ ਦੇ ਨਾਲ ਗਾਉਣ ਨਾਲ ਤੇ ਬਿਨਾਂ ਸੰਗੀਤ ਤੋਂ ਗਾਉਣ ਦੇ ਵਿਚ ਕੀ ਫਰਕ ਹੁੰਦਾ ਹੈ। ਇਹ ਸਿੰਗਰ ਹੈ ਨਾ, ਇਹ ਗਾਇਕਾ ਚਾਹੁੰਦੀ ਹੈ ਕਿ ਇਹਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦ ਰਿਕਾਰਡ ਕਰਕੇ ਉਹ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੇ ਸਾਹਮਣੇ ਪ੍ਰਸਤੁਤ ਕਰੋ। ਮਗਰ ਅੱਜ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿਚ ਇਕ ਸਮੱਸਿਆ ਆ ਜਾਂਦੀ ਹੈ, ਜਿਸ ਹਿਸਾਬ ਦੇ ਨਾਲ ਸਭ ਕੁਝ ਮਹਿੰਗਾ ਹੋ ਗਿਆ ਹੈ, ਉਸ ਤਰ੍ਹਾਂ ਹੀ ਸਟੂਡੀਓ ਦੇ ਵਿਚ ਜਾ ਕੇ ਰਿਕਾਰਡਿੰਗ ਕਰਨਾ ਵੀ ਇਕ ਬਹੁਤ ਮਹਿੰਗਾ ਸੌਦਾ ਹੈ। ਜਦਕਿ ਇਕ ਆਮ ਜੋ ਕਿਸੇ ਆਮ ਆਦਮੀ ਦੇ ਬਸ ਤੋਂ ਬਾਹਰ ਹੈ, ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਥੋੜਾ ਥੋੜਾ ਸਹਿਯੋਗ ਕਰੋ ਤੇ ਅਸੀਂ ਸਭ ਮਿਲ ਕੇ ਇਹ 41 ਦੇ 41 ਜਿਹੜੇ ਸ਼ਬਦ ਹੈ ਗੁਰੂ ਰਵਿਦਾਸ ਜੀ ਦੇ, ਉਹ ਅਸੀਂ ਲੋਕਾਂ ਦੇ ਵਿਚ, ਸਮਾਜ ਦੇ ਵਿਚ ਅਸੀਂ ਰਿਕਾਰਡ ਕਰਕੇ ਪਹੁੰਚਾ ਸਕਦੇ ਹਨ। ਬਹੁਤ ਘੱਟ ਇਸ ਤਰ੍ਹਾਂ ਦੇ ਗਾਇਕ ਹਨ ਜਿਨ੍ਹਾਂ ਨੇ ਸਾਰੇ ਦੇ ਸਾਰੇ ਸ਼ਬਦ ਗਾਏ ਹੋਣ ਜੀ। ਜੀ ਇਕ ਹੋਰ ਸਾਨੂੰ ਸ਼ਬਦ ਸੁਣਾਉਂਦੇ ਹਾਂ ਜੀ, ਜੋ ਅਰਾਧਨਾ ਸਿੰਘ ਜੀ ਦਾ ਹੀ ਗਾਇਆ ਹੋਇਆ ਹੈ, ਤੇ ਅਸੀਂ ਉਨ੍ਹਾਂ ਦੇ ਫੇਸਬੁੱਕ ਜਿਹੜੇ ਪੇਜ ਤੋਂ ਉਠਾਇਆ ਹੈ ਜੀ, ਇਹ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਜੀ। ਸੁਣੋ ਜੀ, ਕਿਆ ਸੁਰੀਲੀ ਆਵਾਜ਼ ਹੈ, ਕਿਆ ਸ਼ਾਨਦਾਰ ਆਵਾਜ਼ ਹੈ ਨਾ, ਔਰ ਬਿਲਕੁਲ ਤਰਜ ਵੀ ਇਹਨਾਂ ਦੀ ਤਾਂ ਆਪਣੀ ਹੀ ਬਣਾਈ ਹੋਈ ਹੈ ਜੀ।

0: ਹਾਂਜੀ ਸਤਿਗੁਰ ਰਵਿਦਾਸ ਜੀ ਦੇ ਪਿਤਾ ਸ੍ਰੀਮਤੀ ਸ੍ਰੀ ਮਾਨ ਸੰਤੋਖ ਦਾਸ ਜੀ ਤੇ ਮਾਤਾ ਸ੍ਰੀਮਤੀ ਕਲਸਾ ਦੇਵੀ ਜੀ ਸਨ। ਉਨ੍ਹਾਂ ਦਾ ਵਿਆਹ 12 ਸਾਲ ਦੀ ਉਮਰ ਵਿਚ ਪਿੰਡ ਮਿਰਜਾਪੁਰ ਦੀ ਮਾਤਾ ਲੋਨਾ ਦੇਵੀ ਨਾਲ ਹੋਇਆ। ਉਨ੍ਹਾਂ ਆਪ ਜੀ ਦੇ ਘਰ ਇਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਵਿਜੇ ਦਾਸ ਰੱਖਿਆ ਗਿਆ। ਸਤਿਗੁਰ ਰਵਿਦਾਸ ਜੀ ਚਮਾਰ ਵਜੋਂ ਸ਼ਨਾਖਤ ਕਰਦੇ ਸਨ ਅਤੇ ਪੇਸ਼ਾਵਰ ਜਾਨਵਰਾਂ ਦੇ ਚੰਮ ਦਾ ਕੰਮ ਕਰਦੇ ਸਨ। ਹਿੰਦੂ ਵਰਣ ਮੁਤਾਬਕ ਚਮਾਰ ਕਮਜਾਤ ਬਰਾਦਰੀ ਹੈ। ਇਸ ਸਿਸਟਮ ਦੇ ਅਸਰ ਕਾਰਨ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਵਿਦਿਆਲਿਆ ਜਾ ਕੇ ਇਲਮ ਹਾਸਲ ਕਰਨ ਦਾ ਹੱਕ ਨਹੀਂ ਸੀ। ਚਮਾਰ ਬਰਾਦਰੀ ਨਾਲ ਤਾਲੁਕ ਹੋਣ ਦੇ ਕਾਰਨ ਬਨਾਰਸ ਵਿਚ ਮਜ਼ਲੂਮਾਂ ਲਈ ਆਵਾਜ਼ ਬੁਲੰਦ ਕਰਨ ਕਰਕੇ ਸਤਿਗੁਰ ਰਵਿਦਾਸ ਜੀ ਨਾਲ ਬਦ ਸਲੂਕੀ ਕੀਤੀ ਗਈ। ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਇਹ ਉਸ ਸਮੇਂ ਦੀ ਲੁਕਾਈ ਵਿਚ ਮੌਜੂਦ ਊਚ ਨੀਚ ਛੂਆਛਾਤ ਤੇ ਪਖੰਡ ਦੇ ਸਖ਼ਤ ਖਿਲਾਫ਼ ਬੋਲੇ। ਦੱਖਣੀ ਏਸ਼ੀਆ ਦੁਆਲੇ ਦੂਰ ਦੁਰਾਡੇ ਸਫ਼ਰ ਕਰ ਗੁਰੂ ਰਵਿਦਾਸ ਜੀ ਨੇ ਰੱਬੀ ਸ਼ਖਸੀਅਤਾਂ ਨਾਲ ਮੁਲਾਕਾਤਾਂ ਦੇ ਨਾਲ ਰੱਬ ਦੀ ਸਿਫਤ ਬੰਦਗੀ ਦੇ ਵਾਕ ਸੱਚ ਇਲਾਹੀ ਸੁਨੇਹਾ ਦਿੱਤਾ। ਰਾਜਾ ਪੀਪਾ, ਰਾਣੀ ਮੀਰਾਬਾਈ, ਰਾਣੀ ਚਾਲਾਬਾਈ ਤੇ ਹੋਰ ਵੀ ਇਨ੍ਹਾਂ ਦੇ ਕਈ ਮੁਰੀਦ ਸਨ। ਜੀ ਅਰਾਧਨਾ ਜੀ, ਅਗਲਾ ਸ਼ਬਦ ਤੁਸੀਂ ਕਿਹੜਾ ਸੁਣਾਓਗੇ ਜੀ?
1: ਵੈਸੇ ਤੇ ਮੈਂ ਸਾਰੇ ਸ਼ਬਦ ਸਾਰੇ ਦੋ ਦੋ ਵੱਜ ਜਾਂਦੇ ਸੀ ਸਾਨੂੰ, ਸਵੇਰ ਦੇ 4 ਵੀ ਵੱਜ ਜਾਂਦੇ ਸੀ ਸਰ, ਇੱਕ ਸ਼ਬਦ ਨੂੰ ਗਾਉਂਦਿਆਂ ਗਾਉਂਦਿਆਂ ਉਹਦੇ ਮਾਇਨਿਆਂ ਨੂੰ ਸਮਝਣਾ, ਫਿਰ ਉਹਦੇ ਉਚਾਰਨ ਨੂੰ, ਖਾਸ ਕਰਕੇ ਉਚਾਰਨ ਅਗਰ ਤੁਹਾਡਾ ਕੰਪਲੀਟ ਹੈ ਤਾਂ ਫਿਰ ਤੁਸੀਂ ਸ਼ਬਦ ਗਾ ਸਕਦੇ ਹੋ। ਫਿਰ ਮੈਂ ਸਾਰਾ ਕੁਛ ਮੈਨੂੰ ਰਾਕੇਸ਼ ਜੀ ਨੇ ਦੱਸਿਆ, ਕਿਉਂਕਿ ਮੇਰੇ ਸ਼ਬਦਾਂ ਦੇ ਸੀਨੀਅਰ ਉਹ ਸੀਗੇ ਔਰ ਗਜ਼ਲਾਂ ਦੀ ਔਰ ਫਿਲਮੀ ਗਾਣਿਆਂ ਦੀ ਮੈਂ ਉਹਨਾਂ ਦੀ ਸੀਨੀਅਰ ਸੀਗੀ, ਇਸ ਕਰਕੇ ਸਾਡੀ ਮਿਊਚੁਅਲ ਬੜੀ ਅੱਛੀ ਅੰਡਰਸਟੈਂਡਿੰਗ ਸੀਗੀ। ਤੇ ਇਹ ਸਾਰੇ ਸ਼ਬਦ ਇੱਕ ਇੱਕ ਲਾਈਨ ਉਹ ਮੈਨੂੰ ਸਮਝਾਉਂਦੇ ਸੀ, ਇਹਨੂੰ ਇੱਦਾਂ ਕਹਿਣਾ, ਇਹਨੂੰ ਇੱਦਾਂ ਕਹਿਣਾ। ਤੇ ਇਹ ਜਿਹੜਾ ਸ਼ਬਦ ਹੁਣ ਮੈਂ ਸੁਣਾਉਣ ਲੱਗੀ ਆ, ਇਹ ਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ, ਕੂਪ ਭਰਿਓ ਜੈਸੇ ਦਾਦਰਾ ਕੁਛ ਦੇਸ਼ ਵਿਦੇਸ਼ ਨਾ ਬੋਝ, ਐਸੇ ਮੇਰਾ ਮਨ ਦਿਖਿਆ ਬਿਮੋਇਆ ਕੁਛ ਆਰਾ ਪਾਰ ਨਾ ਸੂਝ। ਔਰ ਬਹੁਤ ਸੋਹਣਾ ਸ਼ਬਦ ਹੈ, ਆਪ ਸਭ ਨੂੰ ਬਹੁਤ ਪਸੰਦ ਆਏਗਾ ਤੇ ਇਹ ਵੀ ਆਪਾਂ ਰਿਕਾਰਡ ਕਰਨਾ ਹੈ। ਆਪ ਸਭ ਦਾ ਸਹਿਯੋਗ ਰਿਹਾ, ਆਪ ਸਭ ਦਾ ਆਸ਼ੀਰਵਾਦ ਰਿਹਾ ਤੇ ਜ਼ਰੂਰ ਆਪਾਂ ਰਿਕਾਰਡ ਕਰਾਂਗੇ। ਸੋ ਮੈਂ ਇਹ ਆਪ ਸਭ ਨੂੰ ਸਰਵਨ ਕਰਾ ਦੂੰਗੀ, ਆਓ ਆਪਾਂ ਸਰਵਨ ਕਰਦੇ ਹਾਂ।

0: कुछ दी विष्णुच कुछ दी विष्णुच कुछ दी विष्णुच।
1: हां जी कहंदे हर सो हीरा छड के करे की आस, जो इंसान कीमती रब नू छड के किसे होर उते आस रखदा है, ते नरदोजक जाएंगे सत पाख है रविदास, उस दी जिंदगी नरक है। ए गल असल रविदास दसदा है जी। भगत कबीर जी कहंदे हन गुरु ग्रंथ साहब दे अंग 1377 दे विच, कई फाजल मानदे हन कि श्री गुरु नानक देव जी ते गुरु रविदास जी की मुलाकात हुई है, पर असल जगह ते अरसे बारे तकरार है। श्री गुरु ग्रंथ साहब विच गुरु रविदास जी दे 41 वाक 16 रागां विच दर्ज हन। इस तो अलावा रैदास जी की बाणी नाम दी एक हाथ लिखत किताब नागरी प्रचारणी सवा कोल मौजूद है। भाषा विभाग पंजाब ने भी इन्हां रचनावां नूं बाणी सतगुरु रविदास जी दे सरलेख अधीन 1984 विच पब्लिश कीता। गुरु ग्रंथ साहिब विच मौजूद सतगुरु रविदास जी दे 40 शब्द ते एक सलोक नूं काबले इतबार दा खिताब हासिल है जी। गुरु ग्रंथ साहिब विच मौजूद सतगुरु रविदास जी दी बाणी दे सफे हन अंग 93, अंग 345 तो 346 तक, अंग 486 तो लैके 487 तक, अंग 525, अंग 657 तो लैके 659 तक, अंग 694, अंग 710, अंग 793 तो लैके 94 तक, अंग 858 तक, अंग 875, अंग 973 तो 974 तक, अंग 1106, अंग 1124, अंग 1167, अंग 1196 ते अंग 1293 दे उत्ते श्री गुरु रविदास जी दी बाणी गुरु ग्रंथ साहिब दे विच दर्ज है जी। जी कहते हुण असी अगर असी सफर दी करिए, गुरु रविदास जी ने दक्षिणी एशिया द्वारे 6 सफर किते उन्होंने, ते इस तो पहला सफर सीगा गुरु रविदास जी ने ते परमेश्वर कबीर जी ने इकट्ठिया बनारस तो पहली यात्रा शुरू की। इन्हां दोनों दे नाल सतगुरु रविदास जी दे पुत्र विजय दास जी हम सफर सन। ये इलाकियां विच उन्हां दे सफर दे विच शामिल हन नागपुर, भागलपुर, माधोपुर, चंदोसी, बीजापुर, राणीपुरी, नारायणगढ़, भोपाल, बहावलपुर, कोटा, झांसी, उदयपुर, जोधपुर, अजमेर, अमरकोट, अयोध्या, हैदराबाद, काठियावाड़, मुंबई, कराची, जैसलमेर, चित्तौड़, कोहाट, खैबर दरा, जलालाबाद, श्रीनगर, डलहौजी, गोरखपुर। दूजा सफर दे विच उन्होंने जिहड़ा सफर कीता है गोरखपुर, प्रतापगढ़ ते शाहजहांपुर दी यात्रा कीती। तीजे सफर दे विच गुरु रविदास जी ने हिमाचल प्रदेश जाके लोकां नूं इलाही सुनेहा दिता। चौथे सफर दे दौरान हरिद्वार, गोदावरी, कुरुक्षेत्र, त्रिवेणी ते होर जगह जाके संत साधुआं, भगतां, नाथां, सिद्धां, अमीरां, गरीबां दे नाल विहार विचार सांझे कीते। पांचवां सफर गुरु रविदास जी गाजीपुर दे राजा रूप प्रताप सिंह, जिन्हों के चंद्र प्रताप दे नाल भी जाणिया जांदा है, दे सद्दे ते अपने मुरीदां नाल गाजीपुर पहुंचे। छेवां सफर सतगुरु रविदास जी पंजाब दे इन्हां इलाकियां नूं गए, लुधियाणा राही चक पिंड चक हकीम, नेड़े फगवाड़ा, जलंधर, सुल्तानपुर लोधी, कपूरथला ते मुल्तान। हां जी दोस्तो, नमस्ते, सलाम, सत श्री अकाल। मैं जगवंत खेड़ा तुहाडा होस्ट ते तुहाडा दोस्त अमरीका दे स्टेट नॉर्थ कैरोलाइना दे शहर डुरम तो। साडे नाल जुड़े हन जी दिल्ली तो आराधना सिंह जी, जो कि दिल्ली वाले नाल दे नाल मशहूर हन ते पिछले 50 सालां तो गायकी दे खेतर विच निरंतर जमे हुए हन जी। कोई चक्कड़, कोई हनेरी, कोई फाइनेंशियल रुकावट उन्हां नूं नहीं हिला सकी, बस कुछ ਇੱਕ ਸਮਾਂ ਸੀਗਾ ਜਦੋਂ ਅਚਨਚੇਤ ਉਹਨਾਂ ਦੇ ਜੀਵਨ ਸਾਥੀ ਰਾਕੇਸ਼ ਜੀ ਉਹਨਾਂ ਨੂੰ ਛੱਡ ਕੇ ਚਲੇ ਗਏ ਸਨ। ਜ਼ਿੰਦਗੀ ਦੀ ਬੇੜੀ ਥੋੜੀ ਡੋਲੀ, ਮਗਰ ਫਿਰ ਦੁਬਾਰਾ ਤੋਂ ਅਗਲੇ ਸਫ਼ਰ ਦੇ ਲਈ ਤਿਆਰ ਹਨ ਜੀ। ਬਹੁਤ ਹੀ ਮਨ ਦੇ ਵਿੱਚ ਇੱਕ ਇਰਾਦਾ ਲੈ ਕੇ ਚੱਲ ਰਹੇ ਹਨ ਕਿ ਮੈਂ ਗੁਰੂ ਰਵਿਦਾਸ ਜੀ ਦੇ ਸਾਰੇ ਸ਼ਬਦ ਰਿਕਾਰਡ ਕਰਕੇ ਇਸ ਦੁਨੀਆਂ ਤੋਂ ਰੁਖਸਤ ਹੋਣਾ ਚਾਹੁੰਦੀ ਹਾਂ ਜੀ, ਤੇ ਇਹਦੇ ਲਈ ਤੁਹਾਡੀ ਸਹਾਇਤਾ ਦੀ ਜ਼ਰੂਰਤ ਹੈ ਜੀ। ਤੇ ਇੱਕ ਲਾਸਟ ਉਹਨਾਂ ਦੇ ਕੋਲੋਂ ਗੁਰੂ ਰਵਿਦਾਸ ਜੀ ਦਾ ਇੱਕ ਸ਼ਬਦ ਸੁਣਦੇ ਹਨ ਜੀ। ਇਹ ਭਗਤੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਕਿ ਤੁਸੀਂ ਕਿਸੇ ਵੈਸੇ ਵੀ ਦੇਖੋ, ਜਦੋਂ ਤੁਸੀਂ ਨੋਟ ਕੀਤਾ ਹੋਏਗਾ, ਜਦੋਂ ਮੈਂ ਗੁਰਬਾਣੀ ਦਾ ਕੋਈ ਵੀ ਲਾਈਨ ਪੜ੍ਹਦਾ ਹਾਂ ਤਾਂ ਮੇਰੀ ਜ਼ਬਾਨ ਇਕਦਮ ਥਰਥਰਾ ਜਾਂਦੀ ਹੈ, ਕਿਉਂਕਿ ਗੁਰਬਾਣੀ ਯਾਦ ਕਰਨਾ, ਉਸ ਨੂੰ ਪੜ੍ਹਨਾ ਵਾਕਿਆ ਹੀ ਉਹਨਾਂ ਇਨਸਾਨਾਂ ਦੇ ਹਿੱਸੇ ਹੁੰਦੀ ਹੈ ਜੋ ਕਿ ਵਾਕਿਆ ਹੀ ਜਿਨ੍ਹਾਂ ਦੇ ਉੱਤੇ ਗੁਰੂ ਜੀ ਦੀ ਮਿਹਰ ਹੁੰਦੀ ਹੈ। ਤਾਂ ਇਹਨਾਂ ਨੇ ਤਾਂ ਪੂਰੇ ਦੇ ਪੂਰੇ ਸ਼ਬਦ ਜਿਹੜੇ ਹਨ ਉਹ ਕੰਠ ਕੀਤੇ ਹੋਏ ਹਨ। ਕੰਠ ਕਰਕੇ ਬੋਲਣਾ ਅਲੱਗ ਗੱਲ ਹੈ, ਕੰਠ ਕਰਕੇ ਗਾਣਾ ਉਹ ਵੀ ਲੈ ਦੇ ਵਿੱਚ ਇੱਕ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੁੰਦੀ ਹੈ ਜੀ। ਅਸੀਂ ਅਰਾਧਨਾ ਸਿੰਘ ਦਿੱਲੀ ਵਾਲੇ ਤੋਂ ਇੱਕ ਇਸ ਪ੍ਰੋਗਰਾਮ ਦਾ ਆਖਰੀ ਸ਼ਬਦ ਸੁਣਾਂਗੇ ਜੀ, ਜੋ ਕਿ ਫਿਰ ਆਪਣੇ ਜੋ ਮੁਖਾਰਬਿੰਦ ਤੋਂ ਸੁਣਾਂਗੇ ਜੀ। ਅਰਾਧਨਾ ਜੀ, ਆਖਰੀ ਸ਼ਬਦ ਸਰਵਣ ਕਰੋ ਜੀ।
2: ਜੀ ਸਰ, ਇਹ ਛੋਟਾ ਸ਼ਬਦ ਹੈ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਜੀ ਤੇ ਕਾਫੀ ਬੜੇ ਬੜੇ ਸ਼ਬਦ ਨੇ, ਜਦੋਂ ਮੈਂ ਇਹਨੂੰ ਰਿਕਾਰਡ ਕਰੂੰਗੀ ਤੇ ਇੱਕ ਸ਼ਬਦ, ਇੱਕ ਇੱਕ ਸ਼ਬਦ ਜਿਹੜਾ ਉਹ 12 ਮਿੰਟ ਦਾ, 15 ਮਿੰਟ ਦਾ ਏਦਾਂ ਹੋਏਗਾ ਸਰ। ਲੇਕਿਨ ਇਹ ਚ ਪੂਰੇ 40 ਸ਼ਬਦਾਂ ਚ ਦੋ ਸ਼ਬਦ ਬੜੇ ਛੋਟੇ ਛੋਟੇ ਨੇ, ਔਰ ਇਹ ਗੁਰੂ ਮਹਾਰਾਜ ਜੀ ਬੈਠੇ ਹੋਏ ਨੇ, ਆਪਣਾ ਕੰਮ ਕਰ ਰਹੇ ਨੇ ਜੋ ਕਰਦੇ ਸਨ, ਹੈ ਨਾ। ਮੈਂ ਤਾਂ ਉਹ ਸ਼ਬਦ ਵੀ ਨਹੀਂ ਯੂਜ਼ ਕਰ ਸਕਦੀ ਕਿਉਂਕਿ ਮੈਂ ਜਿਸ ਅਦਬ ਔਰ ਜਿਸ ਆਜ਼ਜ਼ੀ ਨਾਲ ਉਹਨਾਂ ਨੂੰ ਮੰਨਦੀ ਆ, ਉਹਨਾਂ ਲਈ ਮੈਂ ਕੋਈ ਐਸਾ ਸ਼ਬਦ ਨਹੀਂ ਵਰਤਣਾ ਚਾਹੁੰਦੀ ਜੋ ਮੇਰੀ ਜ਼ੁਬਾਨ ਤੋਂ ਨਿਕਲੇ। ਔਰ ਉਹ ਬੈਠੇ ਦੇਖ ਰਹੇ ਨੇ ਕਿ ਬਾਜੀਗਰ ਹੁੰਦੇ ਆ ਨਾ, ਜਿਹੜੇ ਬਾਜੀਗਰ ਬਾਜੀ ਪਾਉਂਦੇ ਨੇ, ਅੱਜ ਵੀ ਵਾੜੇ ਵਗੈਰਾ ਜਾਓ ਤੇ ਉਹ ਬਾਜੀਆਂ ਪਾਉਂਦੇ ਆ, ਛੋਟੇ ਛੋਟੇ ਬੱਚੇ ਹੁੰਦੇ ਉਹਨਾਂ ਦੇ, ਤੇ ਗੁਰੂ ਮਹਾਰਾਜ ਜੀ ਨੇ ਦੇਖਿਆ ਔਰ ਫਿਰ ਉਹਨਾਂ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਕਿ ਉਹ ਦ੍ਰਿਸ਼ ਦੇਖ ਰਹੇ ਨੇ ਔਰ ਫਿਰ ਇਹ ਸ਼ਬਦ ਉਚਾਰਨ ਕਰਦੇ ਨੇ। ਸੋ ਇਹ ਸ਼ਬਦ ਮੇਰੇ ਨਾਲ ਤਾਂ ਕੁਛ ਗੁਰੂਆਂ ਦੀ ਇਸ ਤਰ੍ਹਾਂ ਦੀ ਕਿਰਪਾ ਹੈ ਕਿ ਜੀ ਮੈਂ ਜੇ ਦੋ ਸ਼ਬਦ ਗਾਉਣੀ ਆ ਤਾਂ ਮੈਨੂੰ ਪੂਰਾ ਦ੍ਰਿਸ਼ ਉਹ ਮਹਿਸੂਸ ਵੀ ਹੁੰਦਾ ਹੈ ਔਰ ਉਹਦਾ ਅਹਿਸਾਸ ਹੁੰਦਾ ਔਰ ਉਹ ਦਿਸਦਾ ਵੀ ਹੈ ਕਿ ਇੱਦਾਂ ਹੋਇਆ ਹੋਣਾ ਇੱਕ ਇੱਕ ਸ਼ਬਦ ਨਾਲ। ਸੋ ਆਓ ਆਪਾਂ ਇਹ ਸ਼ਬਦ ਸਰਵਣ ਕਰੀਏ। ਛੋਟਾ ਜਿਹਾ ਸ਼ਬਦ ਹੈ ਲੇਕਿਨ ਬਹੁਤ ਅਤੀ ਸੁੰਦਰ ਹੈ।

माटी को पुतरा कैसे नचते है जब के छुपा

माटी को उतरा कैसी नचत है, माटी को उतरा कैसी नचत है।

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ

We are only phone callers. ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਅੱਜ ਪਹਿਲੇ ਆਵਰ ਵਿੱਚ ਮੈਂ ਗੱਲਬਾਤ ਕਰਾਂਗਾ ਸੱਜਣੋ ਗਾਮੇ ਪਹਿਲਵਾਨ ਦੇ ਉੱਪਰ, ਜਿਹੜਾ ਪਹਿਲਾਂ ਰੁਸਤਮੇ ਹਿੰਦ ਬਣਿਆ ਤੇ ਫਿਰ ਰੁਸਤਮੇ ਜਹਾਂ। ਇਹੋ ਜਿਹੀ ਸ਼ਖਸੀਅਤ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗਾ, ਉਹਨਾਂ ਬਾਰੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਮਾਣ ਜਿਹੜੇ ਰਹੇ ਨੇ, ਸਾਡੇ ਹੀਰੋ ਜਿਹੜੇ ਰਹੇ ਨੇ ਭਾਈ, ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਵੀ ਬਣ ਗਿਆ। ਜਿੱਥੇ ਅਸੀਂ ਦੇਸ਼ ਭਗਤਾਂ ਨੂੰ ਯਾਦ ਕਰਦੇ ਹਾਂ, ਇਹ ਵੀ ਮਾਂ ਦੇ ਪੁੱਤ ਸਨ ਜਿਨ੍ਹਾਂ ਨੇ ਸਾਰੀ ਦੁਨੀਆਂ ਦੇ ਉੱਤੋਂ ਦੀ ਲੱਤ ਫੇਰੀ ਸੀ ਤੇ ਉਹ ਇਸ ਸੋਹਣੀ ਖੂਬਸੂਰਤ ਹਿੰਦੁਸਤਾਨ ਦੀ ਧਰਤੀ ਤੇ ਪੈਦਾ ਹੋਏ ਤੇ ਇਹਦਾ ਨਾਂ ਸਭ ਤੋਂ ਉੱਪਰ ਉੱਚਾ ਕੀਤਾ ਤੇ ਉਹਨਾਂ ਦਾ ਨਾਂ ਸੀ ਜੀ ਗਾਮਾ ਪਹਿਲਵਾਨ। ਭਾਈ ਮੈਂ ਉਹਨਾਂ ਬਾਰੇ ਗੱਲਬਾਤ ਕਰਾਂਗਾ ਤੇ ਅਗਲੇ ਆਵਰ ਵਿੱਚ ਸਾਡੇ ਜਿਹੜੇ ਮਤਲਬ ਕਿ ਫਸਟ ਕਲਾਸ ਵਧੀਆ ਤੇ ਨਿਰਪੱਖ ਪੱਤਰਕਾਰ ਨੇ ਬਲਬੀਰ ਬੱਬੀ ਜੀ ਹੋਣੀ, ਉਹ ਹਮੇਸ਼ਾ ਦੀ ਤਰ੍ਹਾਂ ਪੰਜਾਬ ਤੇ ਪੰਜਾਬੀਅਤ ਬਾਰੇ ਗੱਲਬਾਤ ਕਰਨਗੇ। ਦੋਸਤੋ, ਅਗਰ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਸੈਟਰਡੇ ਵਾਲੇ ਚ, ਤੁਸੀਂ ਬੁਲਾ ਰਹੇ ਹੋ, ਆਪਣੇ ਵਿਚਾਰ ਵਿਅਕਤ ਕਰਨਾ ਚਾਹੁੰਦੇ ਹੋ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਅਮੈਰੀਕਾ ਚ, ਜਰਮਨੀ ਚ, ਇੰਡੀਆ ਚ। ਤੇ ਬਿਲਕੁਲ ਜੀ, ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ ਬਲਕਿ ਖੁਸ਼ਕਿਸਮਤੀ ਸਮਝਾਂਗੇ ਆਪਣੀ, ਪਰ ਤੁਹਾਡੇ ਵਿਚਾਰ ਜਿਹੜੇ ਨੇ ਉਹ ਰਾਜਨੀਤਿਕ ਲੋਕਾਂ ਵਾਂਗੂ ਇੱਕ ਪਾਸੇ ਨਹੀਂ ਹੋਣੇ ਚਾਹੀਦੇ ਤੇ ਇੱਕ ਦੀ ਗੁੱਡੀ ਚੜਾ ਦੇਣੀ ਤੇ ਦੂਸਰੇ ਦੇ ਚੰਗੇ ਕੰਮਾਂ ਨੂੰ ਮਾੜਿਆਂ ਦੇ ਵਿੱਚ ਲੈ ਜਾਣਾ ਖਿੱਚ ਧੂ ਕਰਕੇ। ਨਿਊਟਰਲ ਗੱਲਬਾਤ ਜੋ ਤੁਹਾਨੂੰ ਸਹੀ ਲੱਗ ਰਿਹਾ ਤੇ ਸਾਨੂੰ ਖੁਸ਼ੀ ਹੋਵੇਗੀ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਜਿੱਥੇ ਤੁਹਾਡਾ ਦਿਲ ਕਰੇ। ਸੋ ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਅਰ ਵਿਊਜ਼, ਦੈਟਸ ਦੀ ਬਿਊਟੀ, ਐਗਜੈਕਟਲੀ ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.parvazradio.com. ਬਿਲਕੁਲ ਦੋਸਤੋ, ਹਮੇਸ਼ਾ ਤੁਹਾਡੇ ਅੱਗੇ ਰਿਕੁਐਸਟ ਕਰੀਦੀ ਹੈ ਕਿ ਤੁਸੀਂ ਤੇ ਸੁਣਦੇ ਹੀ ਹੋ ਤੇ ਆਪਣੇ ਸੱਜਣਾ ਮਿੱਤਰਾਂ ਨੂੰ ਪੰਜਾਂ ਸੱਤਾਂ ਨੂੰ ਵੀ ਡਾਊਨਲੋਡ ਕਰਵਾਓ, ਆਪ ਜੀ ਦੀ ਮਿਹਰਬਾਨੀ ਹੋਵੇਗੀ। ਅਗਰ ਸਾਡੇ ਪ੍ਰੋਗਰਾਮ ਤੁਹਾਨੂੰ ਪਸੰਦ ਆਉਂਦੇ ਨੇ ਤੇ ਪਲੀਜ਼ ਪਲੀਜ਼ ਇੰਨਾ ਕੁ ਕੰਮ ਸਾਡਾ ਵੀ ਕਰ ਦਿਓ, ਕਿਉਂਕਿ ਅਸੀਂ ਇਹ ਸੇਵਾ ਮੁਫ਼ਤ ਮੁਫ਼ਤ ਤੇ ਮੁਫ਼ਤ ਆਪਣੇ ਪੱਲਿਓਂ ਪੈਸੇ ਖਰਚ ਕੇ ਤੇ ਆਪਣੀਆਂ ਸੇਵਾਵਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com. ਪ੍ਰਵਾਸ ਰੇਡੀਓ ਇਜ਼ ਅ ਵਨ ਵਰਡ, www.parwaz ਰੇਡੀਓ radio.com। ਪਲੇ ਸਟੇਟ ਤੇ ਜਾਓ, ਡਾਊਨਲੋਡ ਕਰੋ। ਖੱਟੇ ਰੰਗ ਦੇ ਦੋ ਸਪੀਕਰਾਂ ਦੀਆਂ ਜਿਹੜੀਆਂ ਫੋਟੋ ਨੇ ਉਹ ਸਾਡਾ ਲੋਗੋ ਹੈ ਜੀ। ਬਹੁਤ ਬਹੁਤ ਮਿਹਰਬਾਨੀ ਆਪ ਸਭ ਦੀ ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਸਵੀਟ ਪੀਪਲ ਆਫ ਦਿਸ ਪਲੈਨਟ। ਜਵਾਨੀ ਗਈ ਤੇ ਮੁੜ ਕੇ ਨਹੀਂ ਆਉਣੀ, ਓਏ ਦਾੜੀਆਂ ਲਾਲ ਤੇ ਕਾਲੀਆਂ ਰੰਗੀਏ ਨਾ। ਜਵਾਨੀ ਗਈ ਤੇ ਮੁੜ ਕੇ ਨਹੀਂ ਆਉਣੀ,
ਦਾੜੀਆਂ ਲਾਲ ਤੇ ਕਾਲੀਆਂ ਰੰਗੀਏ ਨਾ, ਭਾਈ ਅਕਲ ਵੰਡੀਏ ਤੇ ਦਾਨੀ ਗੱਲ ਕਰੀਏ, ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ, ਝੁਰੜੀਆਂ ਵੇਖ ਕੇ ਸ਼ੀਸ਼ੇ ਤੋਂ ਸੰਘੀਏ ਨਾ, ਕਮਾਨੋ ਛੁੱਟਿਆ ਤੀਰ ਨਾ ਆਏ ਮੁੜਕੇ, ਜਿੰਦ ਸੋਚਾਂ ਦੀ ਸੂਲੀ ਤੇ ਟੰਗੀਏ ਨਾ। ਔਰ ਰਾਜੇ ਪੀਰ ਫਕੀਰ ਸਭ ਹੋਏ ਬੁੱਢੇ, ਰਾਜੇ ਪੀਰ ਫਕੀਰ ਸਭ ਹੋਏ ਬੁੱਢੇ, ਬੁਢਾਪਾ ਕੋਸੀਏ ਨਿੰਦੀਏ ਭੰਡੀਏ ਨਾ, ਬੁਢਾਪਾ ਕੋਸੀਏ ਨਿੰਦੀਏ ਭੰਡੀਏ ਨਾ। ਦੋਸਤੋ, ਕੁਦਰਤ ਨੇ ਤੁਹਾਨੂੰ ਸਾਰੀ ਉਮਰ ਅਥਰੇ ਘੋੜੇ ਵਰਗੀ ਜਵਾਨੀ ਦੇ ਛੱਡੀ ਹੈ, ਹੁਣ ਬੁਢਾਪਾ ਆ ਗਿਆ ਤੇ ਇਹ ਵੀ ਉਹਦੀ ਇੱਕ ਸਟੇਜ ਆ, ਤੁਸੀਂ ਇਹਨੂੰ ਵੀ ਖੂਬਸੂਰਤ ਬਣਾ ਸਕਦੇ ਹੋ ਬੁਢਾਪੇ ਨੂੰ ਵੀ। ਇੱਕ ਤੇ ਤੁਹਾਡੀ ਕੋਈ ਹੌਬੀ ਹੋਣੀ ਚਾਹੀਦੀ ਹੈ, ਕੋਈ ਨਾ ਕੋਈ, ਨਿਰੀ ਮੰਜੇ ਤੇ ਬਹਿ ਕੇ ਮਾਲਾ ਫੇਰ ਲੈਣੀ ਜਾਂ ਲਾਗੇ ਖੂੰਡੀ ਧਰ ਛੱਡਣੀ, ਜਾਂ ਜੇ ਬੱਚਿਆਂ ਨੂੰ ਰੌਲੀ ਨਾ ਪਾਓ, ਜੇ ਔਰਤਾਂ ਨੂੰਹ ਸੱਸ ਹੈ ਕੋਈ ਤੇ ਉਹ ਨੂੰਹਾਂ ਦੁਆਲੇ ਹੀ ਹੋਈ ਰਹੇਗੀ। ਇਹ ਗੱਲਾਂ ਛੱਡੋ, ਕੋਈ ਆਪ ਤੁਸੀਂ ਵੀ ਉੱਠ ਕੇ ਜਿੰਨਾ ਕੁ ਕੰਮ ਕਰ ਸਕਦੇ ਹੋ ਉਹ ਕੰਮ ਕਰਿਆ ਕਰੋ, ਕਿਉਂਕਿ ਤੁਹਾਡਾ ਜਿਹੜੀ ਹਿੱਲ ਜੁਲ ਹੈ ਤੁਹਾਡੇ ਸਰੀਰ ਨੂੰ ਵਰਕਿੰਗ ਚ ਰੱਖਦੀ ਹੈ। ਤੁਹਾਡੀ ਮਾੜੇ ਜੇ ਕੋਈ ਚੀਜ਼ ਦੁਖਣ ਲੱਗ ਜਾਏ ਤੁਸੀਂ ਲੰਮੇ ਹੀ ਪੈ ਜਾਂਦੇ ਹੋ ਮੰਜੀ ਦੇ ਉੱਤੇ, ਉਹਦੇ ਚ ਹੋਰ ਵਾਧਾ ਹੁੰਦਾ, ਤੁਹਾਡੇ ਮਸਲ ਜਿਹੜੇ ਨੇ ਉਹ ਕੰਮ ਹੀ, ਜਦੋਂ ਤੁਸੀਂ ਬੈਠੇ ਹੀ ਰਹਿਣਾ ਤੇ ਤੁਹਾਡੇ ਮਸਲ ਕੰਮ ਕਰਨ ਹਟ ਜਾਂਦੇ ਨੇ, ਤੁਹਾਡੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਨੇ। ਕਦੀ ਵੀ ਹੌਸਲਾ ਨਾ ਹਾਰੋ ਤੇ ਆਪਣੀ ਕੋਈ ਹੌਬੀ, ਪੜ੍ਹਨ ਦੀ, ਗਾਰਡਨਿੰਗ ਦੀ, ਸੈਰ ਕਰਨ ਦੀ, ਸਵੈਟਰ ਵਗੈਰਾ, ਤੇ ਹੁਣ ਜ਼ਮਾਨਾ ਲੰਘ ਗਿਆ, ਕੋਈ ਇਹੋ ਜਿਹਾ ਆਰਟ ਸਿੱਖੋ ਕੋਈ ਜੋ ਤੁਹਾਨੂੰ ਚੰਗਾ ਲੱਗਦਾ, ਜੋ ਤੁਸੀਂ ਸਾਜ਼ ਜਾਂ ਇੰਸਟਰੂਮੈਂਟ ਜਵਾਨੀ ਚ ਨਹੀਂ ਸਿੱਖ ਸਕੇ। ਤੁਹਾਡਾ ਮਤਲਬ ਕਿ ਦਿਲ ਕਰਦਾ ਹੁੰਦਾ ਸੀ ਕਿ ਮੈਂ ਆਹ ਕਰਾਂ, ਉਹ ਹੁਣ ਵੀ ਤੁਸੀਂ ਸਿੱਖ ਸਕਦੇ ਹੋ। ਦੋਸਤੋ, ਮੈਂ ਰਿਟਾਇਰ ਹੋ ਕੇ ਅਲਗੋਰੀਆਂ ਦੇ ਲੈ ਰਿਹਾ ਵਾਂ ਲੈਸਨ, ਮੈਨੂੰ ਜ਼ਿੰਦਗੀ ਮੈਂ ਵਜਾਉਂਦਾ ਰਿਹਾ ਥੋੜੇ ਜਿਹੇ, ਪਰ ਮੈਨੂੰ ਇੰਨੀ ਜਾਜ ਨਹੀਂ ਸੀ। ਹੁਣ ਮੈਂ ਇਸ ਵਾਰੀ ਇੰਡੀਆ ਗਿਆ, ਮੈਂ ਦੀਨ ਵਜਾਉਣੀ ਸਿੱਖਣੀ ਹੈ, ਤੇ ਪੜ੍ਹਦਾ ਲਿਖਣਾ ਵੀ ਸਾਡੀ ਹੌਬੀ ਹੈ ਸਾਰੀ ਦਿਹਾੜੀ, ਤੇ ਹਾਂ ਪੜ੍ਹੋ ਜ਼ਰੂਰ, ਭਾਵੇਂ ਉਹਦੇ ਚ ਹੋਰ ਵਾਧਾ ਹੁੰਦਾ, ਤੁਹਾਡੇ ਮਸਲ ਜਿਹੜੇ ਨੇ ਉਹ ਕੰਮ ਹੀ, ਜਦੋਂ ਤੁਸੀਂ ਬੈਠੇ ਹੀ ਰਹਿਣਾ ਤੇ ਤੁਹਾਡੇ ਮਸਲ ਕੰਮ ਕਰਨ ਹਟ ਜਾਂਦੇ ਨੇ, ਤੁਹਾਡੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਨੇ। ਕਦੀ ਵੀ ਹੌਸਲਾ ਨਾ ਹਾਰੋ ਤੇ ਆਪਣੀ ਕੋਈ ਹੌਬੀ, ਪੜ੍ਹਨ ਦੀ, ਗਾਰਡਨਿੰਗ ਦੀ, ਸੈਰ ਕਰਨ ਦੀ, ਸਵੈਟਰ ਵਗੈਰਾ, ਤੇ ਹੁਣ ਜ਼ਮਾਨਾ ਲੰਘ ਗਿਆ, ਕੋਈ ਇਹੋ ਜਿਹਾ ਆਰਟ ਸਿੱਖੋ ਕੋਈ ਜੋ ਤੁਹਾਨੂੰ ਚੰਗਾ ਲੱਗਦਾ, ਜੋ ਤੁਸੀਂ ਸਾਜ਼ ਜਾਂ ਇੰਸਟਰੂਮੈਂਟ ਜਵਾਨੀ ਚ ਨਹੀਂ ਸਿੱਖ ਸਕੇ। ਤੁਹਾਡਾ ਮਤਲਬ ਕਿ ਦਿਲ ਕਰਦਾ ਹੁੰਦਾ ਸੀ ਕਿ ਮੈਂ ਆਹ ਕਰਾਂ, ਉਹ ਹੁਣ ਵੀ ਤੁਸੀਂ ਸਿੱਖ ਸਕਦੇ ਹੋ। ਦੋਸਤੋ, ਮੈਂ ਰਿਟਾਇਰ ਹੋ ਕੇ ਅਲਗੋਰੀਆਂ ਦੇ ਲੈ ਰਿਹਾ ਵਾਂ ਲੈਸਨ, ਮੈਨੂੰ ਜ਼ਿੰਦਗੀ ਮੈਂ ਵਜਾਉਂਦਾ ਰਿਹਾ ਥੋੜੇ ਜਿਹੇ, ਪਰ ਮੈਨੂੰ ਇੰਨੀ ਜਾਜ ਨਹੀਂ ਸੀ। ਹੁਣ ਮੈਂ ਇਸ ਵਾਰੀ ਇੰਡੀਆ ਗਿਆ, ਮੈਂ ਦੀਨ ਵਜਾਉਣੀ ਸਿੱਖਣੀ ਹੈ, ਤੇ ਪੜ੍ਹਦਾ ਲਿਖਣਾ ਵੀ ਸਾਡੀ ਹੌਬੀ ਹੈ ਸਾਰੀ ਦਿਹਾੜੀ, ਤੇ ਹਾਂ ਪੜ੍ਹੋ ਜ਼ਰੂਰ, ਭਾਵੇਂ ਅੱਧਾ ਘੰਟਾ ਪੜ੍ਹੋ, ਹਾਂਜੀ, ਤੇ ਤੁਹਾਡੀਆਂ ਤੁਹਾਨੂੰ

ਹੁਣ ਵੀ ਤੁਸੀਂ ਸਿੱਖ ਸਕਦੇ ਹੋ ਦੋਸਤੋ। ਮੈਂ ਰਿਟਾਇਰ ਹੋ ਕੇ ਅਲਗੋਰੀਆਂ ਦੇ ਲੈ ਰਿਹਾ ਵਾ ਲੈਸਨ, ਮੈਨੂੰ ਜ਼ਿੰਦਗੀ ਮੈਂ ਵਜਾਉਂਦਾ ਰਿਹਾ ਥੋੜੇ ਜਿਹੇ, ਪਰ ਮੈਨੂੰ ਇੰਨੀ ਜਾਜ ਨਹੀਂ ਸੀ। ਹੁਣ ਮੈਂ ਇਸ ਵਾਰੀ ਇੰਡੀਆ ਗਿਆ, ਮੈਂ ਦੀਨ ਵਜਾਉਣੀ ਸਿੱਖਣੀ ਹੈ ਤੇ ਪੜ੍ਹਦਾ ਲਿਖਣਾ ਵੀ ਸਾਡੀ ਹੋਬੀ ਹੈ ਸਾਰੀ ਦਿਹਾੜੀ ਤੇ। ਹਾਂ ਪੜ੍ਹੋ ਜ਼ਰੂਰ, ਭਾਵੇਂ ਅੱਧਾ ਘੰਟਾ ਪੜ੍ਹੋ। ਹਾਂਜੀ ਤੇ ਤੁਹਾਡੀਆਂ ਤੁਹਾਨੂੰ ਜੋ ਕਿਤਾਬਾਂ ਪਸੰਦ ਨੇ ਉਹਨਾਂ ਉਹ ਹੀ ਪੜ੍ਹੋ, ਅਸੀਂ ਕੋਈ ਹੋਰ ਕਿਤਾਬ ਨਹੀਂ ਕਹਿ ਰਹੇ। ਮਤਲਬ ਕਿ ਤੁਹਾਨੂੰ ਪੜ੍ਹਨ ਵੱਲੋਂ ਤੁਹਾਡਾ ਜਿਹੜਾ ਟੇਸਟ ਹੈ ਉਹ ਬੱਝਾ ਰਹੇ ਤੇ ਊਲ ਫਜੂਲ ਗੱਲਾਂ ਵੱਲ ਤੁਹਾਡਾ ਧਿਆਨ ਨਾ ਜਾਵੇ, ਆਪਣੇ ਆਪ ਨੂੰ ਬਿਜੀ ਕਰੋ ਜੋ ਤੁਹਾਨੂੰ ਚੰਗਾ ਲੱਗਦਾ। ਜਿਸ ਤਰੀ ਇਹ ਚੰਗਾ ਇਹ ਨਹੀਂ ਵੀ ਤੁਸੀਂ ਨੁਕਸ ਕੱਢੀ ਜਾਓ ਆਪਣੇ ਘਰ ਵਾਲਿਆਂ ਦੇ ਸਾਰਿਆਂ ਦੇ, ਹਾਂਜੀ ਨਹੀਂ ਤੁਸੀਂ ਮਤਲਬ ਕਿ ਉਹਨਾਂ ਨੂੰ ਲੱਗੇ ਰਹਿਣ ਦਿਓ ਆਪਣੇ ਕੰਮ ਡਏ ਨੇ ਘਰ। ਹਾਂ ਦਲੀਲ ਨਾਲ ਲੌਜਿਕ ਨਾਲ ਤੁਸੀਂ ਉਹਨਾਂ ਨਾਲ ਕੋਈ ਗੱਲ ਕਰਨੀ ਹੈ ਤੇ ਕਰੋ, ਪਰ ਤੁਹਾਡੀ ਵੀ ਕੋਈ ਹੋਬੀ ਹੋਣੀ ਚਾਹੀਦੀ ਹੈ। ਤੇ ਜਿਹੜੇ ਖਾਸ ਕਰਕੇ ਮਤਲਬ ਕਿ ਬੁਢਾਪੇ ਚ ਚਲੇ ਜਾਂਦੇ ਬੰਦੇ ਨੇ ਨਾ, ਉਹ ਘਰ ਦੇ ਕੰਮਾਂ ਚ ਵੀ ਹਿੱਸਾ ਲੈ ਸਕਦੇ ਨੇ ਬਹੁਤ ਸਾਰਾ ਬਹੁਤ ਸਾਰਾ। ਆਪਣੇ ਜਿੰਨੇ ਘਰ ਦੇ ਕੰਮ ਜਨਾਨੀਆਂ ਕਰਦੀਆਂ ਨੇ ਉਹਨਾਂ ਦੇ ਨਾਲ ਹੱਥ ਵਟਾਓ, ਆਪਣੇ ਘਰ ਦੇ ਵਿੱਚ ਬਹਿ ਕੇ ਆਉਂਦੇ ਜਾਂਦੇ ਨੂੰ ਪਰਖਣਾ, ਇਹਨੇ ਸਵੈਟਰ ਕਿੱਦਾਂ ਦਾ ਪਾਇਆ, ਇਹਨੇ ਵਾਲ ਕਿੱਦਾਂ ਦੇ ਵਾਹੇ ਨੇ, ਇਹਨੇ ਸਲਵਾਰ ਕਿੱਦਾਂ ਦੀ ਪਾਈ ਹੈ, ਇਹ ਗੱਲਾਂ ਕਰਦੀ ਘੜੀ ਬੜੀ ਬੜੇ ਰੁਮਾਲ ਨਾਲ ਮੂੰਹ ਕਾਹਦਾ ਪੂੰਝਣ ਡਈ ਹੈ, ਇਹਨੇ ਸੁਰਮਾ ਕਿਉਂ ਇੰਨਾ ਖਿੱਚ ਕੇ ਪਾਇਆ, ਇਹ ਜਾਂਦੀ ਕਿੱਥੇ ਆ ਰੋਜ਼ ਲੋਡੇ ਵੇਲੇ ਤਿਆਰ ਹੋ ਕੇ। ਹੈ ਉਹ ਕੋਈ ਸ਼ਾਰਟਕਟ ਤੁਹਾਨੂੰ ਗੱਲ ਦੱਸਣਾ ਵੀ ਕੋਈ ਜਨਾਨੀ ਸੀ, ਉਹਦਾ ਵਿਆਹ ਹੋਇਆ ਸੀ ਕੋਈ 2 ਸਾਲ ਹੋਏ, ਉਹ ਰੋਜ਼ 4 ਵਜੇ ਤਿਆਰ ਹੋ ਕੇ ਜਾਇਆ ਕਰੇ। ਸਾਡਾ ਇੱਕ ਕਿਰਾਏਦਾਰ ਸੀ, ਉਹਨੂੰ ਵਕਤ ਪੈ ਗਿਆ ਵੀ ਰੋਜ਼ 4 ਵਜੇ ਕਿੱਧਰ ਜਾਂਦੀ। ਬੰਦਾ ਪੁੱਛੇ ਤੇਰਾ ਕੀ ਮਤਲਬ ਹੈ ਜਿੱਥੇ ਮਰਜ਼ੀ ਜਾਇਓ ਰੋਜ਼? ਉਹ ਜੀ ਲੱਗਾ ਰਿਹਾ ਬੜੀ। ਇਹ ਉਹਦੀ ਵਾਈਫ ਦੱਸ ਰਹੀ ਸੀ ਸਾਨੂੰ ਗੱਲ ਉਸ ਬੰਦੇ ਦੀ। ਉਹ ਬੰਦਾ ਆਪਣੀ ਵਾਈਫ ਨੂੰ ਪੁੱਛਦਾ ਰੋਜ਼ 4 ਵਜੇ ਕਿੱਥੇ ਜਾਂਦੀ, ਤੇ ਉਹ ਕਹਿੰਦੀ ਸਾਨੂੰ ਕੀ ਪਤਾ ਕਿੱਥੇ ਜਾਂਦੀ ਹੈ। ਉਹ ਕਹਿੰਦਾ ਮੈਂ ਰੋਜ਼ ਵੇਹਨਾ ਇਹਨੂੰ। ਉਹ ਆਪ ਵਿਹਲਾ ਸੀ ਨਾ, ਸਾਰੀ ਦਿਹਾੜੀ ਬਾਲਕੋਨੀ ਚ ਖਲੋ ਰਹਿੰਦਾ ਸੀ, ਤੇ ਉਹ ਕਹਿੰਦੀ ਹੈ ਤੂੰ ਆਪ ਹੀ ਉਹਨੂੰ ਪੁੱਛ ਲੈ ਵੀ 4 ਵਜੇ ਕਿੰਦਰ ਲਾ। ਮੈਂ ਕੋਈ ਚੰਗਾ ਥੋੜਾ ਲੱਗਦਾ ਉਹਨੂੰ ਪੁੱਛਦਾ, ਪਰ ਇਹ ਜਾਂਦੀ ਕਿੱਥੇ ਹੈ? ਉਹ ਜੀ ਉਹਨੂੰ ਫਿਕਰ ਪਿਆ ਰਿਹਾ ਕਰੇ, ਉਹ ਰੋਜ਼ 4 ਵਜੇ ਵੇਖਿਆ ਕਰੇ ਵੀ ਅੱਜ ਵੀ ਜਾਣਾ ਨੇ। ਅਸਲ ਚ ਉਹਦਾ ਅਮੈਰੀਕਾ ਘਰ ਵਾਲਾ ਸੀ ਤੇ ਉਹਦੇ ਪੇਪਰ ਜਿਹੜੇ ਸੀ ਉਹ ਬਣ ਗਏ ਸੀ, ਤੇ ਉਹਦੇ ਘਰ ਵਾਲੇ ਨੇ ਉਹਨੂੰ ਕਿਹਾ ਤੂੰ ਇੰਗਲਿਸ਼ ਦੀਆਂ ਕਲਾਸਾਂ ਲਿਆ ਕਰ। ਉਹ 2-3 ਮਹੀਨੇ ਇੰਗਲਿਸ਼ ਸਿੱਖਣ ਚਲੇ ਗਈ। ਉਹ ਇੰਗਲਿਸ਼ ਸਿੱਖਣ ਜਾਂਦੀ ਹੁੰਦੀ ਸੀ, ਇਹਨੂੰ ਨਹੀਂ ਪਤਾ। ਦੱਸ ਤੂੰ ਆਪਣੇ ਘਰ ਦਾ ਕੰਮ ਕਰ, ਤੈਨੂੰ ਕੀ ਜ਼ਰੂਰਤ ਪਈ ਹੈ ਕਿ ਉਹ 4 ਵਜੇ 2 ਵਜੇ ਤਿਆਰ ਹੋ ਕੇ ਕਿੱਥੇ ਜਾਂਦੀ ਹੈ? ਉਹ ਇੰਗਲਿਸ਼ ਸਿੱਖਣ ਜਾਂਦੀ ਸੀ। ਹੈ ਐਵੇਂ ਤੁਸੀਂ ਜਿਹੜੀਆਂ ਫਜ਼ੂਲ ਚੀਜ਼ਾਂ ਵੱਲ ਧਿਆਨ ਰੱਖਦੇ ਘਰ ਰੱਖਦੇ ਹੋ ਨਾ ਆਪਣੀਆਂ ਬਾਲਕੋਨੀਆਂ ਚ ਖਲੋ ਕੇ, ਆਪਣੇ ਘਰ ਦਾ ਵੀ ਕੋਈ ਕੰਮ ਧੰਦਾ ਕਰਿਆ ਕਰੋ, ਠੀਕ ਹੈ? ਉਹਦੇ ਨਾਲ ਤੁਹਾਡੀ ਸਿਹਤ ਠੀਕ ਰਹੇਗੀ। ਲਓ ਜੀ ਗੱਲ ਇੱਦਾਂ ਕਿ ਅੱਜ ਹੈ ਦੋਸਤੋ 11 ਅਪ੍ਰੈਲ, ਹਾਂਜੀ, ਤੇ ਟੈਂਪਰੇਚਰ ਠੰਡਾ ਤੱਤਾ ਹੀ, ਗਰਮੀਆਂ ਦੇ ਨਹੀਂ ਅਜੇ ਆਈਆਂ ਪਰ ਆਉਣ ਦੀ ਕੋਸ਼ਿਸ਼ ਕਰਨ ਡਈਆਂ ਨੇ, ਪਰ ਅੱਜ 18 ਡਿਗਰੀ ਹੈ, ਠੀਕ ਹੈ, ਵਧੀਆ ਜਿਹਾ, ਹਾਂਜੀ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਦੇ ਉੱਤੇ ਦੋਸਤੋ ਇਸ ਵਕਤ ਜਰਮਨ ਦੇ 3:24 ਹੋ ਗਏ ਨੇ, ਹਾਂਜੀ। ਤੇ ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈ ਜੀ 0049-171-4861-4, 0049-171-4964। ਤੇ ਅੱਜ ਅਸੀਂ ਟੈਲੀਫੋਨ ਦੀਆਂ ਕਾਲਾਂ ਦੋਸਤੋ ਨਹੀਂ ਲੈਂਦੇ, ਕੱਲ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਤੇ ਕੱਲ ਤੁਹਾਡਾ ਹੀ ਪ੍ਰੋਗਰਾਮ ਚੱਲੇਗਾ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰਾਂਗੇ ਔਰ ਤੁਹਾਡੀਆਂ ਹੀ ਗੱਲਾਂ ਸੁਣਾਂਗੇ। ਤੇ ਸਾਡੇ ਨਾ ਸ਼ਹਿਰ ਦੇ ਵਿੱਚ ਟਾਊਨ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੱਡ ਹੈ ਜੀ, ਆਟੋ ਰਾਈਫਨ ਆ ਐਫਸੀਲੋਨ ਫਰੀਡਸ ਰਾਸੇ 106 ਫੀਸਿਸ। ਦੋਸਤੋ ਤੁਹਾਡੀ ਕਿਸੇ ਤਰ੍ਹਾਂ ਕੰਪਨੀ ਦੀ ਮਤਲਬ ਕਿ ਕਾਰ ਹੈ ਕੋਈ ਵੀ ਡਿਫੈਕਟ ਹੈ, ਗੱਲ ਮੁੱਕੀ ਜੀ, ਮੈਂ ਐਵੇਂ ਡਿਟੇਲ ਚ ਜਾਵਾਂ ਤੇ ਉੱਥੇ ਜਾਓ, ਤਸੱਲੀ ਬਖਸ਼ ਤੁਹਾਡਾ ਮਤਲਬ ਕਿ ਉਹ ਮੁਰੰਮਤ ਕਰਕੇ ਦੇਣਗੇ ਤੇ ਵਾਜਬ ਤੁਹਾਡੇ ਕੋਲ ਪੈਸੇ ਲੈ ਜਾਣਗੇ, ਠੀਕ ਹੈ ਜੀ? ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਕਰ ਦਿੱਤਾ ਜਾਏਗਾ, ਤੇ ਇੱਕ ਵਾਰੀ ਜ਼ਰੂਰ ਵਿਜਿਟ ਕਰੋ ਆਪਣੀ ਤਸੱਲੀ ਵਾਸਤੇ। ਤੇ ਉਹ ਹੈ ਜੀ

Die Friedensstraße 146, Autoreifen A Epsilon, T63165 Mühle. So, dosto, maina, es to pehla ke apni ghar baat shuru kara. Ek khoobsurat ja gana. Main kyu kita hai, jidi farmaish, ek gaane di pehla ne bahut ek do wari gaana laaya main, te edi farmaish ji Mrs. Kapoor ji unhone kiti hai. Te ohna dadi Mrs. Kapoor ji kithe chala gaya tuhanda gaana? Eh aa dao ji. ਇਹ ਗਾਣਾ ਜੀ ਆਪ ਜੀ ਦੇ ਨਾਂ ਤੇ ਆਪ ਦੇ ਸਾਰੇ ਪਰਿਵਾਰ ਦੇ ਨਾਂ ਲਓ ਜੀ ਇੰਜੋਏ ਕਰੋ ਗਾਣੇ।

वाह जी वाह, बहुत खूबसूरत गाना, वंडरफुल डांस। ते हीरोइन दा नाम पता नहीं की, पता नहीं लगा, लेकिन वंडरफुल डांस सी जी, खूबसूरत गाना। ते मिसेस कपूर जी, उम्मीद है तुसी भी खुश हो गए हो गए साडिया गुड विशेस वाले नाल। लाओ भाई दोस्तों, भाई अज गामे पहलवान की गलबात करांगे तुहाडे नाल। दुनिया दे मन्ने परमन्ने पहलवाना विचों एक पहलवान होया जिदा नां सी गामा पहलवान, जो पहला रुस्तमे हिंद बनिया, बाद विच वर्ल्ड चैंपियन। ते उदो ओदी उम्र दोस्तों हैरानी वाली गल है कि सिर्फ 19 साल दी सी। कमाल है भाई, मध्य प्रदेश का एक इलाका सी दत्या, ते जदों अंग्रेजां दा राज सी ते तुहानू पता ही है ना उदों हिंदुस्तान दे विच राजे महाराजां दा दौर सी। इस इलाके दा राजा भवानी सिंह, उहनू ना पहलवानी दा बड़ा शौक सी। ओह हर 6 महीने बाद पाए ढंडोरा पिट के उगे पहलवाना नू सदा देंदा, तकरीबन एशिया के पहलवाना सारिया नू, आ जिहड़े युबेगिस्तान ते ये वो दिस दैट, सारे कंट्री हिस्सा लेंदे हुंदे आ, उदों नू सदा दिता जांदा हर 6 महीने बाद। ते पहलवाना दे दंगल करवाउंदा हुंदा सी। ते गल इदां के जिस तरह अज दे सैलीब्रिटीज वांगू, सैलीब्रिटीज की अहीं इज्जत नहीं करते, कोई हॉलीवुड का आ जाए तो मार जी बाजार बंद हो जाता, उत्थे दुनिया ही पहुंच जाएगा। आ सनी आया सी, मतलब कि इलेक्शन लड़न वास्ते, ते सारा शदाई कर छड़िया ही गुरदासपुरियां नू, सारियां नू इन्हें। हां जी, अहीं पता नहीं किदां दे लोग आ। चलो वो तो गल ही वखरी सी, वोटां भी उन्हूं पाईआं, जिता भी दिता। अच्छा गल है, जिस तरह सैलीब्रिटीज की अज अही इज्जत करते हैं ना भाई, उन्हां दिनां दे विच सैलीब्रिटीज तो किते उच्चा ते इज्जत माण वाला पहलवाना का दर्जा हुंदा सी। हां जी, भवानी दे राजे कोल जिन्ने भी पहलवान सन, सब तो सिर कढ पहलवान दोस्तों अजीज बख्श सी। अजीज बख्श, ते गल इदां है भाई, अजीज बख्श कश्मीरी मुसलमान सी, ते ओदी जात सी भट्ट। अजीज बख्श ने अपने दौर विच वड्डे वड्डे खब्बी खाना नू धूल चटाई, ते अजीज बख्श नू गड्डे दे उत्ते खिलार के, रेहड़ी नहीं हुंदी जिस तरह उदों गड्डे रेहड़ियां ट्रांसपोर्ट दे साधन हुंदे सन, ते अगे पिछे ढोल वज रहे सन, ते सारे शहर विच अजीज बख्श नू घुमाया गया। उस वक्त सड़कां दे आले दुआले घरां कंधां कोठियां चौंकां दे विच दोस्तों दुनिया ही दुनिया, जिहड़ी अजीज बख्श नू दूरों नेड़ियों वेखण आई, क्योंकि वो अजीज बख्श दा दंगल नहीं सड़ना वेख सके। ते बहुत दुनिया कठी हुई सी, बाजार भड़े भरे पए सन, ते अजीज बख्श थम वर्गा जवान, लाल जंगिया पाई, दोवे हाथ जोड़ के सिर नवा के लोगों का धन्यवाद कर रहा है। ते लोग अजीज बख्श नू ओदे रेहड़ी ते गड्डे ते जो जिदे ते भी जो चढ़िया सी, कोई 8 आने कोई 4 आने जां कि रुपया, ते उदो खुशी ती नहीं सी हुंदी किसे दी सुट्टण दी। हांजी सज्जनो, समें दे चक्कर अनुसार भाई मलकण मौत ने अजीज बख्श नू
ਅਜੀਤ ਬਖਸ਼ ਨੂੰ ਨਾਲ ਲੈ ਕੇ ਚਲੇ ਗਏ ਸੀ ਅਮਰਪੁਰ ਮਾਓ। ਬੜੇ ਬੜੇ ਲੋਕ ਇੱਥੇ ਆਏ, ਕੋਈ ਪਰਮਾਨੈਂਟ ਥੋੜੀ ਕਿਸੇ ਦੀ ਇੱਥੇ ਕਿਸੇ ਨੇ ਰਹਿਣਾ, ਆਪਣਾ ਦੌਰ ਨਿਭਾ ਕੇ ਅਜੀਜ਼ ਬਖਸ਼ ਇਸ ਦੁਨੀਆਂ ਨੂੰ ਖੁਦਾ ਹਾਫਿਜ਼ ਕਹਿ ਗਿਆ। ਤੇ ਉਹਦੇ ਪੁੱਤਰ ਗੁਲਾਮ ਬਖਸ਼ ਤੇ ਇਮਾਮ ਬਖਸ਼ ਛੋਟੇ ਛੋਟੇ ਸਨ। ਭਵਾਨੀ ਦੇ ਰਾਜੇ ਨੇ ਨਾ ਉਹਨਾਂ ਨੂੰ ਆਪਣੇ ਕੋਲ ਸੱਦ ਲਿਆ, ਆਪਣੀ ਸਰਪ੍ਰਸਤੀ ਚ ਲੈ ਲਿਆ ਦੋਵਾਂ ਭਰਾਵਾਂ ਨੂੰ ਛੋਟਿਆਂ ਛੋਟਿਆਂ ਨੂੰ। ਸੱਜਣੋ, ਗੁਲਾਮ ਬਖਸ਼ 22 ਮਈ 1878 ਨੂੰ ਅੰਮ੍ਰਿਤਸਰ ਦੇ ਜ਼ਿਲ੍ਹੇ ਪਿੰਡ ਜੱਬੋਵਾਲ ਵਿੱਚ ਜੰਮਿਆ ਸੀ। ਸੱਜਣੋ, ਗੁਲਾਮ ਬਖਸ਼ ਜਿਹੜੇ ਨੇ ਦੋ ਬੱਚੇ ਸਨ ਛੋਟੇ ਛੋਟੇ, ਇਮਾਮ ਬਖਸ਼ ਤੇ ਗੁਲਾਮ ਬਖਸ਼। ਹਾਂਜੀ, ਇਹ ਗੁਲਾਮ ਬਖਸ਼ੀ ਗਾਮਾ ਪਹਿਲਵਾਨ ਜੇ, ਇਹ ਇੱਕੋ ਇੱਕ ਪਹਿਲਵਾਨ ਹੋਇਆ ਜੋ ਸਾਰੀ ਜ਼ਿੰਦਗੀ ਵਿੱਚ ਇੱਕ ਵੀ ਕੁਸ਼ਤੀ ਨਹੀਂ ਹਾਰਿਆ। ਆਪਣੀ ਸਾਰੀ ਜ਼ਿੰਦਗੀ ਚ ਉਹਨੇ ਇੱਕ ਕੁਸ਼ਤੀ ਨਹੀਂ ਹਾਰਿਆ। ਅੱਜ ਸਾਰੀ ਦੁਨੀਆ ਉਸ ਪਹਿਲਵਾਨ ਨੂੰ ਗਾਮੇ ਪਹਿਲਵਾਨ ਦੇ ਨਾਂ ਨਾਲ ਜਾਣਦੀ ਹੈ। ਇਹ ਉਹ ਹੀ ਗਾਮਾ ਜੇ ਜਿਨ੍ਹੇ ਪੋਲੈਂਡ ਦੇ 3 ਵਾਰ ਰਹਿ ਚੁੱਕੇ ਵਰਲਡ ਚੈਂਪੀਅਨ ਯੂਬੈਸਕੋ ਦੀਆਂ ਲੰਡਨ ਚ ਬਾਜ਼ੀਆਂ ਪਵਾਈਆਂ ਸਨ। ਗੁਲਾਮ ਤੇ ਇਮਾਮ ਦੋਵੇਂ ਕਸ਼ਮੀਰੀ ਸਨ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਜੰਮੇ ਸਨ। ਦੋਸਤੋ, ਇਹਨਾਂ ਦਾ ਬਾਪ ਅੰਮ੍ਰਿਤਸਰ ਦੇ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਹੁੰਦਾ ਸੀ। ਫਿਰ ਮੱਧਿਆ ਪ੍ਰਦੇਸ਼ ਦੇ ਰਾਜੇ ਕੋਲ ਪਹੁੰਚ ਗਏ। ਦੋਵਾਂ ਭਰਾਵਾਂ ਨੂੰ ਛੋਟੀ ਉਮਰ ਵਿੱਚ ਹੀ ਕੁਸ਼ਤੀ ਦੇ ਅਖਾੜੇ ਚ ਪਾ ਦਿੱਤਾ ਜਾਂਦਾ। ਭਾਈ ਜੰਮਦੀਆਂ ਸੂਰਾਂ ਦੇ ਮੂੰਹ ਤਿੱਖੇ, ਗਾਮੇ ਦੀ ਉਮਰ 15 ਸਾਲ ਸੀ ਦੋਸਤੋ ਜਦੋਂ ਯੋਧਪੁਰ ਦਾ ਰਾਜਾ ਆਪਣੇ ਇਲਾਕੇ ਵਿੱਚ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਾਉਂਦਾ। ਥੋੜੇ ਪੁਰਾਤਨ ਸਮਝੇ ਸਮੇਂ ਚ ਚੱਲ ਜਾਓ, ਜਿਹੜੇ ਸੱਜਣ 50-60 ਤੋਂ ਉੱਪਰ ਨੇ ਉਹ ਆਪਣੇ ਬਚਪਨ ਚ ਚੱਲ ਜਾਣ ਤੇ ਕਬੱਡੀ, ਘੋਲ, ਇਹ ਸ਼ਿੰਗਾਰ ਹੁੰਦੇ ਸਨ ਸਾਡੇ ਸਮਾਜ ਦੇ। ਮੂੰਗਲੀਆਂ ਫੇਰਨੀਆਂ, ਮੱਲ, ਇਹਨਾਂ ਨੂੰ ਲੋਕ ਕਹਿੰਦੇ ਹੁੰਦੇ ਸਨ। ਅਸੀਂ ਵੀ ਨਿੱਕੇ ਹੁੰਦੇ ਘੋਲ ਦਿੰਦੇ ਹੁੰਦੇ ਸਨ ਇਹਨਾਂ ਦੇ ਛਿੰਝਾਂ ਚ ਜਾ ਕੇ। ਹਾਂਜੀ, ਗਾਮੇ ਦੀ ਉਮਰ ਉਦੋਂ 15 ਸਾਲ ਸੀ ਜਦੋਂ ਯੋਧਪੁਰ ਦੇ ਰਾਜੇ ਨੇ ਇੱਕ ਵੱਡਾ ਕੁਸ਼ਤੀ ਦਾ ਮੁਕਾਬਲਾ ਕਰਵਾਇਆ। ਦੂਰੋਂ ਦੂਰੋਂ ਉੱਗੇ ਪਹਿਲਵਾਨ ਮੁਕਾਬਲੇ ਚ ਆਏ ਤੇ ਅਸੂਲ ਕੀ ਸੀ? ਅਸੂਲ ਇਹ ਸੀ ਕਿ ਮੁਕਾਬਲਾ ਹੁੰਦਾ ਰਹੇਗਾ, ਜੋ ਹਾਰਦਾ ਜਾਵੇ ਅਖਾੜੇ ਚੋਂ ਬਾਹਰ, ਤੇ ਅਖੀਰ ਦੇ ਦੋ ਪਹਿਲਵਾਨਾਂ ਵਿੱਚੋਂ ਫਿਰ ਫਾਈਨਲ ਹੋਵੇਗਾ ਤੇ ਇੱਕ ਨੂੰ ਜੇਤੂ ਕਰਾਰ ਦੇ ਦਿੱਤਾ ਜਾਵੇ। ਇਸੇ ਤਰਤੀਬ ਨਾਲ ਮੁਕਾਬਲੇ ਚੱਲਦੇ ਗਏ ਤੇ ਜਦੋਂ ਅਖੀਰ ਚ 16 ਪਹਿਲਵਾਨ ਰਹਿ ਗਏ ਨਾ ਜੋ ਦੁਨੀਆਂ ਭਰ ਚੋਂ ਆਏ ਸਨ, ਉਹਨਾਂ ਵਿੱਚ ਇੱਕ 15 ਸਾਲਾਂ ਦਾ ਬੱਚਾ ਵੀ ਸੀ। ਅਜੇ ਅੱਧੀਆਂ ਕੀ ਕੁਸ਼ਤੀਆਂ ਹੋਈਆਂ ਨੇ, 15 ਸਾਲਾਂ ਦਾ ਬੱਚਾ ਜੋ ਹੁਣ ਤੱਕ ਕਈ ਮੱਲਾਂ ਨੂੰ ਖਾੜੇ ਚ ਧੂਲ ਚਟਾ ਕੇ ਇੱਥੋਂ ਤੱਕ ਪਹੁੰਚਿਆ ਸੀ। ਕੋਈ ਫਾਈਨਲ ਫਰੂਜ ਨਹੀਂ, ਅਜੇ ਚੱਲਣ ਡੀਆਂ ਨੇ ਕੁਸ਼ਤੀਆਂ। ਜਦੋਂ ਯੋਧਪੁਰ ਦੇ ਰਾਜੇ ਨੂੰ ਪਤਾ ਲੱਗਾ ਕਿ ਇੱਕ 15 ਸਾਲਾਂ ਦਾ ਮੁੰਡਾ ਹੁਣ ਤੱਕ ਕਈ ਖੱਬੀ ਖਾਨਾਂ ਨੂੰ ਚਿੱਤ ਕਰ ਚੁੱਕਾ, ਉਹਨੇ ਖੁਸ਼ੀ ਚ ਆ ਕੇ ਉਹ ਮੁੰਡੇ ਨੂੰ ਆਪਣੇ ਕੋਲ ਸੱਦਿਆ ਤੇ ਵੇਖਿਆ ਕਿ ਉਮਰ ਇਹਦੀ 15 ਸਾਲ ਹੈ ਤੇ ਕਿੰਨਿਆਂ ਭਲਵਾਨਾਂ ਨੂੰ ਚਿੱਤ ਕਰਕੇ ਇੱਥੋਂ ਤੱਕ ਪਹੁੰਚਿਆ, ਫਾਈਨਲ ਚ ਤੇ ਨਹੀਂ ਅਜੇ ਉਹ ਆਇਆ। ਉਹਨੂੰ ਇੰਨੀ ਖੁਸ਼ੀ ਹੋਈ, ਉਹਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ ਵੀ ਇਹ ਕਿਤਨਾ ਪੋਸੀਬਲ ਹੈ ਕਿ ਇੱਕ 15 ਸਾਲਾਂ ਦਾ ਮੁੰਡਾ ਅੱਧਿਆਂ ਭਲਵਾਨਾਂ ਦੀਆਂ ਬਾਜ਼ੀਆਂ ਪਾ ਚੁੱਕਾ ਅੱਜ ਤੱਕ। ਅਸਲ ਵਿੱਚ ਉਸੇ ਦਿਨ ਹੀ ਗਾਮੇ ਦੀ ਤਾਕਤ ਨੇ ਦੁਨੀਆਂ ਨੂੰ ਚੈਲੰਜ ਕਰ ਦਿੱਤਾ ਸੀ ਕਿ ਦੁਨੀਆਂ ਦੇ ਪਹਿਲਵਾਨੋ ਖਬਰਦਾਰ, ਇੱਕ ਦਿਨ ਇਹ 15 ਸਾਲਾਂ ਦਾ ਮੁੰਡਾ ਸਾਰੀ ਦੁਨੀਆਂ ਦੇ ਪਹਿਲਵਾਨਾਂ ਦੇ ਉੱਤੋਂ ਦੀ ਲੱਤ ਫੇਰੇਗਾ। ਇਸ ਵਿੱਚ ਕੋਈ ਸ਼ੱਕ ਨਹੀਂ, ਗਾਮੇ ਵਿੱਚ ਆਮ ਇਨਸਾਨਾਂ
ਜਾਂ ਪਹਿਲਵਾਨਾਂ ਨਾਲੋਂ ਕਿਤੇ ਵੱਧ ਤਾਕਤ ਸੀ ਤੇ ਜਦੋਂ ਇਹਨੂੰ ਜੇਤੂ ਕਰਾਰ ਦੇ ਦਿੱਤਾ ਇਹ 16 ਪਹਿਲਵਾਨਾਂ ਨੂੰ ਢਾਲ ਚੁੱਕਾ ਸੀ ਤੇ ਅਜੇ ਵੈਸੇ ਅੱਧਾ ਹੀ ਮੁਕਾਬਲਾ ਚੱਲਿਆ ਸੀ ਅੱਗੇ ਅੱਗੇ ਅਜੇ ਰਹਿੰਦੇ ਸਨ ਕੋਈ 10-15 ਪਹਿਲਵਾਨ ਹੋਰ ਜਿਨ੍ਹਾਂ ਦੇ ਆਪਸ ਚ ਮੁਕਾਬਲੇ ਹੋਣੇ ਪਰ ਇਹ ਮੁਕਾਬਲਿਆਂ ਤੱਕ ਪਹੁੰਚਦਿਆਂ ਪਹੁੰਚਦਿਆਂ 15 ਸਾਲ ਦਾ ਮੁੰਡਾ ਏਸ਼ੀਆ ਦੇ ਮਤਲਬ ਕਿ ਪਹਿਲਵਾਨਾਂ ਨੂੰ ਚਿੱਤ ਕਰ ਚੁੱਕਾ ਸੀ ਤੇ ਮਹਾਰਾਜ ਜਿਹੜਾ ਬਾਦਸ਼ਾਹ ਸੀ ਰਾਜਾ ਸੀ ਉਹਨੇ ਇਹਨੂੰ ਜੇਤੂ ਕਰਾਰ ਦੇ ਦਿੱਤਾ ਤੇ ਗਾਮੇ ਨੂੰ ਕੋਈ ਕਸਰ ਨਹੀਂ ਮਤਲਬ ਕਿ ਵੀ ਖਾਣ ਪੀਣ ਵੱਲੋਂ ਰਹਿਣ ਦਿੱਤੀ ਗਈ ਗਾਮਾ ਹਰ ਰੋਜ਼ 5,000 ਡੰਡ ਕੱਢਦਾ ਤੇ 3,000 ਬੈਠਕਾਂ ਮਾਰਦਾ ਸੀ ਗਾਮੇ ਦੀ ਤਾਕਤ ਦੇ ਚਰਚੇ ਬਰੂਸਲੀ ਤੱਕ ਹੋਏ ਸਨ ਇਹ ਸਮਕਾਲੀ ਹਨ ਗਾਮਾ ਤੇ ਬਰੂਸਲੀ ਬਰੂਸਲੀ ਵੀ ਗਾਮੇ ਦਾ ਫੈਨ ਸੀ ਬਰੂਸਲੀ ਦੀ ਸਾਰੀ ਟੀਮ ਗਾਮੇ ਦੀਆਂ ਕਸਰਤਾਂ ਵੱਖ ਵੱਖ ਕਸਰਤਾਂ ਜਿਹੜੀਆਂ ਸੀ ਨਾ ਉਹਨੂੰ ਵਾਚਦੀ ਸਟੱਡੀ ਕਰਦੀ ਤੇ ਬਰੂਸਲੀ ਉਹਨਾਂ ਨੂੰ ਬੜੇ ਧਿਆਨ ਨਾਲ ਵਾਚਦਾ ਗਾਮੇ ਦੀਆਂ ਨਾ ਕਈ ਕਸਰਤਾਂ ਜਿਹੜੀਆਂ ਸਨ ਉਹਨੇ ਬਰੂਸਲੀ ਨੇ ਵੀ ਅਪਣਾਈਆਂ ਆਪਣੀ ਡੇਲੀ ਰੂਟੀਨ ਦੇ ਵਿੱਚ ਪਰ ਇਹ ਵੀ ਸੱਚ ਹੈ ਕਿ ਗਾਮਾ ਤੇ ਬਰੂਸਲੀ ਜ਼ਿੰਦਗੀ ਵਿੱਚ ਇੱਕ ਦੂਜੇ ਨੂੰ ਕਦੀ ਨਹੀਂ ਮਿਲੇ ਗੱਲ ਏਦਾਂ ਹੈ ਵੀ ਆਹ ਮੁੱਕੇਬਾਜ ਮੁਹੰਮਦ ਅਲੀ ਇਹਦੀ ਅੱਧੀ ਦੁਨੀਆ ਫੈਨ ਸੀ ਠੀਕ ਹੈ ਨਾ ਤੇ ਕਿਹੜੇ ਸਾਰੇ ਉਹਨੂੰ ਮਿਲ ਸਕੇ ਸੀ ਬਹੁਤ ਘੱਟ ਲੋਕ ਹੀ ਮੁਹੰਮਦ ਅਲੀ ਨੂੰ ਮਿਲੇ ਨੇ ਬਾਕਸਰ ਨੂੰ ਬਰੂਸਲੀ ਨੇ ਆਪਣੀਆਂ ਲਿਖਤਾਂ ਤੇ ਆਪਣੀਆਂ ਇੰਟਰਵਿਊਜ਼ ਵਿੱਚ ਵੀ ਗਾਮੇ ਪਹਿਲਵਾਨ ਨੂੰ ਆਪਣਾ ਰੋਲ ਮਾਡਲ ਮੰਨਿਆ ਸ਼ਾਇਦ ਇਹੋ ਹੀ ਕਾਰਨ ਸੀ ਕਿ ਬਰੂਸਲੀ ਵੀ ਗਾਮੇ ਵਾਂਗੂ ਇਨਸਾਨੀਅਤ ਹਿੰਮਤ ਦੀਆਂ ਹੱਦਾਂ ਤੋਂ ਅੱਗੇ ਜਾ ਕੇ ਪ੍ਰੈਕਟਿਸ ਕਰਦਾ ਹੁੰਦਾ ਸੀ ਹੁਣ ਗਾਮੇ ਪਹਿਲਵਾਨ ਦੀ ਡਾਇਟ ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਮੁਰਗੇ ਖਾਂਦਾ ਸੀ 10 ਲੀਟਰ ਦੁੱਧ ਤੇ 1/2 ਕਿਲੋ ਦੇਸੀ ਘਿਓ ਤੇ ਬਦਾਮ ਰਗੜ ਕੇ ਇੱਕ ਟੌਨਿਕ ਜਿਹਾ ਬਣਾ ਲੈਣਾ ਅਮਲ ਦੀ ਸ਼ਰਦਾਈ ਬਦਾਮਾਂ ਦੀ ਉਹ ਪੀਂਦਾ ਹੁੰਦਾ ਹੈ ਜਿਹਦੇ ਨਾਲ ਸਰੀਰ ਤੇ ਦਿਮਾਗ ਦੋਵੇਂ ਫਿੱਟ ਰਹਿਣ ਹਰ ਪਹਿਲਵਾਨ ਦਾ ਸੁਪਨਾ ਸੀ ਕਿ ਉਹਦੇ ਕੋਲ ਰੁਸਮੇ ਹਿੰਦ ਦਾ ਖਿਤਾਬ ਹੋਵੇ ਕਿਉਂ ਨਹੀਂ ਬਈ ਜਦੋਂ ਗਾਮਾ ਅਜੇ 19 ਸਾਲ ਦਾ ਸੀ ਤਾਂ ਉਸ ਵਕਤ ਰੁਸਤਮੇ ਹਿੰਦ ਦਾ ਖਿਤਾਬ ਜਿਹੜਾ ਸੀ ਨਾ ਉਹ ਗਾਮੇ ਤੋਂ 2 ਫੁੱਟ ਉੱਚੇ ਪਹਿਲਵਾਨ ਰਹੀਮ ਬਖਸ਼ ਕੋਲ ਸੀ ਰੁਸਤਮੇ ਹਿੰਦ ਰੁਸਤਮਾ ਹੈ ਰੁਸਤਮੇ ਹਿੰਦ ਰਹੀਮ ਬਖਸ਼ ਸੀ ਜਿਹੜਾ ਕੱਦ ਗਾਮੇ ਤੋਂ 2 ਫੁੱਟ ਉੱਚਾ ਸੀ ਗਾਮੇ ਨੇ ਵੀ 19 ਸਾਲ ਦੀ ਉਮਰ ਵਿੱਚ ਹੀ ਮਾਨੀ ਮਨ ਵਿੱਚ ਧਾਰ ਲਿਆ ਕਿ ਹੁਣ ਮੈਂ ਸਿੱਧੀ ਟੱਕਰ ਰਹੀਮ ਬਖਸ਼ ਨਾਲ ਲਾਂਗਾ ਤੇ ਗਾਮੇ ਨੇ ਰੁਸਤਮੇ ਹਿੰਦ ਪਹਿਲਵਾਨ ਰਹੀਮ ਬਖਸ਼ ਨੂੰ ਚੈਲੇਂਜ ਕਰ ਦਿੱਤਾ ਜੇ ਗਾਮੇ ਨੇ ਗੱਲ ਜੰਗਲ ਦੀ ਅੱਗ ਵਾਂਗੂ ਫੈਲ ਗਈ ਕਿਉਂਕਿ ਇਹਦੇ ਵੀ ਚਰਚੇ ਸਨ ਗਾਮੇ ਦੇ ਵੀ ਤਾਂ ਰਹੀਮ ਬਖਸ਼ ਤੇ ਹੈ ਹੀ ਰੁਸਮੇ ਹਿੰਦ ਸੀ ਹਾਂਜੀ ਲੋਕ ਘੁਸਰ ਘੁਸਰ ਕਰਨ ਲੱਗੇ ਕਿ ਕੋਈ ਸ਼ੱਕ ਨਹੀਂ ਬਈ ਗਾਮਾ ਦਰਸ਼ਨੀ ਜਵਾਨ ਹੈ ਤੇ ਸਾਹ ਵਰਗੀ ਤਾਕਤ ਰੱਖਦਾ ਵੱਡੇ ਵੱਡੇ ਪਹਿਲਵਾਨਾਂ ਨੂੰ ਅਖਾੜਿਆਂ ਚ ਉਹਨੇ ਧੂੜ ਵੀ ਚਟਾਈ ਹੈ ਗਾਮੇ ਨੇ ਪਰ ਰਹੀਮ ਬਖਸ਼ ਨੂੰ ਚੈਲੰਜ ਕਰਕੇ ਉਹਨੇ ਬੋਗ ਦੇ ਸਿੰਘਾਂ ਨੂੰ ਫੜ ਲਿਆ ਗਾਮਾ ਜੋਸ਼ ਵਿੱਚ ਕਾਲੀ ਕਰ ਬੈਠਾ ਵੇਟ ਕਰ ਲੈਂਦਾ ਅਜੇ ਥੋੜੀ ਦੇਰ ਤੇ ਆਮ ਲੋਕ ਗੱਲਾਂ ਕਰਿਆ ਕਰਨ ਵੇਖ ਲਿਓ ਜਿੱਦਣ ਇਹਨਾਂ ਦੇ ਪੰਜੇ ਪੈਣਗੇ ਨਾ ਇਹ ਮੁਕਾਬਲਾ ਐਵੇਂ ਬੇਜੋੜ ਜਿਹਾ ਤੇ ਇੱਕ ਪਾਸੜ ਜਿਹਾ ਹੋਇਆ ਰਹੀਮ ਬਖਸ਼ ਤੇ ਤਾਕਤ ਦਾ ਪਹਾੜ ਹੈ ਉਹਨੇ ਤੇ ਬਾਹੀ ਕੱਢ ਕੇ ਗਾਮੇ ਨੂੰ ਪਰਾਂ ਸੁੱਟ ਦੇਣਾ ਵਾ
ਗਾਮੇ ਨੂੰ ਇਹ ਫੈਸਲਾ ਇੰਨੀ ਛੇਤੀ ਨਹੀਂ ਸੀ ਕਰਨਾ ਚਾਹੀਦਾ। ਲੋਕੀ ਵਿਚਾਰਾ ਕਰਨ ਜਿਸ ਤਰ੍ਹਾਂ ਮਤਲਬ ਕਿ ਆਮ ਮਹਿਫਲਾਂ ਦੇ ਵਿੱਚ ਹੁੰਦੀਆਂ ਨੇ। ਲਾ ਬਾਈ ਸੱਜਣੋ, ਗਾਮੇ ਤੇ ਰਹੀਮ ਬਖਸ਼ ਦਾ ਮੁਕਾਬਲਾ ਤੈਅ ਹੋ ਗਿਆ ਜੀ, ਤੇ ਉਹਨਾਂ ਨੇ ਐਕਸੈਪਟ ਕਰ ਲਿਆ। ਮੈਂ ਜਰਾ ਥੋੜੀ ਜਿਹੀ ਸੈਟਿੰਗ ਕਰ ਲਿਆ ਦੋਸਤਾਂ, ਇਹਨਾਂ ਦਾ ਮੁਕਾਬਲਾ ਜਿਹੜਾ ਤੈਅ ਹੋ ਗਿਆ ਜੇ। ਜਿੰਨੀ ਗਾਮੇ ਦੀ ਉਮਰ ਸੀ ਨਾ 19 ਸਾਲ, ਇਹਦੇ ਤੋਂ ਵੱਧ ਤੇ ਰਹੀਮ ਬਖਸ਼ ਦਾ ਘੋਲਣ ਦਾ ਤਜਰਬਾ ਹੀ ਸੀ, ਕਿਤੇ ਵੱਧ ਦੂਣਾ। ਲਓ ਜੀ ਪੈ ਗਈਆਂ ਜੇ ਬਾਹਾਂ ਚ ਬਾਹਾਂ, ਤੇ ਵੇਖਣ ਵਾਲਿਆਂ ਦਾ ਵੀ ਹੜ ਉਮੜ ਆਇਆ ਜੇ। ਹਰੀਆਂ ਝੰਡੀਆਂ ਲੱਗ ਗਈਆਂ ਜੇ ਤੇ ਢੋਲ ਵੱਜਣ ਡੈ ਪਏ ਜੇ। ਇੱਧਰ ਸਾਨਾਂ ਦਾ ਭੇੜ ਵੀ ਸ਼ੁਰੂ ਹੋ ਗਿਆ ਜੀ। ਕਈ ਘੰਟੇ ਮੁਕਾਬਲਾ ਚੱਲਿਆ, ਦੋਵੇਂ ਹਾਫ ਗਏ, ਜੇ ਤਿਹਾਰ ਕਿਸੇ ਦੀ ਵੀ ਨਹੀਂ ਹੋ ਸਕੀ, ਤੇ ਡੰਗਲ ਡਰਾ ਕਰ ਦਿੱਤਾ ਗਿਆ। ਲੋਕ ਹੈਰਾਨ ਕਿ ਰਹੀਮ ਬਖਸ਼ 19 ਸਾਲ ਦੇ ਮੁੰਡੇ ਨੂੰ ਵੀ ਹਰਾ ਨਹੀਂ ਸਕਿਆ। ਰਹੀਮ ਬਖਸ਼ ਜਿਹਦੇ ਤੋਂ ਉਹ 2 ਫੁੱਟ ਉੱਚਾ, ਰਹੀਮ ਬਖਸ਼ ਭਾਵੇਂ ਭੇੜ ਬਰਾਬਰ ਤੇ ਛੁੱਟਿਆ ਸੀ, ਪਰ ਸਾਰੇ ਹਿੰਦੁਸਤਾਨ ਵਿੱਚ ਦੋਸਤੋ ਗਾਮੇ ਦੀ ਗੁੱਡੀ ਚੜ ਗਈ। ਹਵੇਲੀਆਂ ਮਹਿਫਲਾਂ ਨੁੱਕਰਾਂ ਵਿੱਚ ਲੋਕ ਗਾਮੇ ਦੀਆਂ ਸਿਫਤਾਂ ਇਉਂ ਕਰਦੇ ਜਿਵੇਂ ਗਾਮਾ ਜਿੱਤ ਗਿਆ ਹੋਵੇ ਰਹੀਮ ਬਖਸ਼ ਤੋਂ। ਲੋਕਾਂ ਨੇ ਗਾਮੇ ਨੂੰ ਪਹਿਲਵਾਨੀ ਦੇ ਸਭ ਤੋਂ ਉੱਚੇ ਸਥਾਨ ਤੇ ਪਹੁੰਚਾ ਦਿੱਤਾ। ਸੱਜਣੋ ਕੁਝ ਹੀ ਸਮੇਂ ਬਾਅਦ ਗਾਮੇ ਨੇ ਰਹੀਮ ਬਖਸ਼ ਨੂੰ ਫੇਰ ਚੈਲੰਜ ਕਰ ਦਿੱਤਾ। ਪਹਿਲਾ ਮੈਚ ਤੇ ਡਰਾ ਰਹਿ ਗਿਆ ਸੀ ਤੇ ਜੰਗਲੀ ਸ਼ੇਰਾਂ ਵਾਂਗੂ ਮੁਕਾਬਲਾ ਫੇਰ ਸ਼ੁਰੂ ਹੋ ਗਿਆ ਜੀ, ਤੇ ਜਿੱਤ ਹਾਰ ਫੇਰ ਵੀ ਕਿਸੇ ਦੀ ਨਹੀਂ ਹੋਈ। ਫਿਰ ਦੁਬਾਰਾ ਘੰਟਿਆਂ ਵੱਧੀ ਲੱਗੇ ਰਹੇ ਤੇ ਮੈਚ ਡਰਾ, ਤੇ ਇਸ ਅਗਲੇ ਭੇਟ ਦੇ ਵਿੱਚ ਗਾਮੇ ਦੇ ਨੱਕ ਵਿੱਚੋਂ ਤੇ ਇੱਕ ਕੰਨ ਵਿੱਚੋਂ ਲਹੂ ਵਗ ਰਿਹਾ ਸੀ ਜਦੋਂ ਮੈਚ ਡਰਾ ਹੋਇਆ। ਕੁਝ ਮਹੀਨਿਆਂ ਬਾਅਦ ਹੀ ਮੁਕਾਬਲਾ ਤੀਸਰੀ ਵਾਰ ਹੋਣ ਲੱਗਾ ਜੀ, ਤੇ ਜਗ੍ਹਾ ਯੂਪੀ ਦਾ ਇਲਾਹਾਬਾਦ। ਦੋਵੇਂ ਪਹਿਲਵਾਨ ਘਰੋਂ ਹੀ ਸੋਚ ਕੇ ਆਏ, ਐਤਕੀ ਨਾ ਤੇ ਮੁਕਾਬਲਾ ਲੰਮੀ ਦੇਰ ਚੱਲੇਗਾ ਤੇ ਨਾ ਹੀ ਮੈਚ ਬਰਾਬਰ ਬਰਾਬਰ ਤੇ ਛੁੱਟੇਗਾ। ਢੋਲਾਂ ਤੇ ਲਲਕਾਰਿਆਂ ਦੀ ਗੜਗੜਾਹਟ ਵਿੱਚ ਮੁਕਾਬਲਾ ਸ਼ੁਰੂ ਹੋ ਗਿਆ ਜੀ। ਕੁਝ ਹੀ ਮਿੰਟ ਹੋਏ, ਮਿੰਟ ਗਾਮੇ ਨੇ ਜਈ ਪਟਕਣੀ ਰੁਸਮੇ ਹਿੰਦ ਨੂੰ ਰਹੀਮ ਬਖਸ਼ ਨੂੰ ਦਿੱਤੀ ਕਿ ਤਾਕਤ ਦਾ ਪਹਾੜ ਖਾੜੇ ਵਿੱਚ ਲੰਮਾ ਪਾਤਾ ਜੀ। ਤਾੜੀਆਂ ਚੀਕਾਂ ਤੇ ਗੜਗੜਜ ਆਕਾਸ਼ ਤੱਕ ਪਹੁੰਚੀ, ਆ ਗਾਮਾ ਹੁਣ ਰੁਸਮੇ ਹਿੰਦ ਜੇ। ਜਿਹੜਾ ਪਹਿਲਵਾਨ ਗਾਮਾ ਸੀ ਨਾ ਦੋਸਤ, ਜਦੋਂ ਰਹੀਮ ਬਖਸ਼ ਡਿੱਗਾ ਸੀ ਮੈਦਾਨ ਦੇ ਵਿੱਚ, ਤੇ ਆ ਗਏ ਜੇ ਫੁੰਮਣਾ ਵਾਲੇ ਢੋਲਾਂ ਵਾਲੇ।

ਸੱਤਵਾਂ ਪਹਿਲਵਾਨ। ਹਾਂਜੀ, ਤੇ ਬਰੋਦਰਾ ਦੇ ਰਾਜੇ ਨੇ ਕੁਸ਼ਤੀਆਂ ਦੇ ਮੁਕਾਬਲੇ ਤੋਂ ਬਾਅਦ ਇੱਕ ਅਜੀਬ ਤਰ੍ਹਾਂ ਦਾ ਮੁਕਾਬਲਾ ਰੱਖ ਦਿੱਤਾ ਜੀ। ਸਾਰੇ ਹੀ ਪਹਿਲਵਾਨਾਂ ਲਈ ਜਿੰਨੇ ਆਏ ਸਨ, ਇੱਕ 1200 ਕਿਲੋ ਦਾ ਪੱਥਰ ਅਖਾੜੇ ਵਿੱਚ ਰੱਖਿਆ ਜਾਂਦਾ ਤੇ ਰਾਜਾ ਐਲਾਨ ਕਰਦਾ ਕਿ ਸਾਰੇ ਹਿੰਦੁਸਤਾਨ ਚੋਂ ਕੋਈ ਵੀ ਪਹਿਲਵਾਨ ਇਸ ਪੱਥਰ ਨੂੰ ਚੁੱਕ ਸਕੇ ਤੇ ਉਹਨੂੰ ਮਾਣ ਸਤਿਕਾਰ ਤੇ ਇਨਾਮ ਬਖਸ਼ਿਆ ਜਾਏਗਾ। ਇੱਕ ਤੋਂ ਬਾਅਦ ਇੱਕ ਪਹਿਲਵਾਨ ਨੇ ਟਰਾਈ ਕੀਤੀ, ਕੋਈ ਕਾਮਯਾਬ ਨਹੀਂ ਹੋ ਸਕਿਆ ਤੇ ਆ ਫੇਰ ਸ਼ੇਰ ਅਖੀਰ ਵਿੱਚ ਗਾਮੇ ਪਹਿਲਵਾਨ ਨੇ 1200 ਕਿਲੋ ਦਾ ਪੱਥਰ ਚੁੱਕਿਆ ਉਸ ਮੇਲੇ ਦੇ ਵਿੱਚ। ਤੇ ਸੱਜਣੋ, ਤੁਹਾਨੂੰ ਕਿਤੇ ਬਰੋਦਰਾ ਜਾਣ ਦਾ ਮੌਕਾ ਮਿਲੇ ਤੇ ਅੱਜ ਵੀ ਉੱਥੇ ਪੱਥਰ ਬਰੋਦਰਾ ਮਿਊਜ਼ੀਅਮ ਵਿੱਚ ਉਹ ਪਿਆ ਉਸੇ ਤਰ੍ਹਾਂ, ਉਹਦੇ ਥੱਲੇ ਇੱਕ ਤਖਤੀ ਲੱਗੀ ਹੈ ਜਿਹਦੇ ਉੱਤੇ ਲਿਖਿਆ ਕਿ ਇਹ ਪੱਥਰ ਦੁਨੀਆਂ ਵਿੱਚ ਪਹਿਲੀ ਤੇ ਅਖੀਰ ਵਾਰ ਜਿਹਨੇ ਚੁੱਕਿਆ ਉਹਦਾ ਨਾਂ ਜੇ ਗਾਮਾ ਪਹਿਲਵਾਨ। ਉਸ ਪੱਥਰ ਦੀ ਫੋਟੋ ਤੁਸੀਂ ਆਪਣੇ ਨੈੱਟ ਤੇ ਵੀ ਵੇਖ ਸਕਦੇ ਹੋ। ਰੁਸਤਮੇ ਹਿੰਦ ਟਾਈਟਲ ਜਿੱਤਣ ਤੋਂ ਬਾਅਦ ਗਾਮੇ ਦਾ ਅਗਲਾ ਟਾਰਗੇਟ ਸੀ ਵਰਲਡ ਚੈਂਪੀਅਨਸ਼ਿਪ, ਜਿਹੜਾ ਪੋਲੈਂਡ ਦਾ ਬੱਬਰ ਸ਼ੇਰ ਸਟੋਨੀ ਸੀ, ਹੈ ਉਹ 3 ਵਾਰੀ ਵਰਲਡ ਚੈਂਪੀਅਨ ਬਣ ਚੁੱਕਾ ਸੀ ਤੇ ਕੁਸ਼ਤੀ ਦੀ ਦੁਨੀਆ ਵਿੱਚ ਸਟੈਨੀ ਨੂੰ ਯੂਬੈਸਕੋ ਦੇ ਨਾਲ ਜਾਣਿਆ ਜਾਂਦਾ ਸੀ। ਭਾਈ ਪੋਲੈਂਡ ਦੇ ਬੜੇ ਬੜੇ ਸਟਰੋਂਗ ਪਹਿਲਵਾਨ ਨੇ ਅੱਜ ਵੀ ਮੁਕਾਬਲਿਆਂ ਚ ਹਿੱਸਾ ਲੈਂਦੇ ਨੇ, ਡਿਫਰੈਂਟ ਤਰ੍ਹਾਂ ਦੇ, ਵੀ ਕਿਹੜੇ ਬੰਦੇ ਚ ਕਿੰਨੀ ਤਾਕਤ ਹੈ। ਹੈ ਉਹ ਵਾਕਿਆ ਪੋਲੈਂਡ ਚ ਦੇ ਪਹਿਲਵਾਨਾਂ ਦੇ ਵਿੱਚ ਉਹਨਾਂ ਦਾ ਨਾਮ ਹੈ ਦੁਨੀਆਂ ਦੇ ਵਿੱਚ, ਅੱਜ ਵੀ ਮੇਲਿਆਂ ਦੇ ਵਿੱਚ ਆਉਂਦੇ ਨੇ। ਇਹ ਯੂਬੈਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਲਓ ਜੀ, 10 ਦਸੰਬਰ 1910 ਵਿੱਚ ਰੁਸਮੇ ਹਿੰਦ ਪਹਿਲਵਾਨ ਗਾਮੇ ਨੇ ਯੂਬੈਸਕੋ ਨੂੰ, ਜੋ ਲਗਾਤਾਰ 3 ਵਾਰੀ ਵਰਲਡ ਚੈਂਪੀਅਨ ਸੀ, ਚੈਲੇਂਜ ਕਰ ਦਿੱਤਾ ਜੀ ਇਹਨੇ ਗਾਮੇ ਨੇ, ਕਿਉਂਕਿ ਕੁਸ਼ਤੀ ਦੇ ਮੁਕਾਬਲੇ ਲੰਡਨ ਹੋਣੇ ਸਨ ਤੇ ਗਾਮੇ ਨੂੰ ਇੱਕ ਵਪਾਰੀ ਨੇ ਲੰਡਨ ਪਹੁੰਚਾ ਦਿੱਤਾ ਜੀ। ਤੇ ਗਾਮਾ ਪਹੁੰਚ ਗਿਆ ਜੀ ਜੌਨ ਬੋਲਵਰਡ ਚੈਂਪੀਅਨਸ਼ਿਪ ਦੇ ਵਿੱਚ ਲੰਡਨ ਦੇ ਵਿੱਚ। ਸ਼ੁਰੂ ਵਿੱਚ ਹੀ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਬਾਹਰ ਕੱਢ ਦਿੱਤਾ, ਕਿਉਂਕਿ ਚੈਂਪੀਅਨਸ਼ਿਪ ਦੀਆਂ ਸ਼ਰਤਾਂ ਮੁਤਾਬਕ ਗਾਮਾ ਕੁਆਲੀਫਾਈ ਨਹੀਂ ਸੀ ਕਰਦਾ। ਗਾਮੇ ਦਾ ਭਾਰ ਘੱਟ ਸੀ ਦੁਨੀਆਂ ਦੇ ਪਹਿਲਵਾਨਾਂ ਨਾਲੋਂ ਤੇ ਗਾਮਾ ਉਦਾਸ ਹੋ ਗਿਆ। ਉਹ ਹਰ ਹਾਲਤ ਵਿੱਚ ਯੂਬੈਸਕੋ ਨੂੰ ਚੈਲੰਜ ਕਰਨਾ ਚਾਹੁੰਦਾ ਸੀ। ਗਾਮੇ ਨੇ ਜਿੱਦ ਕੀਤੀ, ਗਾਮੇ ਦੇ ਪ੍ਰਬੰਧਕਾਂ ਨੇ ਵੀ ਜਿੱਦ ਕੀਤੀ, ਕੋਸ਼ਿਸ਼ ਕੀਤੀ ਗਈ ਭਾਈ ਤੁਸੀਂ ਮਤਲਬ ਕਿ ਸਾਨੂੰ ਨਹੀਂ ਹਿੱਸਾ ਲੈਣ ਦੇਣਾ, ਕਾਨੂੰਨੀ ਤੌਰ ਤੇ ਨਾ ਲੈਣ ਦਿਓ, ਪਰ ਇੱਕ ਵਾਰੀ ਉਹਨੂੰ ਜਿਹੜਾ ਰੁਸਮੇ ਜਹਾਮ ਹੈ ਯੂਬੈਸਕੋ, ਉਹ ਗਾਮਾ ਉਹਦੇ ਨਾਲ ਪ੍ਰਾਈਵੇਟ ਕੁਸ਼ਤੀ ਵੀ ਕਰਨੀ ਚਾਹੁੰਦਾ। ਅੱਛਾ ਲਓ ਜੀ, ਤੇ ਜਿਹੜੀ ਹੈਗੀ ਸੀ ਨਾ ਕੌਂਸਲ ਸਾਰੀ, ਉਹਨਾਂ ਨੇ ਇੱਕ ਸਲਿਊਸ਼ਨ ਕੱਢਿਆ ਭਾਈ ਗੱਲ ਏਦਾਂ ਵੀ ਗਾਮਾ ਪਹਿਲਵਾਨ ਜਿਹੜਾ ਨਾ ਪਹਿਲਾਂ ਇਹਨੂੰ ਇੱਕ ਅਮਰੀਕਨ ਪਹਿਲਵਾਨ ਨਾਲ ਕੁਲਾਵਾਂਗੇ, ਜਿਤੇ ਅਗਰ ਇਹ ਨਾ ਜਾ ਕੇ ਸਾਨੂੰ ਪਤਾ ਲੱਗ ਸਕੇ ਕਿ ਇਹ ਸੰਸਾਰ ਪੱਧਰ ਦੇ ਪਹਿਲਵਾਨਾਂ ਨਾਲ ਘੁਲ ਵੀ ਸਕਦਾ, ਉਹਨਾਂ ਕਾਬਲ ਵੀ ਹੈ, ਇਹਦੇ ਚ ਇੰਨੀ ਤਾਕਤ ਵੀ ਹੈ ਕਿ ਇਸ ਵਰਲਡ ਚੈਂਪੀਅਨ ਦੇ ਨਾਲ ਜਾ ਕੇ ਘੁਲੇ, ਤਾਂ ਕਿ ਗਾਮੇ ਦੀ ਸਰੀਰਕ ਤਾਕਤ ਦਾ ਪਤਾ ਚੱਲ ਸਕੇ ਤੇ ਗਾਮੇ ਦੀ ਕੁਸ਼ਤੀ। ਅਮਰੀਕਾ ਦਾ ਪਹਿਲਵਾਨ ਸੀ ਦੋਸਤੋ ਇੱਕ ਬੈਂਜੀਮਨ ਰੋਲਰ ਨਾਲ ਉਹਨਾਂ ਨੇ ਨੀਯਤ ਕਰ ਦਿੱਤੀ। ਗਾਮੇ ਨੇ ਰੋਲਰ ਨੂੰ 1 ਮਿੰਟ 40 ਸਕਿੰਟ ਵਿੱਚ ਧਰਤੀ ਤੇ ਵਿਛਾ ਕੇ ਧਰ ਦਿੱਤਾ ਜੀ। ਕਮੇਟੀ ਨੇ ਸਾਰੀ ਕਮੇਟੀ ਕੀ ਸਾਰੀ ਦੁਨੀਆ ਹੈਰਾਨ। ਰੋਲਰ ਤੋਂ ਬਾਅਦ ਗਾਮੇ ਦੀਆਂ 12 ਪਹਿਲਵਾਨਾਂ ਨਾਲ ਕੁਸ਼ਤੀਆਂ ਹੋਰ ਹੋਈਆਂ। ਗਾਮੇ ਨੇ ਸਾਰਿਆਂ ਨੂੰ ਧੂਲ ਚਟਾਈ ਜੇ।
ਇਹ ਮੁਕਾਬਲੇ ਕਈ ਦਿਨ ਚੱਲੇ ਸਨ, ਕੋਈ ਇੱਕ ਦਿਨ ਦੀ ਥੋੜੀ ਗੱਲ ਹੈ, ਮਹੀਨਾ ਮਹੀਨਾ ਓਲੰਪਿਕ ਹੁੰਦੀ ਰਹਿੰਦੀ ਹੈ। ਗਰਾਮਾ ਅਖਬਾਰਾਂ ਦਾ ਸ਼ਿੰਗਾਰ ਬਣ ਗਿਆ, ਜਿਹਦੇ ਦੁਨੀਆ ਭਰ ਚ ਗਾਮੇ ਦੀਆਂ ਫੋਟੋਆਂ ਦੇ ਚਰਚੇ ਦੇ ਹੁਣ। ਸੱਜਣੋ, ਅੰਤ ਵਿਚ ਗਾਮੇ ਦਾ ਯੂਨੈਸਕੋ ਨਾਲ ਭੇੜ ਹੋਣ ਲੱਗਾ ਜੇ, ਯੂਨੈਸਕੋ ਤਾਕਤ ਦਾ ਪਹਾੜ, ਲੋਕ ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਲੈ ਕੇ ਬੈਠੇ ਹਨ, ਕੁੱਲ ਦੁਨੀਆ ਦੇ ਮੰਨੇ ਪ੍ਰਮੰਨੇ ਪਹਿਲਵਾਨ ਤੇ ਟ੍ਰੇਨਰ ਵੀ ਉੱਥੇ ਪਹੁੰਚੇ ਹਨ, ਜਿਹੜੇ ਹੁਣ ਰਿਟਾਇਰ ਹੋ ਚੁੱਕੇ ਸਨ। ਆ ਰੈਫਰੀ ਨੇ ਵਿਸਲ ਮਾਰ ਦਿੱਤੀ ਜੇ ਤੇ ਦੰਗਲ ਸ਼ੁਰੂ। ਯੂਨੈਸਕੋ ਜਿਹੜਾ ਸੀ ਗਾਮੇ ਤੇ ਅਟੈਕ ਘੱਟ ਕਰਦਾ ਤੇ ਗਾਮੇ ਦੇ ਦਾਵਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਤੇ ਜਾਣਨ ਦੀ ਕੋਸ਼ਿਸ਼ ਕਰਦਾ ਵੀ ਇਹ ਕਿਸ ਤਰ੍ਹਾਂ ਕਿਹੜੇ ਸਟਾਈਲ ਨਾਲ ਕੁਸ਼ਤੀ ਲੜਦਾ ਜਾਂ ਕੀ ਕਰਨਾ ਕੀ ਚਾਹੁੰਦਾ ਹੈ। ਤੇ ਇਹਨਾਂ ਦੀ ਕੁਸ਼ਤੀ 2 ਘੰਟੇ ਚੱਲੀ ਜੇ, ਅਖੀਰ ਵਿੱਚ ਮੈਚ ਡਰਾ ਹੋ ਗਿਆ ਜੀ। ਤੇ ਮੈਚ ਡਰਾ ਹੁੰਦਿਆਂ ਹੀ ਅਨਾਊਂਸ ਹੋ ਗਿਆ ਕਿ 7 ਦਿਨਾਂ ਬਾਅਦ ਮੈਚ ਫਿਰ ਦੁਬਾਰਾ ਹੋਏਗਾ ਇਹਨਾਂ ਦਾ। ਸੱਜਣੋ, ਅੱਜ 17 ਸਪਤੰਬਰ 1910 ਦਾ ਦਿਨ ਜੇ ਦੁਨੀਆ ਭਰ ਦੇ ਕੁਸ਼ਤੀ ਪ੍ਰੇਮੀ ਮਹਿੰਗੀਆਂ ਟਿਕਟਾਂ ਲੈ ਕੇ ਪਹਿਲਾਂ ਨਾਲੋਂ ਵੀ ਜ਼ਿਆਦਾ ਅਖਬਾਰਾਂ ਨੇ ਦੁਹਾਈ ਪਾਤੀ ਸੀ ਸਾਰੀ ਦੁਨੀਆ ਦੇ ਵਿੱਚ, ਤੇ ਟਿਕਟਾਂ ਲੈ ਕੇ ਲੋਕੀ ਅਖਾੜੇ ਵਿੱਚ ਪਹੁੰਚੇ ਜੇ, ਤੇ ਗਾਮਾ ਚੀਤੇ ਵਰਗੀ ਛਾਲ ਮਾਰ ਕੇ ਮੈਦਾਨ ਚ ਆਇਆ ਜੇ। ਕਮੇਟੀ ਵਾਲੇ ਤੇ ਰੈਫਰੀ ਨੇ ਕੁਸ਼ਤੀ ਆਪਣਾ ਯੂਨੈਸਕੋ ਉਹਨੇ ਜਿਹੜਾ ਹੈਗਾ ਸੀ ਰੈਫਰੀ ਉਹਨੇ ਸੀਟੀ ਮਾਰ ਦਿੱਤੀ ਆ, ਤੇ ਕੁਸ਼ਤੀ ਲੋਕੀ ਜਿਹੜੇ ਸੀ ਉਹ ਹੁਣ ਯੂਨੈਸਕੋ ਦੀ ਵੇਟ ਕਰਨ ਲੱਗੇ ਕਿਉਂਕਿ ਗਾਮਾ ਤੇ ਪਹੁੰਚ ਗਿਆ ਸੀ। ਠੀਕ ਹੈ, ਕਈ ਵਾਰੀ ਅਨਾਊਂਸਮੈਂਟ ਹੋਈ, ਗਾਮਾ ਹੱਥਾਂ ਵਾਂਗੂ ਮੈਦਾਨ ਵਿੱਚ ਖੜਾ ਜੇ, ਸਾਰੀ ਦੁਨੀਆ ਦੀਆਂ ਨਜ਼ਰਾਂ ਗਾਮੇ ਦੇ ਉੱਤੇ, ਤੇ ਯੂਨੈਸਕੋ ਜਿਹੜਾ ਨਾ ਉਹ ਨਹੀਂ ਆਇਆ। ਕਈ ਵਾਰੀ ਅਨਾਊਂਸਮੈਂਟ ਹੋਈ ਤੇ ਅਖੀਰ ਪ੍ਰਬੰਧਕ ਕਮੇਟੀ ਨੇ ਗਾਮੇ ਨੂੰ ਜੇਤੂ ਕਰਾਰ ਦੇ ਦਿੱਤਾ।

ਸੱਜਣੋ 18 ਸਾਲਾਂ ਬਾਅਦ ਇਹਨਾਂ ਦੋਵਾਂ ਪਹਿਲਵਾਨਾਂ ਦੀ ਕੁਸ਼ਤੀ ਪਟਿਆਲੇ ਵਿੱਚ ਹੁੰਦੀ ਹੈ। ਫਿਰ ਬਾਅਦ ਓਲੰਪਿਕ ਤੋਂ ਬਾਅਦ ਮੁੜ ਕੇ ਮਿਲੇ ਹੀ ਨਹੀਂ ਇੱਕ ਦੂਜੇ ਨੂੰ, ਤੇ ਇਹ 18 ਸਾਲਾਂ ਬਾਅਦ ਪਟਿਆਲੇ ਦਾ ਜਿਹੜਾ ਮਹਾਰਾਜਾ ਸੀ ਨਾ, ਉਹਨੇ ਇਹਨਾਂ ਦੀ ਕੁਸ਼ਤੀ ਕਰਵਾਈ 1928 ਵਿੱਚ। ਮਹਾਰਾਜੇ ਪਟਿਆਲੇ ਨੇ ਕਰਵਾਈ ਸੀ ਤੇ 60,000 ਤੋਂ ਉੱਪਰ ਲੋਕ ਇਸ ਕੁਸ਼ਤੀ ਨੂੰ ਵੇਖਣ ਆਏ ਸਨ। ਜਿੱਥੋਂ ਤੱਕ ਨਜ਼ਰ ਜਾਂਦੀ, ਵੇਖਣ ਵਾਲਿਆਂ ਦਾ ਜੋਸ਼ ਠਾਠਾ ਮਾਰਦਾ। ਇਹ ਸਾਰੀਆਂ ਤਸਵੀਰਾਂ ਤੁਸੀਂ ਨੈੱਟ ਚ ਵੇਖ ਸਕਦੇ ਹੋ, ਇਹ ਸਭ ਨੈੱਟ ਦੇ ਵਿੱਚ ਸਾਂਭੀਆਂ ਪਈਆਂ ਨੇ ਤਸਵੀਰਾਂ। ਅਫਸੋਸ, ਇੰਨੇ ਵੱਡੇ ਪ੍ਰਬੰਧ ਕੀਤੇ ਗਏ, ਇੰਨੀ ਦੁਨੀਆ ਆਈ, ਪਰ ਮੈਚ 2-3 ਮਿੰਟ ਹੀ ਚੱਲਿਆ ਜੇ ਸਾਰਾ ਯੂਨੈਸਕੋ ਦਾ ਤੇ ਗਾਮੇ ਦਾ। ਤੇ ਗਾਮੇ ਨੇ ਸ਼ੁਰੂ ਵਿੱਚ ਹੀ ਜਿਹੀ ਪਟਕਣੀ ਦਿੱਤੀ ਜੇ ਯੂਨੈਸਕੋ ਨੂੰ, ਆ ਖਾੜੇ ਚ ਲੰਮਾ ਪਾਤਾ ਜੀ। ਗਾਮਾ ਪਹਿਲਵਾਨ, ਵਾਹ ਵਾਹ ਗਾਮਾ ਪਹਿਲਵਾਨ, ਪਰ ਪਹਿਲਵਾਨੀ ਦੇ ਆਕਾਸ਼ ਦੇ ਤਾਰੇ ਵਾਂਗੂ ਚਮਕਣ ਲੱਗਾ। ਪਰ ਸਮੇਂ ਦਾ ਚੱਕਰ ਸੱਜਣੋ ਤੁਹਾਨੂੰ ਪਤਾ ਹੀ ਹੈ ਨਾ, ਸਮੇਂ ਦਾ ਚੱਕਰ ਵੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ। ਬਾਅਦ ਵਿੱਚ ਸਮੇਂ ਦਾ ਚੱਕਰ ਚੱਲਦਿਆਂ ਚੱਲਦਿਆਂ ਹੁਣ ਗਾਮੇ ਦਾ ਸਰੀਰ ਵੀ ਢਲਣ ਲੱਗਾ। ਦੋਸਤੋ, ਉਧਰੋਂ 1947 ਚ ਬਟਵਾਰਾ ਹੋ ਗਿਆ, ਗਾਮਾ ਪਾਕਿਸਤਾਨ ਚਲਾ ਗਿਆ ਤੇ ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋਣ ਲੱਗੇ। ਇੱਕ ਤੇ ਵੱਢ ਟੁੱਕ ਚ ਪਿੱਟ ਸਿਆਪੇ ਦੇ ਵਿੱਚ, ਤੇ ਲੋਕਾਂ ਨੂੰ ਤਾਂ ਆਪਣੀ ਹੋਸ਼ ਹਵਾਸ਼ ਨਹੀਂ, ਤੇ ਕੌਣ ਕਲਚਰਲ ਪ੍ਰੋਗਰਾਮ ਦੇ ਪਹਿਲਵਾਨਾਂ ਦੇ ਗਾਉਣ ਵਾਲਿਆਂ ਨੂੰ ਤੇ ਇਹਨਾਂ ਨੂੰ ਕੌਣ ਜਾਣਦਾ। ਰੋਟੀ ਭੁੱਖੇ ਮਰ ਭੱਜੇ ਫਿਰਦੇ, ਘਰ ਦੇ ਅੱਧੇ ਦੇ ਜੀ ਕਤਲ ਹੋ ਗਏ, ਸਰਕਾਰਾਂ ਸਥਾਈ ਨਹੀਂ ਸਨ, ਕੌਣ ਗਾਮੇ ਵੱਲ ਧਿਆਨ ਦਿੰਦਾ ਹੁਣ। ਹਾਂਜੀ, ਹਾਂ, ਗਾਮੇ ਦੀ ਚੜ੍ਹਤ ਦੇ ਦਿਨ ਵੀ ਹਵਾ ਹੋ ਗਏ। ਸਰੀਰਕ, ਪਰਿਵਾਰਕ ਤੇ ਆਰਥਿਕ ਦੁੱਖਾਂ ਤਕਲੀਫਾਂ ਨੇ ਗਾਮੇ ਨੂੰ ਘੇਰ ਲਿਆ ਜੇ, ਤੇ ਬਟਵਾਰੇ ਦੇ ਕਾਰਨ ਕਮਜ਼ੋਰ ਸਰਕਾਰਾਂ, ਆਰਥਿਕ ਮੰਦੀ, ਦੋਹੀ ਪਾਸੇ ਵੱਢ ਟੁੱਕ ਵੈਣ ਪੈਣ, ਜਿਸ ਤਰ੍ਹਾਂ ਮੈਂ ਕਹਿਣ ਡਿਆ, ਹੈਂ, ਬੜੇ ਬੜੇ ਵੱਡੇ ਸਰਦਾਰ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਦੇ ਵੇਖੇ ਗਏ। ਔਰ ਜਿਹੜੇ ਮਰੱਬਿਆਂ ਦੇ ਮਾਲਕ ਸਨ, ਜਿਨ੍ਹਾਂ ਦੀ ਹਵੇਲੀ ਦੇ ਵਿੱਚ ਰੋਜ਼ 40-40, 50-50 ਬੰਦੇ ਪਿੰਡ ਚੋਂ ਰੋਟੀ ਖਾ ਕੇ ਜਾਂਦੇ ਸੀ, ਉਹ ਲਾਈਨਾਂ ਚ ਲੱਗ ਕੇ ਲੰਗਰ ਦੀਆਂ ਰੋਟੀਆਂ ਦੀ ਵੇਟ ਕਰਨ ਰਹੇ ਸਨ। 47 ਨੇ ਇੱਥੋਂ ਤੱਕ ਸਾਰਾ ਕੁਝ ਕਰਕੇ ਤਰ ਦਿੱਤਾ। ਤੇ ਗਾਮੇ ਵਿਚਾਰੇ ਦੀ ਤੇ ਕੋਈ ਆਮਦਨ ਹੈ ਹੀ ਨਹੀਂ ਸੀ। ਗਾਮੇ ਦੇ ਘਰ 5 ਪੁੱਤਰ ਤੇ 4 ਧੀਆਂ ਨੇ ਜਨਮ ਲਿਆ। ਪੁੱਤਰ ਟੀਨੇਜ ਚ ਹੀ ਮਰ ਗਏ, ਕੋਈ ਕੋਈ ਡਿਜ਼ੀਜ਼ ਹੋਏਗੀ, ਕੋਈ ਸਮਥਿੰਗ ਲਾਈਕ ਦਿਸ, ਕੋਈ 7 ਸਾਲ ਦੀ ਉਮਰ ਚ, ਕੋਈ 11 ਸਾਲ ਦੀ ਉਮਰ ਦੇ ਵਿੱਚ। ਸਾਰੇ ਦੇ ਸਾਰੇ ਬੱਚੇ ਉਹਦੇ, ਸਾਰੇ ਬੱਚੇ ਨੇ ਪੁੱਤਰ ਉਹਦੇ ਰੱਬ ਨੂੰ ਪਿਆਰੇ ਹੋ ਗਏ। ਉਹ ਗਾਮਾ ਜਿਹਨੇ 50 ਸਾਲ ਇੱਕ ਵੀ ਕੁਸ਼ਤੀ ਨਹੀਂ ਸੀ ਹਾਰੀ, ਉਹ ਹੁਣ ਜ਼ਿੰਦਗੀ ਦੀ ਹਰ ਇੱਕ ਖੇਡ ਹਾਰਨ ਲੱਗਾ। ਜ਼ਿੰਦਗੀ ਦੇ ਆਖਰੀ ਸਾਲਾਂ ਚ ਗਾਮਾ ਲਾਹੌਰ ਦੇ ਬਾਹਰ ਇੱਕ ਛੋਟੀ ਜਿਹੀ ਝੌਂਪੜੀ ਚ ਰਹਿੰਦਾ ਸੀ। ਸੱਜਣੋ, ਜੇ ਕਿਤੇ ਤੁਹਾਨੂੰ ਮੌਕਾ ਮਿਲੇ, ਨੈੱਟ ਚ ਜਾ ਕੇ ਉਹਦੀ ਝੌਂਪੜੀ ਵੇਖੋਗੇ ਨਾ, ਤੁਹਾਡਾ ਕਾਲਜਾ ਮੂੰਹ ਨੂੰ ਆ ਜਾਏਗਾ ਤੇ ਸ਼ਾਇਦ ਅਫਸੋਸ ਵੀ, ਅਥਰੂ ਵੀ ਆਉਣ ਕਿ ਉਹ ਲੰਡਨ ਬੁਲਵਾਰਡ ਚੈਂਪੀਅਨਸ਼ਿਪ ਦੇ ਵਿੱਚ ਯਾਰ ਤਾਜ ਪਾਈ ਖੜਾ ਬੰਦਾ ਕਾਨਿਆਂ ਦੀ ਝੌਂਪੜੀ ਚ ਰਹਿੰਦਾ ਹੋਏਗਾ ਕਦੀ ਆਣ ਕੇ। ਉਤੋਂ ਆਰਥਿਕ ਤੰਗੀ, ਗਾਮੇ ਪਹਿਲਵਾਨ ਦੇ ਸਰੀਰ ਚ ਬੜੀਆਂ ਪੀੜਾਂ ਥਾਂ ਥਾਂ ਹੋਣ ਲੱਗ ਪਈਆਂ। ਪੀੜਾਂ ਨੇ ਉਹਨੂੰ ਘੇਰ ਲਿਆ, ਕਿਉਂਕਿ ਜਵਾਨੀ ਵਿੱਚ ਉਹ ਮਨੁੱਖੀ ਹੱਦਾਂ ਤੋਂ ਵੱਧ ਵਰਜਿਸ਼ ਕਰਦਾ ਰਿਹਾ ਸੀ। ਹੁਣ ਉਹ ਜਿੱਤੀਆਂ ਹੋਈਆਂ ਟਰਾਫੀਆਂ ਜਿਹੜੀਆਂ ਸਨ, ਉਹਦੀਆਂ ਰਾਜੇ ਮਹਾਰਾਜੇ ਦੇ ਦਿੱਤੇ ਤੋਹਫੇ ਜਿਹੜੇ ਸਨ, ਉਹਨੇ ਵੇਚ ਵੇਚ ਕੇ ਗੁਜ਼ਾਰਾ ਕਰਤਾ।
ਉਹਦੀ ਤਰਸਯੋਗ ਹਾਲਤ ਦਾ ਪਟਿਆਲੇ ਦੇ ਮਹਾਰਾਜੇ ਨੂੰ ਪਤਾ ਲੱਗਾ, ਕਿਉਂਕਿ ਉਹਦਾ ਆਖਰੀ ਦੰਗਲ ਯੂਨੈਸਕੋ ਦੇ ਨਾਲ ਪਟਿਆਲੇ ਚ ਹੋਇਆ ਸੀਗਾ, ਤੇ ਜਦੋਂ ਕਿਤੇ ਠੰਡ ਸੰਡੌੜਾ ਵੱਢ ਟੁੱਕਦਾ ਥੋੜਾ ਜਿਹਾ ਅੱਗਾ ਪਿਛਾ ਹੋਇਆ ਤੇ ਗਾਮੇ ਬਾਰੇ ਉਹਨੂੰ ਪਤਾ ਲੱਗਾ ਮਹਾਰਾਜੇ ਪਟਿਆਲੇ ਨੂੰ। ਇਹ 1928 ਵਿੱਚ ਯੂਨੈਸਕੋ ਨੂੰ ਪਟਿਆਲੇ ਚ ਢਾਇਆ ਸੀ ਨਾ ਗਾਮੇ ਨੇ, ਤੇ ਮਹਾਰਾਜੇ ਪਟਿਆਲੇ ਨੇ ਆਰਥਿਕ ਮਦਦ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਵੀ ਗਾਮੇ ਦੀ ਮਦਦ ਹੋਣੀ ਚਾਹੀਦੀ ਹੈ ਜਿੱਦਾਂ ਵੀ ਹੋ ਸਕੇ। ਹਾਂਜੀ, ਪਰ ਉਸ ਵਕਤ ਤੱਕ ਦੋਸਤੋ ਟੂ ਲੇਟ, ਕਾਫੀ ਲੇਟ ਹੋ ਚੁੱਕਾ ਸੀ ਹੋਣੀਆਂ ਮਤਲਬ ਉਹਦੀ ਕੋਸ਼ਿਸ਼ਾਂ, ਕਿਉਂਕਿ ਸੰਬੰਧ ਹੀ ਇੱਕ ਮੁਲਕ ਦੇ ਦੂਜੇ ਮੁਲਕ ਦੇ ਨਾਲ ਕਾਇਮ ਕਰਨੇ ਜਾਂ ਪੈਸੇ ਭੇਜਣੇ ਜਾਂ ਜੋ ਕਿੱਦਾਂ ਨਹੀਂ, ਉਸ ਵਕਤ ਜਿਹੜਾ ਹੈਗਾ ਸੀ ਉਥਲ ਪੁਥਲ ਅਪਹੀਵਲ ਸੀ ਉਸ ਵਕਤ 1947 ਤੋਂ ਬਾਅਦ। ਕੋਸ਼ਿਸ਼ਾਂ ਸ਼ੁਰੂ ਜ਼ਰੂਰ ਹੋਈਆਂ ਪਰ ਟੂ ਲੇਟ। ਆਖਿਰਕਾਰ 23 ਮਈ 1960 ਵਿੱਚ 82 ਸਾਲ ਦੀ ਉਮਰ ਵਿੱਚ ਦੁਨੀਆਂ ਦਾ ਜੇਤੂ, ਅਸੀਮ ਸ਼ਕਤੀਆਂ ਦੇ ਟਰਾਫੀਆਂ ਦਾ ਮਾਲਕ ਔਰ ਆਪਣੀ ਟੁੱਟੀ ਹੋਈ ਝੌਂਪੜੀ ਵਿੱਚ, ਕਾਨਿਆਂ ਦੀ ਝੌਂਪੜੀ ਵਿੱਚ ਅੱਲਾ ਨੂੰ ਪਿਆਰਾ ਹੋ ਗਿਆ ਜੀ। ਸੋ ਦੋਸਤੋ, ਇਹ ਤੇ ਸੀ ਜੀ ਮੇਰੀ ਗੱਲਬਾਤ। ਹਾਂਜੀ, ਤੇ ਮੈਨੂੰ ਵੀ ਅਫਸੋਸ ਹੋ ਰਿਹਾ, ਮੈਂ ਵੀ ਫੀਲ ਕਰ ਰਿਹਾ ਕਿ ਇਹੋ ਜਿਹੇ ਹੀਰੋਆਂ ਦਾ ਅੰਤ ਇੱਦਾਂ ਦਾ ਨਹੀਂ ਹੋਣਾ ਚਾਹੀਦਾ। ਸਾਡੇ ਸਮਾਜ ਨੂੰ, ਸਾਡੀਆਂ ਸਰਕਾਰਾਂ ਨੂੰ ਇਹੋ ਜਿਹੇ ਪ੍ਰਬੰਧ ਕਰ ਦੇਣੇ ਚਾਹੀਦੇ ਨੇ ਕਿ ਜਿਨ੍ਹਾਂ ਨੇ ਆਪਣੇ ਮੁਲਕ ਦੇ ਨਾਂ ਰੋਸ਼ਨ ਕੀਤੇ ਨੇ ਉਹਨਾਂ ਨੇ ਇੱਕ ਦਿਨ ਬੁੱਢਿਆਂ ਤੇ ਹੋਣਾ ਹੀ, ਉਹਨਾਂ ਦੀ ਆਮਦਨ ਤੇ ਕੋਈ ਹੈ ਨਹੀਂ, ਕੋਈ ਗੱਲ ਨਹੀਂ, ਕੋਈ ਕਾਹਦੀ ਆਮਦਨ ਵਿਚਾਰੇ ਗਾਮੇ ਨੇ, ਤੇ ਉਹ ਦਿਹਾੜੀਆਂ ਕਰਨ ਤੇ ਰਿਹਾ ਹੁਣ, ਤੇ ਇਹ ਗੌਰਮੈਂਟ ਦਾ ਫਰਜ਼ ਬਣਦਾ। ਪਰ ਸਾਡੀਆਂ ਗੌਰਮੈਂਟਾਂ ਉਹਨਾਂ ਨੂੰ ਆਪਣੇ ਕੰਮਾਂ ਤੋਂ ਵੇਲ ਨਹੀਂ। ਆ ਪਾਕਿਸਤਾਨ, ਪਾਕਿਸਤਾਨ ਦਾ ਜਿਹੜਾ ਜੈਵਲੀਨ ਥਰੋ ਚੋਂ ਜਵਾਨ ਫਸਟ ਆਇਆ ਨਾ, ਉਹਨੇ ਆਪਣੇ ਘਰੋਂ ਹੀ ਦੁੱਧ ਪੀਤਾ ਜੇ ਸਾਰਾ, ਤੇ ਜਦੋਂ ਉਹ ਦੁਨੀਆਂ ਦੇ ਉੱਤੋਂ ਦੀ ਲੱਤ ਫੇਰ ਕੇ ਜੈਵਲੀਨ ਥਰੋ ਚ ਉਹਦਾ ਨਾਂ ਚੜਿਆ ਸੀ ਤਾਂ ਗੌਰਮੈਂਟ ਵੱਲੋਂ, ਆਮ ਅਮੀਰਾਂ ਵੱਲੋਂ, ਤੈਨੂੰ ਕੋਠੀਆਂ, ਤੈਨੂੰ ਪਲਾਟ ਆਹ ਮਿਲ ਜਾਣਗੇ, ਤੈਨੂੰ ਆਹ ਦੇ ਦਾਂਗੇ, ਐਂ ਕਰ ਦਿਆਂਗੇ, ਤੂੰ ਉਹਨੂੰ ਪਤਾ ਹੀ ਨਹੀਂ ਕਿੰਨਾ ਕੁਛ ਮਿਲ ਗਿਆ ਸੀ, ਕਿਸੇ ਨੇ ਕੁਛ ਨਹੀਂ ਜੇ ਦਿੱਤਾ। ਹੁਣ ਉਹ ਫੇਰ ਆਪਣੇ ਘਰੋਂ ਹੀ ਦੁੱਧ ਪੀਂਦਾ ਜੀ। ਹੁਣ ਤੇ ਕੋਈ ਵੱਢ ਟੁੱਕ ਨਹੀਂ ਨਾ ਹੋਣ ਡਈ ਪਾਕਿਸਤਾਨ ਵਿੱਚ, ਹੁਣ ਤੇ ਕੋਈ ਵੀ ਪੁੱਠੇ ਦੇਣ ਨਹੀਂ ਨਾ ਆਏ, ਭੱਜ ਨੱਠ ਕੋਈ ਨਹੀਂ ਨਾ। ਆ ਜੇ ਸਾਡੇ ਪਲੇਅਰਾਂ ਦੇ ਹਾਲ ਇਸੇ ਤਰ੍ਹਾਂ ਹੀ ਇੰਡੀਆ ਵਿੱਚ ਵੀ ਹੈਗੇ। ਪਰ ਮੈਂ ਹੁਣ ਅੱਗੋਂ ਕੀ ਕਹਾਂ, ਤੇ ਮੈਂ ਹੁਣ ਇਸ ਤਰ੍ਹਾਂ ਕਹਿਣਾ ਕੀ ਹੈ, ਸਾਡੇ ਸੂਝਬੂਝ ਵਾਲੇ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਨੂੰ ਟੈਲੀਫੋਨ ਕਰਾਂਗਾ, ਤੇ ਉਹ ਆਣ ਕੇ ਪੰਜਾਬ, ਪੰਜਾਬੀਅਤ ਬਾਰੇ ਗੱਲਬਾਤ ਕਰਨਗੇ ਸਾਡੇ ਨਾਲ। ਤੇ ਲਓ ਬੱਬੀ ਜੀ, ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ ਪਲੀਜ਼, ਮੈਂ ਤੁਹਾਡੇ ਵੱਲ ਆ ਰਿਹਾ ਜੀ। ਲਓ ਜੀ, ਤੁਸੀਂ ਹੁਣ ਸੁਣੋ ਜੀ ਸਾਡੇ ਪੱਤਰਕਾਰ ਬਲਬੀਰ। ਲਓ ਤੇ ਚਲੇ ਗਏ ਰਵਨਦੀਪ ਜੀ 1900 ਤੇ।

0: ਬੱਬੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿਕਾਰਯੋਗ ਬਾਜਵਾ ਸਾਹਿਬ, ਮੇਰੇ ਵੱਲੋਂ ਤੁਹਾਨੂੰ ਤੇ ਪਰਿਵਾਰ ਦੀ ਟੋਨ ਦੇ ਨਾਲ ਜੁੜੇ ਹੋਏ ਸਾਡੇ ਪੰਜਾਬ ਵਾਲੇ, ਭਾਰਤ ਵਾਲੇ, ਜਰਮਨ ਵਾਲੇ, USA ਵਾਲੇ ਤੇ ਹੋਰ ਜਿੱਥੇ ਕਿਤੇ ਵੀ ਸੁਹਿਰਦ ਸਰੋਤੇ ਬੈਠੇ ਨੇ ਜੀ, ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਅਦਬ ਨਾਲ ਸਤਿ ਸ੍ਰੀ ਅਕਾਲ ਜੀ।
0: ਤੇ ਬੱਬੀ ਜੀ, ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ। ਇੰਨੇ ਹੀ ਅਦਬ ਵਾਲੀ, ਤੁਸੀਂ ਵੀ ਬਹੁਤ ਸਤਿਕਾਰਯੋਗ ਹੋ, ਇੱਕ ਸੱਚੇ ਸੁੱਚੇ ਪੱਤਰਕਾਰ ਤੇ ਸਹੀ ਗੱਲਾਂ ਕਰਨਾ।
1: ਤੇ ਉਸ ਤੋਂ ਬਾਅਦ ਬਾਜਵਾ ਜੀ, ਮੈਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੇ ਆਈ ਸ਼ੈਲ ਬੀ ਵੈਰੀ ਥੈਂਕਫੁਲ ਟੂ ਯੂ ਫੋਰ ਦਿਸ।
0: ਥੈਂਕ ਯੂ, ਥੈਂਕ ਯੂ।
1: ਮੈਂ ਆਪ ਜੀ ਦਾ ਧੰਨਵਾਦੀ ਇਸ ਲਈ ਤਾਂ ਹੈ ਹੀ ਹੈ ਕਿ ਤੁਸੀਂ ਸਾਨੂੰ ਸਮਾਂ ਦਿੰਦੇ ਹੋ, ਪਾਠਕਾਂ ਦੇ ਨਾਲ ਸਾਂਝ ਪਾਉਂਦੇ ਹੋ।
0: ਨਹੀਂ, ਸਮਾਂ ਵੀ ਤੁਹਾਡਾ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ, ਗੱਲ ਹੀ ਮੁੱਕੀ ਨੀ ਤੇਰੇ ਅੱਗੇ ਥਾਂ ਸੁੱਤਿਆ, ਭਾਵੇਂ ਸੁੱਥਣ ਸਵਾਲ ਹੈ ਭਾਵੇਂ
1: ਲਹਿੰਗਾ। ਤੇ ਉਸ ਤੋਂ ਬਾਅਦ ਮੈਂ ਜਿਹੜੀ ਤੁਹਾਨੂੰ ਸ਼ੈਲ ਵੀ ਵੈਰੀ ਥੈਂਕਫੁਲ ਕਿਹਾ ਨਾ, ਉਹਦਾ ਕਾਰਨ ਇਹ ਸੀ ਕਿ ਬਾਜਵਾ ਜੀ, ਜਿਹੜੀ ਤੁਸੀਂ ਕਥਾ, ਜਿਹੜਾ ਤੁਸੀਂ ਇਤਿਹਾਸ, ਜਿਹੜੀ ਤੁਸੀਂ ਪੰਜਾਬ ਦੀ ਇੱਕ ਵਿਰਾਸਤ ਦੀ ਗੱਲਬਾਤ ਛੋਹੀ ਹੋਈ ਸੀ, ਸਾਂਝੀ ਕੀਤੀ ਹੋਈ ਸੀ, ਤੇ ਮੇਰਾ ਮਨ ਕਰਦਾ ਸੀ ਕਿ ਬਾਜਵਾ ਸਾਹਿਬ ਅੱਜ ਇਸੇ ਤਰ੍ਹਾਂ ਹੀ ਲੱਗੇ ਰਹਿਣ। ਬਾਜਵਾ ਜੀ, ਪੰਜਾਬ ਦੇ ਰੇਡੀਓ ਦੀ, ਪੰਜਾਬ ਦੇ TV ਦੀ, ਪੰਜਾਬ ਦੇ ਨਿਊਜ਼ ਚੈਨਲਾਂ ਦੀ ਇੱਕ ਪਾਸੇ ਗੱਲ ਰੱਖੋ, ਇਹ ਤੁਹਾਨੂੰ ਤੁਸੀਂ ਵਿਦੇਸ਼ਾਂ ਵਿੱਚ ਰਹਿ ਕੇ, ਮੈਂ ਅੱਗੇ ਅਕਸਰ ਵੀ ਅਲੱਗ ਅਲੱਗ ਚੈਨਲਾਂ ਤੇ ਜਾ ਕੇ ਗੱਲ ਕਰਦਾ ਕਿ ਤੁਸੀਂ ਹਲੂਣਾ ਦਿੰਦੇ ਹੋ। ਬਾਜਵਾ ਜੀ, ਜਿਹੜੇ ਹਾਲਾਤ ਅੱਜ ਪੰਜਾਬ ਦੇ ਹੋਏ ਹੋਏ ਨੇ, ਮੌਜੂਦਾ ਸਮੇਂ, ਮੈਂ ਸੁਲਤਾਨਪੁਰ ਲੋਧੀ ਜਾਣਾ, ਉਹ ਚਲੋ ਬਾਅਦ ਦੀ ਗੱਲ ਹੈ, ਪਰ ਤੁਹਾਨੂੰ ਸਲਿਊਟ ਹੈ ਕਿ ਤੁਸੀਂ ਜਿਹੜੀ ਅੱਜ ਦਾ ਇਤਿਹਾਸਕ ਵਿਸ਼ਾ ਛੋਹਿਆ ਨਾ, ਇਹ ਜਦੋਂ ਹੁਣ ਲਿੰਕ ਬਣੂਗਾ, ਜਾਂ ਮੇਰਾ ਖਿਆਲ ਹੈ ਵੀ ਬਹੁਤ ਸਰੋਤੇ ਨੇ, ਮੈਂ ਜਦੋਂ ਤੁਸੀਂ ਪੋਸਟ ਫੇਸਬੁੱਕ ਤੇ ਪਾਉਂਦੇ ਹੋ ਜਾਂ ਮੈਂ ਸਾਂਝਾ ਕਰਦਾ, ਤੇ ਲੋਕਾਂ ਨੂੰ, ਕਈਆਂ ਨੂੰ ਚਾਅ ਚੜ ਜਾਂਦਾ ਜਿਹੜੇ ਆਪਣੇ ਨਾਲ ਦੇ। ਤੇ ਹੁਣ ਜਿਹੜੀ ਤੁਸੀਂ, ਹਾਂ ਜਿਹੜੀ ਹੁਣ ਤੁਸੀਂ ਗੱਲ ਨਾ ਗਾਮਾ ਜੀ ਦੀ, ਪਹਿਲਵਾਨ ਵਾਲੀ ਛੋਰੀ ਹੋਈ ਸੀ, ਉਹ ਮੈਂ ਤਾਂ ਵਿਰਾਸਤ ਦੀ ਗੱਲ ਕਰ ਰਿਹਾ, ਤਾਂ ਇਤਿਹਾਸ ਦੀ ਗੱਲ ਕਰ ਰਿਹਾ ਬਈ। ਬਾਜਵਾ ਜੀ, ਸਾਡੇ ਕੋਲ ਇਹੋ ਜਿਹੇ ਜੁੱਸੇ, ਇਹੋ ਜਿਹੇ ਵਿਰਾਸਤੀ ਖੇਡਾਂ, ਪਹਿਲਵਾਨੀ ਹੋ ਗਈ, ਕਬੱਡੀ ਹੋ ਗਈ, ਉਹ ਇਤਿਹਾਸ ਆਪਣੇ ਆਪ, ਜਿਵੇਂ ਹੁਣ ਤੁਸੀਂ ਗੱਲ ਸੁਣਾਈ ਆ ਨਾ ਸਾਰੀ, ਬਈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਤਿਹਾਸ ਆ, ਪਰ ਉਸ ਸੰਬੰਧੀ ਅੱਜ ਗੱਲ ਕਰਨੀ ਵੀ ਇੱਕ ਬਹੁਤ ਵੱਡੇ ਹੌਸਲੇ ਜਿਗਰੇ ਵਾਲੀ ਗੱਲ ਆ। ਮੈਂ ਤਾਂ ਤੁਹਾਡਾ ਧੰਨਵਾਦ
0: ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ।
1: ਕਿਉਂਕਿ ਜੇਕਰ ਵਿਦੇਸ਼ਾਂ ਵਿੱਚ ਵੀ ਕੋਈ ਚਲੋ ਮਗਰਲੀ ਵੀ ਲਾ ਲਓ, ਨਵੀਂ ਪਰੀਤ ਇੱਕ ਪਾਸੇ ਛੱਡੋ, ਉਹ ਹੈਰਾਨ ਹੋਣਗੇ ਵੀ ਸਾਡੇ ਵਡੇਰੇ, ਸਾਡੇ ਪੰਜਾਬੀ ਇਹੋ ਜਿਹੇ ਸੀ ਤੇ ਤੁਸੀਂ, ਮੈਂ ਪ੍ਰੋਗਰਾਮ ਦੇ ਨਾਲ ਜੁੜਿਆ, ਹਾਂ 20 ਮਿੰਟ ਮੈਂ ਬਾਅਦ ਪ੍ਰੋਗਰਾਮ ਤੇ ਜੁੜਿਆ, ਤੇ ਮੈਂ ਇਹ ਸਮਝ ਰਿਹਾ ਸੀ ਕਿ ਇਸ ਵੇਲੇ ਮੈਂ ਸ਼ਾਇਦ ਬੱਬੇ ਹਾਲੀ ਸਿੰਝ ਚ ਕਰ ਰਿਹਾ, ਮੈਂ ਤੁਹਾਡੇ ਨੇੜੇ ਵਾਲੇ ਬੱਬੇ ਹਾਲੀ ਸਿੰਝ ਦਾ ਤਾਂ ਨਾ ਲਿਆ ਵੀ ਮਸ਼ਹੂਰ ਸਿੰਝ ਆ, ਤੇ ਇਸ ਤੋਂ ਇਲਾਵਾ ਸਾਡੇ ਲੁਧਿਆਣੇ, ਸਾਰੇ ਪੰਜਾਬ ਦੇ ਵਿੱਚ ਇਹ ਸਿੰਝਾਂ ਚੱਲਦੀਆਂ ਸੀ, ਤੇ ਇਹੋ ਪਹਿਲਵਾਨ ਨੇ ਨਾ ਜਿਨ੍ਹਾਂ ਨੇ ਜੌਹਰ ਦਿਖਾਏ ਨੇ, ਬੱਬੇ ਹਾਲੇ ਵਾਲੀ ਮੈਂ ਤਾਂ ਦਿਖਾਈ ਆ ਵੀ ਤੁਹਾਡੇ ਇਲਾਕੇ ਦੀ, ਫਿਰ ਤੁਹਾਨੂੰ ਬੱਬੇ ਹਾਲੀ ਦੀ ਸਿੰਝ ਲੈ ਕੇ ਜਾਣ ਦਾ ਕਾਰਨ ਹੀ ਇਹ।
0: ਛੋਟੇ ਹੁੰਦਿਆਂ ਹੀ ਸ਼ੌਕ ਨਾਲ ਇਹ ਕੁਸ਼ਤੀਆਂ ਕਬੱਡੀਆਂ ਲੈਂਦੇ ਹੁੰਦੇ ਸਾਰੇ,
1: ਹਾਂ ਹਾਂ ਬਾਜਵਾ ਜੀ, ਜਿਨ੍ਹਾਂ ਨੇ ਪਿੰਡੇ ਹੰਡਾਈਆਂ ਨੇ ਉਹਨਾਂ ਨੇ ਆਪੇ ਕਰਮੇ ਦੇ ਗੁਣ ਗਾਉਣੇ ਨੇ, ਉਹਨਾਂ ਨੇ ਆਪੇ ਫਤਿਹ ਭਲਵਾਨ ਦੇ ਗੁਣ ਗਾਉਣੇ ਨੇ, ਪਰ ਜਿੱਥੇ ਸਾਡਾ ਇੰਨਾ ਤਕੜਾ ਇਤਿਹਾਸ ਹੈ, ਜਿੱਥੇ ਸਾਡਾ ਇੰਨਾ ਕੁਝ ਵਿਰਾਸਤੀ ਖਰਾਕਾਂ ਦੀ ਗੱਲ ਕੀਤੀ ਹੈ, ਤੁਸੀਂ ਕਿਵੇਂ ਸਾਰਾ ਕੁਝ ਕੀਤਾ, ਪਰ ਚਾਹੇ ਇਕੱਲੇ ਮੈਂ ਗਾਮਾ ਜੀ ਦੀ ਗੱਲ ਨਹੀਂ ਕਰੂੰਗਾ, ਇਹੋ ਜਿਹੇ ਹੀਰੇ ਸੀ ਜਿਹੜੇ ਨਾ ਉਦੋਂ ਸਾਂਭੇ ਗਏ ਤੇ ਨਾ ਅੱਜ ਸਾਂਭੇ ਗਏ, ਉਸ ਟਾਈਮ ਕੁੱਲੀਆਂ ਸੀ, ਕੁੱਲੀਆਂ ਚ ਗੁਜ਼ਾਰਾ ਕਰ ਲਿਆ, ਤੇ ਅੱਜ ਟਾਈਮ ਅੱਜ ਵੀ ਇਸੇ ਤਰ੍ਹਾਂ ਹੀ ਬਹੁਤ ਰੋਲੇ ਕਰਦੇ ਨੇ, ਇਹ ਸਾਡੀ ਬਹੁਤ ਵੱਡੀ ਸਾਡੀ ਇੱਕ ਜਿਵੇਂ ਕਹਿੰਦੇ ਆ ਵੀ ਤ੍ਰਾਸਦੀ ਹੈ, ਸਾਡੀ ਘਾਟਾ ਹੈ, ਜਿਨ੍ਹਾਂ ਦੇ ਕੋਲ ਸੰਸਥਾਵਾਂ ਨੇ, ਚਾਹੇ ਉਹ ਪੰਜਾਬ ਸਰਕਾਰ ਹੈ, ਚਾਹੇ ਉਹ ਕਬੱਡੀ ਫੈਡਰੇਸ਼ਨਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਇਹ ਅਦਾਰੇ ਨੇ, ਚਾਹੇ ਹੋਰ ਨੇ, ਉਹਨਾਂ ਨੇ ਇਸ ਪਾਸੇ ਵੱਲ ਨੂੰ ਬਿਲਕੁਲ ਧਿਆਨ ਨਹੀਂ ਦਿੱਤਾ। ਜੇ ਧਿਆਨ ਦਿੱਤਾ ਹੁੰਦਾ ਤਾਂ ਕਿੰਨੇ ਗਾਮੇ ਪੈਦਾ ਹੁੰਦੇ, ਅੱਜ ਉਹ ਗਾਮੇ ਦੀ ਉਹ ਵਿਰਾਸਤ ਪੈਦਾ ਨਾ ਹੁੰਦੀ ਜਿਹੜੀ ਲੈ ਕੇ ਟੀਕਾ ਆਪਣੀ ਬਾਂਹ ਚ ਲਾਉਂਦੀ ਹੈ, ਆਪਣੇ ਪਤਾ ਨੀ ਕਿੱਥੇ ਕਿੱਥੇ ਲਾਉਂਦੀ ਹੈ, ਤੇ ਫਿਰ ਇਹੋ ਜਿਹੀ ਵਿਰਾਸਤ ਵਾਜਵਾਈ ਜਿਹੜੀ ਤੁਸੀਂ ਕੀਤੀ ਹੈ ਉਹ ਬਾਂਹ ਚ ਇੱਥੇ ਆਉਂਦੀ। ਹਾਂ, ਕਿਉਂਕਿ ਜਿਹੜਾ ਹੁਣ ਸਥਿਤੀ ਪੰਜਾਬ ਦੀ ਇਸ ਵੇਲੇ ਬਣੀ ਹੋਈ ਹੈ ਉਹਦੇ ਉੱਪਰ ਫਿਕਰਮੰਦ ਨੇ ਸਾਡੇ ਤੁਹਾਡੇ ਵਰਗੇ NRI ਭਰਾ ਜਾਂ ਉਹ ਮੀਡੀਆ ਅਦਾਰੇ ਜਿਹਦੇ ਉੱਪਰ ਆਪਾਂ ਗੱਲਬਾਤ ਕਰ ਰਹੇ ਹਾਂ। ਇੱਥੇ ਆਲਿਆਂ ਨੂੰ ਤਾਂ ਬਾਜਵਾ ਜੀ ਹਾਲੇ ਵੋਟਾਂ ਦੇ ਵਿੱਚ ਸਾਲ ਰਹਿੰਦਾ, ਹੁਣੇ ਪਲਾਨ ਬਣਿਆ ਹੋਇਆ ਬਈ ਕਿਹਨੂੰ ਕੀ ਚ ਲੈ ਕੇ ਆਉਣਾ, ਕਿਹਨੂੰ ਆਮ ਆਦਮੀ ਪਾਰਟੀ ਚੋਂ ਕੱਢਣਾ।
0: ਇੰਨਾ ਜ਼ੋਰ ਅਗਲੀ ਇਲੈਕਸ਼ਨ ਹੀ ਜਿੱਤਣ ਤੇ ਲੱਗਣ ਦਿਆ, ਉਹਨਾਂ ਨੇ ਜਨਤਾ ਦਾ ਭਲਾ ਕੀ ਕਰਨਾ। ਮੈਂ ਤਾਂ ਕਹਿੰਦਾ ਦੋ ਤਰ੍ਹਾਂ ਅੱਧੀ ਢਾਈ ਸਾਲ ਬਾਅਦ ਹੀ ਜ਼ੋਰ ਲਾਉਣਾ ਸ਼ੁਰੂ ਕਰ ਦਿੰਦੇ ਨੇ ਕਿ ਅਗਲੀ ਇਲੈਕਸ਼ਨ ਕਿੱਦਾਂ ਜਿੱਤਣੀ।
1: ਇਹ ਵਾਜਵਾਈ ਜਿਹੜੀ ਤੁਸੀਂ ਬਹੁਤ ਜਾਨਦਾਰ ਸ਼ਾਨਦਾਰ ਗੱਲਾਂ ਕੀਤੀਆਂ ਨੇ, ਇਹਨਾਂ ਤੇ ਸਾਨੂੰ ਮਾਣ ਰਹੂਗਾ। ਜਿਨ੍ਹਾਂ ਨੇ ਤੁਹਾਡੇ ਵਰਗੇ ਸੱਜਣਾਂ ਨੇ, ਹੋਰ ਵੀ ਬਹੁਤ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਨੂੰ ਮਾਣਿਆ, ਜਿਨ੍ਹਾਂ ਨੇ ਆਪਣੇ ਪੰਜਾਬ ਦੇ ਖੇਤਾਂ ਦੇ ਵਿੱਚ ਪੰਜਾਬ ਦੇ ਖੇਡ ਗਰਾਉਂਡਾਂ ਦੇ ਵਿੱਚ ਲਿਸ਼ਕ ਦੇ ਪੁਸ਼ਕ ਦੇ ਸਰੀਰਾਂ ਨੂੰ ਲੈ ਕੇ ਪੰਜਵੀਂ ਸੀਵੀਂ ਜਮਾਤ ਤੋਂ ਹੀ ਕਬੱਡੀ ਦੇ ਮੈਦਾਨਾਂ ਦੇ ਵਿੱਚ ਜਾ ਕੇ ਸ਼ੁਰੂ ਕੀਤੇ ਨੇ ਕੰਮ, ਤੇ ਉਹ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਹੋਰੇ ਪਾਸੇ ਤੁਰ ਪਈਆਂ। ਠੀਕ ਹੈ, ਕਬੱਡੀ ਹੈ ਜਿਹੜੀ ਸਾਡੀ ਮਾਂ ਖੇਡ ਹੈ, ਜਿਵੇਂ ਕਹਿੰਦੇ ਸੀ ਵੀ ਗਰਾਊਂਡਾਂ ਦੀ ਜਿਹੜੀ ਕਬੱਡੀ ਹੈ ਧਰਤੀ ਤੋਂ ਜਿਹੜੀ ਕਬੱਡੀ ਹੈ ਅੱਜ ਦੁਨੀਆਂ ਦੇ ਵਿੱਚ ਲੱਖਾਂ ਕਰੋੜਾਂ ਪਾਉਂਡਾਂ ਦੇ ਵਿੱਚ ਪਹੁੰਚ ਗਈ ਹੈ, ਪਰ ਇਹਦੇ ਪਹੁੰਚਣ ਵਿੱਚ ਵੀ ਅਜਿਹੇ ਕਾਰਨ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਕਬੱਡੀ ਸਾਡੀ ਮਾਂ ਖੇਡ ਹੈ ਜਾਂ ਕੁਸ਼ਤੀ ਸਾਡੀ ਮਾਂ ਖੇਡ ਹੈ, ਵੀ ਉੱਥੇ ਵੀ ਆਹ ਕੁਝ ਚੀਜ਼ਾਂ ਦਾ ਰਾਜ ਹੋ ਗਿਆ, ਉੱਥੇ ਸਿਆਸਤ ਵਾੜ ਦਿੱਤੀ ਗਈ ਹੈ, ਉੱਥੇ ਗੈਂਗਸਟਰ ਵਾੜ ਦਿੱਤੇ ਗਏ ਨੇ, ਉੱਥੇ ਨਸ਼ੇ ਦੀਆਂ ਸਰਿੰਜਾਂ ਵਾੜ ਦਿੱਤੀਆਂ,
0: ਉੱਥੇ ਕਤਲ ਹੋਣ ਲੱਗ ਗਏ ਜੀ, ਗੋਲੀਆਂ ਚੱਲਣ ਡਈਆਂ ਨੇ।
1: ਸੋ ਮੈਂ ਤਾਂ ਵਾਜਵਾਈ ਤੁਹਾਡੇ ਤੇ ਬੜਾ, ਹੁਣ ਵੀ ਮੈਨੂੰ ਬੜਾ ਮਿਲਿਆ, ਮੈਂ ਸਰੀਰ ਲੂਣ ਨੂੰ ਕਰਦਾ ਵੀ ਮੈਂ ਤਾਂ ਤੁਹਾਡਾ ਇਹ ਥੈਂਕ ਯੂ ਅੱਜ ਕਰਨ ਦਾ ਮੇਰਾ ਬੜਾ ਅੰਦਰੋਂ ਮਨ ਉੱਠਿਆ। ਬਈ ਧੰਨ ਨੇ,
0: ਮੇਰਾ ਬੜਾ ਇੰਟਰਸਟ ਜੇ ਸਪੋਰਟਸ ਦੇ ਵਿੱਚ, ਮੈਂ ਖੁਦ ਕਬੱਡੀ ਖੇਡਦਾ ਰਿਹਾ ਆਪਣੇ ਕਾਲਜ ਟਾਈਮ।
1: ਵੈਰੀ ਗੁੱਡ। ਹਾਂ, ਤੇ ਹੁਣ ਬਾਜਵਾ ਜੀ ਆਪਾਂ ਥੋੜੀ ਜਿਹੀ ਇਸੇ ਵਿਸ਼ੇ ਨਾਲ ਗੱਲ ਥੋੜੀ ਅੱਗੇ ਤੋਰਦੇ ਆ। ਕਿਲ੍ਹਾ ਰਾਏਪੁਰ ਦੀਆਂ ਖੇਡਾਂ ਜਿਹੜੀਆਂ ਕਿ ਮਿੰਨੀ ਏਸ਼ੀਆ ਗੇਮਾਂ ਕਰਕੇ ਜਾਣੀਆਂ ਜਾਂਦੀਆਂ, ਉਸ ਤੋਂ ਬਾਅਦ ਕਿਲ੍ਹਾ ਰਾਏਪੁਰ ਆ ਜਿਹੜਾ ਜ਼ਿਲ੍ਹਾ ਲੁਧਿਆਣਾ ਸਾਡਾ, ਉਹਦੇ ਡੇਲੋਂ ਇਲਾਕੇ ਦੇ ਵਿੱਚ ਜਿਹੜਾ ਡੇਲੋਂ ਸ਼ਹਿਰ ਪੈਂਦਾ ਉਹਦੇ ਵਿੱਚ ਪਿੰਡਾ ਹੈ। ਜਦੋਂ ਉੱਥੇ ਵਾਲੀਆਂ ਮਿੰਨੀ ਓਲੰਪਿਕ ਦੇ ਨਾਲ ਸ਼ੁਰੂ ਹੋਈਆਂ, ਕਿਉਂਕਿ ਵੱਡੇ ਪਿੰਡ ਨੇ ਗਰੇਵਾਲਾ ਦਾ ਇਲਾਕਾ, NRI ਵੀਰ ਵੀ NRI ਦਾ ਚਲੋ ਬਾਅਦ ਚ ਗਏ ਨੇ, ਪਹਿਲਾਂ ਲੋਕਾਂ ਨੂੰ ਜਿਹੜੀ ਜਿਵੇਂ ਤੁਸੀਂ ਗੱਲ ਕਰਕੇ ਹਟੇ ਉਹ ਸ਼ੌਂਕ ਹੀ ਸੀਗਾ
0: ਬੜਾ ਸ਼ੌਂਕ,
1: ਉਸ ਤੋਂ ਬਿਨਾਂ ਵਾਜਵਾਈ ਫਿਰ ਅਨੇਕਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕਿਲ੍ਹਾ ਰਾਏਪੁਰ ਵਾਲੀਆਂ ਖੇਡਾਂ ਤੋਂ ਬਾਅਦ ਲੋਕ ਇੱਧਰ ਨੂੰ ਆਏ, ਬੜਾ ਵਧੀਆ ਹੋਏ। ਅਸੀਂ ਉਹ ਟੂਰਨਾਮੈਂਟ ਦੇ ਵਿੱਚ ਖੇਡੇ ਹੋਏ ਹਾਂ ਜਦੋਂ ਸਾਨੂੰ ਇੱਕ ਆਪਣੇ ਕੀ ਕਹਿੰਦੇ ਆ ਬਈ ਆਹ ਟਰੈਕ ਸੂਟ ਮਿਲਿਆ, ਟਰੈਕ ਸੂਟ ਮਿਲਿਆ, ਤੇ ਟਰੈਕ ਸੂਟ ਵੀ ਇਹ 95 ਦੇ ਵਿੱਚ ਕਿਸੇ ਕਿਸੇ ਨੂੰ ਮਿਲਦਾ ਹੁੰਦਾ
0: ਸੀ।
1: ਹਾਂ, ਤੇ ਉਹ ਜਿਹੜੀਆਂ ਹੁਣ ਤਾਂ ਚਲੋ ਸ਼ੀਲਡਾਂ ਦਾ ਰੂਪ ਬਦਲ ਗਿਆ, ਗੋਲਡ ਮੈਡਲ ਆ ਗਏ, ਉਹ ਵੱਡੀਆਂ ਟਰਾਫੀਆਂ ਜਿਨ੍ਹਾਂ ਦੇ ਉੱਪਰ ਤਾਂਬੇ ਨਾਲ ਲੱਕੜੀ ਦੇ ਉੱਪਰ ਉਹ ਜਿੱਤਾ, ਅੱਜ ਵੀ ਬਹੁਤ ਪਈਆਂ ਨੇ। ਤੇ ਮੈਂ ਹੋਰ ਤੁਹਾਨੂੰ
0: ਇੱਕ ਨਾ ਤੁਹਾਨੂੰ ਕੁਛ ਸਕਿੰਟ ਦੀ ਇੱਕ ਹਾਸੇ ਵਾਲੀ ਗੱਲ ਮੈਨੂੰ ਯਾਦ ਆਈ। ਜਦੋਂ ਮੈਂ ਸਕੂਲ ਦੇ ਵਿੱਚ ਹਾਇਰ ਸੈਕੰਡਰੀ ਚ ਪੜ੍ਹਦਾ ਹੁੰਦਾ ਸੀ ਤੇ ਸਾਡੀ ਕਬੱਡੀ ਦੀ ਟੀਮ DAV ਹਾਇਰ ਸੈਕੰਡਰੀ ਸਕੂਲ ਦੀ ਟੌਪ ਦੀ ਕਬੱਡੀ ਸੀ, ਤਕਰੀਬਨ ਡਿਸਟ੍ਰਿਕਟ ਲੈਵਲ ਤੇ ਸਾਡਾ ਹੋਲਡ ਸੀ, ਤੇ ਸਾਨੂੰ ਕਬੱਡੀ ਵਾਲਿਆਂ ਨੂੰ ਕੱਛੇ ਮਿਲੇ 1.5 ਰੁਪਈਏ ਚ, ਦੋ ਕੱਛੇ ਬਹੁਤ ਸੋਹਣੇ। ਮੈਂ ਕੱਛਾ ਪਾ ਕੇ ਤੇ ਆਪਣੇ ਪਿੰਡ ਵਿੱਚ ਜਿਸ ਤਰ੍ਹਾਂ ਆਪਣੇ ਪੱਠੇ ਲੈਣ ਜਾਣਾ ਜਾਂ ਆਪਣੇ ਖੇਤਾਂ ਵੱਲ ਜਾਣਾ, ਬੰਬੀ ਵੱਲ ਜਾਣਾ, ਤੇ ਸਾਡੇ ਅਸੀਂ ਉਹਨੂੰ ਚਾਚਾ ਚਾਚਾ ਕਹਿੰਦੇ ਸੀ, ਸਾਡੇ ਸੱਕੇ ਚਾਚੇ ਨਹੀਂ ਉਸ ਤਰ੍ਹਾਂ, ਮੈਂ ਆਪਣੇ ਪਿਓ ਦੇ ਬਰਾਬਰ ਨੂੰ ਚਾਚਾ ਕਹਿ ਦੇਣਾ। ਉਹ ਸਾਰੇ ਉਹਨਾਂ ਨੂੰ ਪੜ੍ਹਦਾ ਕੋਈ ਨਹੀਂ ਸੀ। ਉਸ ਮੁੰਡੇ ਨੇ ਮੈਨੂੰ ਪੁੱਛਿਆ ਤੂੰ ਕੱਛਾ ਕਿੱਥੋਂ ਲਿਆ, ਮੈਂ ਕਿਹਾ ਭਾਈ ਤੂੰ ਦਸਾਂ ਕਰਨਿਆਂ ਦਾ ਆਉਂਦਾ ਸੀ ਤੇ ਤੂੰ ਲੈਣਾ ਤੇ ਮੈਂ ਲਿਆ ਦਸਾਂ, ਮੈਂ ਤੈਨੂੰ ਲੈ ਦੇਣਾ ਸਕੂਲੋਂ ਲਿਆ ਦੇਣਾ ਕੱਛਾ। ਉਹਨੇ ਘਰ ਜਾ ਕੇ ਆਪਣਾ ਰੋਣਾ ਪਿੱਟਣਾ ਪਾਸਤਾ ਕਿ ਮੈਂ ਤੇ ਸੁੱਚੇ ਅਰਗਾ ਕੱਛਾ ਲੈਣਾ, ਉਹ ਮੇਰਾ ਹਾਣੀ ਸੀ ਤੇ ਪੜ੍ਹਦਾ ਨਹੀਂ ਸੀ। ਪਹਿਲਾਂ ਤੇ ਉਹਦੇ ਘਰਦਿਆਂ ਨੇ ਆਪ ਚ ਝਗੜਾ ਹੋਇਆ, ਘਰਦਿਆਂ ਨੇ ਮਾਂ ਨੇ ਪਿਓ ਨੂੰ ਦੱਸਿਆ, ਪਿਓ ਨੇ ਉਹਦੇ ਦੋ ਤਿੰਨ ਗਿੱਚੀ ਚ ਸੁੱਟੀਆਂ, ਫਿਰ ਉਹਨਾਂ ਨੇ ਸਾਡੀ ਮਾਂ ਨੂੰ ਸੱਦ ਕੇ ਅਲਾਮਾ ਦਿੱਤਾ ਪੀ ਆਪਣੇ ਮੁੰਡੇ ਨੂੰ ਕੱਛਾ ਇਹਨੂੰ ਕਹਿੰਦਾ ਕਿ ਤੈਨੂੰ ਮੈਂ ਲੈ ਕੇ ਦਿੰਦਾ ਦਸ ਆਨੇ ਲਿਆ ਤੇ ਆਪਣੇ ਮੁੰਡੇ ਨੂੰ ਸੰਭਾਲ ਕੇ ਰੱਖੋ ਆਪਣੇ ਘਰ ਹੀ ਸਾਡਿਆਂ ਪੁੱਤਰਾਂ ਨੂੰ ਕੱਛੇ ਨਾ ਵਿਖਾ ਲਿਆ ਕਰੇ ਉੱਤੇ ਆਣ ਕੇ ਤੇ ਸਾਡੇ ਘਰ ਤੇ ਕੱਲ ਦਾ ਕਪੱਤ ਪਿਆ ਹੈਗਾ ਹਿਸਾਬ ਆ ਵੇਖੋ ਕਹਿੰਦੇ ਵੀ ਉਹ ਚੰਗਾ ਭਲਾ ਉਹਨੂੰ ਕੁੱਟ ਪਈ ਉਹਨੂੰ ਦਿਆਲੇ ਨੂੰ ਘਰੋਂ ਕੇ ਪੀ ਆ ਤੈਨੂੰ ਕੱਛੇ ਲੈਣੇ ਦਈਏ ਉਹਨਾਂ ਕੋਲ ਉਹਨਾਂ ਦਾ ਪਿਓ ਤੇ ਪਟਵਾਰੀ ਹੈ ਉਹ ਤੇ ਉਹਨਾਂ ਕੋਲ ਤੇ ਹਰਾਮ ਦੀਆਂ ਕਮਾਈਆਂ ਨੇ ਤੂੰ ਕੱਛੇ
1: ਪਰ ਐ ਨੀ ਪਤਾ ਵੀ ਐ ਨੀ ਪਤਾ ਵੀ ਇਹ ਕੁਸ਼ਤੀ ਖੇਡ ਚੋਂ ਮਿਲਿਆ ਕਬੱਡੀ ਚੋਂ ਮਿਲਿਆ
0: ਕਬੱਡੀ ਚੋਂ ਮਿਲਿਆ ਉਹਨਾਂ ਨੂੰ ਨਹੀਂ ਨਾ ਪਤਾ ਵੀ ਇਹ ਜੇ ਡਿਜ਼ਾਇਨਦਾਰ ਕੱਛੇ ਅਸੀਂ ਵੀ ਤੈਨੂੰ ਲੈ ਕੇ ਦੇ ਸਕਦੇ
1: ਬਾਜਵਾ ਜੀ ਇਹ ਆਪਣੇ ਨਾ ਦੇਵੀ ਦਿਆਲ ਇੱਕ ਪੰਜਾਬੀ ਦੇ ਪੰਜਾਬ ਦੇ ਸਟਾਰ ਕਬੱਡੀ ਖਿਡਾਰੀ ਹੋਏ ਜਿਹੜੇ ਕਿ ਪੰਡਿਤ ਸੀ ਤੇ ਇੱਧਰ ਦਰਾਹੇ ਇਲਾਕੇ ਦੇ ਕੋਲ ਉਹਨਾਂ ਦਾ ਪਿੰਡ ਪਿੰਡ ਦਾ ਨਾਮ ਹੈਗਾ ਕੁੱਬੇ ਤੇ ਉੱਥੇ ਮਤਲਬ ਕਿ ਵੀ ਉਹਨਾਂ ਨੇ ਆਪਣਾ ਇੱਕ ਸਟੇਡੀਅਮ ਜੇ ਪਿੰਡ ਦੇ ਵਿੱਚ ਕੁਛ ਹੁੰਦਾ ਨਾ ਕੋਈ ਪਹਿਲਾਂ ਚਲੋ ਸਟੇਡੀਅਮ ਤਾਂ ਹੁਣ ਬਣੇ ਨੇ ਜੇ ਕੋਈ ਪਿੰਡ ਦੇ ਵਿੱਚ ਮਾੜਾ ਮੋਟਾ ਕੋਈ ਗਰਾਊਂਡ ਹੁੰਦਾ ਸੀ ਕੁਛ ਹੁੰਦਾ ਸੀ ਤਾਂ ਹੀ ਬੱਚਿਆਂ ਨੂੰ ਖੇਡਣ ਦੀ ਬਣਦੀ ਸੀ ਉਹਨੇ ਜੀ ਬੜਾ ਬਚਪਨ ਤੋਂ ਰੱਖਿਆ ਤੇ ਫਿਰ ਹੁਣ ਪਤਾ ਲੱਗਦਾ ਗੱਲਾਂ ਦਾ ਉਦੋਂ ਤਾਂ ਕਿੱਥੇ ਪਤਾ ਲੱਗਦਾ ਸੀ ਫਿਰ ਇੱਕ ਵਾਰ ਬਲਵਿੰਦਰ ਫਿੱਡਾ ਹਾਂ ਫਿੱਡੂ ਫਿੱਡਾ ਤੇ ਹਾਂ ਤੇਜਾ ਮਾਣੂ ਕੇ ਜਾਣੀ ਉਸ ਵੇਲਿਆਂ ਦੇ ਜਿਹੜੇ ਇਹ 1900 ਮੇਰੇ ਖਿਆਲ 75 80 ਵਾਲੇ ਖਿਡਾਰੀ ਸੀਗੇ ਜਿਹੜੇ ਇਹ ਉੱਥੇ ਫਿਰ ਇੱਕ ਟੂਰਨਾਮੈਂਟ ਕਰਾਉਂਦੇ ਨੇ ਤੇ ਉਹ ਟੂਰਨਾਮੈਂਟ ਦੇ ਵਿੱਚ ਜਿਵੇਂ ਸਿੱਧੇ ਭਾਸ਼ਾ ਨੇ ਕਹਿੰਦੇ ਨੇ ਵੀ ਬਾਹਮਣਾ ਤੈਨੂੰ ਮੈਂ ਫਿੱਡੇ ਨੂੰ ਫਿੱਡਾ ਕਹਿੰਦਾ ਬਾਹਮਣਾ ਤੈਨੂੰ ਮੈਂ ਨੀ ਜਾਣ ਦੇਣਾ ਕਿਉਂਕਿ ਫਿੱਡੇ ਦਾ ਤੁਹਾਨੂੰ ਪਤਾ ਵੀ ਜੁੱਸਾ ਕਿੱਡਾ ਵੱਡਾ ਬਹੁਤ ਸੀਗਾ ਸੋ ਇਹ ਗੱਲਾਂ ਬਾਤਾਂ ਮੈਨੂੰ ਕਿਵੇਂ ਪਤਾ ਲੱਗੀਆਂ ਇਹ ਤੁਹਾਡੀ ਗੱਲ ਦੇ ਤੁਹਾਡੇ ਪ੍ਰੋਗਰਾਮ ਦੇ ਵਿੱਚੋਂ ਅੱਜ ਸ਼ੁਰੂ ਕੀਤਾ ਕੰਮ ਮੈਂ ਜਦੋਂ ਇਸ ਲਾਈਨ ਦੇ ਵਿੱਚ ਲੇਖਕਾਂ ਵਾਲੀ ਪੱਤਰਕਾਰੀ ਜੁੜਿਆ ਤਾਂ ਫਿਰ ਇੱਕ ਆਪਣੇ ਮਾਨਸੇ ਇਲਾਕੇ ਦੇ ਵਿੱਚੋਂ ਇੱਕ ਮੈਗਜ਼ੀਨ ਨਿਕਲਦਾ ਮਾਂ ਖੇਡ ਕਬੱਡੀ ਨਰੋਲ ਕਬੱਡੀ ਦਾ ਨਰੋਲ ਖੇਡਾਂ ਦਾ ਤੇ ਉਹਦੇ ਵਿੱਚ ਮੈਨੂੰ ਸੰਪਰਕ ਕੀਤਾ ਜਦੋਂ ਅਜੀਤ ਅਖਬਾਰ ਫੋਨ ਵਾਲਾ ਸਿਸਟਮ ਹੀ ਨਹੀਂ ਸੀ ਉਦੋਂ ਅਜੀਤ ਅਖਬਾਰ ਚ ਕੋਈ ਲੇਖ ਲੱਗਿਆ ਉਹਨਾਂ ਨੇ 15 ਪੈਸੇ ਵਾਲਾ ਕਾਰਡ ਵੀ ਮੇਰੇ ਐਡਰੈਸ ਤੇ ਲਿਖ ਕੇ ਮੈਨੂੰ ਪਾਤਾ ਉਹ ਕਹਿੰਦਾ ਜੀ ਨਾਲੇ ਤਾਂ ਤੁਸੀਂ ਸਾਡੇ ਨਾਲ ਜੁੜੋ ਮੈਂ ਪੜ੍ਹਦਾ ਸੀ ਉਦੋਂ ਤੇ ਨਾਲੇ ਉਸ ਵੇਲਿਆਂ ਦੇ ਜਿਹੜੇ ਇਹ 1900 ਮੇਰੇ ਖਿਆਲ 75 80 ਵਾਲੇ ਖਿਡਾਰੀ ਸੀਗੇ ਜਿਹੜੇ ਇਹ ਉੱਥੇ ਫਿਰ ਇੱਕ ਟੂਰਨਾਮੈਂਟ ਕਰਾਉਂਦੇ ਨੇ ਤੇ ਉਹ ਟੂਰਨਾਮੈਂਟ ਦੇ ਵਿੱਚ ਜਿਵੇਂ ਸਿੱਧੇ ਭਾਸ਼ਾ ਨੇ ਕਹਿੰਦੇ ਨੇ ਵੀ ਬਾਹਮਣਾ ਤੈਨੂੰ ਮੈਂ ਫਿੱਡੇ ਨੂੰ ਫਿੱਡਾ ਕਹਿੰਦਾ ਬਾਹਮਣਾ ਤੈਨੂੰ ਮੈਂ ਨੀ ਜਾਣ ਦੇਣਾ ਕਿਉਂਕਿ ਫਿੱਡੇ ਦਾ ਤੁਹਾਨੂੰ ਪਤਾ ਵੀ ਜੁੱਸਾ ਕਿੱਡਾ ਵੱਡਾ ਬਹੁਤ ਸੀਗਾ ਸੋ ਇਹ ਗੱਲਾਂ ਬਾਤਾਂ ਮੈਨੂੰ ਕਿਵੇਂ ਪਤਾ ਲੱਗੀਆਂ ਇਹ ਤੁਹਾਡੀ ਗੱਲ ਦੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਅੱਜ ਸ਼ੁਰੂ ਕੀਤਾ ਕੰਮ ਮੈਂ ਜਦੋਂ ਇਸ ਲਾਈਨ ਦੇ ਵਿੱਚ ਲੇਖਕਾਂ ਵਾਲੀ ਪੱਤਰਕਾਰੀ ਜੁੜਿਆ ਤਾਂ ਫਿਰ ਇੱਕ ਆਪਣੇ ਮਾਨਸੇ ਇਲਾਕੇ ਦੇ ਵਿੱਚੋਂ ਇੱਕ ਮੈਗਜ਼ੀਨ ਨਿਕਲਦਾ ਮਾਂ ਖੇਡ ਕਬੱਡੀ ਨਰੋਲ ਕਬੱਡੀ ਦਾ ਨਰੋਲ ਖੇਡਾਂ ਦਾ ਤੇ ਉਹਦੇ ਵਿੱਚ ਮੈਨੂੰ ਸੰਪਰਕ ਕੀਤਾ ਜਦੋਂ ਅਜੀਤ ਅਖਬਾਰ ਫੋਨ ਵਾਲਾ ਸਿਸਟਮ ਹੀ ਨਹੀਂ ਸੀ ਉਦੋਂ ਅਜੀਤ ਅਖਬਾਰ ਚ ਕੋਈ ਲੇਖ ਲੱਗਿਆ ਉਹਨਾਂ ਨੇ 15 ਪੈਸੇ ਵਾਲਾ ਕਾਰਡ ਵੀ ਮੇਰੇ ਐਡਰੈਸ ਤੇ ਲਿਖ ਕੇ ਮੈਨੂੰ ਪਾਤਾ ਉਹ ਕਹਿੰਦਾ ਜੀ ਨਾਲੇ ਤਾਂ ਤੁਸੀਂ ਸਾਡੇ ਨਾਲ ਜੁੜੋ ਮੈਂ ਪੜ੍ਹਦਾ ਸੀ ਉਦੋਂ ਤੇ ਨਾਲੇ ਕਹਿੰਦੇ ਤੁਹਾਡੇ ਇਲਾਕੇ ਦੇ ਇੱਕ ਮਹਾਨ ਖਿਡਾਰੀ ਨੇ ਵੀ ਉਹਨਾਂ ਬਾਰੇ ਉਹਨਾਂ ਦੀ ਜੀਵਨੀ ਲਿਖੀ

0: ਇੱਕ ਮੈਗਜ਼ੀਨ ਨਿਕਲਦਾ ਮਾਂ ਖੇਡ ਕਬੱਡੀ ਨਰੋਲ ਕਬੱਡੀ ਦਾ ਨਰੋਲ ਖੇਡਾਂ ਦਾ ਤੇ ਉਹਦੇ ਵਿਚ ਮੈਨੂੰ ਸੰਪਰਕ ਕੀਤਾ ਜਦੋਂ ਅਜੀਤ ਅਖਬਾਰ ਫੋਨ ਵਾਲਾ ਸਿਸਟਮ ਹੀ ਨਹੀਂ ਸੀ ਉਦੋਂ ਅਜੀਤ ਅਖਬਾਰ ਚ ਕੋਈ ਲੇਖ ਲੱਗਿਆ ਉਹਨਾਂ ਨੇ 15 ਪੈਸੇ ਦਾ ਕਾਰਡ ਵੀ ਮੇਰੇ ਐਡਰੈਸ ਤੇ ਲਿਖ ਕੇ ਮੈਨੂੰ ਪਾਤਾ ਉਹ ਕਹਿੰਦਾ ਜੀ ਨਾਲੇ ਤਾਂ ਤੁਸੀਂ ਸਾਡੇ ਨਾਲ ਜੁੜੋ ਮੈਂ ਪੜ੍ਹਦਾ ਸੀ ਉਦੋਂ ਤੇ ਨਾਲੇ ਕਹਿੰਦੇ ਜੀ ਤੁਹਾਡੇ ਇਲਾਕੇ ਦੇ ਇੱਕ ਮਹਾਨ ਖਿਡਾਰੀ ਨੇ ਵੀ ਉਹਨਾਂ ਬਾਰੇ ਉਹਨਾਂ ਦੀ ਜੀਵਨੀ ਲਿਖੀ ਤੇ ਮੈਂ ਜੀ ਮੈਨੂੰ ਦੇਵੀ ਦਿਆਲ ਦਾ ਨਾਂ ਤਾਂ ਪਤਾ ਸੀ ਪਰ ਇਹ ਨਹੀਂ ਸੀ ਪਤਾ ਵੀ ਉਹਨਾਂ ਦੀਆਂ ਮੱਲਾਂ ਕਿੱਥੇ ਮਾਰੀਆਂ ਹੋਈਆਂ ਚਲੋ ਜੀ ਆਪਾਂ ਨੇ ਸਾਈਕਲ ਚੱਕਿਆ ਸਾਈਕਲ ਚੱਕ ਕੇ ਜੀ ਕੁੱਬੇ ਪਿੰਡ ਪਹੁੰਚੇ ਤੇ ਪਹੁੰਚਣ ਤੋਂ ਬਾਅਦ ਜੀ ਉੱਥੇ ਕਹਿੰਦੇ ਜੀ ਇਹਦਾ ਦੇਵੀ ਦਿਆਲ ਮੈਂ ਜਾ ਕੇ ਪੁੱਛਿਆ ਨਿਆਣਪਣੇ ਵਾਲੀ ਗੱਲ ਉਹ ਕਹਿੰਦੇ ਜੀ ਉਹ ਤਾਂ ਸਪੋਰਟਸ ਅਫਸਰ ਜਲੰਧਰ ਲੱਗਿਆ ਹੋਇਆ ਉਹ ਨੀ ਤੁਹਾਨੂੰ ਉਰੇ ਮਿਲ ਸਕਦਾ ਮੈਨੂੰ ਜਿਹੜਾ ਜੀ 15 ਪੈਸੇ ਦਾ ਕਾਰਡ ਆਇਆ ਸੀਗਾ ਉਧਰੋਂ ਮਾਨਸਾ ਵਾਲੇ ਪਾਸਿਓਂ ਮੈਂ ਉਹ ਉਹਨਾਂ ਦੇ ਘਰ ਦੀ ਹੁੰਦੇ ਆਇਆ ਮੈਂ ਕਿਹਾ ਜੀ ਪਤਾ ਮੈਨੂੰ ਵੀ ਏਡਾ ਕੁਛ ਨੀ ਮੈਨੂੰ ਆਇਆ ਸੀ ਮੈਂ ਤਾਂ ਆ ਗਿਆ ਫੇਰ ਕੀ ਹੋਇਆ ਜਦੋਂ ਦੇਵੀ ਦਿਆਲ ਨੂੰ ਪਿੰਡ ਆਏ ਸਟੇਡੀਅਮ ਦੇ ਵਿੱਚ ਉਹਨਾਂ ਨੇ ਟੀਮ ਬਣਾਈ ਸੀ ਫਿਰ ਮੈਨੂੰ ਬੁਲਾਇਆ ਆ ਪਿੱਛੇ ਦੀ ਗੱਲ ਆ ਹੁਣ ਤਾਂ ਸਵਰਗ ਸੁਧਾਰ ਗਏ ਫਿਰ ਉਹਨਾਂ ਨੇ ਮੇਰੇ ਨਾਲ ਲੇਖ ਲੜੀ ਸ਼ੁਰੂ ਕੀਤੀ ਜਿਵੇਂ ਆਪਾਂ ਪ੍ਰੋਗਰਾਮਾਂ ਦੀ ਸ਼ੇਅਰ ਕੀਤੀ ਆ ਉਹਦੇ ਵਿੱਚ ਬਲਵਿੰਦਰ ਫਿੱਡੇ ਵਾਲੀਆਂ ਗੱਲਾਂ ਵੀ ਬਾਹਮਣਾ ਤੈਨੂੰ ਅੱਜ ਜਾਣ ਨੀ ਦੇਣਾ ਮੈਨੂੰ ਕਹਿੰਦਾ ਟਾਈਟਲ ਨੀ ਬਦਲਣਾ ਛੋਟਿਆ ਇਵੇਂ ਹੀ ਰੱਖਣਾ ਵੀ ਬਾਹਮਣਾ ਆ ਜਾਂਦਾ ਦੇਖੀਏ ਤੇਰੇ ਪਿੰਡ ਦੇ ਸਟੇਡੀਅਮ ਸੋ ਇਹ ਗੱਲਾਂ ਤੁਹਾਡੇ ਪ੍ਰੋਗਰਾਮ ਚੋਂ ਨਿਕਲੀਆਂ ਤੇ ਮੈਂ ਵੀ ਬਹੁਤ ਪਿੱਛੇ ਚਲੇ ਗਿਆ ਇੰਨੀ ਪਿੱਛੇ ਤੇ ਹੁਣ ਮਸਲਾ ਇੱਥੇ ਇਹ ਖੜਾ ਹੋ ਗਿਆ ਬਈ ਮੈਂ ਜਿਹੜੇ ਕਿਲੇ ਰਾਏਪੁਰ ਦੀ ਗੇਮਾਂ ਦੀ ਗੱਲ ਕੀਤੀ ਹੈ ਤੇ ਉਸ ਤੋਂ ਬਿਨਾਂ ਹੋਰ ਕਈ ਨਾਮੇ ਟੂਰਨਾਮੈਂਟ ਹੋਏ ਤੇ ਮਸਲਾ ਉੱਥੇ ਸਥਿਤੀ ਕੀ ਖਰਾਬ ਹੋ ਗਈ ਜਦੋਂ ਇੱਕ ਆਪਣੇ ਵਰਗੇ ਖੋਜੀ ਬੰਦਾ ਲਾ ਲਓ ਜਾਂ ਤਰਫਣੇ ਵਾਲਾ ਲਾ ਲਓ ਉਹ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਦੂਜੇ ਦਿਨ ਨਜ਼ਦੀਕ ਮੋਟਰਾਂ ਦੇ ਉੱਪਰ ਗਿਆ ਜਿੱਥੇ ਟਾਟਾ ਸੂਮੋ ਗੱਡੀਆਂ ਸਕਾਰਪੀਓ ਤਾਂ ਹੋਣੀ ਆ ਟਾਟਾ ਸੂਮੋ ਦੇ ਵਿੱਚ ਖਿਡਾਰੀ ਆਉਂ ਸੀ ਚੜ ਚੜ ਤੇ ਉਸ ਟਾਈਮ ਵੀ ਕੰਮ ਵੀ ਘੱਟ ਸੀ ਜਦੋਂ ਉਹਨਾਂ ਜਗ੍ਹਾ ਦੇ ਵਿੱਚੋਂ ਕੁਛ ਗੋਲੀਆਂ ਦੇ ਪੱਤੇ ਤੇ ਕੁਛ ਆ ਮਿਲੇ ਸਿੰਜਾਂ ਫੇਰ ਉਹ ਬੰਦਾ ਬਹੁਤ ਪਿੱਟਿਆ ਤੇ ਫਿਰ ਉਹਦੀ ਆਵਾਜ਼ ਆ ਜਿਹੜੀ ਉਹਦਾ ਪਿੱਟਪਣਾ ਸੀਗਾ ਉਹ ਫਿਰ ਪ੍ਰਿੰਸੀਪਲ ਸਰਵਣ ਸਿੰਘ ਢੁੱਡੀਗੇ ਨੇ ਸੁਣਿਆ ਕਿਸੇ ਤਰੀਕੇ ਹਾਂ ਜਿਹੜੇ ਕੈਨੇਡਾ ਚ ਰਹਿ ਰਹੇ ਨੇ ਕਬੱਡੀ ਦੇ ਬੜਾ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਫਿਰ ਉਹਨਾਂ ਨੇ ਜੀ ਇਸ ਵਿਸ਼ੇ ਦੇ ਉੱਪਰ ਬਾਜਬਾਜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਲੇਖ ਲਿਖਿਆ ਉਹਨਾਂ ਨੇ ਵੀ ਆਹੀ ਗੱਲ ਬਣਾਈ ਵੀ ਜਿਹੜੇ ਟੂਰਨਾਮੈਂਟ ਹੋ ਰਹੇ ਨੇ ਕਬੱਡੀ ਵਿਦੇਸ਼ਾਂ ਚ ਪਾਉਂਡਾਂ ਦੀ ਡਾਲਰ ਦੀ ਹੋ ਗਈ ਪਰ ਜਿਹੜਾ ਕੁਛ ਸਾਨੂੰ ਮਿਲ ਰਿਹਾ ਇਹ ਕਬੱਡੀ ਵਿੱਚ ਕੌਣ ਲੈ ਗਿਆ ਉਹਦੇ ਵਿੱਚ ਵੀ ਫਿਰ ਵਿਦੇਸ਼ੀ ਪ੍ਰਮੋਟਰਾਂ ਦੀਆਂ ਗੱਲਾਂ ਹੋਈਆਂ ਖਾਸਾ ਕੁਛ ਹੋਇਆ ਚਲੋ ਮੁੱਕਦੀ ਗੱਲ ਇਹ ਹੈ ਬਈ ਟੂਰਨਾਮੈਂਟ ਹੁਣ ਵੀ ਹੁੰਦੇ ਨੇ ਪਰ ਉਹ ਗੱਲ ਨੀ ਹੈਗੀ ਬਾਜਵਾ ਜੀ ਜਿਹੜੀ ਬਾਜਵਾ ਜੀ ਉਹਨੇ ਆਪਣੇ ਪਿੰਡ ਦੇ ਵਿੱਚ ਟੂਰ ਖੇਡਦੇ ਸੀ ਜਾਂ ਮੈਂ ਦੇਵੀ ਦਿਆਲ ਵਾਲੀ ਗੱਲ ਕਰਕੇ ਹਟੇ ਹਾਂ ਉਹ ਗੱਲ ਨਹੀਂ ਸੀ ਬਣਦੀ ਹੁਣ ਤਾਂ ਉਹੀ ਗੱਲ ਫੇਰ ਮੁੜ ਕੇ ਆਪਾਂ ਕਰੀਏ ਵੀ ਹੁਣ ਗੈਂਗਸਟਰ ਕੋਈ ਵਿਦੇਸ਼ ਵਿੱਚ ਬੈਠਾ ਕਾਲ ਕਰਦਾ ਬਈ ਤੂੰ ਭਾਈ ਇਸ ਵੇਲੇ ਆ ਜਿਹੜਾ ਉਹ ਆਪਣੇ ਫਲਾਣੇ ਸਪੋਰਟਸ ਅਕੈਡਮੀ ਦੇ ਵਿੱਚ ਜਾ ਕੇ ਖੇਡਣਾ ਨੀ ਹੈਗਾ ਤੈਨੂੰ ਫਲਾਣੇ ਹਾਂ ਤੇ ਸਭ ਤੋਂ ਵੱਡੀ ਗੱਲ ਬਈ ਜਿਹੜੀ ਪਿਛਲੇ ਦੀ ਨੀ ਚਾਹੇ ਉਹ ਮੋਹਾਲੀ ਦੇ ਬੁੱਕਲ ਵਿੱਚ ਵਸਿਆ ਪਿੰਡ ਸੁਹਾਣਾ ਜਿੱਥੇ ਇੱਕ ਵੱਡਾ ਕਬੱਡੀ ਖਿਡਾਰੀ ਦਾ ਕਤਲ ਹੋਇਆ ਤੇ ਹੋਰ ਬਹੁਤ ਕੁਛ ਹੋ ਰਿਹਾ ਪਰ ਅਸੀਂ ਮੈਂ ਇੰਨੀ ਗੱਲ ਇਹ ਕਰਦਾ ਵੀ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਈ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਨੇ ਤੇ ਸਾਡਾ ਇਹਨਾਂ ਗੱਲਾਂ ਬਾਤਾਂ ਨੂੰ ਛੋਹਣਾ ਵੀ ਇੱਕ ਜ਼ਰੂਰੀ ਗੱਲਬਾਤ ਆ ਵੀ ਜੇ ਅਸੀਂ ਤੁਸੀਂ ਸਪੋਰਟਸ ਦੀ ਗੱਲ ਛੇੜੀ ਹੈ ਤੇ ਅੱਗੇ ਦੀ ਅੱਗੇ ਤੰਦਾਂ ਜਿਹੜੀਆਂ ਉਹ ਜੁੜ ਗਈ
1: ਯਾਦਾਂ ਤਾਜ਼ੀਆਂ ਹੋ
0: ਜਾਂਦੀਆਂ ਹਾਂਜੀ ਹੋ ਜਾਂਦੀਆਂ ਸੋ ਇਸ ਲਈ ਮੈਂ ਬਾਜਵਾ ਜੀ ਤੁਹਾਡਾ ਧੰਨਵਾਦ ਤੇ ਅੱਗੇ ਹੁਣ ਆਪਾਂ ਜਿਹੜੀ ਗੱਲਬਾਤ ਆ ਉਹ ਕਰੀਏ ਪੰਜਾਬ ਦੇ ਦੁੱਖ ਦਰਦ ਮੈਂ ਦੁੱਖ ਦਰਦ ਤਾਂ ਕਹਿ ਰਿਹਾ ਕਿ ਗੁਰਾਂ ਦੇ ਨਾਂ ਉੱਤੇ ਵਸਦਾ ਪੰਜਾਬ ਜਿਹੜੇ ਇਤਿਹਾਸ ਦੀਆਂ ਜਿਹੜੀਆਂ ਵਿਰਾਸਤ ਦੀਆਂ ਆਪਾਂ ਗੱਲਾਂ ਕਰਕੇ ਹਟੀਆਂ ਬਈ ਉਹਨੂੰ ਅਲੋਪ ਕਿਹਨੇ ਕਰ ਦਿੱਤਾ ਹੈ ਕਿਹੜੇ ਪਾਸੇ ਨੂੰ ਤੁਰਦੀਆਂ ਗੱਲਾਂ ਬਾਤਾਂ ਬਾਜਵਾ ਜੀ ਹੁਣ ਕੋਈ ਬੰਦਾ ਪੰਜਾਬ ਦੇ ਵਿੱਚ 7-8 ਵਜੇ ਤੋਂ ਬਾਅਦ ਕੰਨੀ ਕਤਰਾਉਂਦਾ ਜੇ ਕਿਤੇ ਜਾਣਾ ਪੈ ਜਾਵੇ ਕਿਸੇ ਕੰਮ ਵਾਲੇ ਨੂੰ ਲੇਟ ਫੇਟ ਆਉਣਾ ਪੈ ਜਾਵੇ ਹਾਂ ਕਿਉਂਕਿ ਅਸੀਂ ਸਭ ਇੱਥੇ ਦੇਖ ਰਹੇ ਹਾਂ ਜਾਂ ਇਹ ਕਹਿ ਲਈਏ ਵੀ ਚੱਲ ਵੀ ਰਹੇ ਹਾਂ ਕਈ ਗੱਲਾਂ ਬਾਤਾਂ ਤੇ ਹੁਣ ਜਿਹੜਾ ਮੌਜੂਦਾ ਸਮੇਂ ਚੱਲ ਰਿਹਾ ਹਾਲੇ ਪੰਜਾਬ ਦੀ

0: ਉਸ ਬਾਈ ਵਾਲੀ ਜਿਹੜੀ ਇਲੈਕਸ਼ਨ ਹੋਣੀ ਹੈ ਉਹਦੇ ਵਿੱਚ ਪੂਰਾ ਇੱਕ ਸਾਲ ਪਿਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ। ਪਰ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਅਪਡੇਟ ਇਹ ਹੈ ਵੀ ਸੁਖਬੀਰ ਬਾਦਲ ਕਹਿੰਦਾ ਜੀ ਮੈਂ ਪੰਜਾਬ ਨੂੰ ਬਚਾਉਣ ਦੇ ਲਈ 40 ਰੈਲੀਆਂ ਕਰਤੀਆਂ। ਹਾਂ, ਤਾਜ਼ੀ ਤਾਜ਼ੀ ਅੱਜ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ। ਤੇ ਉਧਰ ਭਗਵੰਤ ਮਾਨ ਹੋਰੀ ਹੁਣ ਕਦੇ ਬਠਿੰਡੇ, ਕਦੇ ਮਾਨਸਾ, ਕਦੇ ਕਿਤੇ ਕਦੇ ਕਿਤੇ, ਸਮੁੱਚੇ ਉੱਤਰੀ ਭਾਰਤ ਵੱਲ ਨੂੰ ਲਾ ਲਈਏ ਜਿਹਦੇ ਵਿੱਚ ਅਸੀਂ ਪੰਜਾਬ ਆਉਂਦਾ ਤੇ ਹਰਿਆਣਾ, ਰਾਜਸਥਾਨ। ਪਿਛਲੇ 15 ਦਿਨਾਂ ਤੋਂ ਬਾਜਵਾ ਜੀ ਮੌਸਮ ਦੀ ਐਸੀ ਕਰੋਪੀ ਹੋਈ ਪਈ ਹੈ, ਥਾਂ ਥਾਂ ਅਨੇਕਾਂ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ।
1: ਫੋਟੋਆਂ ਵੇਖੀਆਂ, ਬੜਾ ਅਫਸੋਸ ਹੈ।
0: ਗੜੇਮਾਰੀ ਵੀ ਇਹੋ ਜਿਹੀ ਹੋਈ ਹੈ ਕਿ ਰਹੇ ਰੱਬ ਦਾ ਨਾਂ, ਤੀਜੇ ਦਿਨ ਵੀ ਬਰਫ਼ ਜੰਮੀ ਹੋਈ ਬੰਦਿਆਂ ਨੇ ਸਾਹਮਣੇ ਪੇਸ਼ ਕੀਤੀ ਹੈ ਜੀ ਵੀ ਪਰਸੋਂ ਸ਼ਾਮੀ 8 ਵਜੇ ਗੋਲੇ ਪਏ, ਗੜੇ ਪਏ, ਦੂਜਾ ਦਿਨ ਲੰਘਿਆ, ਤੀਜੇ ਦਿਨ ਵੀ ਕਣਕ ਦੀਆਂ ਜਾਂ ਬਸੀਮ ਦੇ ਵਿੱਚ ਅਸੀਂ ਉਹ ਬਰਫ਼ ਜਿਹੜੀ ਉਹ ਜੰਮੀ ਹੋਈ ਦੇਖੀ ਵੀ ਇਸ ਤਰ੍ਹਾਂ ਕਦੇ ਗੋਲੇ ਪਏ ਨਹੀਂ। ਹੁਣ ਜਿਹੜੇ 40 ਰੈਲੀਆਂ ਦੀ ਗੱਲ ਕਰਦੇ ਨੇ ਭਗਵੰਤ ਮਾਨ ਹੋਣੀ, ਰੋਜ਼ਾਨਾ ਦੀ ਗੱਲ ਕਰਦੇ ਨੇ, ਉਹ ਜ਼ਖਮਾਂ ਉੱਤੇ ਮੱਲਮ ਲਾਉਣ ਦੀ ਵੀ ਗੱਲ ਨਹੀਂ ਕਰ ਰਹੇ। ਹੁਣ ਦੇਖੋ ਤੁਸੀਂ ਇੱਕ ਹੋਰ ਗੱਲ, ਭਗਵੰਤ ਮਾਨ ਦੀ 4-5 ਦਿਨ ਪਹਿਲਾਂ ਬਠਿੰਡੇ ਦੇ ਵਿੱਚ ਰੈਲੀ ਹੈ ਸਰਕਾਰੀ ਪ੍ਰੋਗਰਾਮ ਦੇ ਵਿੱਚ, ਤੇ ਵੱਡਾ ਲਾਮ ਲਸ਼ਕਰ ਵੱਡਾ ਇਕੱਠ ਕੀਤਾ ਹੈ। ਤੇ ਭਗਵੰਤ ਮਾਨ ਨੇ ਜਿਵੇਂ ਸਪੋਜ ਕਰੋ ਵੀ 7 ਵਜੇ ਜਿਹੜਾ ਪ੍ਰੋਗਰਾਮ ਆਪਣਾ ਖਤਮ ਕਰਤਾ ਸ਼ਾਮ ਨੂੰ, ਤੇ ਹੁਣ ਉਹ ਤੁਹਾਨੂੰ ਪਤਾ ਹੀ ਆ ਵੀ ਮੁੱਖ ਮੰਤਰੀ ਹੋਵੇ, ਉਹ ਵੀ ਪੰਜਾਬ ਦਾ ਹੋਵੇ, ਉਹ ਵੀ ਆਮ ਆਦਮੀ ਪਾਰਟੀ ਦਾ ਆਮ ਘਰ ਦਾ ਮੁੰਡਾ ਹੋਵੇ, ਉਹ ਰਾਤ ਜੀ ਬਠਿੰਡੇ ਦੇ ਵਿੱਚ ਰੁਕਿਆ ਤੇ ਉਸੇ ਰਾਤ ਬਠਿੰਡੇ ਦੇ ਕੁਛ ਇਲਾਕਿਆਂ ਦੇ ਵਿੱਚ ਗੋਲੇ ਪੈ ਗਏ, ਗੋਲੇਬਾਰੀ ਹੋ ਗਈ। ਦੂਜੇ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਉਸ ਇਲਾਕੇ,
1: ਪਹਿਲਾਂ ਵੀ ਮੈਂ ਚੁੱਪ ਕਰ ਰਿਹਾ, ਮੈਂ ਬਾਅਦ ਚ ਕਰਾਂਗਾ ਕੁਐਸਚਨ,
0: ਉਸ ਇਲਾਕੇ ਦੇ ਭਾਈ ਭਾਈ ਗੱਲ ਹੈਰਾਨੀ, ਤੁਸੀਂ ਦੇਖੋ ਤੁਹਾਡੀ ਹੱਸ ਕਿੰਨੀ ਕਿਵੇਂ ਨਿਕਲੀ ਆ ਵੀ ਕੀ ਹੋ ਰਿਹਾ,
1: ਦਿਮਾਗ ਕਿੱਥੇ, ਕਿਸ ਤਰ੍ਹਾਂ ਦੇ ਨੇ ਇਹਨਾਂ ਲੋਕਾਂ ਦੇ
0: ਦਿਮਾਗ। ਉਸ ਤੋਂ ਬਾਅਦ ਬਾਜਵਾ ਜੀ ਫਿਰ ਉਹ ਬੀਬੀ ਉਧਰ ਜਾਂਦੀ ਹੈ ਤੇ ਚਲੋ ਉਹਦਾ ਮੈਂਬਰ ਪਾਰਲੀਮੈਂਟ ਹਲਕਾ, ਉਹ ਫਿਰ ਜਿੱਥੇ ਇਕੱਤਰ ਹੁੰਦੇ ਨੇ ਲੋਕ ਜਾਂ ਇਕੱਤਰ ਕੀਤੇ ਗਏ ਨੇ ਉੱਥੇ ਕਹਿੰਦੀ ਇਹਦੇ ਨਾਲ ਮਾੜੀ ਕੀ ਗੱਲ ਹੋਊਗੀ, ਰਾਤ ਭਗਵੰਤ ਮਾਨ ਇੱਥੇ ਰਿਹਾ ਤੇ ਗੋਲੇਬਾਰੀ ਕਰ ਗਿਆ, ਹੁਣ ਦੱਸੋ ਵੀ ਭਗਵੰਤ ਮਾਨ ਨੇ ਹੱਥਾਂ, ਬਾਜਵਾ ਜੀ ਸਾਡੇ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ, ਸਾਡੇ ਆਗੂ ਨੇ,
1: ਜਲੂਸ ਕੱਢ ਰਹੇ ਨੇ ਲੋਕ, ਇਹ ਲੋਕ ਇਹਨਾਂ ਕੋਲ ਕਿੰਨੀ ਕੁ ਮੱਤ, ਇਹਨਾਂ ਦੀ ਮੱਤ ਕਿੰਨੀ ਮਾਰੀ ਗਈ ਗੱਲਾਂ ਕਰ, ਇਹਨਾਂ ਨੂੰ ਸ਼ਰਮ ਨੀ ਆਉਂਦੀ ਇਹੋ ਜਿਹੇ ਲਫ਼ਜ਼ ਮੂੰਹ, ਭਗਵੰਤ ਮਾਨ ਦੇ ਹੱਥ ਵਾਸਤਾ ਹੈ ਸਾਰਾ ਕੁਛ ਬਾਈ, ਇਹ ਸਾਰਾ ਕੁਛ
0: ਨਹੀਂ ਦੇਖੋ ਤੁਸੀਂ, ਉਹ ਬੀਬੀ ਪੜ੍ਹੀ ਲਿਖੀ ਹੈ, ਮੈਂਬਰ ਪਾਰਲੀਮੈਂਟ ਚੁਣੀ ਗਈ ਹੈ,
1: ਫਸਟ ਕਲਾਸ ਲੈਕਚਰ ਕਰਦੇ, ਮੈਂ ਇਹਨਾਂ ਦੇ ਲੈਕਚਰ ਸੁਣੇ ਨੇ ਪਾਰਲੀਮੈਂਟ ਦੇ, ਟਾਪ ਕਲਾਸ ਇੰਗਲਿਸ਼ ਹੀ ਹਿੰਦੀ ਤੇ ਪੰਜਾਬੀ ਬੋਲਦੇ, ਜੋ ਉਹਨਾਂ ਚ ਕੁਆਲਿਟੀਆਂ ਨੇ ਉਹ ਹੈ,
0: ਪਰ ਹੁਣ ਆ ਜਿਹੜਾ ਇਹਨੂੰ ਕਿਹੜੇ ਖਾਤੇ ਚ ਰੱਖੀ,
1: ਇਹਨੂੰ ਕਿਹੜੇ ਖਾਤੇ ਚ ਰੱਖੀਏ।
0: ਤੇ ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਇੱਕ ਚਰਚਾ ਕੱਲ ਦੀ ਪੰਜਾਬ ਦੇ ਵਿੱਚ ਨਵੀਂ ਛਿੜੀ ਹੈ ਉਹ ਤੁਹਾਡੇ ਅੱਗੇ ਵੀ ਜ਼ਰੂਰ ਆਈ ਹੋਣੀ ਹੈ। ਜ਼ਿਲ੍ਹਾ ਲੁਧਿਆਣੇ ਦਾ ਵਿਧਾਨ ਸਭਾ ਹਲਕਾ ਸਾਹਮਣੇਵਾਲ, ਜਦੋਂ ਆਪਾਂ ਦਿੱਲੀ ਨੂੰ ਰੂਟ ਤੁਸੀਂ ਫੜਦੇ ਹੋ ਤਾਂ ਉਹ ਤਕਰੀਬਨ ਲੁਧਿਆਣੇ ਤੋਂ 18 ਕਿਲੋਮੀਟਰ ਅੱਗੇ ਜਾ ਕੇ ਸਾਹਮਣੇਵਾਲ ਆਉਂਦਾ ਹੈ, ਉੱਥੇ ਦਾ ਵਿਧਾਨ ਸਭਾ ਹਲਕਾ ਤੇ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ MLA ਬਣੇ ਹਰਦੀਪ ਸਿੰਘ ਮੁੰਡੀਆ। ਇਹ ਹਰਦੀਪ ਸਿੰਘ ਮੁੰਡੀਆ ਜਿਹੜਾ ਜੱਦੀ ਪਿੰਡ ਹੈਗਾ ਹੁਸ਼ਿਆਰਪੁਰ ਦੇ, ਜਦੋਂ ਤੁਹਾਡੇ ਪਠਾਨਕੋਟ ਨੂੰ ਜਾਂਦੇ ਹਾਂ ਨਾ ਮਕੇਰੀਆਂ ਇਲਾਕੇ ਦੇ ਵਿੱਚ, ਉਥੋਂ ਬਾਜਵਾ ਜੀ ਇਹ ਬੰਦੇ ਨੇ ਪਲਾਇਨ ਕੀਤੀ ਲੁਧਿਆਣੇ। ਲੁਧਿਆਣੇ ਆ ਕੇ ਤੁਹਾਨੂੰ ਪਤਾ ਹੀ ਹੈ ਵੀ ਦੂਰ ਆ ਕੇ ਜਿਹੜੇ ਬੇਈਮਾਨ ਬੰਦੇ ਨੇ ਉਹ ਬੜੇ ਪੁੱਠੇ ਸਿੱਧੇ ਕੰਮ ਕਰਦੇ। ਇਹਨੇ ਜੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਤੇ ਜਿਹੜੀ ਪੰਜਾਬੀ ਲੋਕ ਗਾਇਕਾ ਬੀਬੀ ਸੁਰਿੰਦਰ ਮਿੱਟੀ ਉਹ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਸਾਹਨੇ ਵਾਲੇ ਦੀ ਇੰਚਾਰਜ ਸੀ ਤੇ ਇਹਨੇ ਜੀ ਉਸ ਬੀਬੀ ਦੀ ਛਤਰ ਛਾਇਆ ਦੇ ਹੇਠ ਵਿੱਚੇ ਤਾਂ ਕਬਜ਼ੇ ਲੈਣ ਦੇ ਕੰਮ ਕਰ ਲਏ। ਵਿੱਚੇ ਦਰਿਆ ਨੇੜੇ ਪੈਂਦਾ ਸਤਲੁਜ ਜਿਹੜਾ ਤੁਹਾਡੇ ਫਲੋਰ ਨੂੰ ਨਿਕਲਦਾ ਉਥੋਂ ਰੇਤ ਦਾ ਹੋਰ ਬੜੀ ਕਲਾਬਜ਼ਾਰੀ ਕੀਤੀ ਤੇ ਅਖੀਰ ਨੂੰ ਇਹ ਬੰਦਾ ਜਿਹਨੂੰ ਕੋਈ ਜਾਣਦਾ ਨਹੀਂ ਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ। ਆਮ ਆਦਮੀ ਪਾਰਟੀ ਦੀ ਚੱਲ ਰਹੀ ਹਨੇਰੀ ਦੇ ਵਿੱਚ ਇਹਦਾ ਸੂਤ ਆਇਆ ਐਮ ਐਲ ਏ ਬਣਿਆ। ਐਮਐਲਏ ਬਣਿਆ ਤੇ ਐਮਐਲਏ ਬਣਨ ਤੋਂ ਬਾਅਦ ਇਹਨੇ ਜੀ ਜਾ ਕੇ ਕੇਜਰੀਵਾਲ ਨੂੰ ਚੜਾਵਾ ਚਾੜਿਆ ਤੇ ਇਹ ਇਸ ਵੇਲੇ ਪੰਜਾਬ ਦਾ ਕੈਬਨਿਟ ਮੰਤਰੀ ਹੈ ਜਿਹਦੇ ਕੋਲ ਮਾਲ ਵਿਭਾਗ ਹੋਰ ਕਾਫੀ ਕੁਛ। ਇਸ ਮੁੰਡਿਆਂ ਸਾਹਿਬ ਨੇ ਕੀ ਕੀਤਾ ਆਪਣੇ ਜਿਹੜਾ ਪੁਰਾਣਾ ਜੱਦੀ ਪਿੰਡ ਮਕੇਰੀਆਂ ਦੇ ਕੋਲ ਪੈਂਦਾ ਹਿਆਤਪੁਰ ਕੋਟਲੀ ਉੱਥੇ ਇੱਕ ਜੈਲਦਾਰ ਇਨਵਰਟੋਏਸ਼ਨ ਹੈ। ਜੈਲਦਾਰ ਇਨਵਰਟੋਏਸ਼ਨ ਤੋਂ ਬਾਅਦ ਅਗਲੀ ਜਿਹੜੀ ਗੱਲ ਠੇਠ ਪੰਜਾਬੀ ਚ ਕਰੀਏ ਵੀ ਉਹ ਜੈਲਦਾਰ ਨੇ, ਜੈਲਦਾਰ ਤੁਹਾਨੂੰ ਪਤਾ ਹੀ ਆ ਵੀ ਹੁਣ ਪੁਰਾਣੇ ਖਾਨਦਾਨੀ ਨੇ, ਉਹਨਾਂ ਨੇ ਜੀ ਉੱਥੇ ਟਰਾਲੀਆਂ ਬਣਾਉਣ ਦਾ ਕਾਰਖਾਨਾ ਛੋਟੇ ਪਿੰਡ ਲੈਵਲ ਤੇ ਲਾਇਆ, ਜਿਵੇਂ ਆਪਣੇ ਪੰਜਾਬ ਦੇ ਵਿੱਚ ਬਲਗੇ ਦੀ ਟਰਾਲੀ ਮਸ਼ਹੂਰ ਹੈ, ਹੋਰ ਕਈ ਪਾਸਿਆਂ ਦੇ ਇਸ ਤਰ੍ਹਾਂ ਉਹਨਾਂ ਦੀ ਟਰਾਲੀ ਵੀ ਮਸ਼ਹੂਰ ਹੈ। ਇਹਦਾ ਪਿੰਡ ਇਲਾਕਾ ਵੀ ਹੈ। ਉਸ ਤੋਂ ਬਾਅਦ ਜੀ ਇਸ ਬੰਦੇ ਨੇ ਇੱਕ ਟਰਾਲੀ ਜਿਹਦਾ ਇਹ ਮਾਰਕੀਟ ਵਿੱਚ ਰੇਟ 9 ਲੱਖ ਰੁਪਏ ਆ ਤੇ ਲਾਗਤ ਮੁੱਲ 7 ਲੱਖ ਤੇ ਉਹਨਾਂ ਤੋਂ ਟਰਾਲੀ ਲੈ ਲਈ। ਟਰਾਲੀ ਲਈ ਤੇ ਟਰਾਲੀ ਲੈਣ ਤੋਂ ਬਾਅਦ ਬਾਜਵਾ ਜੀ ਉਹ ਟਰਾਲੀ ਅੱਗੇ ਤੁਹਾਡੇ ਐਨ ਆਰ ਆਈ ਜਿਹੜੇ ਮੰਤਰੀ ਨੇ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੂੰ ਭੇਟ ਕਰਕੇ ਗਿਫਟ ਦੇ ਦੇ, ਕੰਮ ਲੈਣਾ ਉਹ ਕੋਈ ਵੱਡਾ। 3 ਮਹੀਨੇ ਬਾਅਦ ਉਹ ਟਰਾਲੀ ਵਾਲੇ ਨੇ ਜੀ ਜਿਹੜੇ ਉਹ ਇੱਥੇ ਜਿੱਥੇ ਇਹਨਾਂ ਦੀ ਰਹਿਸ਼ ਆ ਜਮਾਲਪੁਰ ਲੁਧਿਆਣੇ ਉੱਥੇ ਆਏ, ਐਮਐਲਏ ਸਾਹਿਬ ਨੂੰ ਸਲੂਟ ਮਾਰਿਆ, ਸਾਹਮਣੇ ਆਏ। ਚਲੋ ਬਈ ਹੁਣ ਜਦੋਂ ਸਾਹਮਣੇ ਪਹੁੰਚ ਗਏ ਐਮਐਲਏ ਸਾਹਿਬ ਨੂੰ ਪਤਾ ਹੀ ਲੱਗ ਜਾਣਾ ਮੰਤਰੀ ਸਾਹਿਬ ਨੂੰ ਬਈ ਭਾਈ ਇਹਨਾਂ ਤੋਂ ਟਰਾਲੀ ਲਈ ਹੋਈ ਆਪਾਂ ਨੇ, ਉਹ ਗੇੜਾ ਮਾਰ ਕੇ ਮੁੜ ਗਏ। ਫੇਰ ਜੀ 6 ਮਹੀਨੇ ਲੰਘੇ, ਹੋਰ 3 ਮਹੀਨੇ ਲੰਘੇ, 6 ਮਹੀਨੇ ਬਾਅਦ ਉਹਨਾਂ ਨੇ ਮੰਤਰੀ ਸਾਹਿਬ ਦੇ ਇੱਕ ਬੰਦੇ ਨੂੰ ਕਿਹਾ ਕਿ ਮੰਤਰੀ ਸਾਹਿਬ ਜਿਹੜੀ 9-10 ਲੱਖ ਦੀ ਟਰਾਲੀ ਬਣਦੀ ਹੈ ਅਸੀਂ ਤੁਹਾਨੂੰ ਲਾਗਤ ਮੁੱਲ ਤੇ 7 ਲੱਖ ਚ ਦਿੱਤੀ ਹੈ, ਤੁਸੀਂ ਅੱਗੇ ਗਿਫਟ ਕੀਤੀ ਹੈ, ਕੋਸ਼ ਕੀਤੀ ਹੈ, ਉਹ ਤੁਸੀਂ ਜਾਣੋ ਵੀ ਕਿਰਪਾ ਕਰਕੇ ਸਾਨੂੰ 7 ਲੱਖ ਰੁਪਇਆ ਜਿਹੜਾ ਉਹ ਟਰਾਲੀ ਦਾ ਦਿੱਤਾ ਜਾਵੇ। ਮੰਤਰੀ ਸਾਹਿਬ ਨੇ ਜਦੋਂ ਗੱਲ ਸੁਣੀ ਵੀ ਮੈਂ ਤਾਂ ਰੇਤਾ ਵੇਚ ਕੇ ਕਰੋੜਾਂ ਕਮਾ ਲਿਆ, ਮੈਂ ਤਾਂ ਨਜਾਇਜ਼ ਕਲੋਨੀਆਂ ਕੱਟ ਕੇ ਕਰੋੜਾਂ ਕਮਾ ਲਿਆ, ਪੁਰਾਣੇ ਕੰਮ ਚੋਂ ਲੱਖਾਂ ਦਾ ਕਮਿਸ਼ਨ ਕਰ ਲਿਆ, ਤੁਸੀਂ ਮੈਨੂੰ ਕੌਣ ਹੁੰਦੇ ਹੋ ਪੁੱਛਣ ਵਾਲੇ। ਉਹ ਵਿਚਾਰੇ ਜੀ ਮਾਤਰ ਬੰਦੇ ਉਹ ਮੁੜ ਗਏ। ਮੁੜਨ ਤੋਂ ਬਾਅਦ ਜੀ ਉਹਨਾਂ ਨੇ 2 ਵਾਰ ਰਾਘਵ ਚੱਡਾ ਜਿਹੜਾ ਪੰਜਾਬ ਦਾ ਇੰਚਾਰਜ ਬਣਾਇਆ ਸੀ ਉਹਨੂੰ ਮੇਲ ਕੀਤੀ, ਗੱਲਬਾਤ ਲਿਖੀ, ਲਿਖਣ ਤੋਂ ਬਾਅਦ ਮਿਲਣ ਦਾ ਸਮਾਂ ਮੰਗਿਆ। ਰਾਘਵ ਚੱਡੇ ਹੁਣੀ ਕਹਿੰਦੇ ਤੁਸੀਂ ਕੌਣ ਤੇ ਅਸੀਂ ਕੌਣ। ਉਸ ਤੋਂ ਬਾਅਦ ਜੀ ਉਹ ਜਿਹੜੇ ਮਲਕੀਤ ਸਿੰਘ ਜੈਲਦਾਰ ਨੇ, 2 ਭਰਾ ਨੇ, ਉਹ ਫਿਰ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ ਪਹੁੰਚੇ, ਐਪਲੀਕੇਸ਼ਨ ਲਿਖੀ, ਦੇਤੀ, ਪਰ ਉੱਥੇ ਹੁਣ ਦਿੱਲੀ ਵਾਲੇ ਬੈਠੇ ਨੇ, ਜਿਹੜੇ ਮੁੱਖ ਮੰਤਰੀ ਨੂੰ ਮਿਲਾਉਣ ਦੀ ਹੁਣ ਜ਼ਿੰਮੇਵਾਰੀ ਹੈ ਨਾ, ਦਿੱਲੀ ਦੀ ਟੀਮ ਹੈ ਇੱਕ, ਜਿਹੜੇ ਰਜਿਸਟਰ ਤੇ ਤੁਹਾਡੀ ਐਂਟਰੀ ਪਊਗੀ, ਸੁੱਚਾ ਸਿੰਘ ਬਾਜਵਾ ਜੀ ਸੈਕਟਰੀਏਟ ਚ ਆ ਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਨੇ, ਉਹ ਹਿੰਦੀ ਚ ਲਿਖਿਆ ਜਾਂਦਾ ਹੈ ਉਹਨਾਂ ਦੇ ਮਦਰ ਟੰਗ, ਮਦਰ ਟੰਗ ਤੋਂ ਤੁਸੀਂ ਭਾਵ ਲਾ ਲਓ ਵੀ ਜਿਹੜੇ ਹਿੰਦੀ ਲਿਖ ਰਹੇ ਨੇ ਉਹ ਕਿੱਥੇ ਦੇ ਹੋਣਾ। ਚਲੋ ਉਸ ਤੋਂ ਬਾਅਦ ਫਿਰ ਬਾਜਵਾ ਜੀ ਉਹ ਵਿਚਾਰੇ ਦੁਖੀ ਹੋਏ, ਦੁਖੀ ਹੋਣ ਤੋਂ ਬਾਅਦ ਜੀ ਉਹਨਾਂ ਨੇ ਇੱਕ ਦਿਨ ਫੋਨ ਲਾ ਲਿਆ ਮੰਤਰੀ ਸਾਹਿਬ ਨੂੰ, ਹਰੀਫ ਸਿੰਘ ਮੁੰਡੀਆਂ ਨੂੰ। ਜਦੋਂ ਫਿਰ ਲਾਇਆ ਜੀ ਉਹਨਾਂ ਨੇ ਫੋਨ ਤੇ ਉਹ ਫੋਨ ਦੀ ਰਿਕਾਰਡਿੰਗ ਕਰ ਰਹੇ ਸੀ ਕਿਸੇ ਹੋਰ ਫੋਨ ਰਾਹੀਂ, ਵਟਸਐਪ ਕਾਲ ਦੀ। ਉਹ ਤੋਂ ਬਾਅਦ ਜੀ ਉਹਨਾਂ ਨੇ ਕਿਹਾ ਉਹ ਤੁਹਾਨੂੰ ਵਟਸਐਪ ਸੋਸ਼ਲ ਮੀਡੀਆ ਤੇ ਸੌਖੀਆਂ ਮਿਲ ਜਾਣੀਆਂ, ਜਾਂ ਮੈਂ ਭੇਜਣ ਦੀ ਕੋਸ਼ਿਸ਼ ਜੀ ਕਰੂੰਗਾ, ਇਹ ਮੁੱਦੇ ਬਹੁਤ ਘਟੀਏ ਨੇ ਪੰਜਾਬ ਦੇ ਜਿਹੜੇ ਮੈਂ ਤਾਂ ਸਾਂਝੇ ਕਰ ਰਿਹਾ, ਅੱਜ ਕੱਲ ਚਰਚਾ ਵਿੱਚ ਹੈ। ਉਹਨਾਂ ਨੇ ਜਦੋਂ ਪੈਸੇ ਮੰਗੇ ਜੀ ਮੁੱਖ ਇਹ ਮੰਤਰੀ ਸਾਹਿਬ ਉਹਨੂੰ ਅਵਾ ਤਵਾ ਬੋਲੇ, ਇੱਕ ਅਜਿਹੀ ਗਾਲ ਕੱਢੀ ਜਿਹੜੇ ਕਿ ਅਸੀਂ ਪ੍ਰਵਾਜ ਰੇਡੀਓ ਦੇ ਉੱਪਰ ਉੱਕਾ ਹੀ ਬੋਲ ਨਹੀਂ ਸਕਦਾ। ਹੁਣ ਬਾਕੀ ਤੁਸੀਂ ਸਮਝ ਲਓ ਵੀ ਕਿਹੋ ਜਿਹੀ ਗਾਲ ਹੋਵੇ।
1: ਵੈਸੇ ਇਹਨਾਂ ਨੂੰ ਇਹੋ ਜਿਹਾ ਪਹੁੰਚ ਕੇ ਵੀ ਕੋਈ ਸ਼ਰਮ ਹੈ ਨੀ ਕਿ ਅਸੀਂ ਇਹੋ ਜਿਹੀ ਗਾਲਾਂ ਨਹੀਂ ਕੱਢਣੀ।
0: ਬਾਜਵਾ ਜੀ ਉੱਥੇ ਬੈਠਣ ਦੇ ਲਾਇਕ ਹੀ ਹੈ ਨੀ, ਇਹ ਉੱਥੇ ਯੁੱਗ ਹੀ ਹੈ ਨੀ। ਇਹ ਤਾਂ ਉਹ ਲਹਿਰ ਚੱਲ ਪਈ ਵੀ ਕਾਂਗਰਸ ਮਾੜੀ ਹੈ ਜੀ, ਕੈਪਟਨ ਮਾੜਾ, ਸੁਵੀਰ ਬਾਦਲ ਮਾੜੇ ਨੇ, ਹੁੱਬ ਹੁੱਬ ਗਿਆ ਸੀ ਵੀ ਮੂਹਰੇ ਤੁਹਾਡੇ ਐਨ ਆਰ ਆਈ ਵੀ ਮੂਹਰੇ, ਤੇ ਅਖੀਰ ਨੂੰ ਚਲੋ ਆਹ ਗੱਲ ਆਹ ਵੱਧ ਗਈ। ਉਹ ਜਿਹੜੀ ਗਾਲ ਕੱਢੀ ਹੈ ਨਾ, ਉਹ ਗਾਲ ਅਜਿਹੀ ਗਾਲ ਆ ਜਿਹੜੀ ਮੈਂ ਇੱਥੇ ਨਹੀਂ ਕੱਢ ਸਕਦਾ ਕਿਉਂਕਿ ਸਾਡਾ ਪ੍ਰੋਗਰਾਮ ਆ, ਮੇਰੀ ਮਿਸ ਵੀ ਉਧਰ ਕਮਰੇ ਬੈਠੀ ਸੁਣਦੀ ਹੈ, ਉਸ ਤੋਂ ਬਿਨਾਂ ਹੋਰ ਭੈਣ ਭਰਾ ਵਿਦੇਸ਼ੀ
1: ਸਟੈਂਡਰਡ ਲਿਖਣਾ, ਰੇਡੀਓ ਤੇ ਗੱਲ ਕਰਨੀ ਜਾਂ ਟੀਵੀ ਤੇ ਗੱਲ ਕਰਨੀ, ਇਹਦਾ ਇੱਕ ਮਿਆਰ ਹੈ, ਇੱਕ ਫਰੇਮ ਚ ਰਹਿ ਗੱਲ ਕੀਤੀ ਜਾਂਦੀ।
0: ਉਸ ਤੋਂ ਬਾਅਦ ਬਾਜਵਾ ਜੀ ਉਸ ਟੂਰ ਉਹ ਰਿਕਾਰਡਿੰਗ ਕਰਦੇ ਸੀਗੇ ਬੰਦੇ, ਉਹਨਾਂ ਨੇ ਜੀ ਫਿਰ ਉਹ ਸਿੱਧੀ ਮੁੱਖ ਮੰਤਰੀ ਨੂੰ ਮਾਰੀ ਵੀ ਆਹ ਦੇਖੋ ਜੀ ਤੁਹਾਡੇ ਮੰਤਰੀ ਸਾਹਿਬ ਕੀ ਕਹਿ ਰਹੇ ਨੇ, ਅਸੀਂ ਆਪਣਾ ਹੱਕ ਮੰਗਦੇ। ਫਿਰ ਉਹਦੇ ਵਿੱਚ ਕੁਲਦੀਪ ਧਾਲੀਵਾਲ ਵੀ, ਫਿਰ ਜੀ ਉਹ ਬੰਦੇ ਇਹ ਚੀਜ਼ਾਂ ਨੂੰ ਲੈ ਕੇ ਆਪ ਵਾਲੇ ਆਗੂਆਂ ਦੇ ਕੋਲ ਪਹੁੰਚੇ, ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ, ਤੇ ਅਖੀਰ ਨੂੰ ਫਿਰ ਮਕੇਰੀਆਂ ਤੋਂ ਭਾਜਪਾ ਦਾ ਵਿਧਾਇਕ ਆ ਚੰਗੀ ਲਾਲ, ਉਹਨੇ ਜੀ ਫਿਰ ਇਹ ਸੋਸ਼ਲ ਮੀਡੀਆ ਰਾਹੀਂ ਗੱਲ ਸੁਣੀ, ਉਹਨੇ ਫਿਰ ਇਹ ਬੰਦਿਆਂ ਦੀ ਹੈਲਪ ਕੀਤੀ। ਮੈਂ ਉਸ ਜੰਗੀ ਲਾਲ ਜੀ ਨੂੰ ਵੀ ਸਲੂਟ ਕਰਨਾ। ਉਹਨਾਂ ਨੇ ਫਿਰ ਇੱਕ ਪੈਰਿਸ ਕਾਨਫਰੰਸ ਕੀਤੀ ਚੰਡੀਗੜ੍ਹ ਵਿੱਚ ਜਾ ਕੇ ਵੀ ਮੁੱਖ ਮੰਤਰੀ ਸਾਹਿਬ ਆਹ ਕੁਛ ਹੋ ਰਿਹਾ, ਆਹ ਕੁਛ ਹੋ ਰਿਹਾ, ਤੇ ਹੁਣ ਤੁਸੀਂ ਇਹ ਦੇਖੋ ਉਹ ਮੰਤਰੀ ਬਣ ਗਿਆ, ਤੇਰਾ ਢਿੱਡ ਨੀ ਭਰਿਆ, ਤੂੰ ਉਹ ਵਿਚਾਰੇ ਜਿਹੜਾ ਲੋਹਾ ਕੁੱਟਦੇ ਨੇ, ਲੋਹੇ ਦੇ ਨਾਲ ਲੋਹਾ ਹੁੰਦੇ ਨੇ ਉਹਨਾਂ ਦੀ ਮੈਂ, ਉਹ ਕਹਿੰਦੀ ਵੀ ਅਸੀਂ 9.25 ਲੱਖ ਦੀ ਟਰਾਲੀ ਦਿੰਦੇ ਆ, ਤੇ ਇਹਨਾਂ ਨੂੰ ਕਿਹਾ ਵੀ 7 ਲੱਖ ਸਾਡੀ ਲਾਗਤ ਮੁਲਾਈ ਹੈ ਸਾਨੂੰ, 7 ਲੱਖ ਪੈਂਦੀ
1: ਹੈ ਸਾਨੂੰ ਵੀ, ਤੁਸੀਂ 7 ਹੀ ਦੇ ਦਿਓ।
0: ਹੁਣ ਬਾਜਵਾ ਜੀ ਇਹ ਮਸਲਾ ਜਿਹੜਾ ਇੰਨਾ ਕੁ ਪੰਜਾਬ ਦੇ ਵਿੱਚ ਹੈਵੀ ਹੋਇਆ ਹੋਇਆ, ਤੇ ਉਸ ਹੁਣ ਜਿਹੜੇ ਚਲੋ ਸਿਆਸੀ ਬੰਦੇ ਭਾਲਦੇ ਵੀ ਹੁੰਦੇ ਨੇ ਵਿਰੋਧੀ, ਪਰ ਨਹੀਂ ਉਹ ਬਿਕਰਮਜੀਤ ਸਿੰਘ ਮਜੀਠੀਆ ਵੀ ਉਹਨਾਂ ਦੇ ਕੋਲ ਪਹੁੰਚ ਗਿਆ, ਉਸ ਤੋਂ ਬਿਨਾਂ ਰਵਨੀਤ ਸਿੰਘ ਬਿੱਟੂ ਵੀ ਪਹੁੰਚ ਗਿਆ, ਤੇ ਹੋਰ ਕਾਂਗਰਸ ਵਾਲੇ ਵੀ ਪਹੁੰਚੇ ਨੇ। ਉਹ ਕਹਿੰਦੇ ਜਿਹੜਾ ਕੁਛ ਮਰਜ਼ੀ ਹੋ ਜਾਵੇ, ਕਿਉਂਕਿ ਉਹਨਾਂ ਨੂੰ ਖਤਰਾ ਬਹੁਤ ਆ ਨਾ ਇਸ ਮਾਮਲੇ ਚ, ਤੇ ਉਹ ਕਹਿੰਦੇ ਅਸੀਂ ਤੁਹਾਡਾ 7 ਲੱਖ ਰੁਪਇਆ ਹਰ ਹੀਲੇ ਹੀ ਦਵਾਉਣਾ ਹੀ ਦਵਾਉਣਾ। ਇਹ ਜਿਹੜੀ ਮੈਂ ਗੱਲ 15 ਮਿੰਟ ਤੁਹਾਡੇ 10 ਮਿੰਟ ਕੀਮਤੀ ਸਮਾਂ ਲਿਆ, ਇਹ ਕੀਮਤੀ ਗੱਲ ਮੈਨੂੰ ਤਾਂ ਸੁਣਾਉਣੀ ਪਈ ਵੀ ਆਹ ਹਾਲਾਤ ਨੇ ਸਾਡੇ ਝੁੱਟਵਾਂ ਦੇ, ਝੁੱਟਵਾਂ ਨੇ ਬਣਾਇਆ।
1: ਮਤਲਬ ਕਿ ਦੇਖੋ ਨਾ, ਜਿਹੜੇ ਭਗਵੰਤ ਮਾਨ ਜੀ ਨੇ, ਉਹਨਾਂ ਬਾਰੇ ਤੇ ਕਦੀ ਵੀ ਕਿਸੇ ਨੇ ਨਹੀਂ ਕਿਹਾ ਕਿ ਉਹਨਾਂ ਨੇ ਕੋਈ ਐਵੇਂ ਕੀਤਾ, ਪਰ ਉਹਨਾਂ ਦੀ ਟੀਮ ਜਿਹੜੀ ਹੈ ਜੋ ਕੁਝ ਉਹ ਕਰ ਰਹੀ ਹੈ ਉਹ ਸਾਰਾ ਕੁਝ ਜਾਂਦਾ ਤੇ ਭਗਵੰਤ ਮਾਨ ਵੱਲ ਨਹੀਂ ਹੈ ਨਾ।
0: ਨਹੀਂ, ਸਭ ਤੋਂ ਵੱਡੀ ਗੱਲ ਬਾਜਵਾ ਜੀ ਜਿਹੜੀ ਗੱਲ ਆ ਨਾ, ਮੈਂ ਅੱਗੇ ਥੋੜੀ ਕਾਰਨ ਗਿਆ ਸੀ, ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਦੇ ਦਰਬਾਰ ਵਿੱਚ ਇਹ ਸਾਰਾ ਕੁਝ ਪਹੁੰਚ ਚੁੱਕਿਆ, ਸੋਸ਼ਲ ਮੀਡੀਆ ਉੱਪਰ ਵੀਡੀਓ ਚੱਲ ਰਹੀ, ਕੱਲੇ ਕੱਲੇ ਬੱਚੇ ਨੇ ਵੀ ਦੇਖ ਲਈ, ਪਰ ਇਸ ਮਾਮਲੇ ਦੇ ਉੱਪਰ ਹਾਲੇ ਤੱਕ ਮੁੱਖ ਮੰਤਰੀ ਨੇ ਆਪਣਾ ਮੂੰਹ ਨਹੀਂ ਖੋਲਿਆ, ਉਈ ਵੀ ਨਹੀਂ ਘੂਰਿਆ ਵੀ ਹਰਦੀਪ ਸਿੰਘ ਮੁੰਡੀਆਂ ਤੂੰ ਗਲਤ ਕਰ ਰਿਹਾ ਬਈ ਦੇ ਪੈਸੇ,
1: ਕੋਈ ਵੱਡੀ ਗੱਲ ਵੀ ਨੀ। ਤੇ ਮੁੱਖ ਮੰਤਰੀ ਸਗੋਂ ਕਹਿ ਦੇਣ ਵੀ ਗੱਲ ਤਾਂ ਵੱਧ ਹੀ ਜਾਣ ਰਹੀ ਆ, ਫਟਾਫਟ ਉਹਨਾਂ ਨੂੰ ਪੈਸੇ ਪਹੁੰਚਾ ਦਿਓ, ਗੱਲ ਮੁਕਾ ਦਿਓ ਇੱਥੇ।
0: ਹੁਣ ਬਾਜਵਾ ਜੀ ਇਹ ਜਿਹੜੀ ਗੱਲਬਾਤ ਆ ਨਾ, ਉਹ ਸਿਆਸੀ ਪੱਖ ਤੋਂ, ਸਮਾਜਿਕ ਪੱਖ ਤੋਂ, ਪੰਜਾਬ ਦੇ ਦਰਦ ਦੇ ਵਿੱਚੋਂ ਨਿਕਲੀ, ਤਾਂ ਬਈ ਜਦੋਂ ਇੱਕ ਮਿਹਨਤਕਸ਼ ਬੰਦਿਆਂ ਨੂੰ ਇਹ ਇਸ ਤਰ੍ਹਾਂ ਜਲੀਲ ਕਰਦੇ ਨੇ, ਤੇ ਦੂਜੇ ਪਾਸੇ ਟਾਟਾ ਬਿਰਲੇ ਉਹਨਾਂ ਦੇ ਕੋਲ ਕਹਿੰਦੇ ਨੇ ਜੀ ਆ ਕੇ ਤੁਸੀਂ ਕਾਰਾਂ ਦਾ ਕਾਰਖਾਨਾ ਲਾਓ, ਕਦੇ ਜਰਮਨ ਤੁਹਾਡੇ ਜਾ ਕੇ ਸੰਧੀ ਕਰ ਦੇਣੀ ਪੰਜਾਬ ਚ ਆ ਲਿਆਓ, ਜਿਵੇਂ ਜਿਹੜਾ ਕੁਛ ਖੁਦ ਕਰ ਰਹੇ ਨੇ। ਮੈਂ ਉਹਨਾਂ ਦੇ ਨਾਲ ਕਿਸੇ ਬੰਦੇ ਰਾਹੀਂ ਗੱਲਬਾਤ ਕੀਤੀ ਆ, ਉਹਨਾਂ ਦੇ ਕੋਲ 163 ਵਿਅਕਤੀ ਕੰਮ ਕਰ ਰਹੇ ਨੇ, 163 ਵਿਅਕਤੀ ਨੂੰ ਰੁਜ਼ਗਾਰ ਦਿੱਤਾ ਹੋਇਆ, ਜਿਹਦੇ ਵਿੱਚ ਕੋਈ ਵੈਲਡਰ ਹੈ, ਕੋਈ ਝਾੜੂ ਆ ਹੈ।
1: ਟੈਕਸ ਕਿੰਨਾ ਦੇਣ ਦੇ?
0: ਹਾਂ, ਦੇਣ ਦੇ, GST ਵਗੈਰਾ ਸਭ ਹੁਣ ਮੈਂ ਕੱਢਿਆ, ਮੈਨੂੰ ਦੁੱਖ ਲੱਗਿਆ ਬੜਾ ਉਹਨਾਂ ਦੀ ਗੱਲਬਾਤ ਦਾ। ਸੋ ਇਹ ਪੰਜਾਬ ਦੇ ਹਾਲਾਤ ਨੇ। ਇੱਕ ਤਾਂ ਹੁੰਦਾ ਸਰਕਾਰੀ ਰਾਜਨੀਤਿਕ ਲੁਟੇਰੇ, ਜਿਹੜੇ ਕੰਮ ਸ਼ੁਰੂ ਕਰਾਉਂਦੇ ਨੇ ਵੀ ਫਲਾਣੇ ਥਾਂ ਭਾਈ ਸੀਵਰੇਜ ਪਾਉਣਾ, ਉੱਥੇ ਆਪਾਂ ਨੇ ਕੱਫਾ ਕਿੰਨਾ ਲੈਣਾ, ਉੱਥੇ ਇੰਟਰਲੈਕ ਲਾਉਣੀ ਹੈ, ਉੱਥੇ ਕਿੰਨਾ ਲਾਉਣਾ, ਉੱਥੇ ਬਿਜਲੀ ਦੇ ਟਰਾਂਸਫਾਰਮਰ ਰੱਖਣੇ ਨੇ, ਕਿੰਨਾ ਲੈਣਾ ਉਹ। ਪਰ ਭਾਈ ਤੁਸੀਂ ਇਹ ਤਾਂ ਦੇਖੋ, ਜਿਹੜੇ ਬੰਦੇ ਮਿਹਨਤ ਕਸ਼ ਨੇ ਤੁਸੀਂ ਤਾਂ ਉਹਨਾਂ ਨੂੰ ਨਹੀਂ ਛੱਡਦੇ, ਤੁਸੀਂ ਹੋਰ ਸਰਕਾਰੀ ਵਿੱਚੋਂ ਕਿਵੇਂ ਛੱਡ ਸਕਦੇ?
1: ਬਿਲਕੁਲ ਠੀਕ, ਸ਼ਰਮ ਵਾਲੀ ਗੱਲ ਹੈ।
0: ਹਾਂ, ਇਹ ਬਹੁਤ ਸ਼ਰਮ ਵਾਲੀ ਗੱਲ ਹੈ ਬਾਜਵਾ ਜੀ। ਮੈਂ ਇਹਨੂੰ ਪਹਿਲਾਂ ਸਵੇਰੇ ਹੋਰ ਪਲੇਟਫਾਰਮ ਤੇ ਸਾਂਝੀ ਕੀਤੀ ਆ, ਤੇ ਮੇਰੇ ਜਦੋਂ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਸੀ ਵੀ ਕਈ ਸਾਡੇ ਸਰੋਤਿਆਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਲੱਗਦਾ, ਅਸੀਂ ਉਹਨਾਂ ਨੂੰ ਇਹ ਗੱਲ ਦੱਸਣੀ ਵੀ ਆ। ਇਹ ਇੱਕ ਮਤਲਬ ਕਿ ਵੀ ਮਿਹਨਤ ਕਸ਼ ਬੰਦਿਆਂ ਦਾ ਲੋਹੇ ਦੇ ਨਾਲ ਲੋਹਾ ਹੋਣਾ ਬਾਜਵਾ ਜੀ ਛੋਟੀ ਜਿਹੀ ਗੱਲ ਨਹੀਂ ਹੈ।
1: ਵੇਖੋ ਇੱਕ ਤੇ ਉਹ ਮਾਡਰਨ ਟਰਾਲੀਆਂ ਦੇ ਬਣਾਉਣ ਜਿਹੜੀ ਟਰਾਲੀ ਫਸਦੀ ਨੀ ਨਿਕਲ ਜਾਂਦੀ ਆ ਕਿਉਂਕਿ ਉਹਦੇ ਪਿਛਲੇ ਪਾਸੇ ਵੀ ਗੇਅਰ ਹੁੰਦਾ ਟਰਾਲੀ ਦਾ ਵੀ ਜ਼ੋਰ ਲੱਗਦਾ ਬੜੀ ਮਾਡਰਨ ਚੀਜ਼ ਬਣਾਈ ਹੈ ਉਹਨਾਂ ਨੇ ਅੱਗੇ ਦੋ ਦੋ ਤਿੰਨ ਤਿੰਨ ਟਰੈਕਟਰ ਪਾ ਕੇ ਕੱਢਦੇ ਨੇ ਨਾ ਖਿੱਚਦੇ ਨੇ ਹੁਣ ਇਹ ਜਿਹੜੀ ਟਰਾਲੀ ਆ ਇਹਦੇ ਵਿੱਚ ਦੋ ਤਰ੍ਹਾਂ ਦੇ ਇੱਕ ਤੇ ਸਿਰਫ ਟਰੈਕਟਰ ਦਾ ਹੀ ਜ਼ੋਰ ਲੱਗਦਾ ਇੱਕ ਇਹ ਟਰਾਲੀ ਚ ਵੀ ਗੇਅਰ ਉਹਨਾਂ ਨੇ ਪਾ ਕੇ ਉਹ ਬੈਰਿੰਗ ਜਿਹਾ ਤੇ ਉੱਥੋਂ ਤੱਕ ਵੀ ਉਹ ਟਰਾਲੀ ਦਾ ਵੀ ਜ਼ੋਰ ਲੱਗੇ ਉਹ ਵੀ ਚੱਕੇ ਘੁੰਮਣ ਉਹਦੇ ਤੇ ਉਹ ਫਸਦੀ ਨਹੀਂ
0: ਮੇਰਾ ਮਤਲਬ ਇਹ ਗੱਲ ਤਾਂ ਸੀਗਾ ਵੀ ਆਹ ਕੋਸ਼ਾ ਜਿਹੜਾ ਬਾਜਵਾ ਜੀ ਚੱਲ ਰਿਹਾ ਤੇ ਇੱਕ ਗੱਲ ਹੁੰਦੀ ਆ ਵੀ ਕੋਈ ਦਰਦ ਹੀ ਦਿਖਦਾ ਨਾ ਕਿਹਨੂੰ ਦਿਲ ਦਾ ਹਾਲ ਸੁਣਾਈਏ ਬਾਜਵਾ
1: ਸੁਣਾਉਣਾ ਤੇ ਇਹਨਾਂ ਨੂੰ ਹੀ ਆ ਨਾ ਜਿਹੜੇ ਆਪ ਹੀ ਲੁੱਟਣ ਡਏ ਨੇ ਲੋਕਾਂ ਨੂੰ ਕਿੱਥੇ ਜਾਏਗਾ ਬੰਦਾ ਕਿਹਦੇ ਕੋਲ ਰੋਏ ਪੁੱਟੇ
0: ਉਸ ਤੋਂ ਥੋੜਾ ਜਿਹਾ ਅੱਗੇ ਚੱਲੀਏ ਜਦੋਂ ਤੁਸੀਂ ਪੜ੍ਹੇ ਹੋ ਮੈਂ ਪੜ੍ਹਿਆ ਉਹ ਤੋਂ ਬਾਅਦ ਦੂਜੀ ਪੀੜ੍ਹੀ ਚ ਲਾ ਲਓ ਜਾਂ ਹੁਣ ਵੀ ਲਾ ਲਓ ਜਿਹੜੀਆਂ ਸਾਨੂੰ ਸਕੂਲ ਦੀਆਂ ਕਿਤਾਬਾਂ ਮਿਲਦੀਆਂ ਨੇ ਨਾ ਉਹਦੇ ਉੱਤੇ ਲਿਖਿਆ ਆ ਗੋਲ ਦੇ ਵਿੱਚ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਾਂ ਫੈਲੇ ਵਿਦਿਆ ਚਾਨਣ ਹੋਈ ਇਹ ਲੋਗੋ ਨੇ ਹੁਣ ਬਾਜਵਾ ਜੀ ਇਸ ਵੇਲੇ ਅੱਜ ਆ ਜਿਹੜੀ 11 ਅਪ੍ਰੈਲ ਹੋ ਚੁੱਕੀ ਹੈ 31 ਮਾਰਚ ਨੂੰ ਨਤੀਜਾ ਨਿਕਲਦਾ ਸਕੂਲਾਂ ਦਾ ਪਾਣੀ ਪੀ ਲੋ ਕੁਛ
1: ਨਹੀਂ ਮੇਰੀ ਥੋੜੀ ਤਬੀਅਤ ਹੀ ਸੀ ਤਾਂ ਮਤਲਬ ਕਿ ਮੈਂ
0: ਹਾਂ ਚਲੋ
1: ਮੇਰੇ ਕੋਲ ਚਾਹ ਦਾ ਕੱਪ ਪਿਆ ਮੈਂ ਪੀਤਾ ਥੋੜਾ ਜਿਹਾ ਜੀ
0: ਉਹ ਵੀ ਦੇਖੋ ਤੁਸੀਂ ਵੀ ਜਿਹੜਾ 31 ਮਾਰਚ ਨੂੰ ਨਤੀਜਾ ਨਿਕਲਦਾ ਸੀ ਕਿਵੇਂ ਅਸੀਂ ਫੁੱਲ ਲੈ ਕੇ ਮਾਸਟਰਾਂ ਕੋਲ ਜਾਂਦੇ ਸੀ ਮਾਸਟਰਾਂ ਦੇ ਉੱਪਰ ਵਰਸਾਉਂਦੇ ਸੀ ਜਿਹੜਾ ਪਹਿਲੇ ਫਸਟ ਆਇਆ ਬੜਾ ਉਹ ਮਗਰ ਦੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਕਿਉਂਕਿ ਅਸੀਂ ਉਹ ਪੜ੍ਹਾਈਆਂ ਨੇ ਹੁਣ ਬਾਜਵਾ ਜੀ ਜਿਹੜਾ ਸਿਸਟਮ ਚੱਲਿਆ ਹੋਇਆ ਪੰਜਾਬ ਦੀ ਵਿਦਿਆ ਦਾ ਉਹਦੇ ਵਿੱਚ ਅਜਿਹਾ ਕੁਝ ਚੱਲ ਪਿਆ ਜਿਹੜੀ ਤਾਂ ਹੈਗੀ ਪੰਜਾਬ ਸਰਕਾਰ ਜਿਹਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਨੰਦਪੁਰ ਸਾਹਿਬ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹੋਰ ਜਿਹੜਾ ਲਾਣਾ ਉਹ ਇੱਕੋ ਹੀ ਗੱਲ ਕਹੀ ਜਾਂਦਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਰੇ ਦੇਸ਼ ਨਾਲੋਂ ਅੱਗੇ ਆ ਗਈ ਸਰਕਾਰੀ ਸਕੂਲਾਂ ਨੇ ਆਹ ਕਰਤਾ ਸਰਕਾਰੀ ਸਕੂਲਾਂ ਨੇ ਉਹ ਕਰਤਾ ਚਲੋ ਸੱਚ ਝੂਠ ਜੋ ਹੈ ਉਹ ਸਭ ਨੂੰ ਪਤਾ ਹੈ ਪਰ ਮੈਂ ਜਿਹੜੇ ਮੁੱਦੇ ਦੀ ਪੁਆਇੰਟ ਦੀ ਗੱਲ ਕਰ ਰਿਹਾ ਨਾ ਉਹ ਇਹ ਹੈ ਵੀ ਜਿਹੜੇ ਪ੍ਰਾਈਵੇਟ ਸਕੂਲ ਨੇ ਕਿਉਂਕਿ ਕਰਵਾ ਚੱਲ ਪਿਆ ਸਾਡੇ ਵੀ ਜਿਹੜੇ ਵੱਡੇ ਘਰਾਂ ਦੇ ਲੋਕ ਨੇ ਉਹਨਾਂ ਦੇ ਤਾਂ ਆਪਣੇ ਬੱਚੇ ਨੇ ਜਿਹੜੇ ਉਹ ਚਾਹੇ 2.5-3 ਸਾਲ ਦੇ ਹਾਲੇ ਉਹਨਾਂ ਦੀ ਉਮਰ ਵੀ ਨਹੀਂ ਹੈਗੀ ਸਕੂਲ ਚ ਲੱਗਣ ਦੀ ਉਹਨਾਂ ਨੂੰ ਵੀ ਸਕੂਲ ਚ ਸੂਲੀ ਚਾੜਤਾ ਵੀ ਚਲੋ ਭਾਈ ਘਰੋ ਸਾਡਾ ਖਹਿੜਾ ਛੱਡੋ ਵੈਨਾਂ ਆਉਂਦੀਆਂ ਨੇ ਪਿੰਡਾਂ ਦੇ ਵਿੱਚ ਲੈ ਕੇ ਲਾਲਾ ਨੂੰ ਚਲੇ ਜਾਂਦੀਆਂ ਨੇ ਉਹ ਸਵੇਰੇ ਕਿਸੇ ਦਾ 7 ਵਜੇ ਟਾਈਮ ਆ ਕਿਸੇ ਦਾ 6 ਵਜੇ ਦਾ ਟਾਈਮ ਆ ਉਧਰ ਉਹ 3 ਵਜੇ ਆਉਂਦੇ ਨੇ ਜਿਹੜੀ ਮਾਂ ਆਪਣੇ ਛੋਟੇ ਜਿਹੇ 2.5-3 ਸਾਲ ਦੇ ਬੱਚੇ ਨੂੰ ਆਪਣੇ ਤੋਂ ਪਰੇ ਨਹੀਂ ਕਰਦੀ ਤੇ ਉਹ ਫਿਰ ਉਹਨੂੰ ਸਕੂਲ ਚਾੜਦੀ ਆ ਤੇ ਉਹ ਕੰਮ ਪੰਜਾਬ ਦੇ ਵਿੱਚ ਬਹੁਤ ਗਲਤ ਚੱਲਿਆ ਹੁਣ ਅਗਲੀ ਜਿਹੜਾ ਪੁਆਇੰਟ ਹੈ ਉਹ ਇਹ ਹੈ ਇਹਨਾਂ ਪ੍ਰਾਈਵੇਟ ਸਕੂਲਾਂ ਨੇ ਜਦੋਂ ਆ 1 ਅਪ੍ਰੈਲ ਤੋਂ ਲੈ ਕੇ 10-12 ਇਹਨਾਂ ਅਪ੍ਰੈਲ ਦੇ ਦਿਨਾਂ ਦੇ ਵਿੱਚ ਨਵੇਂ ਵਿਦਿਆਰਥੀਆਂ ਦਾ ਐਡਮਿਸ਼ਨ ਕਰਨਾ ਹੈ ਨਵੇਂ ਵਿਦਿਆਰਥੀਆਂ ਦੇ ਦਾਖਲੇ ਕਰਨੇ ਨੇ ਤਾਂ ਇੰਨਾ ਕੁ ਬੋਝ ਮਾਪਿਆਂ ਦੇ ਵਿੱਚ ਪਾਇਆ ਜਾ ਰਿਹਾ ਜਿਹੜੀ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਤੇ ਹੁਣ ਇਹਨਾਂ ਨੇ ਉਹ ਵਿਦਿਆ ਜਿਹੜੀ ਉਹਦੇ ਉੱਪਰ ਇੱਕ ਵੱਡਾ ਬਿਜ਼ਨਸ ਬਣਾ ਲਿਆ ਬਾਜਵਾ ਜੀ ਆ ਸਕੂਲ ਦੇ ਵਿੱਚ ਐਡਮਿਸ਼ਨ ਕਰਾਓ ਇਹ ਸਕੂਲ ਦੀਆਂ ਕਿਤਾਬਾਂ ਸਿਰਫ ਤੁਹਾਨੂੰ ਇਸੇ ਦੁਕਾਨ ਤੋਂ ਮਿਲਣੀਆਂ ਬਾਜਵਾ ਬੁੱਕ ਡੀਪੂ ਤੋਂ ਮਿਲਣੀਆਂ ਨੇ ਬੱਬੀ ਬੁੱਕ ਡੀਪੂ ਤੋਂ ਤੁਹਾਨੂੰ ਕੁਛ ਨਹੀਂ ਮਿਲਣਾ ਉਸ ਤੋਂ ਬਾਅਦ ਫਿਰ ਇਸੇ ਸਕੂਲ ਦੀ ਜਿਹੜੀ ਵਰਦੀ ਹੈ ਉਹ ਅਗਰਵਾਲ ਕਲਾਥ ਹਾਊਸ ਜਾਂ ਅਗਰਵਾਲ ਮਨਿਆਰੀ ਆ ਉਹ ਤੋਂ ਹੀ ਮਿਲਣਾ
1: ਜੀ ਜੀ ਜੀ ਬਿਲਕੁਲ ਇਹਨਾਂ ਨੇ ਆਪਸ ਵਿੱਚ ਕੰਟੈਕਟ ਨੇ ਇਹਨਾਂ ਦੇ ਸਾਰੇ ਇੱਕ ਦੂਜੇ ਦੇ ਨਾਲ ਰਾਬਤੇ ਕਾਇਮ ਕੀਤੇ
0: ਹੁਣ ਬਾਜਵਾ ਜੀ ਇਹ ਹਰ ਸਾਲ ਅਪ੍ਰੈਲ ਮਹੀਨੇ ਰੌਲਾ ਪੈਂਦਾ ਸਕੂਲਾਂ ਦੇ ਬਾਹਰ ਜਾ ਕੇ ਇਨਕਲਾਬ ਜਿੰਦਾਬਾਦ ਮਾਪੇ ਕਰਦੇ ਨੇ ਜੇ ਕਿਸੇ ਨੇ ਆਪਣਾ ਬੱਚਾ ਉਸ ਮਹਿੰਗੇ ਸਕੂਲ ਦੇ ਵਿੱਚੋਂ ਹਟਾਉਣਾ ਤਾਂ ਉਹਨੂੰ ਬੜਾ ਦਲੀਲ ਕੀਤਾ ਜਾਂਦਾ, ਚਾਹੇ ਉਹ ਲੁਧਿਆਣਾ ਚਾਹੇ ਉਹ ਚੰਡੀਗੜ੍ਹ ਸਾਰੇ ਪੰਜਾਬ ਦੀ।
1: ਤੁਹਾਨੂੰ ਤਾਂ ਪਤਾ ਹੀ ਹੋਣਾ ਨੇਪਾਲ ਵਿੱਚ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ।
0: ਹਾਂਜੀ ਹਾਂ, ਮੈਂ ਉਧਰ ਨੂੰ ਆਉਣ ਲੱਗਾ ਸੀ।
1: ਅੱਛਾ ਠੀਕ ਜੀ।
0: ਫੇਰ ਬਾਜਵਾ ਜੀ ਇਹ ਜਿਹੜੀ ਲੁੱਟ ਆ ਹੁਣ 10-15 ਦਿਨ ਦੇ ਵਿੱਚ ਪੂਰੀ ਚੱਲਦੀ ਆ ਸਾਰੇ ਪੰਜਾਬ ਦੇ ਛੋਟੇ ਪਿੰਡਾਂ ਤੋਂ ਲੈ ਕੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਦੇ ਵਿੱਚ। ਹੁਣ ਜਦੋਂ ਇਹ ਗੱਲਬਾਤ ਸਾਹਮਣੇ ਆਉਂਦੀ ਹੈ ਤਾਂ ਫਿਰ ਇੱਕ ਸਕੂਲ ਦੀ ਮੈਂ ਬੈਕਗ੍ਰਾਉਂਡ ਦੇਖੀ ਹੈ, ਇਸ ਸਕੂਲ ਕਾਂਗਰਸ ਦੇ ਫਲਾਣੇ ਲੀਡਰ ਦਾ ਹੈ, ਉਹ ਲੀਡਰ ਸਵਰਗ ਸੁਧਾਰ ਚੁੱਕਿਆ ਤੇ ਹੁਣ ਉਸ ਨੂੰ ਉਸ ਦੀ ਨੌਂ ਚਲਾ ਰਹੀ ਹੈ। ਆ ਸਕੂਲ ਆ ਜਿਹੜਾ ਇਹ ਫਲਾਣੇ ਆਪ ਵਾਲੇ ਬੰਦਿਆਂ ਦਾ, ਇਹ ਫਲਾਣੇ ਦਾ, ਇਹ ਇੱਕ ਸਿੱਖਿਆ ਤੰਤਰ ਦੇ ਵਿੱਚ ਚੈਨ ਬਣਾਈ ਹੋਈ ਹੈ। ਸਭ ਤੋਂ ਵੱਡੀ ਤ੍ਰਾਸਦੀ ਇਹ ਆ ਬਾਜਵਾ ਜੀ, 2012 ਦੇ ਵਿੱਚ ਇੱਕ ਵਿਅਕਤੀ ਨੇ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ, ਜਿਹੜਾ ਵੀ ਕੋਈ ਵਿਅਕਤੀ ਚਾਹੇ ਉਹ ਪੰਜਾਬ ਚ ਚਾਹੇ ਉਹ ਹਰਿਆਣੇ ਚ ਚਾਹੇ ਉਹ ਆਂਧਰਾ ਚਾਹੇ ਉਹ ਕੇਰਲਾ ਚਾਹੇ ਉਹ ਤ੍ਰਿਵਿਕਰਮ ਚ, ਆਲ ਇੰਡੀਆ ਦੇ ਵਿੱਚ ਹੈ, ਚਾਹੇ ਉਹ ਪੀਐਨ ਹੈ, ਚਾਹੇ ਉਹ ਮਾਲੀ ਹੈ, ਚਾਹੇ ਉਹ ਪ੍ਰਿੰਸੀਪਲ ਹੈ, ਚਾਹੇ ਉਹ ਆਈਏਐਸ ਅਫਸਰ ਹੈ, ਚਾਹੇ ਉਹ ਸਿੱਖਿਆ ਵਿਭਾਗ ਦਾ ਕੁਛ ਵੀ ਹੈ, ਪਟੀਸ਼ਨ ਪਾਈ ਗਈ ਉਹਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਨ ਜਿਹੜਾ ਬੰਦਾ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈ ਰਹੇ। ਉਸ ਵਿਅਕਤੀ ਉਸ ਪਟੀਸ਼ਨ ਦੇ ਨਾਲ ਸਹਿਮਤ ਹੋਏ, ਆਹ ਆਪਣੇ ਬਾਰੇ ਵੀ ਕੀਤੀ ਵੀ ਕਿੰਨਾ ਚੰਗਾ ਜੀ ਜੇ ਇਸ ਤਰ੍ਹਾਂ ਹੋਈ। ਬਾਜਵਾ ਜੀ ਉਸ ਪਟੀਸ਼ਨ ਦੀ ਜਿਹੜੀ ਪਹਿਲੀ ਤਰੀਕ ਆ, ਮੈਂ 2012-13 ਤੇ ਜਾਣਾ ਚਾਹੁੰਦਾ, ਉਹ ਜਦੋਂ ਪਈ ਤੇ ਉਸ ਦੇ ਵਿੱਚ ਇੱਕ ਸੈਨ ਕਰਨ ਦਾ ਸਮਾਂ ਚੱਲਿਆ ਵੀ ਸੈਨ ਕਰੋ ਜੀ ਇਹ ਬੰਦਿਆਂ ਦੇ ਨਾਲ ਕਿਹੜੇ ਕਿਹੜੇ ਸਹਿਮਤ, ਲੋਕਾਂ ਨੇ ਜੀ ਬੜੇ ਸਹਿਨ ਕੀਤੇ ਕਰਨੇ ਜੀ। ਉਹਦੀ ਜਿਹੜੀ ਪਹਿਲੀ ਤਰੀਕ ਆ ਉਹ ਮਤਲਬ ਕਿ ਵੀ ਤਕਰੀਬਨ 2-2.5 ਮਹੀਨੇ ਦੀ ਪਈ। ਉਸ ਤੋਂ ਬਾਅਦ ਜੀ ਇਸ ਮਨਮੋਹਨ ਸਿੰਘ ਸਰਕਾਰ ਦੇ ਇੱਕ ਮੰਤਰੀ ਨੇ ਜੱਜ ਸਾਹਿਬਾਨ ਨੂੰ ਕਹਿ ਕੇ ਉਹ ਪਟੀਸ਼ਨ ਹੀ ਖਤਮ ਕਰ ਦਿੱਤੀ। ਜਦੋਂ ਕੋਈ ਪਟੀਸ਼ਨ ਬਾਰੇ ਜਾਣਕਾਰੀ ਮਿਲਦਾ, ਕਿਉਂਕਿ ਉਦੋਂ RTI ਐਕਟ ਆ ਜਿਹੜਾ ਰਾਈਟ ਟੂ ਇਨਫੋਰਮੇਸ਼ਨ, ਉਹ ਵੀ ਨਵਾਂ ਨਵਾਂ ਚੱਲਿਆ ਸੀ, ਜਿਹੜੇ ਉਹ RTI ਰਾਹੀਂ ਕੋਈ ਆਪਣੇ ਵਰਗੇ ਪਾਉਂਦੇ ਸੀ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਸੀ ਕਿ ਆਹ ਚੱਕੋ ਜੀ ਇਹਦੀ 6 ਮਹੀਨੇ ਬਾਅਦ ਤਰੀਕ ਪੈ। ਇਸ ਤਰ੍ਹਾਂ ਕਰਕੇ ਸਾਲ ਦੇ ਵਿੱਚ ਉਹਦੀਆਂ 2 ਤਰੀਕਾਂ ਸਰਕਾਰੀ ਪੱਧਰ ਉੱਤੇ ਦਿਖਾਈਆਂ ਪਈਆਂ। ਹੁਣ ਸਿੱਖਿਆ ਦਾ ਕੰਮ ਹੋਵੇ ਤੇ 6 ਮਹੀਨੇ ਬਾਅਦ ਉਹਦੀ ਇੱਕ ਤਰੀਕ ਹੋਵੇ ਤੇ ਇਹ ਤੋਂ ਵੱਡੀ ਬੇਈਮਾਨੀ ਹੋਊਗੀ ਕੀ ਬਾਜਵਾ ਜੀ? ਤੇ ਮੁੱਖ ਦੀ ਗੱਲ ਇਹ ਉਹ ਪਟੀਸ਼ਨ ਆ ਜਿਹੜੀ ਉਹ ਖਾਤਮ ਖਾਰਜ ਕਰ ਦਿੱਤੀ ਗਈ ਤੇ ਇਸ ਤਰ੍ਹਾਂ ਕਰਕੇ ਸਿੱਖਿਆ ਦਾ ਜਿਹੜਾ ਉਹ ਵਪਾਰੀ ਕਰਨਾ ਉਹ ਚੱਲਿਆ ਤੇ ਹੁਣ ਜਿਹੜੇ ਸ਼ਾਹ ਜੀ ਬੇਲਨ ਜਾਂ ਵਾਲਨ ਸ਼ਾਹ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਨੇਪਾਲ ਦੇ, ਉਹਨਾਂ ਨੇ ਫੈਸਲਾ ਹੀ ਪਹਿਲਾਂ ਇਹ ਲਿਆ ਵੀ ਇਹ ਨੀ ਕੋਈ ਪਟੀਸ਼ਨ ਪਾਓ ਹੈ, ਅੱਜ ਤੋਂ ਬਾਅਦ ਸਮੁੱਚੇ ਨੇਪਾਲ ਦੇ ਵਿੱਚ ਪ੍ਰਾਈਵੇਟ ਸਕੂਲ ਬੰਦ। ਸਾਰੀ ਦੁਨੀਆਂ ਦੇ ਵਿੱਚ ਜਦੋਂ ਮੈਂ ਗੱਲ ਛੇੜੀ ਤੁਸੀਂ ਵੀ ਤੁਰੰਤ ਉਹ ਪੁਆਇੰਟ ਫੜ ਲਿਆ, ਸਾਰੀ ਦੁਨੀਆਂ ਦੇ ਵਿੱਚ ਚੰਗੇ ਲੋਕ ਇਸ ਚੀਜ਼ ਦੀ ਸਰਾਹਨਾ ਕਰ ਰਹੇ ਨੇ। ਤੇ ਬਾਜਵਾ ਜੀ ਇੱਕ ਕਹਾਵਤ ਹੈ, ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੋਬਾ, ਤੇ ਨੇਪਾਲ ਛੋਟਾ ਜਿਹਾ ਦੇਸ਼ ਆ, ਉਹ ਇੰਡੀਆ ਤੇ ਨਿਰਭਰ ਆ, ਉਹ ਭੂਟਾਨ ਤੇ ਨਿਰਭਰ ਆ, ਉਹ ਕਈ ਦੇਸ਼ਾਂ ਤੇ ਨਿਰਭਰ ਹੈ, ਉਹਨੇ ਏਡਾ ਬੜਾ ਫੈਸਲਾ
1: ਚਾਈਨਾ ਤੇ ਹਰ ਆਲੇ ਦੁਆਲੇ ਹਰ ਇੱਕ ਨੂੰ।
0: ਹਾਂ, ਤੇ ਉਹ ਦਿਨ ਜਦੋਂ ਘੋੜੀ ਕੁੱਬਾ ਚੜੂ ਹੋਇਆ ਡੁੱਬੂਗਾ ਉਹ ਇੰਡੀਆ ਦੇ ਵਿੱਚ ਆ ਹੀ ਨਹੀਂ ਸਕਦਾ। ਇੱਕ ਨੇਪਾਲ ਤੋਂ ਵੀ ਅਸੀਂ ਸਿੱਖਿਆ ਲੈ ਸਕਦੇ, ਵਿਸ਼ਵ ਗੁਰੂ ਬਣਨ ਨੂੰ ਅਸੀਂ ਕਾਹਲੇ ਆ। ਬਾਜਵਾ ਜੀ ਇਹ ਵੀ ਮੌਜੂਦਾ ਸਮੇਂ ਸਿੱਖਿਆ ਨੀਤੀ ਦੀ ਘੋਰ, ਮੈਂ ਪੰਜਾਬ ਦੀ ਉਹ ਗੱਲ ਕੀਤੀ ਆ ਵਿੱਚ ਤਾਂ ਚਲੋ ਮਗਰਲੀ ਬੈਕਗ੍ਰਾਉਂਡ ਦੱਸਣੀ ਪਈ ਹੈ, ਤੇ ਪੰਜਾਬ ਦੇ ਵਿੱਚ ਪੂਰੀ ਰੱਜ ਕੇ ਲੁੱਟ ਹੋ ਰਹੀ ਹੈ। ਜਿਹੜਾ ਪੰਜਾਬ ਦਾ ਸਿੱਖਿਆ ਮੰਤਰੀ ਹੈ ਉਹ ਨਿੱਤ ਨਵੇਂ ਅੰਕੜੇ ਕੱਢ ਰਿਹਾ ਜੀ, ਸਰਕਾਰੀ ਸਕੂਲ ਦੇ ਆਹ ਹੋਇਆ, ਸਰਕਾਰੀ ਸਕੂਲ ਦੇ ਆਹ ਹੋਇਆ ਹੋਇਆ, ਕੱਖ ਵੀ ਨੀ।
1: ਬੜਾ ਅਫਸੋਸ ਹੁੰਦਾ ਜਦੋਂ ਸਮੂਹਿਕ ਤੌਰ ਤੇ ਆਪਣੇ ਸਮਾਜ ਸਟੇਟਾਂ, ਸੈਂਟਰ, ਇਕੋਨੋਮੀ, ਸਮਾਜ ਤੇ ਧਿਆਨ ਮਾਰੀ ਦਾ ਨਾ ਆਪਣੀ ਜਨਤਾ ਵੱਲ, ਤੇ ਮੈਂ ਕਹਿੰਦਾ ਕਿ ਹੌਸਲਾ ਬਚਦਾ ਹੀ ਨਹੀਂ ਸਰ, ਕਿ ਟਠਵਾਹ ਜਿਹੀ ਨਜ਼ਰ ਆਉਂਦੀ ਹੈ, ਬੇਈਮਾਨੀ ਹਨੇਰੀ ਚੱਲਣ, ਬੇਈਮਤੇ ਝੂਠ ਦੀ ਬਿਜਲੀ ਕਰਕਣ ਲਈ ਹੈਗੀ ਆ, ਸਮਝ ਨਹੀਂ ਆਉਂਦੀ।
0: ਬਾਜਵਾ ਜੀ ਇੰਨਾ ਕੁ ਮੈਂ ਤਾਂ ਕਹਿਣਾ ਹੁੰਦਾ ਵੀ ਇੰਨਾ ਕੁ ਬਹੁਤ ਆ ਵੀ ਅਸੀਂ ਚਰਚਾ ਕਰਦੇ ਹਾਂ, ਸਾਨੂੰ ਚਰਚਾ ਕਰਨ ਦੇ ਵਿੱਚ ਹੀ ਬਹੁਤ ਆ, ਤੇ ਕੋਈ ਨਾ ਕੋਈ ਇਹਨੂੰ ਸੁਣਦੇ।
1: ਸ਼ਰਮ ਮਹਿਸੂਸ ਹੁੰਦੀ ਹੈ, ਆਪਣੇ ਆਪ ਵਿੱਚ ਹੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਇੰਨੇ ਗਰਕੇ ਲੋਕ ਕਿਉਂ।
0: ਹੁਣ ਜਦੋਂ ਬਾਜਵਾ ਜੀ ਆਪਾਂ ਪ੍ਰੋਗਰਾਮ ਕਰਦੇ ਹਾਂ, ਚਾਹੇ ਹਫ਼ਤੇ ਬਾਅਦ
1: ਕਰੀਏ, ਇਸ ਤਰ੍ਹਾਂ ਸੋਚਾਂ ਵਿੱਚ ਜਦੋਂ ਪਏ ਹੁੰਦੇ ਆ, ਤੁਸੀਂ ਮੇਰੀ ਉਹ ਪੋਇਮ ਪੜ੍ਹੀ ਆ ਜਿਹੜੀ ਮੈਂ ਫੇਸਬੁੱਕ ਤੇ ਪਾਈ ਹੈ, ਉਹ
0: ਹਾਂਜੀ ਹਾਂ ਅੱਜ ਪਾਈ ਆ ਤੁਸੀਂ ਮੇਰੀ,
1: ਮੈਂ ਸੋਚਾਂ ਦਾ ਨਤੀਜਾ ਹੈ।
0: ਤੁਸੀਂ ਸਾਰਾ ਕੁਝ ਉਹ ਚ ਬੜੇ ਵਧੀਆ ਤਰੀਕੇ ਨਾਲ ਵਰਣਨ ਕੀਤਾ। ਹੁਣ ਬਾਜਵਾ ਜੀ ਜਦੋਂ ਪ੍ਰੋਗਰਾਮ ਕਰਦੇ ਆ ਨਾ, ਚਾਹੇ 15 ਦਿਨ ਬਾਅਦ ਕਰੀਏ, ਚਲੋ ਕਈ ਵਾਰ ਵਾਰੀ ਵਿੱਚ ਹੋ ਲੱਗ ਜਾਂਦੀ ਹੈ, ਮੈਂ ਅਕਸਰ ਪੰਜਾਬ ਦੀ ਗੱਲਬਾਤ ਕਰਦਾ, ਮੈਨੂੰ ਚਲੋ ਤੁਸੀਂ ਡਿਊਟੀ ਦਿੱਤੀ ਹੋਈ ਹੈ, ਤੇ ਮੈਂ ਇੱਕ ਗੱਲ ਕਰਦਾ ਹੁੰਦਾ ਪੰਜਾਬ ਦੇ ਵਿੱਚ ਚੱਲ ਰਹੇ ਨਸ਼ਿਆਂ ਦੀ, ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ, ਦੇਖੋ ਕਿੰਨਾ ਵਧੀਆ ਪੈਂਦਾ, ਕਿੰਨਾ ਵਧੀਆ ਸੁਣਦਾ ਜੁੜਦਾ,
1: ਯੁੱਧ ਨਸ਼ਿਆਂ ਵਿਰੁੱਧ, ਕਮਾਲ ਹੈ, ਯੁੱਧ ਨਸ਼ਿਆਂ ਵਿਰੁੱਧ ਕਿੱਡੀ ਸੋਹਣਾ ਬੰਦੀ ਆ।
0: ਤੇ ਉਹਦੇ ਵਿੱਚ ਹੁਣ ਮੈਂ ਪਿੱਛੇ ਨਹੀਂ ਜਾਣਾ ਵੀ ਇਹ ਪਿਛਲੀ ਮਾਰਚ ਤੋਂ ਸ਼ੁਰੂ ਹੋਇਆ, ਫਿਰ ਇਹ 7 ਜਨਵਰੀ ਤੋਂ ਕੇਜਰੀਵਾਲ ਨੇ ਦੁਬਾਰ ਚ ਦੂਜਾ ਪੜਾਅ ਸ਼ੁਰੂ ਕੀਤਾ, ਅਸੀਂ ਇੰਨੇ ਫੜ ਲਏ ਜੀ, ਅਸੀਂ ਆਹ ਕਰ ਲਿਆ, ਅਸੀਂ ਉਹ ਕਰ ਲਿਆ,
1: ਤੇ ਫੜ ਲਏ ਉਹ ਨੇ ਜਿਹੜੇ ਗਲੀਆਂ ਚ ਟੀਕੇ ਲਾਉਂਦੇ ਫਿਰਦੇ ਨੇ ਮਾੜੇ ਮੋਟੇ ਨਿੱਕੇ ਮੋਟੇ,
0: ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਬਾਜਵਾ ਜੀ ਇੰਨੀ ਸਖਤਾਈ ਹੋਣ ਦੇ ਬਾਵਜੂਦ ਵੀ ਨਸ਼ਾ ਔਨ ਮੋਬਾਇਲ ਫੋਨ ਡਿਲੀਵਰੀ ਔਨ ਮੋਬਾਇਲ ਫੋਨ ਡਿਲੀਵਰੀ ਤੁਸੀਂ ਆਪ ਸਾਹਿਬ ਲਾ ਲਓ, ਇੱਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਅੰਕੜੇ ਦਿੱਤੇ ਜਾ ਰਹੇ ਨੇ, ਸਮੁੱਚੇ ਪੰਜਾਬ ਦੇ ਵਿੱਚ ਬੋਰਡ ਲੱਗੇ ਹੋਏ ਨੇ ਜੀ, ਇੱਥੇ ਨਸ਼ੇ ਦੀ ਸੂਚਨਾ ਦਓ, ਅਸੀਂ ਆਹ ਕਰਤਾ, ਅਸੀਂ ਇਹ ਕਰਤਾ। ਪਰ ਬਾਜਵਾ ਜੀ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਦੁਖੀ ਮਨ ਦੇ ਨਾਲ ਇੱਕ ਘਟਨਾ ਸਾਂਝੀ ਕਰ ਰਿਹਾ, ਅੱਗੇ ਵੀ ਕਰਦੇ ਰਹਿੰਦੇ ਆਪਾਂ
1: ਜੀ।
0: ਇਹ ਆਪਾਂ ਚੱਲੀਏ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ, ਗੁਰੂ ਕੀ ਨਗਰੀ ਤੋਂ ਭਾਵ ਜਦੋਂ ਅਸੀਂ ਸੁਲਤਾਨਪੁਰ ਲੋਧੀ ਦਾ ਨਾਂ ਲੈਂਦੇ ਹਾਂ ਤਾਂ ਸਾਡੇ ਅੱਗੇ ਬਾਬੇ ਨਾਨਕ ਦੀਆਂ ਯਾਦਾਂ ਘੁੰਮਦੀਆਂ ਨੇ, ਬਾਬਾ ਬਲਵੀਰ ਸਿੰਘ ਸੀਚੇਵਾਲ ਘੁੰਮਦਾ, ਉਸੇ ਸੁਲਤਾਨਪੁਰ ਲੋਧੀ ਦਾ ਸ਼ਹਿਰ ਆ ਜਿਹੜਾ, ਉਹਦੇ ਬੁੱਕੜ ਦੇ ਵਿੱਚ ਇੱਕ ਪਿੰਡ ਹੈ, ਨਗਰ ਵੀ ਕਹਿੰਦੇ ਨੇ, ਉੱਥੇ 4 ਨੌਜਵਾਨ ਇੱਕ ਮਾਂ ਦੀ ਕੁੱਖੋਂ ਜੰਮੇ ਹੋਏ ਨਸ਼ਿਆਂ ਦੇ ਨਾਲ ਮਰਦੇ ਨੇ, ਕੋਈ 2 ਸਾਲ ਪਹਿਲਾਂ, ਕੋਈ 1.5 ਸਾਲ ਪਹਿਲਾਂ, 4 ਬੱਚੇ ਉਸ ਮਾਂ ਦੇ ਨਸ਼ਿਆਂ ਦੀ ਭੇਟ ਚੜ ਰਹੇ। ਉਹ ਬਾਜ਼ਾਰ ਦੇ ਵਿੱਚ ਜਾਂ ਨੇੜੇ ਦੇ NRI ਪਿੰਡ ਜਿੱਥੇ ਬੰਦੇ ਕੁਛ ਦੱਸ ਪਾਉਣ ਦਾ ਕੋਈ, ਉੱਥੇ ਉਹ ਜਾਂਦੀ ਆ ਤੇ ਉਹ ਕੀ ਕਹਿ ਰਹੀ ਹੈ, ਮੇਰੇ ਕੋਲ ਤਾਂ ਸਰੀ ਦਾ ਤਸਵੀਰਾਂ ਨੇ, ਮੇਰੇ ਕੋਲ ਤਾਂ ਰੁਦਨ ਹੈ, ਉਹ ਕੀ ਕਹਿ ਰਹੀ ਹੈ ਵੀ ਮੇਰਾ 5ਵਾਂ ਮੁੰਡਾ ਨਸ਼ੇ ਦੇ ਵਿੱਚ ਗਲਤਾਨ ਹੋਇਆ, ਇਲਾਜ ਤੋਂ ਤੜਫਦਾ ਪਿਆ, ਮੈਂ ਉਹਦਾ ਇਲਾਜ ਕਰਾਉਣਾ, ਮੈਨੂੰ 10 ਰੁਪਏ, ਮੈਨੂੰ 100 ਰੁਪਏ, ਮੈਨੂੰ 200 ਰੁਪਏ, ਮੈਨੂੰ 500 ਰੁਪਏ ਦਿਓ ਜਾਂ ਕੋਈ ਉਹਦਾ ਇਲਾਜ ਕਰਾ।
1: ਬਹੁਤ
0: ਇਕਦਮ ਇਹ ਅੱਗ ਵਾਂਗ ਫੈਲਦੀ ਹੈ ਵੀ 4 ਪੁੱਤ ਗੁਆ ਚੁੱਕੀ ਮਾਂ, ਤੇ ਫਿਰ ਬਾਜਵਾ ਜੀ ਉਹ 5ਵਾਂ ਜਿਹੜਾ, ਚਲੋ ਹੁਣ ਆਪਾਂ ਇਹ ਨਹੀਂ ਕਹਿੰਦੇ ਵੀ ਚਲੋ ਸਰਕਾਰਾਂ ਦੀ ਵੀ ਗਲਤੀ ਹੈ, ਕੁਛ ਹੁਣ ਜੇ 4 ਬੱਚੇ ਚਲੇ ਗਏ, ਇੱਕੋ ਮਾਂ ਨਹੀਂ ਹੁੰਦਾ ਤੇ ਉਹ ਮਾਂ ਪਿਓ ਨੂੰ ਵੀ ਕੰਟਰੋਲ ਕਰਨਾ ਚਾਹੀਦਾ, ਪਰ ਅੱਜ ਕੱਲ ਮਾਂ ਪਿਓ ਦੀ ਮੰਨਦਾ ਕਿਹੜਾ,
1: ਨਹੀਂ ਮੰਨਦੇ ਜੀ, ਨਹੀਂ ਮੰਨਦੇ।
0: ਉਸ ਤੋਂ ਬਾਅਦ ਬਾਜਵਾ ਜੀ ਜਿਹੜੀ ਲੰਘ ਕੇ ਗਈ ਆ 8 ਤਰੀਕ, ਅੱਜ 3 ਦਿਨ ਹੋ ਗਏ, ਤੇ ਜਿਹੜਾ ਉਸ ਮਾਂ ਰੇਖਾ ਰਾਣੀ ਦਾ 5ਵਾਂ ਬੱਚਾ ਨਸ਼ਾ ਨਾ ਮਿਲਣ ਕਾਰਨ ਗਲਤ ਆਪਣਾ ਸਰੀਰਕ ਅਵਸਥਾ ਦੇ ਵਿੱਚ ਪਿਆ ਸੀ, 8 ਤਰੀਕ ਨੂੰ ਉਹ ਵੀ ਮਰ ਗਿਆ। ਉਹ ਮਰਿਆ, ਉਹ ਮਰਨ ਤੋਂ ਬਾਅਦ ਫੇਰ ਜਦੋਂ ਮੀਡੀਆ ਵਾਲੇ ਪਹੁੰਚਦੇ ਨੇ, ਸਾਰੀਆਂ ਰਿਪੋਰਟਾਂ ਆਉਂਦੀਆਂ ਨੇ, ਸੋਸ਼ਲ ਮੀਡੀਆ ਤੇ ਜਾਂਦੀਆਂ ਨੇ, ਫੇਰ ਕਪੂਰਥਲਾ ਪੁਲਿਸ ਜਾਗ ਰਹੀ ਹੈ, ਜੇ ਮੈਂ ਮੁੱਤ ਦੇਣ ਤੋਂ ਬਾਅਦ ਫਿਰ ਉਸ ਇਲਾਕੇ ਦੇ ਵਿੱਚੋਂ ਤੁਹਾਡੇ ਕਹਿਣ ਅਨੁਸਾਰ ਜਿਹੜੇ ਟੀਕੇ ਲਾਉਂਦੇ ਨੇ ਉਹ ਨੌ ਵਿਅਕਤੀ ਬਣ
1: ਜਿਨ੍ਹਾਂ ਨੇ ਦੁਕਾਨਾਂ ਉਹਨਾਂ ਨੂੰ ਜਿੰਨੇ ਜਿਹੜੇ ਹੋਲਸੇਲ ਚ ਵੇਚਦੇ ਨੇ ਉਹਨਾਂ ਨੂੰ ਫੜੋ।
0: ਹੁਣ ਇਹ ਇੱਕ ਘਟਨਾ ਜਿਹੜੀ ਪ੍ਰੋਗਰਾਮ ਦੇ ਮੇਰੇ ਖਿਆਲ ਸਮਾਂ ਆਪਣਾ ਨੇੜੇ ਲੱਗਦਾ ਜਾਂਦਾ ਉਹਦੇ ਵਿੱਚ ਮੈਂ ਬੜੇ ਦੁਖੀ ਮਨ ਦੇ ਨਾਲ ਇਹ ਸਾਂਝੀ ਕੀਤੀ ਹੈ ਵੀ ਇਹ ਕਾਹਦਾ ਯੁੱਧ ਨਸ਼ਿਆਂ ਵਿਰੁੱਧ। ਤੇ ਫੇਰ ਦੇਖੋ ਜਿਹੜਾ ਉਹ ਪੰਜਵਾਂ ਪੁੱਤ ਮਰਿਆ ਮਰਨ ਤੋਂ ਬਾਅਦ ਲੋਕਾਂ ਨੇ ਉਹਦਾ ਸੰਸਕਾਰ ਕਰ ਦਿੱਤਾ ਤੇ ਉਹ ਪਾਗਲ ਹੋਈ ਮਾਂ ਪਿੱਟਦੀ ਫਿਰਦੀ ਆ ਕਦੇ ਉਹ ਉੱਥੇ ਦੇ ਆਪਣੇ ਐਮ ਐਲ ਏ ਜਿਹੜਾ ਰਾਣਾ ਗੁਰਜੀਤ ਸੋਢੀ ਉਹਨੂੰ ਪਿੱਟਦੀ ਹੈ ਕਦੇ ਉਹ ਕਿਸੇ ਨੂੰ ਪਿੱਟਦੀ ਹੈ ਕਦੇ ਭਗਵੰਤ ਮਾਨ ਨੂੰ ਪਿੱਟਦੀ ਹੈ। ਤੇ ਹੁਣ ਇਹ ਦੇਖੋ ਬਾਜਵਾ ਜੀ ਯੁੱਧ ਨਸ਼ਿਆਂ ਵਿਰੁੱਧ ਮੈਂ 9-8 ਤਰੀਕ ਦੀ ਘਟਨਾ ਮੈਂ 9 ਤਰੀਕ ਨੂੰ ਇਹ ਆਰਟੀਕਲ ਦਿੱਤਾ ਸੀ ਕਿ ਜਿਹੜਾ ਸੁਲਤਾਨਪੁਰ ਲੋਧੀ ਇਲਾਕਾ ਉਹ ਭਗਵੰਤ ਮਾਨ ਜੀ ਪੰਜਾਬ ਦੇ ਵਿੱਚ ਹੀ ਹੈ ਉਹ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਕਿਉਂ ਨਹੀਂ ਆ ਰਹੇ ਪਰ ਇੱਥੇ ਕੋਈ ਨਹੀਂ ਸੁਣਦਾ ਬਾਜਵਾ ਜੀ ਕੋਈ ਨਹੀਂ ਕਿਸੇ ਦੀ ਉਹ ਗੱਲ ਕਰਦਾ। ਮੈਂ ਹੈਰਾਨ ਹੈ ਵੀ ਇਸ ਤਰ੍ਹਾਂ ਬੀਤ ਰਿਹਾ ਸਾਰਾ ਕੁਝ ਸਾਡੇ ਸਾਹਮਣੇ ਚੱਲ ਰਿਹਾ ਇਹ ਜਿਹੜੇ ਐਮ ਐਲ ਏ ਸ਼ਾਮ ਐਲ ਨੇ ਮੁੱਖ ਮੰਤਰੀ ਉਹਨੀ ਨੇ ਫਲਾਣੇ ਨੇ ਧਮਕਾਣੇ ਨੇ ਇਹ ਯਾਰ ਕਿਹੜੇ ਲਿਫਾਫਿਆਂ ਚ ਕਿਹੜੀ ਹਵਾ ਚ ਉੱਡੇ ਫਿਰਦੇ ਨੇ ਜਿਨ੍ਹਾਂ ਨੂੰ ਆਹ ਘਟਨਾਵਾਂ ਨਹੀਂ ਦੇਖਦੇ
1: ਦਿਸਦਾ ਇਹਨਾਂ ਨੂੰ ਸਾਰਾ ਕੁਛ ਹੈ ਇਹਨਾਂ ਨੂੰ ਇਹ ਹੈ ਕਿ ਪਤਾ ਨਹੀਂ ਅੱਗੋਂ ਮੌਕਾ ਮਿਲਣਾ ਸਾਨੂੰ ਨਹੀਂ ਮਿਲਣਾ ਹੁਣ ਹੀ ਲੁੱਟ ਘਸੁੱਟ ਕਰ ਲਈ ਹੈ ਜਿੰਨੀ ਖੋਲਦੀ ਤੇ ਸਾਰੇ ਤਕਰੀਬਨ ਕੋਈ ਇੱਕ ਅੱਧਾ ਹੋਵੇਗਾ ਫਿਰ ਇਹਨਾਂ ਦੀ ਭੁੱਖ ਪੇਟ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ ਇਹ 100-150-100-100 ਕਰੋੜ ਇਕੱਠਾ ਕਰਕੇ ਇਹਨਾਂ ਦੀ ਭੁੱਖ ਓਨੀ ਦੀ ਓਨੀ ਹੈ ਜਦੋਂ ਕਿ ਇਹਨਾਂ ਨੇ ਇੰਨੇ ਪੈਸੇ ਵਰਤਣੇ ਹੀ ਨਹੀਂ ਇਹ ਸ਼ਦਾਈ ਹੋ ਚੁੱਕੇ ਨੇ ਜਿਸ ਤਰ੍ਹਾਂ ਕੁੱਤੇ ਪਾਗਲ ਨਹੀਂ ਹੋ ਜਾਂਦੇ ਇੰਨਾ ਪੈਸਾ ਲੁੱਟਣ ਵਾਲਾ ਆਪਣੇ ਦੇਸ਼ ਦਾ ਨੇਤਾ ਜਿਹੜਾ ਉਹ ਛਦਾਈ ਹੋ ਚੁੱਕਾ ਉਹਦੀ ਜਗ੍ਹਾ ਅਸੈਂਬਲੀ ਜਾਂ ਪਾਰਲੀਮੈਂਟ ਚ ਨਹੀਂ ਸਿੱਖਾਂ ਦੇ ਪਿੱਛੇ ਹੈ ਜਾਂ ਜਿਸ ਤਰ੍ਹਾਂ ਪਾਗਲ ਕੁੱਤਿਆਂ ਨੂੰ ਕੁਚਲੇ ਸੁੱਟ ਕੇ ਲਾਂਬੇ ਨਹੀਂ ਕਰ ਦਿੱਤਾ ਜਾਂਦਾ ਇਸੇ ਤਰ੍ਹਾਂ ਹੀ ਇਹਨਾਂ ਦਾ ਇਲਾਜ ਵੀ ਇਹੋ ਜਿਹਾ ਹੋਣਾ ਚਾਹੀਦਾ ਪਾਗਲ ਹੋ ਚੁੱਕੇ ਅਫਸਰਾਂ ਦਾ ਜਿੰਨਾ 100-150 ਬੰਦੇ 30 ਬੰਦੇ ਗੁੰਡੇ ਰਲ ਕੇ ਵੀ ਉਹਨਾਂ ਗੰਦ ਨਹੀਂ ਪਾ ਸਕਦੇ ਜਿੰਨਾ ਇੱਕ ਅਫਸਰ
0: ਹਾਂਜੀ ਆਪਣੇ ਅੰਮ੍ਰਿਤਸਰ ਵਾਲਾ ਜਿਹੜਾ ਅਪਰੋਚ ਅੰਮ੍ਰਿਤਸਰ ਵਾਲਾ ਜਿਹੜਾ ਅਫਸਰ ਸੀਗਾ ਉਹ ਦੇਖ ਲਓ ਉਹ ਬੇਚਾਰਾ ਕਿੰਨੇ ਉਹ ਕੀਤਾ
1: ਬਿਲਕੁਲ
0: ਰੰਧਾਵਾ ਸਾਹਿਬ ਹਾਂ ਤੇ ਹੁਣ ਉਹ ਜਿਹੜਾ ਆਪਣੇ ਆਹ ਕਿਹੜਾ ਮੈਂ ਨਾਂ ਉਹਦਾ ਭੁੱਲ ਗਿਆ ਮੰਤਰੀ ਸੀ ਉਹ ਵੀ ਹਾਂ ਤੇ ਉਹ ਦੇਖੋ ਹੁਣ ਸਿੱਖਾਂ ਦੇ ਪਿੱਛੇ ਪਹੁੰਚ ਗਿਆ ਇਸ ਤਰ੍ਹਾਂ ਇਹ ਹੋਣਾ ਚਾਹੀਦਾ ਤਾਂ ਠੱਲ ਪਊਗੀ
1: ਇਹਨਾਂ ਨੇ ਤੇ ਸਮਾਜ ਨੂੰ ਠੀਕ ਕਰਨਾ ਤੇ ਜਦੋਂ ਇਹੋ ਹੀ ਗੰਦ ਪਾਉਣ ਲੱਗ ਜਾਣਗੇ ਤੇ ਸਮਾਜ ਦੇ ਵਿੱਚ ਗੰਦ ਅੱਗੇ ਹੀ ਪਿਆ ਹੈ ਤੇ ਇਹ ਤੇ ਵਾਧਾ ਕਰਨ ਦੇ ਨੇ ਸਮੂਹ ਦੇ ਵਿੱਚ
0: ਹੁਣ ਬਾਜਵਾ ਜੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਜਾਂਦਾ ਜਾਂਦਾ ਵਰਣਨ ਕਰਦਾ ਤਾਜ਼ੀ ਜ਼ਿਲ੍ਹਾ ਬਰਨਾਲਾ ਬਰਨਾਲਾ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਭਦੌੜ ਹੈ ਉੱਥੋਂ ਦਾ ਇੱਕ ਦੁਕਾਨਦਾਰ ਬੰਦਾ ਹੈ ਮੋਬਾਈਲਾਂ ਦੀ ਰਿਪੇਅਰ ਕਰ ਰਿਹਾ ਹੈ ਮੋਬਾਈਲਾਂ ਦੀ ਰਿਪੇਅਰ ਕਰ ਰਿਹਾ ਉਹ ਬੰਦੇ ਨੇ ਕੀ ਕੀਤਾ ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਉਹ ਰਿਜ਼ਰਵ ਹਲਕਾ ਸੀ ਉਹਨੂੰ ਉੱਥੋਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਦੂਜੇ ਪਾਸੇ ਜਿਹੜੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਦੋਂ ਇਲੈਕਸ਼ਨ ਹੋਈ ਹੈ ਚਰਨਜੀਤ ਸਿੰਘ ਚੰਨੀ ਉਹ ਵੀ ਰਿਜ਼ਰਵ ਕੈਟਾਗਰੀ ਨਾਲ ਨੇ ਉਹ ਜਾ ਕੇ ਭਦੌੜ ਤੋਂ ਖੜ ਗਏ ਵੀ ਸੁਰੱਖਿਅਤ ਹਲਕਾ ਉਹ ਤਾਂ ਮੋਬਾਈਲਾਂ ਨੂੰ ਰਿਪੇਅਰ ਕਰਨ ਵਾਲੀ ਆ ਮੈਂ ਤਾਂ ਮੁੱਖ ਮੰਤਰੀ ਲਾਭ ਸਿੰਘ ਉੱਗੋ ਕੇ ਉਹਦਾ ਨਾਂ ਆ ਉਹ ਬੰਦੇ ਨੂੰ ਆਪ ਦੀ ਹਨੇਰੀ ਨੇ ਮੋਬਾਈਲ ਰਿਪੇਅਰ ਵਾਲੇ ਨੂੰ ਜਿਤਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਹਰਾ ਦਿੱਤਾ ਹੁਣ ਉਹ ਬੰਦਾ ਜਦੋਂ ਵਿਧਾਨ ਸਭਾ ਚ ਗਿਆ ਉਹ ਜੀ ਬੜਾ ਚੌੜਾ ਮੁੱਖ ਮੰਤਰੀ ਨੂੰ ਥਾਪੜਾ ਦਿੱਤਾ ਭਗਵੰਤ ਮਾਨ ਨੇ ਵੀ ਆ ਮੁੱਖ ਮੰਤਰੀ ਨੂੰ ਹਰਾ ਕੇ ਆਇਆ ਜੀ ਉਹ ਇੰਨਾ ਚੌੜਾ ਹੋਇਆ ਹਾਂ ਉਹ ਇੰਨਾ ਚੌੜਾ ਹੋਇਆ ਬਾਜਵਾ ਨੇ ਉਹਨੇ ਗੰਡਾਸਾ ਫੜ ਲਿਆ ਜਿਹੜਾ ਪੁਲਿਸ ਜਿਹੜਾ ਪੁਲਿਸ ਵਾਲਾ ਡੀਐਸਪੀ ਐਸਐਸਪੀ ਪਹਿਲਾ ਗੜਾਸਾ ਉਹਨਾਂ ਦੇ ਹਵਾਲੇ ਕੀਤਾ ਵੀ ਜਿਹੜਾ ਫੈਸਲਾ ਹੋਣਾ ਮੇਰੇ ਗੜਾਸੇ ਤੋਂ ਬਿਨਾਂ ਨਹੀਂ ਹੋਣਾ। ਹਾਂਜੀ ਹਾਂ, ਫਿਰ ਨਸ਼ਿਆਂ ਵਾਲੇ ਮਾਮਲੇ ਚ ਗੜਾਸਾ ਫੇਰਿਆ ਉਹਨੇ ਕੱਟ ਕੇ, ਨਾ ਉਹਦਾ ਸ਼ੋ ਹੋਇਆ, ਮਤਲਬ ਕਿ ਕੋਈ ਬਖਸ਼ਿਆ ਨਹੀਂ। ਤੇ ਇਸ ਵੇਲੇ ਉਸ ਵਿਅਕਤੀ ਨੇ ਆਪਣਾ ਇੱਕ ਸ਼ੈਲਰ ਚਾਲੂ ਕਰ ਲਿਆ, ਸ਼ੈਲਰ ਤੇ ਕੋਠੀ ਜਿਹੜੀ ਉਹਦੀ ਆਲੀ ਸ਼ਾਨ ਬਣ ਰਹੀ ਹੈ, ਉਹਦੀਆਂ ਲੋਕਾਂ ਨੇ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਆਉਂਦੇ ਜਾਂਦਿਆਂ ਨੇ। ਤੇ ਉਹ ਤੰਦਰ ਨੇ ਉੱਥੇ ਆਪਣੇ ਪ੍ਰਾਈਵੇਟ ਆਹ ਜਿਵੇਂ ਤੁਸੀਂ ਕਹਿ ਕੇ ਹਟੋ ਨਾ, ਪਹਿਲਾਂ ਵੀ ਗੁੰਡਾਗਰਦੀ ਵਾਲੇ ਇਕੱਠੇ ਕੀਤੇ ਹੋਏ ਨੇ, ਉਹ ਬੰਦੇ ਬਿਠਾ ਲਏ ਜਿਹੜਾ ਉਹ ਫੋਟੋ ਖਿੱਚੇ ਵੀ ਆ ਐਮ ਐਲ ਏ ਦੀ ਕੋਠੀ ਬਣਦੀ ਆ, ਉਹਦਾ ਹੀ ਮੋਬਾਇਲ ਪਾ, ਉਹਦੇ ਮੋਬਾਇਲ ਪਾਉਂਦੇ ਨੇ ਜੀ। ਹੋਇਆ ਹੁਣ ਜਿਹੜਾ ਅਗਲਾ ਪੁਆਇੰਟ ਹੈ, ਜਦੋਂ ਇਹਨਾਂ ਦੀ ਇਨਕੁਆਰੀ ਹੋਣੀ ਹੈ ਤਾਂ ਫਿਰ ਜਾ ਕੇ ਭਾਜਪਾ ਵਾਲਿਆਂ ਨੇ ਇਨਕੁਆਰੀ ਕਰਨੀ ਆ, ਤੇ ਇਹਨਾਂ ਨੇ ਫਿਰ ਜਾ ਕੇ ਭਾਜਪਾ ਅੱਗੇ ਗੋਡੇ ਟੇਕ ਕੇ ਭਾਜਪਾ ਸ਼ਾਮਲ ਹੋਣਾ। ਫਿਰ ਜਦੋਂ ਲੋਕਾਂ ਚ ਜਾਣਾ ਜਾਂ ਕੁਛ ਹੋਣਾ, ਫਿਰ ਲੋਕਾਂ ਨੇ ਇਹਨਾਂ ਨੂੰ ਦੱਖੂ ਦਾਣਾ ਦੇਣਾ, ਦੱਖੂ ਦਾਣਾ। ਇਹ ਤਾਂ ਬਾਜਬਾਜੀ ਚੱਲ ਰਿਹਾ ਤੇ ਕਿਹੜੀ ਗਲਤੀ ਕਰ ਬੈਠੇ ਲੋਕ, ਕਿਉਂਕਿ ਅਸੀਂ ਖੁਦ ਚੰਗਾ ਕਹਿੰਦੇ ਸੀ, ਅਸੀਂ ਖੁਦ ਵਿੱਚ ਸ਼ਾਮਲ ਸੀ, ਸਾਰੇ ਲੋਕ ਤੁਸੀਂ ਮੈਂ ਸਭ ਸ਼ਾਮਲ ਸੀ, ਪਰ ਇਹ ਨਹੀਂ ਸੀ ਪਤਾ ਬਈ ਇਹ ਇੰਨੇ ਬੇਈਮਾਨ ਇੰਨੇ ਘਟੀਆ ਲੋਕ ਨਿਕਲਣਗੇ। ਉਹ ਪਤੰਦਰਾ, ਜੇ ਤੂੰ ਸ਼ੈਲਰ ਬਣਾਉਣਾ, ਜੇ ਤੂੰ ਕੋਠੀ ਬਣਾਉਣੀ ਆ, ਤੂੰ ਆਪਣੀ ਬਾਜ਼ਾਰ ਤੋਂ 5 ਸਾਲ ਲੰਘਣ ਦੇ,
1: ਥੋੜੀ ਦੇਰ ਠਹਿਰ ਜਾਓ ਤੁਸੀਂ, ਜਦੋਂ ਕੋਈ ਮਤਲਬ
0: ਥੋੜੀ ਦੇਰ ਆ, ਕੋਈ ਸਾਦਾ ਮਕਾਨ ਬਣਾ ਲੈ, ਤੁਹਾਨੂੰ ਮੈਂ ਭੇਜੂ ਬਾਜਬਾ ਜੀ ਉਹਦੀ ਫੋਟੋ, ਬੰਦੇ ਨੇ ਮੋਬਾਇਲ ਬਣਾ ਕੇ ਉਹਦੀ ਫੋਟੋ ਖਿੱਚਣ ਗਿਆ।
1: ਇਹਨਾਂ ਕੋਠੀਆਂ ਦੀ ਕੋਈ ਸ਼ੌਂਕ ਨੀ ਵੇਖਣ ਦਾ, ਮੈਨੂੰ ਵੈਸੇ ਹੀ ਪਤਾ
0: ਸ਼ੌਂਕ ਤਾਂ ਨਹੀਂ, ਪਰ ਇਹਨਾਂ ਦੀ ਭੰਡੀ ਦਾ ਕਰੀਏ ਅਸੀਂ, ਸ਼ੌਂਕ ਤਾਂ ਸਾਡੇ ਕੋਲ ਪਹਿਲਾਂ ਕੋਠੀਆਂ ਬਣਾਈ।
1: ਬੜਾ ਅਫਸੋਸ ਹੁੰਦਾ ਜਦੋਂ ਇੱਧਰ ਦੀ ਦੁਨੀਆ ਤੇ, ਇਹਦਾ ਮਤਲਬ ਇਹ ਨੀ ਕਿ ਇੱਧਰ ਕ੍ਰਾਈਮ ਹੈ ਨਹੀਂ, ਇੱਧਰ ਡਾਕੇ ਨੀ ਪੈਂਦੇ, ਬੁਰੇ ਲੋਕ ਸਾਰਾ ਕੁਛ ਆ, ਪਰ ਵੇਖ ਲਓ ਇੱਥੇ ਬੱਬੀ ਜੀ ਇਹੋ ਜਿਹੀਆਂ ਦੁਕਾਨਾਂ ਵੀ, ਸਬਜ਼ੀ ਦੀਆਂ ਤੇ ਹੋਰ ਕਈ ਕਿਸਮ ਦੀਆਂ ਦੁਕਾਨਾਂ ਨੇ, ਜਿੱਥੇ ਬੰਦਾ ਹੀ ਕੋਈ ਨਹੀਂ ਹੁੰਦਾ, ਲੋਕ ਆਪੇ ਹੀ ਪੈਸੇ ਲਾ ਕੇ ਤੇ ਉੱਥੋਂ ਸਮਾਨ ਚੁੱਕ ਕੇ ਲੈ ਜਾਂਦੇ ਨੇ। ਫੁੱਲਾਂ ਦੀਆਂ ਦੁਕਾਨਾਂ, ਸਬਜ਼ੀਆਂ ਦੀਆਂ ਦੁਕਾਨਾਂ, ਹਾਂਜੀ, ਤੇ ਹੋਰ ਕਈ ਤਰ੍ਹਾਂ ਦੀਆਂ ਤੁਸੀਂ ਨੈਟ ਚ ਵੇਖ ਸਕਦੇ ਹੋ। ਅੱਜ ਵੀ ਸਾਡੇ ਮੁਲਕ ਦੇ ਵਿੱਚ ਉੱਥੇ ਹੈ ਹੀ ਕੋਈ ਨਹੀਂ ਵੇਖਣ ਵਾਲਾ, ਤੁਸੀਂ ਉਹਨਾਂ ਨੇ ਧਰ ਸਿਸਟਮ ਹੀ ਇਸ ਤਰ੍ਹਾਂ ਦਾ ਵੀ ਆਹ ਪੈਕਟ ਇੰਨੇ ਦਾ, ਆਹ ਇੰਨੇ ਦਾ, ਆਹ ਇੰਨੇ ਦਾ, ਪੈਸੇ ਧਰੋ ਤੇ
0: ਉਹ ਬਾਈ ਬਾਈ ਉਹ ਤੁਹਾਡਾ ਮੁਲਕ ਆ, ਇਹ ਸਾਡਾ ਮੁਲਕ ਆ, 100 ਚੋਂ 99 ਬੇਈਮਾਨ, ਫਿਰ ਵੀ ਮੇਰਾ ਭਾਰਤ ਮਹਾਨ।
1: ਨਹੀਂ ਬੇਈਮਾਨੀ ਚ ਮਹਾਨ ਹੋ ਨਾ, ਕੋਈ ਮਹਾਨਤਾ ਚ ਮਹਾਨ, ਫਿਰ ਤੇ ਗੱਲ ਹੋਈ। ਇੰਡੀਆ ਬਹੁਤ ਸੋਹਣਾ ਮੁਲਕ ਹੈ, ਰੱਬ ਨੇ ਸੋਹਣੀ ਧਰਤੀ, ਨਦੀਆਂ, ਪਰਬਤ, ਪਹਾੜ, ਖਣਿਜ ਪਦਾਰਥ, ਕਿਸੇ ਗੱਲੋਂ ਸਾਡੇ ਕੋਲ 7 ਮੌਸਮ ਨੇ, ਇੱਥੇ 2 ਮੌਸਮ ਨੇ, 3-3 ਸਾਡੀ ਧਰਤੀ।
0: ਮੈਨੂੰ ਆਪਣਾ ਮੇਰੇ ਖਿਆਲ ਸਾਡਾ ਚਲੋ ਜਿਹੜਾ ਵਟਸਐਪ ਗਰੁੱਪ ਆ, ਉਹਦੇ ਵਿੱਚ ਇੱਕ ਤਾਜ਼ੀ ਤਾਜ਼ੀ ਖਬਰ ਆਈ ਹੈ, ਉਹ ਮੈਂ ਸਾਂਝੀ ਕਰਨਾ ਚਾਹੁੰਦਾ ਹੋਇਆ। ਖਬਰ ਹੈਰਾਨ ਕਰਨ ਵਾਲੀ ਹੈ ਬਾਈ ਬਾਈ, ਹੈਰਾਨ ਕਰਨ ਵਾਲੀ ਗੱਲਾਂ ਨਿਕਲਦੀਆਂ ਨੇ। ਇੱਕ ਵਿਅਕਤੀ ਨੇ ਬੈਂਕ ਰਾਹੀਂ ਲੋਨ ਲੈ ਕੇ, ਮੇਰਾ ਖਿਆਲ 7 ਜਾਂ 8 ਲੱਖ ਵਾਲੀ ਜਿਹੜੀ ਕਾਰ ਆ ਉਹ ਲੈ ਲਈ, 2 ਲੱਖ ਰੁਪਇਆ ਉਹਨੇ ਭਰਾ ਦਿੱਤਾ, ਤੇ ਉਸ ਤੋਂ ਬਾਅਦ ਜੀ ਜਿਹੜੀ ਉਹਦੀ ਕਿਸ਼ਤ ਬਣੀ ਸੀ, ਉਹ 2 ਕਿਸ਼ਤਾਂ ਦੇਣ ਤੋਂ ਬਾਅਦ ਜੀ ਉਹ ਬੰਦਾ ਪੱਲਾ ਚੱਕ ਗਿਆ ਬੈਂਕ ਵਾਲਿਆਂ ਨੂੰ, ਤੇ ਬੈਂਕ ਦੇ ਕਰਿੰਦੇ ਸੀ ਜਿਹੜੇ ਜਾਂ ਡਿਊਟੀ ਵਾਲੇ ਸੀ, ਉਹ ਆਪਣੀ ਡਿਊਟੀ ਦੇਖਦੇ ਸੀ, ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇੱਥੇ ਦਾ ਫਿਰ ਕੰਮ ਕਬੂਲ ਉਠਾ ਵੀ ਇਹ ਨਹੀਂ ਕਿਸ਼ਤਾਂ ਭਰਾ ਗਿਆ ਜੀ, 6 ਮਹੀਨੇ ਲੰਘ ਗਏ ਕਿਸ਼ਤਾਂ ਹੀ ਨੂੰ, ਵੀ ਇਹ ਵੀ ਕਾਰ ਆ ਜਿਹੜੀ ਜਬਤ ਕਰੋ। ਉਹ ਬਾਜਵਾ ਜੀ ਪਹਿਲਾਂ ਤਾਂ ਉਸ ਵਿਅਕਤੀ ਨੂੰ ਪਤਾ ਨੀ ਲੱਗਿਆ, ਤੇ ਜਦੋਂ ਉਹਨੇ ਪਛਾਣ ਲਿਆ ਨਾ ਵੀ ਗੱਡੀ ਵਿੱਚ ਮਗਰ ਆਉਂਦੇ ਨੇ, ਉਹਨੇ ਜੀ ਕਾਰ ਨੂੰ ਫੁੱਲ ਸਪੀਡ ਤੇ ਕਰ ਲਿਆ, ਫੁੱਲ ਸਪੀਡ ਤੇ ਕਰ ਲਿਆ ਲੁਧਿਆਣੇ ਤੋਂ ਜਦੋਂ ਆਪਾਂ ਨਾ ਦਿੱਲੀ ਨੂੰ ਜਾਂਦੇ ਹਾਂ, ਦੱਖਣੀ ਬਾਈਪਾਸ ਆਉਂਦਾ ਜਿਹੜੀ ਸਰਹੰਦ ਨਹਿਰ ਆ, ਉਹਦੇ ਨਾਲ ਨਾਲ ਬਹੁਤ ਸੋਹਣੀ ਲੁਧਿਆਣੇ ਚ ਸੜਕ ਬਣੀ ਹੋਈ ਆ, ਬਹੁਤ ਇਸ ਜਿਹਨਾਂ ਨੂੰ ਪਤਾ ਹੋਊ, ਫੁੱਲ ਸਪੀਡ ਤੇ ਜਾਣੀ ਦੱਸਣ ਵਾਲੇ ਜਿਹੜੇ ਹੁਣ ਤਾਜ਼ੀ ਲਿਖੀ ਹੋਈ ਗਾਥਾ ਉਹ ਹੀ ਮੈਂ ਪੇਸ਼ ਕਰ ਰਿਹਾ, ਹਾਲੇ ਫੋਨ ਤੋਂ ਬਾਅਦ ਆਪਣੇ ਪ੍ਰੋਗਰਾਮ ਤੋਂ ਬਾਅਦ ਫੋਨ ਲਾਵਾਂਗੇ। ਪੂਰੀ ਹਾਈ ਸਪੀਡ ਗੱਡੀ ਕਰ ਲਈ, ਸ਼ੀਸ਼ੇ ਦੇ ਵਿੱਚ ਦੇਖਣ ਲੱਗਿਆ ਮਗਰ ਨੂੰ ਵੀ ਆਉਂਦੇ ਨੇ ਕਿ ਨਹੀਂ, ਹਾਈ ਸਪੀਡ ਮਾੜਾ ਸਟੇਰਿੰਗ ਫੜਿਆ ਨਹਿਰ ਦੇ ਵਿੱਚ, ਗੱਡੀ ਸਮੇਤ ਬਾਜਵਾ ਜੀ ਨਹਿਰ ਦੇ ਵਿੱਚ ਬੰਦਾ,
1: ਤੇ ਉਹ ਬਚ ਗਿਆ ਕਿ ਜਾਂ ਗਈ ਗੱਡੀ ਵੀ ਤੇ ਬੰਦਾ ਵੀ ਗਿਆ?
0: ਹੁਣ ਸੁਣੋ ਤਾਂ ਸਹੀ, ਜਿਹੜੇ ਮਗਰ ਬੈਂਕ ਵਾਲੇ ਆਉਂਦੇ ਸੀ ਉਹਦਾ ਵਿਚਾਰੇ ਨੂੰ ਹੋ ਗਈ ਸ਼ੋਰਟ ਵਗੈਰਾ, ਤਾਂ ਕੁਛ ਹੋਵੇ ਹੋ ਗਿਆ ਨਾ, ਕਿਸੇ ਨੂੰ ਪਤਾ ਨਾ ਵਾਪਸਦਾ। ਉਸ ਤੋਂ ਬਾਅਦ ਜਿਹੜੇ ਰਾਹਗੀਰ, ਤੁਹਾਨੂੰ ਪਤਾ ਵੀ ਪੰਜਾਬੀ ਸਾਡੇ ਬੰਦੇ ਸਾਰੇ ਇੱਕੋ ਜਿਹੇ ਨਹੀਂ ਹੈਗੇ, ਉਹਨਾਂ ਨੇ ਜੀ ਛੇਤੀ ਛੇਤੀ ਕਿਸੇ ਤਰੀਕੇ ਮਾੜਾ ਮੋਟਾ ਕੋਈ ਕਰਕੇ ਖੱਬਾ ਸੱਜਾ ਉਹ ਬੰਦੇ ਨੂੰ ਜੀ ਬਾਹਰ ਕੱਢ ਲਿਆਂਦਾ, ਵੀਡੀਓ ਵੀ ਆਈ ਆ ਬਾਹਰ ਕੱਢਣ ਦੀ। ਕੱਢਣ ਤੋਂ ਬਾਅਦ ਵੀ ਫਿਰ ਉਹਨੂੰ ਪੁੱਛਿਆ ਗਿਆ ਜੀ ਕੀ ਹੋ ਗਿਆ, ਉਹਦੇ ਆਪਣੇ ਮੂੰਹੋਂ ਆ ਗੱਲ ਪੁੱਟੀ ਆ ਵੀ ਮੈਂ ਕਿਸ਼ਤਾ ਭਰਾ ਹੁਣ ਤੋਂ ਬਾਗੀ ਹੋ ਗਿਆ, ਮੇਰੇ ਪਿੱਛਾ ਕਰਨ ਲੱਗੇ, ਮੈਂ ਗੱਡੀ ਭਜਾ ਲਈ, ਆਹ ਕੁਛ ਹੋ ਗਿਆ। ਆਹ ਹਾਲ ਸਾਡੇ ਲੋਕਾਂ ਦੇ ਨੇ, ਮੈਂ ਕਿਵੇਂ ਨਾ ਕਿਹਾ ਭਾਰਤ ਮਾਨ।
1: ਅੱਛਾ, ਇਹ ਬੰਦਾ ਪੁੱਛੇ ਤੂੰ ਸਪੀਡ ਵਧਾ ਕੇ ਕਿੱਥੇ ਪਹਾੜ ਤੇ ਚੜ ਜਾਏਗਾ, ਹਿਮਾਲਿਆ ਤੇ ਚੜ ਜਾਏਗਾ, ਰੱਬ ਕੋਲ ਪਹੁੰਚ ਜਾਏਗਾ, ਕੀ ਕਰ ਲਏਗਾ? ਬਚ ਜਾਏਗਾ ਸਪੀਡ ਵਧਾ ਕੇ ਇਹਨਾਂ ਕੋਲ?
0: ਬਸ ਹੁਣ ਇਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਇੱਥੇ ਕੋਈ ਘੱਟ ਨੀ, ਗੜਾਸੇ ਚੱਕੀ ਛੱਡਦੇ ਨੇ ਵੀ ਹੁਣ ਦੋ ਜਿੱਧਰੋਂ ਇੱਕ ਹੋਵੇ।
1: ਤੇਰੀਆਂ ਕਿਸ਼ਤਾਂ ਮਾਫ ਕਰ ਦੇਣਗੇ ਜੇ ਤੂੰ ਸਪੀਡ ਵਧਾ ਕੇ ਦੌੜਨਾ ਸ਼ੁਰੂ ਕਰੇਗਾ।
0: ਹੁਣ ਮੈਂ ਪੂਰੀ ਡਿਟੇਲ ਲਊਗਾ ਤੇ ਇਹਨੂੰ ਪੇਸ਼ ਕਰੂੰਗਾ ਵੀ ਆਹ ਕੁਛ ਵੀ ਚੱਲ ਰਿਹਾ ਯਾਰ, ਦੱਸੋ ਇਹਦਾ ਵਿੱਚ ਆ ਗਈ, ਮੈਂ ਥੋੜੀ ਦੇਖੀ ਆ ਦੂਜੇ ਕੋਲ।
1: ਬਾਬਾ ਜੀ, ਇੰਨੀ ਖੂਬਸੂਰਤ ਖਬਰਾਂ ਤੇ ਸੋਹਣੀਆਂ ਗੱਲਾਂ ਸਾਨੂੰ ਸੁਣਾਉਣ ਵਾਸਤੇ, ਜਿਹਨਾਂ ਦੇ ਵਿੱਚ ਤੁਸੀਂ ਬੜਾ ਮਸਾਲਾ ਜਿਹਾ ਵੀ ਭਰ ਲੈਂਦੇ ਹੋ, ਸੋਹਣਾ ਜਿਹਾ ਚੰਗਾ ਵੀ ਲੱਗਦਾ। ਬਹੁਤ ਬਹੁਤ ਮਿਹਰਬਾਨੀ, ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਤੰਦਰੁਸਤ ਰਹੋ, ਖੁਸ਼ ਰਹੋ ਤੇ ਇਸੇ ਤਰ੍ਹਾਂ ਹੀ ਪੰਜਾਬ ਬਾਰੇ ਜਾਣਕਾਰੀ ਦਿੰਦੇ ਰਹੋ। ਹਾਂਜੀ
0: ਠੀਕ ਹੈ ਬਾਈ ਬਾਈ, ਬਸ ਇਹ ਦੁੱਖ ਦਰਦ ਹੁੰਦੇ ਨੇ, ਇਧਰੋਂ ਛੇੜ ਲੈਣੇ ਇਧਰੋਂ ਅਸੀਂ ਜਵਾਬ ਦੇ ਦਿੰਦੇ
1: ਹਾਂ। ਮਿਹਰਬਾਨੀ ਜੀ, ਮੇਰੀਆਂ ਸਾਡੀਆਂ ਸ਼ੁਭ ਇਛਾਵਾਂ, ਇੱਕ ਵਾਰੀ ਫਿਰ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ, ਅਗਲੇ ਹਫ਼ਤੇ ਹੋਵੇਗੀ ਜਾਂ ਉਦੋਂ ਹਫ਼ਤੇ ਹੋਏਗੀ, ਤੇ ਉਦੋਂ ਤੱਕ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਬਲਵੀਰ ਬੱਬੀ ਜੀ ਹੋਣੀ, ਜਿਹੜੇ ਬਹੁਤ ਖੂਬਸੂਰਤ ਔਰ ਸੋਹਣੇ ਤਰੀਕੇ ਦੇ ਇਮਾਨਦਾਰੀ ਨਾਲ ਆਪਣੀ ਗੱਲਬਾਤ ਪੇਸ਼ ਕਰਦੇ ਨੇ, ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਤੇ ਕੱਲ ਹੈ ਜੀ ਕਵਿਤਾਵਾਂ ਦਾ, ਗਜ਼ਲਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਬਿਲਕੁਲ ਜਰਮਨ ਦੇ 3:30 ਤੋਂ ਲੈ ਕੇ 5 ਤੱਕ ਹੈ। ਤੇ ਇੰਡੀਆ ਰਹਿਣ ਵਾਲੇ ਦੋਸਤੋ, ਤੁਹਾਡਾ ਟਾਈਮ ਹੈ ਜੀ 6:30 to 8:30, ਤੇ ਕੱਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਸ ਤਰ੍ਹਾਂ ਹੀ ਇਹਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਗੁੱਡ, ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਧੜਕ ਵਧਾਉਣ ਵਾਲਾ, ਭਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ।

ਸਿਰਫ ਫੋਨ ਕਾਲ ਵੇ ਹੀ ਹਾਂ ਤੇ ਅਸਾਂ ਹਮੇਸ਼ਾ ਤੁਹਾਡੇ ਵਿਚਾਰਾਂ ਦੀ ਰਿਸਪੈਕਟ ਕੀਤੀ ਹੈ ਤੇ ਕਰਦੇ ਰਹਾਂਗੇ। ਤੁਸੀਂ ਸਿਰਫ ਜਦੋਂ ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਆਣ ਕੇ ਆਪਣੇ ਵਿਚਾਰ ਵਿਅਕਤ ਕਰਨੇ ਨੇ, ਜਿਹੜੇ ਸ਼ਾਇਰੀ ਨਹੀਂ ਸੁਣਾ ਸਕਦੇ ਉਹ ਗੱਲਬਾਤ ਵੀ ਕਰ ਸਕਦੇ ਨੇ ਸਾਡੇ ਨਾਲ, ਤੇ ਕੱਲ ਇਸੇ ਟਾਈਮ ਹੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਜੀ ਕੱਲ ਸੰਡੇ ਨੂੰ। ਸੋ ਦੋਸਤੋ, ਅੱਜ ਪਹਿਲੇ ਆਵਰ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਪਿਛਲੇ ਹਫ਼ਤੇ ਆਪਣਾ ਟਰੰਪ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚਾਈਨਾ ਨਰਕ ਨੇ ਇਸ ਦੁਨੀਆ ਦੇ ਉੱਤੇ। ਚਾਈਨਾ ਦੀ ਤਾਂ ਮੈਂ ਗੱਲ ਨਹੀਂ ਕਰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਚਾਈਨਾ ਕੀ ਹੈ, ਪਰ ਭਾਰਤ ਬਾਰੇ ਮੈਂ ਆਪਣੇ ਵਿਚਾਰ ਜ਼ਰੂਰ ਰੱਖਾਂਗਾ। ਤੇ ਆਓ ਹਾਂ ਰਲ ਕੇ ਸੋਚੀਏ ਵੀ

ਟਰੰਪ ਹੈ ਤੇ ਮੂਰਖ ਹੀ ਆਨੇ ਨਵੇਂ ਗੱਲਾਂ ਇੱਕ ਦਿਨ ਚ ਉਹ ਸਟਿਪਿਡ ਕਰਦਾ ਤੇ ਇਹ ਕਿਤੇ ਉਹਨੇ ਠੀਕ ਤੇ ਨਹੀਂ ਕਿਹਾ ਕਿ ਭਾਰਤ ਨਰਕ ਹੈ ਇਹਦੇ ਤੇ ਵਿਚਾਰ ਕਰਨਾ ਹੈ। ਹਾਂਜੀ ਅਸੀਂ ਕੋਈ ਠੱਪਾ ਨਹੀਂ ਲਾਉਣ ਡੇ ਪਰ ਵਿਚਾਰ ਜ਼ਰੂਰ ਕਰਨਾ। ਅਗਲੇ ਆਵਰ ਵਿੱਚ ਭਾਈ ਜਿਨ੍ਹਾਂ ਦੀ ਡਿਊਟੀ ਸੀ ਉਹ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ ਤੇ ਸਾਡੇ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕੀਤੀ ਹੈ ਉਹ ਟਾਈਮ ਕੱਢ ਕੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਕਿਸੇ ਵੀ ਵਿਸ਼ੇ ਦੇ ਉੱਤੇ। ਸੋ ਦੋਸਤੋ ਐਗਜੈਕਟਲੀ ਇਟਸ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਜੀ ਆਪ ਐਪ ਡਾਊਨਲੋਡ ਕਰੋ ਨਹੀਂ ਤੁਸਾਂ ਤੇ ਕਰਵਾਈ ਹੈ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਕਰਵਾਓ ਬਾਈ ਵੀ ਸ਼ੈਲ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਰੇਡੀਓ ਡੋਟ ਕੋਮ ਆਪਣੇ ਪਲੇ ਸਟੋਰ ਤੇ ਜਾ ਕੇ ਪਰਵਾਜ਼ ਰੇਡੀਓ PARWAZ ਰੇਡੀਓ RADIO ਇਸ ਵਨ ਵਰਲਡ ਤੁਸੀਂ ਡਾਊਨਲੋਡ ਕਰੋਗੇ ਤੇ ਲੋਗੋ ਹੈ ਸਾਡਾ ਜੀ ਯੈਲੋ ਰੰਗ ਦਾ ਦੋ ਸਪੀਕਰ ਆਪ ਸੁਣੋ ਤੇ ਆਪਣੇ ਯਾਰਾਂ ਦੋਸਤਾਂ ਸੱਜਣਾ ਮਿੱਤਰਾਂ ਨੂੰ ਸੁਣਾਓ। ਦੋਸਤੋ ਜੇ ਤੁਸੀਂ ਵੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਮੇਰੇ ਇਸ ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ ਤੇ ਯੂ ਮੋਸਟ ਵੈਲਕਮ ਮੈਨੂੰ ਕਾਲ ਕਰੋ ਤੇ ਦੱਸੋ ਤੁਸੀਂ ਕਿਹੜੇ ਟੌਪਿਕ ਤੇ ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ। ਬਿਲਕੁਲ ਜੀ ਅਸੀਂ ਤੁਹਾਨੂੰ ਵੈਲਕਮ ਕਰਾਂਗੇ ਲੇਕਿਨ ਪੱਖਪਾਤੀ ਲੋਕਾਂ ਦਾ ਰੇਡੀਓ ਦੇ ਵਿੱਚ ਜਾਂ ਰੇਡੀਓ ਦੇ ਇਸ ਪਲੇਟਫਾਰਮ ਤੇ ਕੋਈ ਜਗ੍ਹਾ ਨਹੀਂ ਜਿਹੜੇ ਨਿਊਟਰਲ ਲੋਕ ਗੱਲਬਾਤ ਕਰਦੇ ਹੋਣ ਉਹ ਮੋਸਟ ਵੈਲਕਮ। ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ and a very very very very very good evening all the lovely and sweet people of this planet. Tasvi pher de budde ho gaye bhai mulla pandit sare tasvi tutti musalla paata phake kat kat hare na aap sukh paya na samaj vaste kuch kita inna lokan ne ਤਸਬੀ ਟੁੱਟੀ ਮਸਲਾ ਪਾਟਾ ਫਾਕੇ ਕਟ ਕਟ ਹਾਰੇ ਸਜਦੇ ਕਰ ਕਰ ਮੱਥੇ ਰਗੜੇ ਕੁੱਬੇ ਹੋਏ ਵਿਚਾਰੇ ਓਏ ਇਲਮ ਦੀਨਾ ਨੂੰ ਅਲਫ ਨਾ ਲੱਭੀ ਅੱਖਰ ਫੋਲੇ ਸਾਰੇ ਜੋ ਲੱਭਾ ਨਾ ਉਹਦਾ ਸਰਨਾਵਾਂ ਦੱਸਣ ਜੱਗ ਜਿੱਤਿਆ ਖੁਦ ਤੋਂ ਹਾਰੇ ਸੁੱਚਾ ਸਿਆਂ ਰੱਬ ਅੰਦਰ ਵਸੇ ਇਹ ਉੱਪਰ ਕਰਨ ਇਸ਼ਾਰੇ ਕਦੀ ਇਹ ਸੱਤਵੇਂ ਸਮਾਨ ਦੀ ਗੱਲਬਾਤ ਕਰਦੇ ਨੇ ਤੇ ਕਦੀ ਦਸਵੇਂ ਪਤਾਲ ਦੀ ਗੱਲਬਾਤ ਕਰਦੇ ਨੇ। ਹਾਂਜੀ ਐਨੀ ਹਾ ਮੈਂ ਇਹਨਾਂ ਵੱਲ ਉਂਗਲ ਹੀ ਕਰਨੀ ਸੀ ਅੱਗੋਂ ਤੁਸੀਂ ਸੋਚਣਾ ਵੀ ਇਹ ਕੀ ਚੀਜ਼ਾਂ ਨੇ। ਸੋ ਦੋਸਤੋ ਅੱਜ ਸੈਟਰਡੇ ਆ ਜੀ ਬਹੁਤ ਸੋਹਣਾ ਦਿਨ ਵੰਡਰਫੁਲ ਡੇ ਸੋਹਣੇ ਦਿਨ ਆ ਗਏ ਜੇ ਯੂਰਪ ਚ ਵੀ ਗਰਮੀਆਂ ਸ਼ੁਰੂ ਹੋ ਗਈਆਂ ਜੀ। ਹਾਂਜੀ ਤੇ ਅੱਜ 2 ਮਈ ਹੈ ਜੀ ਤੇ ਟੈਂਪਰੇਚਰ ਵੰਡਰਫੁਲ 24 ਗ੍ਰਾਡ। ਹਾਂਜੀ ਸੋਹਣਾ ਟੈਂਪਰੇਚਰ ਹੈ ਅੱਜ ਐ ਲੋਕ ਖੁਸ਼ ਓਪਨ ਕਾਰਾਂ ਚ ਤੇ ਮਤਲਬ ਕਿ ਪੈਂਟਾਂ ਨੂੰ ਤੇ ਛੱਡੋ ਨਿੱਕਰਾਂ ਚ ਤੇ ਬਨੈਣਾ ਦੇ ਵਿੱਚ ਮੁੰਡੇ ਕੁੜੀਆਂ ਸਭ ਤੁਰੇ ਫਿਰਨ ਡਏ ਨੇ ਹੈ ਕੁੱਤੇ ਬਾਜੀਆਂ ਮਾਰਨ ਡਏ ਨੇ ਇੱਧਰ ਦੇ ਕੁੱਤੇ ਤੇ ਬੱਚੇ ਇਹਨਾਂ ਨੂੰ ਬਾਹਰ ਕੱਢੋ ਤੇ ਲੁੱਡੀਆਂ ਪਾਉਂਦੇ ਨੇ ਵਿਚਾਰੇ 9 ਮਹੀਨੇ ਦੇ ਅੰਦਰ ਰਹਿੰਦੇ ਨੇ ਤੇ ਲੁੱਡੀਆਂ ਪੈਣੀਆਂ ਹੀ ਨੇ। ਟਾਈਮ ਦੋਸਤੋ ਸਾਡੇ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ ਦੁਪਹਿਰ ਦੇ ਜੀ 3:00 ਨੇ 1:23 ਹੋ ਗਏ ਨੇ ਜੀ ਤੇ ਇੰਡੀਆ ਸਾਡੇ ਤੋਂ 3.5 ਘੰਟੇ ਅੱਗੇ ਹੈ ਜੀ। ਹਾਂਜੀ
ਤੇ ਸਾਡਾ ਟੈਲੀਫੋਨ ਨੰਬਰ ਦੋਸਤੋ 0049-171-4869-514 0049-171-4869-514 ਜੀ ਇਹ ਕੱਲ ਵਾਸਤੇ ਨੋਟ ਕਰ ਲਿਓ ਸੱਜਣੋ ਜੇ ਤੁਸੀਂ ਕੱਲ ਨੂੰ ਸਾਡੇ ਨਾਲ ਕਿਸੇ ਕਿਸਮ ਦੀ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਕਮ ਆਨ ਆਪਣੇ ਆਪ ਨੂੰ ਐਕਸਪੋਜ਼ ਕਰਿਆ ਕਰੋ ਹਾਂਜੀ ਗੱਲਬਾਤ ਕਰਨ ਨਾਲ ਹੀ ਕੋਈ ਚੰਗੀ ਗੱਲ ਨਿਕਲਦੀ ਹੈ ਗੱਲਬਾਤ ਕਰਨ ਨਾਲ ਹੀ ਸਾਨੂੰ ਪਤਾ ਲੱਗਦਾ ਅਸੀਂ ਕਿਹੜੀ ਗੱਲ ਠੀਕ ਨਹੀਂ ਕੀਤੀ ਤੇ ਕਿਹੜੀ ਗੱਲ ਠੀਕ ਕੀਤੀ ਹੈ ਗੱਲਬਾਤ ਕਰਨ ਨਾਲ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਜ਼ਰੂਰ ਗੱਲਬਾਤ ਚ ਹਿੱਸਾ ਲੈਣਾ ਚਾਹੀਦਾ ਤੇ ਲੜਨ ਝਗੜਨ ਦੀ ਥਾਂ ਵੀ ਗੱਲਬਾਤ ਨਾਲ ਸਲਾਹ ਸਫਾਈ ਕਰਨੀ ਚਾਹੀਦੀ ਹੈ ਸਾਨੂੰ ਹਾਂਜੀ ਸੋ ਦੋਸਤੋ ਅੱਜ ਜਿਸ ਤਰ੍ਹਾਂ ਮੈਂ ਦੱਸਿਆ ਕਿ ਬਹੁਤ ਹੀ ਖੂਬਸੂਰਤ ਦਿਨ ਤੇ ਸੋਹਣਾ ਦਿਨ ਹੈ ਫੁੱਲ ਖਿੜਨੇ ਸ਼ੁਰੂ ਹੋ ਗਏ ਨੇ ਤੇ ਸਾਡੇ ਇੱਥੇ ਮਿਊਲਹੈਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟਾਰਟ ਹੈ ਜੀ ਉਹ ਹੈ ਜੀ ਫਰੀਡਮ ਸਟਰਾਸ 106th Fiesisch ਦੇ ਵਿੱਚ ਤੁਹਾਡੀ ਕਿਸੇ ਕਿਸਮ ਦੀ ਵੀ ਕਾਰ ਹੈ ਕਿਸੇ ਕੰਪਨੀ ਦੀ ਕਾਰ ਹੈ ਤੇ ਡਿਫੈਕਟ ਕੋਈ ਵੀ ਹੈ ਉਹਦੇ ਵਿੱਚ ਇੱਕ ਵਾਰੀ ਜ਼ਰੂਰ ਆਓ ਅਜਮਾਓ ਸਿੱਕੇ ਬੰਦ ਕੰਮ ਕਰਦੇ ਨੇ ਵਾਜਬ ਪੈਸੇ ਲੈਣਗੇ ਤੁਹਾਡੇ ਕੋਲ ਠੀਕ ਹੈ ਜੀ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏਗਾ ਤੇ ਇਹ ਹੈ ਕਿੱਥੇ ਨੇ ਜੀ ਮਤਲਬ ਕਿ ਫਰੀਡਮ ਸਟਰਾਸੇ 106th Fiesisch ਦੇ ਵਿੱਚ 6th Reihe 1/6 5th ਮਿਊਲਹੈਮ ਦੇ ਵਿੱਚ ਤੇ ਸੱਜਣੋ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ ਹੈ ਤੇ ਗਾਣਾ ਜੀ ਫਿਲਮ ਇੱਕ ਆਈ ਸੀ ਬੜੀ ਪੁਰਾਣੀ ਫਿਲਮ ਹੈ ਜੀ ਉਹ ਹਾਂਜੀ ਹਿੰਦੀ ਦਰਦ ਬੜੇਗਾ ਸੰਜੀਵ ਹਾਂਜੀ ਮੇਰਾ ਖਿਆਲ 10 lakh ਉਹਦਾ ਨਾਂ ਸੀ ਫਿਲਮ ਦਾ ਵੰਡਰਫੁਲ ਫਿਲਮ ਸੀ ਉਹ ਤੇ ਉਹਦਾ ਗਾਣਾ ਹੈ ਲਓ ਜੀ ਸੁਣੋ ਤੇ ਆਹ ਹਾਜ਼ਰਾ ਜੀ ਗਾਣਾ ਆਨੰਦ ਮਾਣੋ ਗਾਣੇ ਦਾ

0: ਵਾਹ ਜੀ ਵਾਹ, ਵੰਡਰਫੁਲ ਸੌਂਗ ਦੋਸਤੋ, ਬਹੁਤ ਸੋਹਣਾ। ਕਿੱਥੇ ਰਫੀ ਲਤਾ ਜੀ ਹੁਣੀ ਹਾਂਜੀ, ਕਿਆ ਬਾਤਾਂ ਨੇ। ਫਿਲਮ ਵੀ ਫਸਟ ਕਲਾਸ ਫਿਲਮ ਸੀ ਹਾਂਜੀ। ਸੱਜਣੋ ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਸ ਤਰ੍ਹਾਂ ਪਿਛਲੇ ਹਫ਼ਤੇ ਟਰੰਪ ਸਾਹਿਬ ਹੁਣਾਂ ਨੇ ਫਰਮਾਇਆ ਕਿ ਭਾਰਤ ਨਰਕ ਹੈ। ਆਓ ਹਾਂ ਜਰਾ ਇਹਦੇ ਉੱਤੇ ਮਤਲਬ ਕਿ ਵਿਚਾਰ ਕਰੀਏ। ਉਹਨਾਂ ਨੇ ਕਿਹਾ ਸੀ ਕਿ ਭਾਰਤ ਤੇ ਚੀਨ ਦੋਵੇਂ ਮੁਲਕ ਨਰਕ ਨੇ। ਭਾਰਤ ਦੇ ਉੱਤੇ ਤੇ ਮੈਂ ਬਾਅਦ ਚ ਵਿਚਾਰ ਕਰਦੇ ਵਿਚਾਰ ਵਟਾਂਦਰਾ ਕਰਾਂਗਾ ਨਰਕ ਹੈ ਕਿ ਨਹੀਂ, ਪਰ ਚੀਨ ਬਾਰੇ ਟਰੰਪ ਨੇ ਬਕਵਾਸ ਕੀਤਾ। ਚਾਈਨਾ ਦੇ ਲੋਕਾਂ ਨੇ ਆਪਣਾ ਮੁਲਕ ਜੋ ਵਾਕਿਆ ਹੀ ਨਰਕ ਸੀ ਸਵਰਗ ਬਣਾਇਆ ਹੋਇਆ। ਨੌਰ ਸਾਹਿਬ ਦੁਨੀਆ ਮੰਨਦੀ ਹੈ ਚਾਈਨਾ ਦੇ ਸਿੱਕੇ ਨੂੰ, ਉਹਨਾਂ ਦੀ ਇਕੋਨੋਮੀ ਜਿਹੜੀ ਹੈਗੀ ਹੈ ਉਹਦੇ ਬਾਰੇ ਮੈਂ ਲੰਮੀ ਚੌੜੀ ਗੱਲਬਾਤ ਨਹੀਂ ਕਰਾਂਗਾ, ਲੇਕਿਨ ਅਸੀਂ ਰੋਜ਼ ਖਬਰਾਂ ਸੁਣਦੇ ਤੇ ਗੱਲਾਂ ਬਾਤਾਂ ਕਰਦੇ ਹਾਂ। ਉਹਨਾਂ ਦੀ ਮਿਹਨਤ ਨੂੰ ਸਲਾਮ, ਜਜ਼ਬੇ ਨੂੰ ਸਲਾਮ, ਉਹਨਾਂ ਦੇ ਡਿਸਿਪਲਿਨ ਨੂੰ ਸਲਾਮ, ਜਿਸ ਤਰ੍ਹਾਂ ਉਹ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ। ਭਾਈ ਕਿਆ ਬਾਤਾਂ ਨੇ ਉਹਨਾਂ ਦੀਆਂ, ਠੀਕ ਜੋ ਵਧੀਆ ਕਰ ਰਿਹਾ ਉਹ ਵਧੀਆ ਕਰ ਰਿਹਾ। ਅੱਛਾ, ਪਰ ਜੇ ਟਰੰਪ ਦਾ ਇਹੋ ਹੀ ਵਿਚਾਰ ਰਿਹਾ ਤੇ ਉਹ ਅਮਰੀਕਾ ਨੂੰ ਜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਰਿਹਾ, ਏਦਾਂ ਦਾ ਹੀ ਉਹਦੇ ਐਕਸ਼ਨ ਰਹੇ, ਏਦਾਂ ਦਾ ਹੀ ਉਹ ਜੋ ਮੂੰਹ ਆਏ ਗੱਲਾਂ ਬਾਤਾਂ ਕਰਦਾ ਰਿਹਾ ਤੇ ਉਹ ਅਮਰੀਕਾ ਨੂੰ ਜ਼ਰੂਰ ਨਰਕ ਬਣਾ ਦੇਗਾ ਟਰੰਪ। ਉਹਨੇ ਜੋ ਅਮਰੀਕਾ ਦੀ ਡਿਗਨਿਟੀ ਡਾਊਨ ਕੀਤੀ ਹੈ ਅਸੀਂ ਤੁਸੀਂ ਸਾਰੇ ਜਾਣਦੇ ਹਾਂ ਦੋਸਤੋ, ਨੋ ਡਾਊਟ। ਤੇ ਟਰੰਪ ਨੇ ਉਹਨਾਂ ਦੀ ਡਿਗਨਿਟੀ ਡਾਊਨ ਕਰਨੀ ਅਮਰੀਕਾ ਦੀ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਦਾ ਕਦੀ ਦੁਨੀਆ ਤੇ ਦਬਦਬਾ ਸੀ ਕੱਲ ਤੱਕ, ਅੱਜ ਟਰੰਪ ਨੇ ਕੱਖੋਂ ਹੌਲਾ ਕਰਕੇ ਧਰ ਦਿੱਤਾ, ਕਿਉਂਕਿ ਉਹ ਖੁਦ ਹੌਲਾ ਬੰਦਾ ਤੇ ਉਹਨੇ ਆਪਣੇ ਮੁਲਕ ਨੂੰ ਵੀ ਹੌਲਾ ਕੀਤਾ। ਦੋਸਤੋ, ਜੇ ਤੁਸੀਂ ਮਾੜੇ ਘਟੀਆ ਹੋ ਤੇ ਉਸ ਤੁਹਾਡਾ ਖਾਨਦਾਨ ਨੂੰ ਸਾਰਾ ਕੁਝ ਜਾ ਰਿਹਾ ਤੇ ਤੁਹਾਡੇ ਖਾਨਦਾਨ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ। ਇਹੋ ਹੀ ਕੁਝ ਟਰੰਪ ਨੇ ਕੀਤਾ। ਕਹਿੰਦੇ ਘਵਾਉਂਦੇ ਮੁਲਕ ਯੂਐਸਏ ਦਾ ਅੱਜ ਸਾਥ ਛੱਡ ਗਏ ਨੇ, ਬਲਕਿ ਨੈਟੋ ਵੀ ਉਹਨੂੰ ਛੱਡ ਗਈ ਹੈ। ਤੇ ਟਰੰਪ ਦਾ ਵਿਰੋਧ ਅਮਰੀਕਾ ਦੇ ਵਿੱਚ ਵੀ ਬਹੁਤ ਹੋ ਰਿਹਾ। ਬਾਹਰ ਦਿਆਂ ਨੇ ਤੇ ਛੱਡਣਾ ਹੀ ਛੱਡਣਾ ਸੀ ਉਹਨੂੰ, ਉਹਦੇ ਨਾ ਮੂੰਹ ਚ ਕੋੜ ਕਿਰਲੀ ਆਈ ਹੈ ਹੁਣ ਅਮਰੀਕਾ ਦੇ ਚ, ਨਹੀਂ ਟਰੰਪ ਦੇ ਮੂੰਹ ਚ ਹੈ। ਬਸ ਉਹ ਫਸਿਆ ਪਿਆ ਤੇ ਉਹਨੂੰ ਰਾਹ ਨੀ ਕੋਈ ਲੱਭਣ ਡਿਆ, ਪੰਗਾ ਸੂਤਾ ਪਾ ਬੈਠਾ ਉਹ। ਜਦੋਂ ਨਜਾਇਜ਼ ਕਰਨੀ ਹੈ ਤੇ ਦੁਨੀਆ ਕਿਉਂ ਸਾਥ ਦੇਗੀ ਤੁਹਾਡਾ? ਲੋਕੀ ਤੇ ਅੱਗੇ ਹੀ ਅੱਜ ਵਰਲਡ ਵਾਰਾਂ ਤੋਂ ਕੰਨਾਂ ਨੂੰ ਹੱਥ ਲਾਉਣ ਡਏ ਨੇ। ਲੜਾਈ ਕਿਤੇ ਹੁੰਦੀ ਹੈ, ਖਾਣ ਪੀਣ ਦੀਆਂ ਵਰਤਣ ਦੀਆਂ ਚੀਜ਼ਾਂ ਸਾਡੀਆਂ ਮਹਿੰਗੀਆਂ ਹੋਣ ਡਈਆਂ ਨੇ। ਗੁੱਸਾ ਕਿਸੇ ਦਾ ਕਿਸੇ ਨੂੰ ਕਿਸੇ ਤੇ ਪੇਮੈਂਟ ਅਸੀਂ ਕਰ ਰਹੇ ਹਾਂ, ਅਸੀਂ ਤੁਸੀਂ ਸਾਰੇ ਸਾਰੀ ਦੁਨੀਆ ਹੀ ਅੱਜ ਕੱਲ੍ਹ, ਕਿਉਂਕਿ ਅਸੀਂ ਇੰਟਰਕੁਨੈਕਟਡ ਹਾਂ। ਭਾਈ ਟਰੰਪ ਨੇ ਪਿਛਲੇ ਸਮੇਂ ਤੋਂ ਇੱਕ ਵੀ ਲੌਜਿਕ ਜਾਂ ਅਕਲ ਵਾਲੀ ਗੱਲ ਨਹੀਂ ਕੀਤੀ, ਪਰ ਕਦੀ ਕਦੀ ਮੂਰਖਾਂ ਦੇ ਮੂੰਹੋਂ ਵੀ ਸੱਚ ਨਿਕਲ ਜਾਂਦਾ। ਆਓ ਹਾਂ ਜਰਾ ਵਿਚਾਰ ਕਰੀਏ ਕਿ ਭਾਰਤ ਨਰਕ ਹੈ ਕਿ ਨਹੀਂ। ਅਸੀਂ ਭਾਰਤੀ ਇੱਦਾਂ ਦੇ ਹਾਂ, ਜੇ ਕੋਈ ਸਾਡੀ ਕੋਈ ਅਗੇਂਸਟ ਗੱਲ ਕਰੇ ਨਾ, ਅਸੀਂ ਭਾਵੇਂ ਗਲਤ ਵੀ ਹੋਈਏ, ਓਏ ਹੋਏ, ਅਸੀਂ ਤੇ ਤਿਊੜੀਆਂ ਪਾ ਲੈਂਦੇ ਹਾਂ ਮਿੰਟਾਂ ਸਕਿੰਟਾਂ ਚ ਵੀ। ਤੂੰ ਅਸੀਂ ਆਪਣੇ ਨਾ ਆਪਣੀ ਮੰਜੀ ਥੱਲੇ, ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰਦੇ, ਬਲਕਿ ਭਰਵੱਟੇ ਚੜਾ ਲਾਂਗੇ ਕਿ ਇਹਨੇ ਮੈਨੂੰ ਆ ਕਿਹਾ। ਸਾਡੇ ਧਰਮ ਨੂੰ ਕੋਈ ਚੰਗਾ ਮਾੜਾ ਕਹਿ ਦੇ, ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਸਗੋਂ ਮਰਨ ਮਾਰਨ ਤੇ ਆ ਜਾਂਦੇ ਹਾਂ। ਕੋਈ ਸਾਡੇ ਕਲਚਰ ਦਾ ਕ੍ਰਿਟਿਸਿਜ਼ਮ ਕਰਦੇ ਤੇ ਅਸੀਂ ਬੁਰਾ ਹੀ ਨਹੀਂ ਮਨਾਉਂਦੇ, ਅਸੀਂ ਉਹਨੂੰ ਵੱਧ ਘੱਟ ਵੀ ਸੁਣਾਉਂਦੇ ਹਾਂ। ਕੋਈ ਇਹ ਕਹਿ ਦੇਵੇ ਕਿ ਭਾਰਤੀ ਅੰਧ ਵਿਸ਼ਵਾਸੀ ਨੇ ਤੇ ਅਸੀਂ ਮੂੰਹ ਸਜਾ ਕੇ ਉਲਟੀਆਂ ਉਹਨੂੰ, ਉਹਦੇ ਖਾਨਦਾਨ ਨੂੰ, ਉਹਦੇ ਵੱਡਿਆਂ ਨੂੰ ਸੁਣਾਵਾਂਗੇ। ਜੇ ਕੋਈ ਸਾਨੂੰ ਮਿਹਣਾ ਮਾਰ ਦੇਵੇ ਕਿ ਭਾਰਤ ਵਿੱਚ 80 ਕਰੋੜ ਭੁੱਖੇ ਨੰਗੇ ਮੰਗਤੇ ਸਪੇਰੇ ਤੇ ਬਿਨਾਂ ਘਰ ਪੁਲਾਂ ਦੇ ਥੱਲੇ ਸੀਵਰੇਜ ਦੀਆਂ ਵੱਡੀਆਂ ਵੱਡੀਆਂ ਪਾਈਪਾਂ ਚ ਲੋਕ ਸੌਂਦੇ ਨੇ, ਭਾਵੇਂ ਇਹ ਸੱਚ ਹੀ ਹੈ। ਸਾਡੇ ਮੋਦੀ ਸਾਹਿਬ ਉਹਨਾਂ ਨੇ ਕਿਹਾ ਸੀ 80 ਕਰੋੜ ਨੂੰ ਤੁਸੀਂ ਖੁਦ ਖਵਾ ਰਹੇ ਹਾਂ, ਪੈਸੇ ਮਤਲਬ ਕਿ ਪੈਸੇ ਨਹੀਂ ਦੇ ਰਹੇ, ਖਾਣਾ ਦੇ ਵੰਡ ਰਹੇ ਹਾਂ ਅਸੀਂ। ਇਹ ਮਾਣ ਵਾਲੀ ਗੱਲ ਨਹੀਂ, ਸ਼ਰਮਿੰਦਗੀ ਵਾਲੀ ਗੱਲ ਹੈ। 80 ਕਰੋੜ ਦੇ ਕੰਮ ਦਾ ਇੰਤਜ਼ਾਮ ਕਰੋ। ਇਹ ਵੱਡੇ ਵੱਡੇ ਮੰਦਰਾਂ ਦੀ ਥਾਂ ਕਾਰਖਾਨੇ ਵੀ ਲੱਗ ਸਕਦੇ ਨੇ ਜਿਹੜੇ ਲੋਕਾਂ ਨੂੰ ਕੰਮ ਦੇਣਗੇ। ਮੈਂ ਮੰਦਰਾਂ ਦੇ ਅਗੇਂਸਟ ਨਹੀਂ, ਉਹ ਮੰਦਰ ਤੇ ਤੁਹਾਡੇ ਅੰਦਰ ਹੈ, ਦਿਲ ਵਿੱਚ ਹੈ। ਲੋਕਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕਰੋ ਕੁਛ। ਅਸੀਂ ਬਸ ਸਾਨੂੰ ਕੋਈ ਕੁਛ ਕਹੇ ਸਹੀ, ਅਸੀਂ ਬੁਰਾ ਆਲਰੇਡੀ ਪਹਿਲਾਂ ਹੀ ਰੈਡੀ ਹੁੰਦੇ ਹਾਂ ਬੁਰਾ ਮਨਾਉਣ ਨੂੰ। ਜੇ ਕੋਈ ਕਹਿ ਦੇਵੇ ਨਾ ਕਿ ਭਾਰਤ ਕਰਪਟਿਡ ਤੇ ਬੇਈਮਾਨਾਂ ਦਾ ਮੁਲਕ ਹੈ, ਓਵਰ ਪਾਪੂਲੇਟਡ, ਜਨਤਾ ਕੀੜੀਆਂ ਕਾਢੀਆਂ ਵਾਂਗ ਤੁਰੀ ਫਿਰਦੀ ਹੈ, ਸਾਡੀ ਟ੍ਰੈਫਿਕ ਨਰਕ ਦੀ ਟ੍ਰੈਫਿਕ ਵਰਗੀ ਹੈ, ਤੇ ਗੁੱਸੇ ਚ ਆ ਕੇ ਅਸੀਂ ਆਪਣਾ ਮੁਕਾਬਲਾ ਵੀ ਅਸੀਂ ਤਾਂ ਬੜੇ ਐਡਵਾਂਸ ਹਾਂ, ਅਸੀਂ ਮੁਕਾਬਲਾ ਕਿਹਦੇ ਨਾਲ ਕਰਾਂਗੇ? ਪਾਕਿਸਤਾਨ ਨਾਲ, ਬੰਗਲਾਦੇਸ਼ ਨਾਲ, ਸ੍ਰੀਲੰਕਾ ਨਾਲ, ਅਫਗਾਨਿਸਤਾਨ ਨਾਲ ਅਸੀਂ ਫਿਰ ਮੁਕਾਬਲਾ ਕਰਕੇ ਦੱਸਾਂਗੇ, ਵੇਖੋ ਅਸੀਂ ਕਿੰਨੇ ਉਹਨਾਂ ਨਾਲੋਂ ਅੱਗੇ ਹਾਂ। ਸ਼ਾਬਾਸ਼। ਗੱਲ ਏਦਾਂ ਕਿ ਹੈ ਤੇ ਵੈਸੇ ਸ਼ਰਮ ਵਾਲੀ ਗੱਲ ਹੈ, ਤੇ ਸ਼ਰਮ ਤੇ ਕਿਤੇ ਰਹੀ। ਭਾਰਤ ਅੱਜ ਕੱਲ ਮੋਦੀ ਦੀ ਅਗਵਾਈ ਥੱਲੇ ਆਪਣੇ ਆਪ ਨੂੰ ਜਗਤ ਗੁਰੂ ਦੱਸ ਰਿਹਾ। ਮੈਂ ਮੋਦੀ ਸਾਹਿਬ ਨੂੰ ਟਾਰਗੇਟ ਨਹੀਂ ਕਰ ਰਿਹਾ, ਗੱਲ ਕਰ ਰਿਹਾ। ਇੱਥੇ ਕਈ ਮੋਦੀ ਆਏ ਤੇ ਕਈਆਂ ਨੇ ਅਜੇ ਆਉਣਾ, ਕਦਮ ਸਾਡੇ ਨਰਕ ਵੱਲ ਹੀ ਜਾ ਰਹੇ ਨੇ, ਉਧਰ ਹੀ ਵੱਧ ਰਹੇ ਨੇ ਸਾਡੇ ਕਦਮ। ਬਹੁਤ ਦੇਰ ਦੇ ਨਰਕ ਚ ਵੜ ਚੁੱਕੇ ਹਾਂ, ਕਦਮ ਹੀ ਨਹੀਂ ਵੱਧ ਰਹੇ। ਇਹ ਨਰਕ ਦਿਨੋ ਦਿਨ ਦਾਲ ਦਲਾ, ਜ਼ਹਿਰੀਲਾ, ਗਹਿਰਾ ਤੇ ਘਨਾ ਹੋ ਰਿਹਾ ਨਰਕ। ਹੁਣ ਇਹਦੇ ਚੋਂ ਨਿਕਲਣਾ ਮੁਸ਼ਕਲ ਹੈ, ਸਾਡੀਆਂ ਲੱਤਾਂ ਗੋਡਿਆਂ ਤੋਂ ਉੱਪਰ ਪੱਟਾਂ ਤੱਕ ਤੇ ਫਸ ਚੁੱਕੇ ਹਾਂ ਨਰਕ ਦੇ ਚਿੱਕੜ ਦੇ ਵਿੱਚ ਅਸੀਂ। ਸੱਜਣੋ, ਜਰਾ ਨਿਊਟਰਲ ਹੋ ਕੇ ਸੋਚੋ। ਟਰੰਪ ਭਾਵੇਂ ਮੂਰਖ ਹੀ ਹੈ, ਨੋ ਡਾਊਟ, ਸਾਰੀ ਦੁਨੀਆ ਉਹਨੂੰ ਕਹਿੰਦੀ ਹੈ, ਮੈਂ ਥੋੜਾ ਇਕੱਲਾ ਕਹਿਣ ਡਿਆ। ਉਸ ਮੂਰਖ ਨੇ ਕਿਤੇ ਸੱਚ ਤੇ ਨਹੀਂ ਕਹਿ ਦਿੱਤਾ, ਕੋਈ ਸਾਡੇ ਰਹਿਣ ਸਹਿਣ ਨੂੰ ਕ੍ਰਿਟੀਸਾਈਜ਼ ਕਰਦੇ, ਅਸੀਂ ਸੁਧਰਨ ਦੀ ਥਾਂ ਬੂਥਾ ਹੀ ਸਜਾ ਲਾਂਗੇ। ਭਾਰਤੀ ਹੈਲਥ ਸਿਸਟਮ, ਸੁਰੱਖਿਆ ਸਿਸਟਮ ਜਾਂ ਭਾਰਤੀ ਵਿਦਿਆ ਪ੍ਰਣਾਲੀ ਤੇ ਕ੍ਰਿਟੀਸਿਜ਼ਮ, ਸਾਨੂੰ ਸਾਰਾ ਕ੍ਰਿਟੀਸਿਜ਼ਮ ਕਰੇ ਤੇ ਅਸੀਂ ਤਾਂ ਬੁਰਾ ਮਨਾਉਂਦੇ, ਪਰ ਸਾਨੂੰ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਅਗਲਾ ਠੀਕ ਹੀ ਕਹਿਣ ਡਿਆ, ਫੇਰ ਵੀ ਸਾਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਵੀ ਤੁਸੀਂ ਹੁੰਦੇ ਕੌਣ ਹੋ ਸਾਨੂੰ ਸਾਡੀ ਖਾਮੀ ਵੱਲ ਉਂਗਲ ਕਰਨ ਵਾਲੇ। ਕੋਈ ਸਾਡੀ ਧਾਰਮਿਕ ਕਿਤਾਬ ਤੇ ਕ੍ਰਿਟੀਸਿਜ਼ਮ ਕਰਦੇ, ਅਸੀਂ ਲਾਲ ਪੀਲੇ ਹੋ ਕੇ ਚਾਕੂ ਛੁਰੀਆਂ ਕੱਢ ਲੈਂਦੇ ਹਾਂ, ਡਾਂਗਾਂ ਤੇ ਮਹੱਲਿਆਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਸਾਡੇ ਧੀਆਂ ਪੁੱਤਰ ਜ਼ਿੰਦਗੀ ਦਾ ਤੇ ਲਾ ਕੇ ਕਰਜ਼ਾ ਲੈ ਕੇ ਜ਼ਮੀਨਾਂ ਜਾਇਦਾਦਾਂ ਵੇਚ ਕੇ ਭਾਰਤ ਛੱਡ ਕੇ ਬਾਹਰ ਨੂੰ ਦੌੜ ਰਹੇ ਨੇ। ਕਿਉਂ ਕਿਉਂ ਸੋਚਿਆ ਤੁਸੀਂ ਕਦੀ? ਤੇ ਬਾਹਰੋਂ ਡਿਪੋਰਟ ਹੋ ਕੇ ਰੋਂਦੇ ਹੋਏ ਇੰਡੀਆ ਨੂੰ ਆਉਂਦੇ ਨੇ। ਉਹ ਜੇਲ੍ਹ ਚ ਜਾਣ ਲੱਗੇ ਤੇ ਲੋਕੀ ਰੋਂਦੇ ਵੇਖੇ ਨੇ, ਤੇ ਜਾਂ ਘਰ ਛੱਡ ਕੇ ਕਿਤੇ ਜਾਣਾ ਪੈ ਜਾਏ ਤੇ ਅੱਖਾਂ ਚ ਗੱਥਰੂ ਜ਼ਰੂਰ ਆਉਂਦੇ ਨੇ। ਉਹ ਬਾਹਰੋਂ ਘਰ ਨੂੰ ਆਉਂਦਿਆਂ ਹੋਇਆ ਕਦੀ ਤੂੰ ਕੋਈ ਰੋਂਦਾ ਵੇਖਿਆ ਤੁਸੀਂ? ਸੁਸਾਈਡ ਕਰਨ ਤੱਕ ਜਾਂਦੇ ਨੇ। ਉਹ ਕਿਹੜਾ ਮੂੰਹ ਵਿਖਾਵਾਂਗੇ ਹੁਣ ਬਾਹਰੋਂ ਰਿਪੋਰਟ ਹੋ ਕੇ ਆਉਣ ਲੱਗੇ ਆ? ਉਸੇ ਨਰਕ ਦੇ ਵਿੱਚ ਫਿਰ ਕੀ ਲੋਕਾਂ ਨੂੰ ਜਵਾਬ ਦੇਵਾਂਗੇ? ਇਹ ਸੱਚਾਈ ਹੈ ਸਾਡੇ ਸਮਾਜ ਦੀ। ਜੇ ਟਰੰਪ ਨੇ ਕਿਹਾ ਕਿ ਭਾਰਤ ਨਰਕ ਹੈ ਤੇ ਇਹ ਹੈ ਵੀ ਤੇ ਫਿਰ ਸੱਚ ਹੀ ਹੈ। ਇਹ ਨਕਸ਼ਾ ਜਿਹੜਾ ਖਿੱਚਿਆ ਜਾ ਰਿਹਾ ਜਾਂ ਮੈਂ ਪੇਸ਼ ਕਰ ਰਿਹਾ, ਇਹ ਸਾਰਾ ਨਰਕ ਨਾਲ ਰਲਦਾ ਮਿਲਦਾ। ਹਾਂਜੀ, ਉਹ ਕਿਤੇ ਮਤਲਬ ਕਿ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਮਰ ਗਿਆ ਤੇ ਉਹਦੀ ਉਹਨੂੰ ਲੈ ਕੇ ਚੱਲੇ ਮੜੀਆਂ ਨੂੰ, ਪਿੰਡ ਇਕੱਠਾ ਹੋਇਆ, ਲੋਕ ਉਹਦੇ ਘਰ ਦੇ ਮਤਲਬ ਕਿ ਰੋਂਦੇ ਕਰਲਾਉਂਦੇ ਜਾਣ ਡੇ ਸੀ। ਉਹ ਭੀੜ ਦੇ ਵਿੱਚ ਇੱਕ ਸ਼ਰਾ ਵੀ ਸੀ ਤੇ ਮਾਈ ਕਹਿੰਦੀ ਹੈ ਵੈਣ ਪਾਏ, ਵੇ ਤੂੰ ਉੱਥੇ ਚੱਲਿਆ ਜਿੱਥੇ ਦੁਨੀਆਦਾਰੀ ਹੈ ਨਹੀਂ, ਵੇ ਸੱਜਣ ਮਿੱਤਰ ਹੈ ਨਹੀਂ ਉੱਥੇ ਦੁਨੀਆ ਤੋਂ ਦੂਰ ਇਕਾਂਤ ਵਿੱਚ, ਵੇ ਜਿੱਥੇ ਚੁੱਲ੍ਹੇ ਅੱਗ ਨਹੀਂ ਤੇ ਘੜੇ ਵਿੱਚ ਪਾਣੀ ਨਹੀਂ। ਸ਼ਰਾ ਇਹਨਾਂ ਨੇ ਭੱਜ ਕੇ ਜਾ ਕੇ ਤੇ ਆਪਣਾ ਅੰਦਰੋਂ ਕੁੰਡਾ ਬੰਦ ਕਰ ਲਿਆ ਘਰ ਦਾ। ਤੇ ਉਹਦੇ ਗੁਆਂਢੀ ਕਹਿੰਦੇ ਨੇ ਤੈਨੂੰ ਕੀ ਹੋਇਆ? ਕਹਿੰਦਾ ਹੋਣਾ ਕੀ ਸੀ, ਉਹਦੀ ਮਾਂ ਜੋ ਨਕਸ਼ਾ ਦੱਸਣ ਡਈ ਸੀ ਸਾਰਾ ਮੇਰੇ ਘਰ ਦਾ ਸੀ, ਮੈਂ ਸੋਚਿਆ ਉਹਨੂੰ ਇੱਧਰ ਹੀ ਲੈ ਕੇ ਆਉਣ ਡਏ ਨੇ। ਇਹ ਨਕਸ਼ਾ ਫਿੱਟ ਹੋਣ ਡਿਆ ਜੇ ਸਾਡੇ ਉੱਤੇ ਵੀ? ਸੱਚ ਤੇ ਅਸੀਂ ਬਰਦਾਸ਼ਤ ਹੀ ਨਾ ਕਰਦੇ ਤੇ ਬੁਰਾ ਮਨਾਉਣਾ ਸਾਡੀ ਹੈਰੈਡਿਟਰੀ ਆਦਤ ਹੈ। ਸੌਰੀ, ਥੈਂਕ ਯੂ, ਪਲੀਜ਼ ਹੈ ਕਿਤੇ ਸਾਡੇ ਸਮਾਜ ਦੇ ਸੌਰੀ? ਉਹ ਪੜ੍ਹੇ ਲਿਖੇ ਬੜੀ ਆਸਾਨੀ ਨਾਲ ਸੌਰੀ ਕਹਿ ਦੇਣਗੇ। ਅੱਗੇ ਤੇ ਅਨਪੜ੍ਹ ਮਰਦਾ ਤੇ ਮਰ ਜਾ, ਤੇਰੇ ਅਰਗੇ ਬੰਦੇ ਕੋਲੋਂ ਮੈਂ ਮਾਫ਼ੀ ਮੰਗਾ, ਮਰ ਜਾਣਾ ਮਨਜ਼ੂਰ ਹੈ। ਇਹ ਤੇ ਸਾਡੀ ਮੈਂਟੈਲਿਟੀ ਹੈ। ਸੱਚ ਅਸੀਂ ਬਰਦਾਸ਼ਤ ਨਹੀਂ ਕਰਦੇ, ਬੁਰਾ ਬਣਾਉਣਾ ਆਦਤ ਹੈ ਸਾਡੀ। ਜੇ ਭਾਰਤ ਨਰਕ ਨਾ ਹੁੰਦਾ ਤੇ ਅਸੀਂ ਵਾਕਿਆ ਹੀ ਵਿਸ਼ਵ ਗੁਰੂ ਹੁੰਦੇ। ਸਭਿਅਤਾ ਸਾਡੇ ਚ ਪਹਿਲਾਂ ਹੀ ਪਹਿਲਾਂ ਆਈ ਸੀ ਦੂਜਿਆਂ ਨਾਲੋਂ। ਮਤਲਬ ਕਿ ਅਸੀਂ ਸੱਭਿਅਕ ਪਹਿਲਾਂ ਇਹਨਾਂ ਨਾਲੋਂ ਬਣਨੇ ਸੀ, ਸਾਡੇ ਤੋਂ ਪਿੱਛੋਂ ਇਹ ਅੱਗੇ ਗਏ ਨੇ। ਜੇ ਅਸੀਂ ਸਾਡੇ ਅੱਜ ਬੱਚੇ ਬਾਹਰ ਦੇ ਮੁਲਕਾਂ ਚ ਆਲੂ ਨਾ ਪੁੱਟਣ ਜਾਂਦੇ ਤੇ ਚੈਰੀਆਂ ਨਾ ਤੋੜਨ ਜਾਂਦੇ, ਅਗਰ ਅਸੀਂ ਵਿਸ਼ਵ ਗੁਰੂ ਹੁੰਦੇ ਤੇ ਦੁਨੀਆਂ ਦੇ ਪਲੇਟਫਾਰਮ ਤੇ ਭਾਰਤ ਦੀ ਕੋਈ ਇੱਜ਼ਤ ਹੁੰਦੀ। 10-15-20 ਇੱਕ ਮੋਦੀ ਤੇ ਕਿਤੇ ਰਿਹਾ, 10-15-20 ਹਜ਼ਾਰ ਮੋਦੀ ਇੱਕੋ ਵਾਰੀ ਵੀ ਆ ਜਾਣ, ਫਿਰ ਵੀ ਭਾਰਤ ਵਿਸ਼ਵ ਗੁਰੂ ਨਹੀਂ ਬਣ ਸਕਦਾ ਜਿੱਥੋਂ ਤੱਕ ਅਸੀਂ ਪਹੁੰਚ ਗਏ ਹਾਂ। ਕਿਉਂਕਿ ਸਮੱਸਿਆ ਸਾਡੀ ਸੋਚ ਵਿੱਚ ਹੈ, ਪ੍ਰੋਬਲਮ ਸਾਡੇ ਰਹਿਣ ਬਹਿਣ ਵਿੱਚ ਹੈ ਦੋਸਤੋ, ਸਾਡੇ ਸਿਸਟਮ ਵਿੱਚ ਹੈ, ਪ੍ਰੋਬਲਮ ਸਾਡੀ ਜੀਵਨ ਜਾਂਚ ਤੇ ਕਰੈਕਟਰ ਵਿੱਚ ਹੈ। ਕਦੀ ਇਸੇ ਭਾਰਤ ਨੇ ਦੁਨੀਆਂ ਨੂੰ ਜੀਵਨ ਜਾਂਚ ਦੱਸੀ ਸੀ? ਜਾਂ ਪ੍ਰੋਬਲਮ ਜਿਹੜੀ ਹੈ ਸਾਡੇ DNA ਵਿੱਚ ਹੀ ਹੈ? ਆਓ ਮੁੱਢ ਤੋਂ ਗੱਲ ਸ਼ੁਰੂ ਕਰਦੇ ਹਾਂ। ਜਿੰਦਾ ਰਹਿਣ ਵਾਸਤੇ ਪਹਿਲੀ ਤੇ ਬੇਸਿਕ ਲੋੜ ਪਾਣੀ ਦੀ ਹੁੰਦੀ ਹੈ ਨਾ, ਪਾਣੀ ਹੈ ਨਾ। ਜਿਨ੍ਹਾਂ ਮੁਲਕਾਂ ਵਿੱਚ ਨਦੀਆਂ ਨੂੰ ਤੇ ਪਵਿੱਤਰ ਮਾਂ ਮੰਨਿਆ ਹੀ ਨਹੀਂ ਜਾਂਦਾ, ਉਹ ਨਦੀ ਨੂੰ ਮਾਂ ਨਹੀਂ ਕਹਿੰਦੇ, ਪਵਿੱਤਰ ਮਾਤਾ ਨਹੀਂ ਕਹਿੰਦੇ, ਨਦੀਆਂ ਦੀ ਪੂਜਾ ਨਹੀਂ ਹੁੰਦੀ, ਉੱਥੇ ਉਹਨਾਂ ਦਾ ਪਾਣੀ ਕ੍ਰਿਸਟਲ ਕਲੀਅਰ ਹੈ ਦੋਸਤੋ, ਥੱਲਿਓਂ ਪੱਥਰ ਦਿਸਦੇ ਨੇ, ਹਰੇ ਹਰੇ ਬੂਟੇ ਉੱਗੇ ਦਿਸਦੇ ਨੇ, ਮੱਛੀਆਂ ਆਉਂਦੀਆਂ ਜਾਂਦੀਆਂ ਉਹਨਾਂ ਦੇ ਪਾਣੀ ਦੇ ਵਿੱਚ ਦਿਸਦੀਆਂ ਨੇ। ਅਸੀਂ ਨਦੀ ਨੂੰ ਮਾਂ ਕਹਿੰਦੇ ਹਾਂ ਤੇ ਪੂਜਾ ਕਰਦੇ ਹਾਂ ਨਦੀ ਦੀ। ਭਾਰਤੀ ਆਪਣੀਆਂ ਨਦੀਆਂ ਦਾ ਪਾਣੀ ਜਿਹੜਾ ਨਾ ਉਹਨਾਂ ਦੇ ਵਿੱਚ ਜਿਹੜੀ ਮਾਂ ਦੀ ਪੂਜਾ ਕਰਦੇ ਹਾਂ, ਜਰਾ ਪੀ ਕੇ ਵਿਖਾਇਓ ਹਾਂ, ਉਹ ਯਹਿਰ ਹੈ। ਜੇ ਤੁਸੀਂ ਨਹਾਓਗੇ ਵੀ ਉਹਦੇ ਚ ਤਾਂ ਖੁਰਕ ਪੈ ਜਾਏਗੀ ਤੁਹਾਨੂੰ। ਗੱਲ ਏਦਾਂ ਵੈ ਬਈ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਗੰਗਾ ਦਾ ਪਾਣੀ ਬਹੁਤ ਜ਼ਹਿਰੀਲਾ, ਗੰਦਾ, ਬਦਬੂਦਾਰ, ਚਮੜੇ ਧੋ ਧੋ ਕੇ ਚਮੜਿਆਂ ਦੇ ਕਾਰਖਾਨੇ ਸਿੱਧੇ ਉਧਰ ਨੂੰ ਉਹਦੇ ਵਿੱਚ ਪਾਣੀ ਸੁੱਟਾ ਜਾ, ਟੋਇਲਟ ਦਾ ਪਾਣੀ ਸਿੱਧਾ ਆ ਰਿਹਾ, ਪਤਾ ਹੀ ਨਹੀਂ ਕਿੰਨੀਆਂ ਕੁ ਲਾਸ਼ਾਂ ਉਹਦੇ। ਚਲੋ ਛੱਡੋ, ਤੁਸੀਂ ਉਹਨੂੰ ਪਵਿੱਤਰ ਕਹਿੰਦੇ ਹੋ, ਮਾਂ ਗੰਗਾ ਮਾਂ, ਓਏ ਉਹਦੀ ਫਿਰ ਸਫਾਈ ਵੀ ਕਰੋ। ਰਜੀਵ ਦੇ ਵੇ ਕਿਉਂਕਿ ਲਾਸ਼ਾਂ ਜ਼ਿਆਦਾ ਸੁੱਟੀਆਂ ਜਾਂਦੀਆਂ ਸਨ ਗੰਗਾ ਦੇ ਵਿੱਚ, ਤੇ ਯੂਰਪ ਦੇ ਕੰਟਰੀ ਚੋਂ ਨਹੀਂ, ਕਿਸੇ ਹੋਰ ਕੰਟਰੀ ਚੋਂ, ਮੈਨੂੰ ਹੁਣ ਨਾਂ ਭੁੱਲ ਗਿਆ, ਉੱਥੋਂ ਦਾ ਕਛੂ ਕੁੰਮੇ ਟਟਾਇਸ ਜਿਹੜੇ ਹੁੰਦੇ ਨੇ, ਇਹ ਕਈ ਹਜ਼ਾਰ ਲਿਆਂਦੇ ਗਏ ਤੇ ਗੰਗਾ ਚ ਸੁੱਟੇ ਗਏ, ਤਾਂ ਉਹ ਮੀਟ ਖਾਣ ਵਾਲੇ ਹਨ, ਤਾਂ ਕਿ ਉਹ ਜਿਹੜੀਆਂ ਲਾਸ਼ਾਂ ਸੁੱਟੀਆਂ ਜਾਂਦੀਆਂ ਨੇ ਉਹਨਾਂ ਨੂੰ ਖਾ ਲੈਣ, ਬਦਬੂ ਨਾ ਫੈਲੇ। ਜਦੋਂ ਉਹਨਾਂ ਨੇ ਕਈ ਹਜ਼ਾਰ ਸੁੱਟੇ ਇਹਦੇ ਵਿੱਚ, ਤੇ ਤੀਸਰੇ ਦਿਨ ਪੁੱਠੇ ਹੋ ਕੇ ਉਹ ਤਰਨ ਲੱਗ ਪਏ। ਪਾਣੀ ਇੰਨਾ ਕੁ ਗੰਦਾ ਸੀ, ਉਹ ਬਰਦਾਸ਼ਤ ਹੀ ਨਹੀਂ ਕਰ ਸਕੇ ਇਸ ਪਾਣੀ ਚ ਜਿਉਣਾ। ਉਹ ਆਏ ਸਨ ਸਾਫ ਸੁਥਰਿਆ ਪਾਣੀਆਂ ਦੇ ਵਿੱਚੋਂ, ਹਾਂਜੀ, ਤੇ ਕਿਸੇ ਨੇ ਨਹੀਂ ਦੱਸਿਆ ਵੀ ਉਹ ਇਹ ਤੇ ਇਹਨਾਂ ਪਾਣੀਆਂ ਦੇ ਆਦੀ ਨਹੀਂ, ਉਹ ਇਸ ਪਾਣੀ ਦੇ ਵਿੱਚ ਜਿੰਦਾ ਕਿੱਦਾਂ ਰਹਿ ਜਾਣਗੇ। ਆਕੜ ਕਿੱਡੀ ਕਰ ਕਿਤੇ ਸਾਡੇ ਕੋਲ, ਉਦਾਂ ਅਸੀਂ ਜਗਤ ਗੁਰੂ। ਅੱਠਵੀਂ ਦਸਵੀਂ ਚੋਂ ਭੱਜ ਕੇ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ, ਦਸਵੀਂ ਚੋਂ ਭੱਜ ਕੇ ਸਿੱਧੀ ਐਵੇਂ ਜੋ ਕਰਦੇ ਉਹ ਜਗਤ ਗੁਰੂ ਤੇ ਬੋਲਣਗੇ। ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ, ਬਈ ਕਾਨੂੰਨ ਕੀ ਕਹਿੰਦਾ ਇਹ ਦੱਸਣ ਲਈ ਕਿਤਾਬ ਵੀ ਉਲਟੀ ਖੋਲਣਗੇ। ਮੁਝੇ ਗੰਗਾ ਮਈਆ ਨੇ ਬੁਲਾਇਆ ਹੈ, ਸਾਡੇ ਪੂਜਨੀਯ ਪ੍ਰਧਾਨ ਮੰਤਰੀ ਜੀ ਗੰਗਾ ਦੀ ਸਿਫਤ ਕਰਦੇ ਹੋਏ ਫਰਮਾ ਰਹੇ ਸਨ, ਹਾਂਜੀ, ਆਖੇ ਮੈਂ ਬਾਇਓਲੋਜੀਕਲ ਨਹੀਂ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਇੱਕ ਵਾਰੀ ਨਾ ਮੈਂਟਲ ਹਸਪੀਟਲ ਦੇ ਵਿੱਚ ਇੱਕ ਬੰਦਾ, ਦੂਜੀ ਇੱਕ ਮੈਂਟਲ ਆਦਮੀ ਪਾਗਲ, ਦੂਜੀ ਮੰਜ਼ਿਲ ਦੀ ਤੱਕ ਅਲਮਾਰੀ ਕਹਿਣ ਦਿਆਂ ਬਾਰੀ ਚੋਂ ਸਿਰ ਬਾਹਰ ਕੱਢ ਕੇ ਤੇ ਥੱਲੇ ਪਬਲਿਕ ਜਿਹੜੀ ਤੁਰੀ ਫਿਰਦੀ ਉਹਨਾਂ ਨੂੰ ਕਹਿੰਦਾ, ਮੇਰੀ ਗੱਲ ਕਿਉਂ ਨਹੀਂ ਸੁਣਦੇ ਤੁਸੀਂ, ਇੱਧਰ ਮੇਰੇ ਵੱਲ ਵੇਖੋ, ਮੈਂ ਤੁਹਾਡਾ ਪੈਗੰਬਰ ਹਾਂ, ਮੇਰੀਆਂ ਗੱਲਾਂ ਧਿਆਨ ਨਾਲ ਸੁਣੋ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਤੇ ਇਹ ਦੂਜੀ ਮੰਜ਼ਿਲ ਤੇ ਸੀ ਤੇ ਚੌਥੀ ਮੰਜ਼ਿਲ ਤੇ ਇੱਕ ਹੋਰ ਪਾਗਲ ਨੇ ਬਾਰੀ ਚੋਂ ਸਿਰ ਕੱਢਿਆ ਸੀ, ਤੇ ਉਹ ਕਹਿੰਦਾ ਉਹ ਜਾਓ ਜਾਓ ਤੁਸੀਂ ਆਪਣਾ ਕੰਮ ਕਰੋ, ਝੂਠ ਬੋਲਣ ਡਿਆ, ਇਹਨੂੰ ਮੈਂ ਨਹੀਂ ਜੇ ਭੇਜਿਆ, ਕਿਉਂਕਿ ਉਹ ਹੇਠਲਾ ਕਹਿਣ ਡਿਆ ਸੀ ਨਾ ਮੈਨੂੰ ਉੱਪਰ ਵਾਲੇ ਨੇ ਭੇਜਿਆ, ਉਹ ਉੱਪਰ ਸੀ, ਉਹ ਕਹਿੰਦਾ ਮੈਂ ਨਹੀਂ ਇਹਨੂੰ ਭੇਜਿਆ, ਇਹ ਸ਼ਦਾਈ ਹੈ। ਗੱਲ ਏਦਾਂ ਹੈ ਕਿ ਕੀ ਦੁਨੀਆ ਸਾਡਾ ਮਜ਼ਾਕ ਨਹੀਂ ਉਡਾਏਗੀ? ਨਦੀਆਂ ਸਾਫ਼ ਕਰਨ ਦੀ ਬਜਾਏ ਅਸੀਂ ਉਹਨਾਂ ਦੀ ਪੂਜਾ ਕਰੀ ਜਾਂਦੇ ਹਾਂ, ਹੈ। ਸਭ ਤੋਂ ਗੰਦੀਆਂ ਨਦੀਆਂ ਸਾਡੇ ਭਾਰਤ ਦੀਆਂ ਨੇ, ਤੇ ਸੱਜਣੋ ਇਹਨਾਂ ਨੂੰ ਗੰਦਾ ਕੌਣ ਕਰਦਾ? ਅਸੀਂ ਭਾਰਤੀ। ਫਿਰ ਭਾਰਤੀ ਭਾਰਤ ਨੂੰ ਨਰਕ ਬਣਾਉਣ ਦੇ ਨੇ, ਕੋਈ ਕੋਈ ਦੂਸਰੇ ਮੁਲਕ ਵਾਲੇ ਆਣ ਕੇ ਤੇ ਇਹਦੇ ਚ ਕੇਲਿਆਂ ਦੇ ਛਿੱਕੜ ਤੇ ਬੋਤਲਾਂ ਤੇ ਪਲਾਸਟਿਕ ਤੇ ਕੱਪੜੇ ਤੇ ਗੰਦ, ਘਰ ਵਾਲਾ ਵੀ ਅਲਟਾ ਜਾਂਦੇ ਨੇ ਬੋਰੀ ਆਪਣੀਆਂ ਨਹਿਰਾਂ ਦੇ ਵਿੱਚ ਤੇ ਇੱਧਰ ਉੱਧਰ। ਅਸੀਂ ਆ ਨਾ ਉਹ ਸਾਰੇ। ਗੁੱਸਾ ਤੁਸੀਂ ਟਰੰਪ ਤੇ ਕਰਨ ਡਏ ਹੋ, ਹੁਣ ਆਓ ਖਾਣ ਪੀਣ ਦੀਆਂ ਚੀਜ਼ਾਂ ਵੱਲ ਵੇਖੀਏ ਜਰਾ। ਓਏ ਨਕਲੀ ਖੋਇਆ ਤੇ ਸ਼ੈਂਪੂ ਦਾ ਦੁੱਧ ਪੀਣ ਵਾਲਿਓ, ਸਬਜ਼ੀਆਂ ਤੇ ਫਰੂਟ ਨੂੰ ਟੀਕੇ ਲਾਉਣ ਵਾਲਿਓ, ਕਿੰਨਾ ਫਰਟੀਲਾਈਜ਼ਰ ਪਾਉਂਦੇ ਹੋ ਤੁਸੀਂ ਫਸਲਾਂ ਤੇ, ਇਹ ਬਿਮਾਰੀਆਂ ਨਾਲ ਭਰਪੂਰ ਗੰਦਾ ਖਾਣਾ ਅਸੀਂ ਤੁਸੀਂ ਸਾਰੇ ਭਾਰਤੀ ਖਾਂਦੇ ਹਾਂ। ਇਸ ਤਰ੍ਹਾਂ ਦਾ ਫਰਟੀਲਾਈਜ਼ਰ ਵਾਲਾ ਗੇਹੂੰ ਜਿਹੜਾ ਤੇ ਫਰੂਟ ਅਗਰ ਤੁਸੀਂ ਕਿਸੇ ਸਿਵਲਾਈਜ਼ਡ ਮੁਲਕ ਨੂੰ ਭੇਜੇਗਾ, ਉਹ ਲਏਗਾ, ਉਹ ਤੇ ਭਾਂ ਕੇ ਤੁਹਾਡੇ ਮੂੰਹ ਤੇ ਮਾਰੇਗਾ। ਸਾਡੇ ਦੇਸ਼ ਦੇ ਕਰੋੜਾਂ ਲੋਕ ਭੁੱਖ ਨੰਗ ਨਾਲ ਗਤਕਾ ਖੇਡਦੇ ਨੇ, ਢਿੱਡ ਭਰ ਕੇ ਰੋਟੀ ਨਹੀਂ ਮਿਲਦੀ। ਕੀ ਇਹ ਨਰਕ ਦੀਆਂ ਝਲਕੀਆਂ ਨਹੀਂ ਟਰੰਪ ਤੇ ਗੁੱਸਾ ਕਰਨ ਵਾਲੇ ਹੋ? 70-80 ਕਰੋੜ ਨੂੰ ਸਰਕਾਰ ਰੋਟੀ ਖਵਾਉਣ ਡਈ ਆ, ਤੁਹਾਡੇ ਪ੍ਰਾਈਮ ਮਿਨਿਸਟਰ ਸਾਹਿਬ ਹੁਣੀ ਕਹਿਣ ਡਏ ਨੇ। ਸਾਡੇ ਦੇਸ਼ ਦੀ ਹਵਾ ਇੰਨੀ ਗੰਦੀ ਹੈ ਕਿ ਵਧੀਆ ਮੁਲਕਾਂ ਦੇ ਖਿਡਾਰੀ ਸਾਡੇ ਮੁਲਕਾਂ ਚ ਟੂਰਨਾਮੈਂਟ ਖੇਡਣ ਤੋਂ ਮਨਾ ਹੀ ਕਰ ਦਿੰਦੇ ਵੀ ਅਸੀਂ ਨਹੀਂ ਜਾਣਾ ਉੱਥੇ। ਇੰਨੀ ਗੰਦੀ ਹਵਾ, ਕੋਈ ਬਿਮਾਰੀਆਂ ਲੈ ਕੇ ਨਹੀਂ ਅਸੀਂ ਉੱਥੋਂ ਨਾ ਜੁਰਮਾਨਾ ਭਰਿਆ ਕਈਆਂ ਨੇ ਵੀ ਅਸੀਂ ਨਹੀਂ ਜੇ ਖੇਡਣ ਜਾਣਾ। ਅਸੀਂ ਭਾਰਤੀ ਜ਼ਹਿਰੀਲੀ ਹਵਾ ਦੇ ਆਦੀ ਹੋ ਚੁੱਕੇ ਹਾਂ। ਦਿੱਲੀ ਗੈਸ ਚੈਂਬਰ ਹੈ, ਸਾਡੇ ਦੇਸ਼ ਦੀ ਸਰਕਾਰ ਦਿੱਲੀ ਚੋਂ ਚੱਲਦੀ ਹੈ, ਪਾਰਲੀਮੈਂਟ ਦਿੱਲੀ ਚ, ਸੁਪਰੀਮ ਕੋਰਟ ਦਿੱਲੀ ਚ। ਸਾਰੇ ਡਿਪਾਰਟਮੈਂਟ ਵੱਡੇ ਵੱਡੇ ਜਿਹੜੇ ਪੋਰਟਫੋਲੀਓਜ ਨੇ ਉਹ ਦਿੱਲੀ ਚ, ਤੇ ਹੱਦ ਦਰਜੇ ਦੀ ਗੰਦੀ ਹਵਾ ਦਿੱਲੀ ਚ, ਗੰਦ ਦੇ ਢੇਰ ਦਿੱਲੀ ਵਿਚ, ਪੈਰ ਧਰਨ ਨੂੰ ਥਾਂ ਹੈ ਨਹੀਂ ਦਿੱਲੀ ਵਿਚ। ਦੁਨੀਆ ਇਹ ਤਾਂ ਮੈਂ ਕੱਲੀ ਦਿੱਲੀ ਦੀ ਗੱਲ ਕਰਨ ਡਿਆ, ਸਾਰੇ ਮੈਟਰੋ ਸਿਟੀਆਂ ਦਾ ਇਹੋ ਹਾਲ ਹੈ। ਦੁਨੀਆ ਚ 100 ਸ਼ਹਿਰ ਨੇ ਜੋ ਗੰਦੇ ਤੇ ਕੁਆੜ ਬਣ ਚੁੱਕੇ ਨੇ। ਉਹਨਾਂ 100 ਸ਼ਹਿਰਾਂ ਵਿੱਚੋਂ 80 ਸ਼ਹਿਰ ਭਾਰਤ ਵਿਚ ਨੇ। ਆ ਭਾਰਤੀ ਮੁਬਾਰਕ ਹੋਇਆ, ਭਾਰਤ ਨੂੰ ਨਰਕ ਬਣਾਉਣ ਵਿਚ ਤੁਹਾਡਾ ਯੋਗਦਾਨ ਸ਼ਲਾਘਾ ਯੋਗ ਹੈ। ਤੁਹਾਡਾ ਆਪਣਾ ਮੁਲਕ ਹੈ, ਤੁਸੀਂ ਆਪਣੇ ਮੁਲਕ ਨਾਲ ਇਹੋ ਜਿਹਾ ਵਿਹਾਰ ਕਰਦੇ ਹੋ, ਬਗਾਨਿਆਂ ਨਾਲ ਕਿਹੋ ਜਿਹਾ ਕਰੋਗੇ? ਬਗਾਨੇ ਤੇ ਤੁਹਾਡੇ ਨਾਲ ਕਰਦੇ ਰਹੇ ਨੇ 900 ਸਾਲ ਤੋਂ ਲੈ ਕੇ 1100 ਸਾਲ ਤੱਕ ਗੁਲਾਮ ਰਹਿਣ ਵਾਲੇ ਹੋ। ਕਦੀ ਇੰਨੀ ਲੰਮੀ ਦੇਰ ਕੋਈ ਮੁਲਕ ਗੁਲਾਮ ਰਿਹਾ? ਫਿਰ ਵੀ ਤੁਸੀਂ ਜਗਤ ਗੁਰੂ ਤੇ ਟਰੰਪ ਤੁਹਾਡੇ ਹਿਸਾਬ ਨਾਲ ਬਕਵਾਸ ਕਰਦਾ। ਸਾਡੇ ਸ਼ਹਿਰ ਜਿਹੜੇ ਨੇ ਕੰਕਰੀਟ ਦੇ ਜੰਗਲ ਨੇ, ਪਾਪੂਲੇਸ਼ਨ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ ਤੇ ਵੱਧਦੀ ਜਾ ਰਹੀ ਹੈ। ਨਵੀਆਂ ਨਵੀਆਂ ਬਸਤੀਆਂ ਕਾਰਨ ਜੰਗਲ ਅਸੀਂ ਕੱਟੀ ਜਾ ਰਹੇ ਹਾਂ। ਜੰਗਲੀ ਜਾਨਵਰ ਵੀ ਬਸਤੀਆਂ ਤੇ ਅਟੈਕ ਕਰਨ ਲੱਗ ਪਏ ਨੇ। ਉਹ ਜੰਗਲ ਕੱਟ ਕੇ ਬਣਾਈਆਂ ਗਈਆਂ ਨੇ, ਉਹ ਜਾਨਵਰਾਂ ਦੇ ਥਾਂ ਤੇ ਅਸੀਂ ਉਹਨਾਂ ਦੀ ਜਗ੍ਹਾ ਮੱਲੀ ਹੈ। ਜੰਗਲ ਕੱਟਿਆ ਤੇ ਉਹ ਜਿਹੜੇ ਜਾਨਵਰ ਵਿਚਾਰੇ ਰਹਿੰਦੇ ਸਨ ਉਹਨਾਂ ਦੀ ਜਗ੍ਹਾ ਤੇ ਅਸੀਂ ਮੱਲ ਕੇ ਬਹਿ ਗਏ ਹਾਂ। ਹੁਣ ਉਹਨਾਂ ਨੇ ਸਾਡੇ ਤੇ ਅਟੈਕ ਨਹੀਂ ਕਰਨੇ? ਜਾਨਵਰ ਵਿਚਾਰੇ ਕਿੱਥੇ ਜਾਣ? ਤੁਹਾਂ ਤੇ ਭਾਰਤੀ ਉਹ ਜੰਗਲੀ ਜਾਨਵਰਾਂ ਦਾ ਹਰਾਮ ਕੀਤਾ ਜੀਣਾ, ਕਿੰਨੀ ਤੁਹਾਡੀ ਪਾਪੂਲੇਸ਼ਨ ਕਿੱਧਰ ਨੂੰ ਤੁਰ ਜਾਏਗੀ? ਗਰੀਬਾਂ ਦੇ ਸਗੋਂ ਹੀ ਜ਼ਿਆਦਾ। ਅਜੇ ਕੱਲ ਦੀ ਮੇਰਾ ਟਾਪਿਕ ਹੋਰ ਪਾਸੇ ਨੂੰ ਚੱਲ ਜਾਏਗਾ। ਜ਼ਿੰਮੇਵਾਰ ਰਾਜਨੀਤਿਕ ਲੀਡਰ ਜਿਹੜੇ ਨੇ ਉਹ ਤੇ ਧਾਰਮਿਕ ਲੀਡਰ, ਸਾਡੀ ਆਬਾਦੀ ਘਟਦੀ, ਮੈਂ ਕਿਸੇ ਦਾ ਚਲੋ ਨਾਂ ਨਹੀਂ ਲੈਂਦਾ, ਸਾਰੇ ਹਿੰਦੂ ਮੁਸਲਮਾਨ ਸਿੱਖਾਂ ਸਾਰਿਆਂ ਨੇ ਕਿਹਾ 4-4, 5-5 ਬੱਚੇ ਹੋਣੇ ਚਾਹੀਦੇ ਨੇ, ਸ਼ਾਬਾਸ਼, 6-6 ਬੱਚੇ ਹੋਣੇ ਚਾਹੀਦੇ ਨੇ, 5-5 ਬੱਚੇ ਹੋਣੇ ਚਾਹੀਦੇ ਨੇ, ਕਿਉਂਕਿ ਸਾਡੀ ਆਬਾਦੀ ਘਟਦੀ ਜਾਣ ਰਹੀ ਹੈ ਸਾਨੂੰ। ਜਾਂ ਮੈਂ ਸਿੱਧੀ ਗੱਲ ਕੀਤੀ ਤੇ ਤੁਹਾਨੂੰ ਸਾਰਿਆਂ ਨੂੰ ਬੜੇ ਵੱਟ ਚੜਨੇ ਨੇ। ਇਹ ਲੋਕ ਸਾਨੂੰ ਗਾਈਡ ਕਰਨਗੇ? ਹਾਂ, ਲੋਕ ਜਿਹੜੇ ਕਹਿਣ ਡੇ ਨੇ ਅਜੇ ਵੀ ਭਾਰਤ ਵਿੱਚ ਪੈਰ ਧਰਨ ਨੂੰ ਥਾਂ ਨਹੀਂ, ਤੇ ਉਹ ਕਹਿਣ ਡੇ ਨੇ ਬੱਚੇ ਜ਼ਿਆਦਾ ਪੈਦਾ ਕਰੋ। ਤੇ ਵੈਸੇ ਵੀ ਜਿਨ੍ਹਾਂ ਕੋਲ ਕੰਮ ਕੋਈ ਨਹੀਂ, ਦਿਹਾੜੀ ਟੱਪਾ ਕਰਦੇ ਨੇ, ਝੁੱਗੀਆਂ ਚ ਰਹਿੰਦੇ ਨੇ, ਪਾਈਪਾਂ ਚ ਰਹਿੰਦੇ ਨੇ, ਜਾਂ ਪਤਾ ਨਹੀਂ ਉਹਨਾਂ ਨੂੰ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਉਹਨਾਂ ਦੇ ਬੱਚੇ ਜ਼ਿਆਦਾ ਹੋ ਹੀ ਜਾਣ ਡਏ ਨੇ। ਕਿਸੇ ਦੇਸ਼ ਦੀ ਉੱਨਤੀ ਵਾਸਤੇ ਉਹਦੇ ਪੜ੍ਹੇ ਲਿਖੇ ਨਾਗਰਿਕ ਹੀ ਉਹਨੂੰ ਉੱਨਤ ਕਰ ਸਕਦੇ ਨੇ। ਅੱਜ ਤੱਕ ਕੋਈ ਦੇਸ਼ ਮੰਗਤਿਆਂ ਤੇ ਬੇਕਾਰਾਂ ਨਾਲ ਉੱਨਤ ਨਹੀਂ ਹੋਇਆ। ਜਾਦੂ ਮਾਰਨ ਵਾਲਿਓ, ਪਖੰਡੀਓ, ਗ੍ਰਹਿ ਵਸ ਚ ਕਰਨ ਵਾਲੇ ਹੋ, ਜੋ ਚਾਹੋ ਤੁਸੀਂ ਕਰ ਸਕਦੇ ਹੋ। ਤੁਹਾਡੀ ਪਾਰਲੀਮੈਂਟ ਗ੍ਰਹਿ ਵੇਖ ਕੇ ਵੀ ਆਹ ਸੈਸ਼ਨ ਕਦੋਂ ਸ਼ੁਰੂ ਕਰੀਏ। ਤੁਸੀਂ ਅਕਲ ਤੋਂ ਕੋਹਾਂ ਦੂਰ, ਐਜੂਕੇਸ਼ਨ ਤੋਂ ਮਿਲੀਅਨ ਸਾਲ ਦੂਰ ਹੋ, ਮਿਲੀਅਨ ਮੀਲ ਦੂਰ ਹੋ ਮੇਰੇ ਹਿਸਾਬ ਨਾਲ। ਜਾਨਵਰ ਵਿਚਾਰੇ ਕਿੱਥੇ ਜਾਣਗੇ? ਜਾਨਵਰਾਂ ਦਾ ਜੀਣਾ ਹਰਾਮ ਕਰ ਛੱਡਿਆ। ਗੈਰ ਕਾਨੂੰਨੀ ਤਰੀਕੇ ਨਾਲ ਜੰਗਲਾਤ ਵਿਭਾਗ ਨਾਲ ਮਿਲ ਕੇ ਜੰਗਲ ਵੀ ਕੱਟੇ ਜਾ ਰਹੇ ਨੇ, ਰੇਤਾ ਕੱਢਿਆ ਜਾ ਰਿਹਾ, ਜਿਹਦਾ ਜਿਸ ਤਰ੍ਹਾਂ ਦਾ ਲੱਗਦਾ। ਜਿਹੜਾ ਕੋਈ ਵਿਚਾਰਾ ਇਮਾਨਦਾਰ SP, DSP, ਕੋਈ SHO, ਉਹਨੂੰ ਇਹ ਡਾਕੂ ਰੇਤਾ ਕੱਢਣ ਵਾਲੇ ਜਾਂ ਜੰਗਲ ਕੱਟਣ ਵਾਲੇ ਬਲਡੋਜ਼ਰ ਥੱਲੇ ਦੇ ਕੇ ਮਾਰ ਦਿੰਦੇ ਨੇ, ਕੋਈ ਇੱਕ ਥੋੜਾ ਮਾਰਿਆ ਇਹਨਾਂ ਨੇ, ਕਿਉਂਕਿ ਉਹਨਾਂ ਦੀ ਪਹੁੰਚ ਤੇ ਸੈਂਟਰ ਤੱਕ ਹੈ। ਇਹ ਸੈਂਟਰ ਵਾਲੇ ਹੀ ਆਪਣੇ ਮੁਲਕ ਨੂੰ ਨਰਕ ਬਣਾਉਣ ਡੇ ਹੈਗੇ। ਅਸੀਂ ਜੰਗਲ ਕੱਟੀ ਜਾਣ ਡੇ ਹਾਂ, ਕੱਟੀ ਜਾਣ ਡੇ ਹਾਂ, ਅੱਗੋਂ ਨਵੇਂ ਪੌਦੇ ਦਰਖਤ ਲਾ ਹੀ ਨਹੀਂ ਰਹੇ। ਜਿਹੜੇ ਮੇਰੇ ਰੇਡੀਓ ਸੁਣ ਰਹੇ ਨੇ ਉਹਨਾਂ ਚ ਸ਼ਾਇਦ 2% ਲੋਕ ਹੋਣ। ਦੋਸਤੋ, ਤੁਸੀਂ ਕਿੰਨੇ ਕੁ ਲਾਉਂਦੇ ਹੋ ਦਰਖਤ? ਉਹ ਘੱਟ ਤੋਂ ਘੱਟ ਆਪਣੇ ਬਰਥਡੇ ਤੇ 4-5 ਦਰਖਤ ਲਾ ਦਿਆ ਕਰੋ, ਜਿੱਥੇ ਵੀ ਜਗ੍ਹਾ ਮਿਲਦੀ ਹੈ। ਕੋਈ ਦਰਖਤ ਨਹੀਂ ਲਾਉਂਦਾ, ਪਾਣੀ ਗੰਦਾ, ਦਵਾਈਆਂ ਨਕਲੀ। ਕੀ ਇਹ ਸਾਰੇ ਨਰਕ ਦੇ ਸਾਈਨ ਬੋਰਡ ਨਹੀਂ? 100 ਸਾਲ ਹੋਣ ਲੱਗਾ, ਥੋੜੀ ਦੇਰ ਬਾਅਦ 100 ਸਾਲ ਹੋ ਜਾਣਾ ਭਾਰਤ ਆਜ਼ਾਦ ਹੋਏ ਨੂੰ। ਸਾਡੇ ਸੀਵਰੇਜ ਦੀਆਂ ਗੰਦੀਆਂ ਅੰਡਰਗਰਾਊਂਡ ਨਾਲੀਆਂ, ਨਾਲੇ ਜਿਨ੍ਹਾਂ ਚ ਗੰਦ ਬਦਬੂਦਾਰ ਪੱਕੀ ਜਾਂ ਪੁਟਰਿਡ ਸਮੈਲ, ਜਿਹੜੀ ਬਰਦਾਸ਼ਤ ਨਹੀਂ, ਕਈ ਕਿਸਮ ਦੀਆਂ ਡੇਂਜਰਸ ਗੈਸਾਂ ਨੇ ਉਹਨਾਂ ਚ, ਉਹਨਾਂ ਨੂੰ ਬੰਦੇ ਆਪ ਸੀਵਰੇਜ ਵਿੱਚ ਵੜ ਕੇ ਸਾਫ ਕਰਦੇ ਨੇ। ਅਜੇ ਤੱਕ ਸਾਡੇ ਕੋਲ ਉਹ ਵੀ ਮਸ਼ੀਨਰੀ ਹੈ ਨਹੀਂ, ਬੰਦਾ ਯਾਰ ਖੁਦ ਉਹਦੇ ਵਿੱਚ ਵੜਿਆ ਇੰਨੇ ਗੰਦੇ ਪਾਣੀ ਦੇ ਵਿੱਚ, ਤੇ ਉਹ ਨਾ ਮਰੇ ਵੀ ਨੇ ਬਹੁਤ ਸਾਰੇ, ਉਹਨਾਂ ਦੀ ਚਮੜੀ ਵੀ ਖਰਾਬ ਹੋ ਜਾਂਦੀ ਹੈ, ਬੁਲਬੁਲੀਆਂ, ਨੀਲੇ ਰੰਗ ਦਾ ਪਾਣੀ ਉਹ ਟੋਲਰੇਟ ਹੀ ਨਹੀਂ ਕੀਤਾ। ਉਹ ਤੇ ਆਮ ਬੰਦਾ ਵੇਖਣ ਲੱਗਾ ਮੂੰਹ ਤੇ ਰੁਮਾਲ ਰੱਖ ਲੈਂਦਾ, ਤੇ ਉਹ ਜਿਹੜਾ ਅੰਦਰ ਵੜਿਆ ਉਹਦੇ ਵਿੱਚ ਗਾਲ ਗਾਲ ਪਾਣੀ ਤੱਕ, ਉਹ ਵੀ ਇਨਸਾਨ ਹੈ ਸਾਡੇ ਵਰਗਾ। ਪਰ ਉਹਨਾਂ ਉਹ ਵਿਚਾਰੇ ਕਿੰਨੇ ਮਜਬੂਰ ਹੋਣਗੇ ਕਿ ਉਹ ਇਹੋ ਜਿਹੀ ਨੌਕਰੀ ਕਰਨ ਡਏ ਨੇ। ਤੇ ਸ਼ਰਮ ਵਾਲੀ ਗੱਲ ਹੈ, ਇਹ ਨੌਕਰੀ ਪ੍ਰਾਪਤ ਕਰਨ ਵਾਸਤੇ ਵੀ ਵੱਡੀ ਦੇਣੀ ਪੈਂਦੀ ਹੈ ਸਾਡੇ ਭਾਰਤ ਵਿੱਚ। ਇੱਕ ਇਸ ਬੰਦੇ ਨੂੰ ਕੱਢ ਦਿੱਤਾ ਗਿਆ ਸੀ ਤੇ ਉਹ ਹਾਈ ਕੋਰਟ ਜਾਂ ਪਤਾ ਨਹੀਂ ਸੁਪਰੀਮ ਕੋਰਟ ਚੋਂ ਫਿਰ ਫੈਸਲਾ ਉਹਦੇ ਹੱਕ ਚ ਹੋਇਆ ਸੀ, ਤੇ ਜਿੰਨੇ ਉਹਨੂੰ ਕੱਢਿਆ ਸੀ ਉਹ ਮਹੀਨਾ ਲੈਂਦਾ ਹੁੰਦਾ ਸੀ ਕਿ ਤੈਨੂੰ ਮੈਂ ਕੰਮ ਤੇ ਨਹੀਂ ਰਖਾਇਆ, ਜਿੰਨੇ ਵੀ ਪਤਾ ਨਹੀਂ ਸਿਸਟਮ ਹੋਏਗਾ ਕੋਈ ਵੀ ਤੈਨੂੰ ਮੈਂ ਕੰਮ ਤੇ ਰਖਾ ਦੇਣਾ, ਤੂੰ ਮੈਨੂੰ ਆਹ ਕੰਮ ਜਿਹੜਾ ਮੈਂ ਦੱਸਣ ਡਿਆ ਤੁਹਾਨੂੰ, ਗੱਸੀਵਰੇ ਚ ਗੰਦ ਚ ਵੜਨਾ, ਵੀ ਮੈਨੂੰ ਮਹੀਨੇ ਦੇ ਜਾਂ ਪਤਾ ਨਹੀਂ ਸਾਲ ਦੇ ਇੰਨੇ ਪੈਸੇ ਤੂੰ ਦੇਗਾ। ਉਹ ਕਹਿੰਦਾ ਠੀਕ ਹੈ, ਉਹਨੇ ਨਹੀਂ ਦਿੱਤੇ ਤੇ ਉਹਨੇ ਉਹਨੂੰ ਨੌਕਰੀ ਚੋਂ ਕੱਢ ਦਿੱਤਾ। ਫਿਰ ਅਦਾਲਤ ਵਿੱਚ ਪਹੁੰਚ ਕੇ ਉਹ ਬੰਦੇ ਦੀ ਫਿਰ ਸੁਣਵਾਈ ਹੋਈ ਥੋੜੀ ਬਹੁਤੀ, ਤੇ ਫਿਰ ਟਰੰਪ ਨੇ ਠੀਕ ਹੀ ਤੇ ਕਿਹਾ, ਨਰਕ ਦੀ ਤਸਵੀਰ ਦੋਸਤੋ ਹੋਰ ਕਿੱਦਾਂ ਦੀ ਹੁੰਦੀ ਹੈ? ਸਾਡੀਆਂ ਕੁਝ ਸਟੇਟਾਂ ਵਿੱਚ ਘਰ ਦਾ ਗੁਜ਼ਾਰਾ ਕਰਨ ਵਾਸਤੇ ਇੰਨੀ ਗਰੀਬੀ ਆ, 2-4 ਸਟੇਟਾਂ ਛੱਡ ਦਿਓ ਜਿਹੜੀਆਂ ਡਿਵੈਲਪ ਨੇ ਥੋੜੀਆਂ, ਜਿੱਥੇ ਐਜੂਕੇਸ਼ਨ ਹੈ। ਕੁਝ ਸਟੇਟਾਂ ਵਿੱਚ ਸਿਰਫ ਘਰ ਦਾ ਗੁਜ਼ਾਰਾ ਕਰਨ ਵਾਸਤੇ ਲੋਕ ਆਪਣੀਆਂ ਧੀਆਂ ਭੈਣਾਂ ਨੂੰ ਮੰਡੀ ਵਿੱਚ ਖੜਦੇ ਨੇ, ਉਹ ਜਨਾਨੀਆਂ ਔਰਤਾਂ ਦੀ ਮੰਡੀਆਂ ਲੱਗਦੀਆਂ ਨੇ, ਤੇ ਬੋਲੀ ਦਿੰਦੇ ਨੇ ਲੋਕੀ ਆਣ ਕੇ, 2 ਜਾਂ 3 ਸਾਲ ਵਾਸਤੇ ਤੁਸੀਂ ਜਨਾਨੀ ਬੋਲੀ ਦੇ ਕੇ ਖਰੀਦ ਸਕਦੇ ਹੋ, ਤੇ ਫਿਰ 3 ਸਾਲ ਬਾਅਦ ਜਾਂ 2 ਸਾਲ ਬਾਅਦ ਤੁਸੀਂ ਉਹਨੂੰ ਵਾਪਸ ਕਰੋਗੇ ਉਹਦੇ ਮਾਂ ਪਿਓ ਨੂੰ। ਜਦੋਂ ਤੁਸੀਂ ਵਾਪਸ ਕਰ ਦਿਓਗੇ ਤੇ ਘਰ ਦੇ ਉਹਨੂੰ ਫੇਰ ਉਸੇ ਹੀ ਮੰਡੀ ਚ ਲੈ ਆਉਣਗੇ ਅਗਲੇ 2-3 ਸਾਲ ਵਾਸਤੇ, ਕੁੜੀ ਫੇਰ ਕਿਤੇ ਚਲੇ ਜਾਏਗੀ। ਹੈ ਸਾਰੀ ਉਮਰ ਕੁੜੀਆਂ ਔਰਤਾਂ ਵਿਚਾਰੀਆਂ ਦੀ ਏਦਾਂ ਹੀ ਉਮਰ ਨਿਕਲ ਜਾਂਦੀ ਹੈ। ਇੱਕ ਯੰਗ ਲੜਕੀ 3-4 ਸਾਲ ਵਾਸਤੇ 9 ਬੰਦਿਆਂ ਕੋਲ ਵਿਕੀ, 30 ਸਾਲ ਲਾ ਲਓ, ਚਲੋ ਐਵਰੇਜ ਜਿਹੀ 30 ਸਾਲ ਉਹਦੇ ਘਰ ਦੇ ਨੇ 30 ਸਾਲ ਕੁੜੀ ਦੀ ਕਮਾਈ ਤੋਂ ਰੋਟੀ ਖਾਂਦੇ ਰਹੇ ਸਿਰਫ, ਹੈ। ਇਹ ਸਭ ਤਸਵੀਰਾਂ ਨਰਕ ਦੀਆਂ ਨੇ। ਆ ਹਿਊਮਨ ਬੀਇੰਗ ਭੇਡਾਂ ਦੀਆਂ ਮੰਡੀਆਂ ਵੇਖੀਆਂ ਸਨ, ਕੁੱਤਿਆਂ ਬਿੱਲਿਆਂ ਪਸ਼ੂਆਂ ਦੀਆਂ ਮੰਡੀਆਂ ਵੇਖੀਆਂ ਸਨ, ਆਪਣੀਆਂ ਧੀਆਂ ਦੀਆਂ, ਧੀ ਨੂੰ ਮੰਡੀ ਚ ਲੈ ਕੇ ਜਾਣਾ। ਸਾਡਾ ਸਾਡੀ ਐਜੂਕੇਸ਼ਨ ਸਿਸਟਮ ਵੱਲ ਧਿਆਨ ਮਾਰੋ। ਹਾਂ, ਟੀਚਰ ਨੇ ਬੱਚੇ ਨੂੰ ਕੁੱਟ ਕੁੱਟੀ ਮਾਰ ਦਿੱਤਾ, ਉਹ ਟੀਚਰ ਕਿੱਦਾਂ ਦਾ ਹੋਏਗਾ, ਉਹ ਤੇ ਬੱਚਾ ਹੈ ਜੀ। ਸਾਡੇ ਸੋਹਣੇ ਭਾਰਤ ਵਿੱਚ 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਤੱਕ ਦੀ ਔਰਤ ਜਿਹੜੀ ਹੈ ਉਹ ਸੁਰੱਖਿਅਤ ਨਹੀਂ। ਵਾਹ ਵਾਹ, 2 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਗਰੰਟੀ ਕੋਈ ਨਹੀਂ ਜੇ। ਔਰ ਛੋਟੇ ਲੜਕੇ ਵੀ ਸੇਫ ਨਹੀਂ ਸਾਡੇ ਸਮਾਜ ਦੇ ਵਿੱਚ। 1 ਸਾਲ ਚ ਕਿੰਨੇ ਬੱਚੇ ਤੇ ਬੱਚੀਆਂ ਗੁੰਮ ਹੁੰਦੀਆਂ ਨੇ। ਸਾਡੇ ਸਵਰਗ ਵਰਗੇ ਭਾਰਤ ਵਿੱਚ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਰੈੱਡ ਏਰੀਏ ਵਿੱਚ ਭੇਜ ਦਿੱਤਾ ਜਾਂਦਾ ਤੇ ਬੱਚਿਆਂ ਦੇ ਅੰਗ ਪੈਰ ਤੋੜ ਕੇ ਉਹਨਾਂ ਨੂੰ ਅੰਨਾ ਕਰਕੇ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ। ਉਹ ਬੱਚੇ ਅਗਵਾ ਕਰਕੇ ਉਹਨਾਂ ਦੇ ਆਰਗਨਸ ਕੱਢ ਕੇ ਵੇਚਣ ਵਾਲੇ ਹੋ। ਇਹ ਇਹ ਨਿਸ਼ਾਨੀਆਂ ਤੇ ਦੋਜਖ ਤੋਂ ਵੀ ਗਾਂਹ ਦੀਆਂ ਨੇ। ਕਿਸੇ ਦੇ ਦਿਲ ਦਾ ਟੁਕੜਾ ਕਿੱਦਾਂ ਦਾ ਹੋਏਗਾ ਜਿਹੜਾ ਤੁਸੀਂ ਅਗਵਾ ਕੀਤਾ, ਉਹਦੇ ਆਰਗਨ ਕੱਢ ਕੇ ਵੇਚੇ ਨੇ, ਉਹਦੇ ਵਿੱਚ ਡਾਕਟਰ ਸ਼ਾਮਲ। ਡਾਕਟਰ ਤੋਂ ਬਗੈਰ ਥੋੜਾ ਇਹ ਕੰਮ ਹੋ ਸਕਦਾ, ਉਹਨਾਂ ਨੂੰ ਫਰਿੱਜਾਂ ਚ ਰੱਖਣਾ, ਉਹਨਾਂ ਦੇ ਟੈਂਪਰੇਚਰ ਚੱਕਣਾ, ਉਹਦੇ ਵਿੱਚ ਮਨਿਸਟਰ ਸ਼ਾਮਲ ਤੇ ਨਰਕ ਦਾ ਐਡਰੈਸ ਹੋਰ ਕਿੱਦਾਂ ਦਾ ਹੁੰਦਾ। ਬਹੁਤ ਸਾਰੇ ਗੰਦੇ ਕੰਮਾਂ ਵਿੱਚ ਪੁਲਿਸ ਵੀ ਸ਼ਾਮਲ ਹੁੰਦੀ ਹੈ ਤੇ ਪੁਲਿਸ ਦਾ ਕੰਮ ਹੈ ਡੱਕਣਾ, ਫੜਨਾ, ਕ੍ਰਾਈਮ ਰੋਕਣਾ, ਕ੍ਰਿਮੀਨਲਸ ਨੂੰ ਰੋਕਣਾ। ਇਹ ਉਹਨਾਂ ਨੂੰ ਆਪਣੀ ਸ਼ਤਰ ਛਾਇਆ ਥੱਲੇ ਕੰਮ ਕਰਨ ਦੀ ਆਜ਼ਾਦੀ ਬਖਸ਼ਦੇ ਨੇ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦੇ ਬਿਆਨ ਨੇ ਕਿ ਆਮ ਆਦਮੀ ਭਾਰਤੀ ਅਦਾਲਤਾਂ ਚੋਂ ਇਨਸਾਫ ਲੈ ਹੀ ਨਹੀਂ ਸਕਦਾ। ਆਮ ਜਿਹਾ ਬੰਦਾ ਜਿਹੜਾ ਗੁਜ਼ਾਰੇ ਵਿਚਾਰੇ ਵਾਲਾ ਹੁੰਦਾ ਉਹ ਲੈ ਹੀ ਨਹੀਂ ਸਕਦਾ, ਜੱਜ ਕਹਿਣ ਡਏ ਨੇ। ਸੱਜਣੋ, ਕੀ ਇਹ ਵਿਸ਼ਵ ਗੁਰੂ ਹੋਣ ਦੀਆਂ ਨਿਸ਼ਾਨੀਆਂ ਨੇ? ਵਿਸ਼ਵ ਗੁਰੂ ਤੁਹਾਡੇ ਨਾਲ ਗੱਲ ਕਰ ਰਿਹਾ। ਆਨੰਦ ਭਗਤ ਨਾਰੀਅਲ ਨਦੀ ਚ ਰੋੜ ਦਿੰਦੇ ਨੇ, ਉਹ ਕਿੰਨਾ ਸਿਹਤ ਵਾਸਤੇ ਉਪਯੋਗੀ ਹੁੰਦਾ। ਨਾਰੀਅਲ ਨੂੰ ਮੌਲੀ ਜੀ ਬੰਨ ਕੇ ਨਦੀ ਚ ਰੋੜ ਦੇਣਾ ਤੇ ਨਾਰੀਅਲ ਰੋੜਨਾ ਤੇ ਮੂਤ ਪੀਣਾ। ਭਾਰਤ ਵਿੱਚ ਗੁਰਦੁਆਰੇ ਤੇ ਮੰਦਰ ਦੁੱਧ ਨਾਲ ਸਾਫ਼ ਕੀਤੇ ਜਾਂਦੇ ਨੇ, ਦੁੱਧ ਨਾਲ ਧੋਤੇ ਜਾਂਦੇ ਨੇ। ਮਾਣਾ ਮੋਈ ਬਾਲਟੀਆਂ ਭਾਂ ਭਾਂ ਕੇ ਬੜੀ ਫੁਰਤੀ ਨਾਲ ਤੇ ਉਹਨਾਂ ਦੇ ਅੱਖਾਂ ਚ ਜੇਤੂ ਚਮਕ ਹੁੰਦੀ ਹੈ ਤੇ ਪਤਾ ਨਹੀਂ ਉਹਨਾਂ ਦੇ ਸਰੀਰ ਚ ਕਬੱਡੀ ਖੇਡਣ ਵਾਲਿਆਂ ਵਾਲੀ ਫੁਰਤੀ ਮੈਂ ਵੇਖੀ ਸੀ ਅੱਗੋਂ ਦੁੱਧ ਨਾਲ ਧੋਣ ਵਾਲਿਆਂ। ਚੂਹੇ ਪੂਜਣ ਦੇ ਮੰਦਰ ਨੇ ਜਿਸ ਮੁਲਕ ਦੇ ਵਿੱਚ ਜਿੱਥੇ ਲੋਕ ਦੁੱਧ ਲਿਆ ਕੇ ਵੱਡੇ ਵੱਡਾ ਕੜਾਹ, ਵੱਡਾ ਸਾਰਾ ਮਤਲਬ ਕਿ ਇੱਕ ਬਰਤਨ ਹੁੰਦਾ ਪਿੰਡ ਚ ਜਿਹੜਾ ਕੜਾਹ ਨਹੀਂ ਹੁੰਦਾ ਗੁੜ ਕੱਢਣ ਵਾਲਾ ਏਡਾ, ਉਹਦੇ ਵਿੱਚ ਦੁੱਧ ਪਾਈ ਜਾਂਦੇ ਨੇ ਤੇ ਚੂਹੇ ਜੇ ਚੂਹਿਆਂ ਦੀਆਂ ਫੌਜਾਂ ਸਾਰੀ ਦਿਹਾੜੀ ਦੁੱਧ ਪੀਂਦੀਆਂ ਨੇ। ਲੋਕ ਚੂਹਿਆਂ ਅੱਗੇ ਮੱਥੇ ਟੇਕਦੇ ਨੇ ਤੇ ਉਹਨਾਂ ਨੂੰ ਪੂਜਦੇ ਨੇ। ਤੁਸੀਂ ਯੂਟਿਊਬ ਚ ਵੇਖ ਲਓ ਜਾ ਕੇ ਇਹ ਸਾਰਾ ਕੁਛ। ਆਈ ਨਾ ਗੱਲ ਦੀ ਸਮਝ, ਅੰਗਰੇਜ਼ ਕੋਈ ਉੱਥੇ ਵੀਡੀਓ ਬਣਾ ਰਿਹਾ ਸੀ ਤੇ ਪੰਡਿਤ ਜੀ ਨੂੰ ਪੁੱਛਦਾ ਕਿ ਪੰਡਿਤ ਜੀ ਇਹ ਕੀ ਸਿਸਟਮ ਹੈ ਕਿ ਤੁਸੀਂ ਇਹੋ ਹੀ ਦੁੱਧ ਆਪ ਪੀਣ ਰਹੇ ਹੋ ਲੋਕਾਂ ਨੂੰ ਪ੍ਰਸ਼ਾਦ ਦੇ ਰੂਪ ਚ ਦਿੰਦੇ, ਇੱਥੋਂ ਚੂਹੇ ਪੀਣ ਦੇ ਵਿੱਚ ਵਿੱਠਾਂ ਵੀ ਕਰੀ ਜਾਂਦੇ ਨੇ। ਤੇ ਪੰਡਿਤ ਬੜੇ ਪ੍ਰਾਊਡ ਨਾਲ ਕਹਿਣ ਡਿਆ ਸੀ ਕਿ ਜਿਹੜਾ ਬੰਦਾ ਇਹ ਦੁੱਧ ਦੇ 2 ਘੁੱਟ ਪੀ ਲਏ ਦੁਨੀਆਂ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹ ਦੂਰ ਹੋ ਜਾਣਗੀ, ਉਸ ਬੰਦੇ ਨੂੰ ਜਿਹੜੀ ਬਿਮਾਰੀ ਹੋਏਗੀ ਉਹ ਦੂਰ ਹੋ ਜਾਏਗੀ। ਤੇ ਫਿਰ ਹਾਂ, ਬੰਦ ਕਰ ਦਿਓ ਮੈਡੀਕਲ ਐਜੂਕੇਸ਼ਨ, ਸਾਰੇ ਹਸਪਤਾਲ ਬੰਦ ਕਰ ਦਿਓ, MBBS ਦੀਆਂ ਡਿਗਰੀਆਂ ਤੇ ਵੀ ਕਾਂਟੇ ਮਾਰੋ, ਤੇ ਇਹੋ ਜਿਹਾ ਮੰਦਰ ਹੀ ਹੋਰ ਖੋਲ ਲਓ ਕੋਈ 1,500 ਆਉਣ ਦਿਓ, ਫਿਰ ਇਸ ਤਰ੍ਹਾਂ ਹੀ ਠੀਕ ਕਰੀ ਚਲੇ ਜਾਓ। ਇਹੋ ਜਿਹੇ ਇਹ ਮੈਂ ਇੱਕ ਐਗਜ਼ਾਮਪਲ ਦਿੱਤੀ ਆ, ਹਰ ਧਰਮ ਵਿੱਚ ਇਹੋ ਜਿਹੇ ਵਿਚਾਰ ਹੈਗੇ ਨੇ, ਹਰ ਧਰਮ ਦੇ ਵਿੱਚ। ਕਿਤੇ ਤੁਸੀਂ ਅੱਜ ਤੋਂ ਪਾਣੀ ਪੀ ਲਓ, ਕਿਤੇ ਉੱਥੋਂ ਪਾਣੀ ਪੀ ਲਓ, ਦੁਨੀਆ ਦੀਆਂ ਟੌਪ 100 ਯੂਨੀਵਰਸਿਟੀਆਂ ਚੋਂ ਸਾਡੀ ਇੱਕ ਵੀ ਯੂਨੀਵਰਸਿਟੀ ਨਹੀਂ ਆਉਂਦੀ ਜਿਹੜੀਆਂ ਦੁਨੀਆ ਦੀਆਂ ਟੌਪ 100 ਯੂਨੀਵਰਸਿਟੀਆਂ ਨੇ। ਭਾਰਤੀ ਅਮੀਰਾਂ ਦੇ ਬੱਚੇ ਜਿਹੜੇ ਨੇ ਉਹ ਪੜ੍ਹਨ ਬਾਹਰ ਦੀਆਂ ਯੂਨੀਵਰਸਿਟੀਆਂ ਚ ਜਾਂਦੇ ਨੇ, ਤੇ ਭਾਰਤ ਵਿੱਚ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ ਇਹ ਮੈਂ ਦੱਸਾਂਗਾ ਤੇ ਟਾਈਮ ਜ਼ਿਆਦਾ ਲੱਗਣਾ, ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਮੈਂ ਇਸ਼ਾਰਾ ਹੀ ਕਰਾਂਗਾ। ਸਰਕਾਰ ਬੇਈਮਾਨ, ਜਨਤਾ ਉਹਦੇ ਤੋਂ ਵੀ ਵੱਡੀ ਬੇਈਮਾਨ। ਜੇ ਕਿਤੇ ਬੱਸ ਦਾ ਕੰਡਕਟਰ ਹੀ ਮਾੜਾ ਜਿਹਾ ਵਾਕਬ ਹੋਵੇ ਤੇ ਅਸੀਂ ਟਿਕਟ ਨਹੀਂ ਲੈਣੀ, ਫਖਰ ਮਹਿਸੂਸ ਕਰਦੇ ਹਾਂ ਕਿ ਸਾਡਾ ਯਾਰ ਟਿਕਟਾਂ ਕੱਟਣ ਡਿਆ, ਤੇ ਰੇਲਵੇ ਦਾ TT ਅਗਰ ਵਾਕਬ ਹੋਏ ਫਿਰ ਅਸੀਂ ਰੇਲਵੇ ਦੀ ਟਿਕਟ ਨਹੀਂ ਲੈਂਦੇ। ਟ੍ਰੇਨ ਚੋਂ ਅਸੀਂ ਬਲਬ ਲਾ ਲਿਆਉਂਦੇ ਹਾਂ ਜਿਹੜਾ ਘਰ ਵਾਲੀ ਬਿਜਲੀ ਤੇ ਚੱਲ ਲਾਈਟ ਜਲਦਾ ਹੀ ਨਹੀਂ ਸਗੋਂ ਪਟਾਕਾ ਮਾਰ ਜਾਂਦਾ। ਗੱਡੀ ਦੀ ਟੋਇਲਟ ਚੋਂ ਟ੍ਰੇਨ ਜਿਹੜੀ ਹੈ ਉਹਦੇ ਚੋਂ ਅਸੀਂ ਸ਼ੀਸ਼ਾ ਲਾ ਲਿਆਉਂਦੇ ਹਾਂ, ਹੁਣ ਤੇ ਸ਼ੀਸ਼ੇ ਮੇਰਾ ਖਿਆਲ ਲਾਉਣੋ ਹੀ ਹਟ ਗਏ ਨੇ, ਸ਼ੀਸ਼ਾ ਲਾ ਲਿਆਉਂਦੇ ਹਾਂ, ਹਾਲਾਂਕਿ ਉਹਦੇ ਉੱਤੇ ਨਾਰਦਰਨ ਰੇਲਵੇ ਲਿਖਿਆ ਹੁੰਦਾ ਜਿਹੜਾ ਮਿਟ ਨਹੀਂ ਸਕਦਾ। ਭਾਰਤੀ ਲੋਕ ਜਦੋਂ ਬਾਈ ਏਅਰ ਸਫ਼ਰ ਕਰਦੇ ਨੇ ਹਵਾਈ ਜਹਾਜ਼ ਤੇ ਰਾਤ ਨੂੰ ਜਹਾਜ਼ ਵਿੱਚ ਖੂਬਸੂਰਤ ਗਰਮ ਲੋਈਆਂ ਦਿੱਤੀਆਂ ਜਾਂਦੀਆਂ ਨੇ ਸੌਣ ਵਾਸਤੇ, ਭਾਰਤੀ ਲੋਕ ਉਹ ਲੋਈਆਂ ਚੋਰੀ ਕਰਕੇ ਆਪਣੇ ਬੈਗ ਵਿੱਚ ਪਾ ਲਿਆਉਂਦੇ ਨੇ, ਜਹਾਜ਼ ਵਾਲੀਆਂ ਲੋਈਆਂ ਨੇ। ਤੇ ਜਿਹੜੀ ਏਅਰਲਾਈਨ ਹੈ ਨਾ ਉਹਦਾ ਜਿਹੜਾ ਲੋਗੋ ਹੁੰਦਾ ਉਹਦੀ ਨੁੱਕਰ ਤੇ ਲਿਖਿਆ ਵੀ ਹੁੰਦਾ। ਏਅਰ ਇੰਡੀਆ ਚੋਂ ਵੀ ਚੁੱਕੀਆਂ ਸਨ ਇਹਨਾਂ ਲੋਕਾਂ ਨੇ। ਯੂਰਪੀ ਦੇਸ਼ਾਂ ਵਿੱਚ ਭਾਰਤੀ ਏਅਰ ਹੋਸਟੈਸਾਂ ਸਟੋਰਾਂ ਚੋਂ ਆਮ ਚੋਰੀ ਕਰਦੀਆਂ ਫੜੀਆਂ ਗਈਆਂ ਨੇ, ਮੇਕਅਪ ਦਾ ਸਮਾਨ। ਬੜੇ ਬੜੇ ਭਾਰਤੀ ਅਮੀਰ ਆਦਮੀ ਯੂਰਪ ਦੀਆਂ ਹੋਟਲਾਂ ਵਿੱਚੋਂ ਆ ਕੀ ਹੁੰਦੇ ਨੇ ਯਾਰ, ਪਰਨੇ, ਹੇਅਰ ਡਰੈਸਰ, ਆ ਮਾਮੂਲੀ ਮਾਮੂਲੀ ਚੀਜ਼ਾਂ ਜਿਹੜੀਆਂ ਛੋਟੀਆਂ ਬੈਗਾਂ ਚੋਂ, ਉਹ ਕੈਮਰੇ ਲੱਗੇ ਨੇ ਅੰਦਰ, ਹਾਂਜੀ ਇੱਕ ਇੱਕ ਚੀਜ਼ ਤੇ ਉਹ ਨੋਟ ਕਰ ਰਹੇ ਨੇ, ਤੇ ਉਹਨਾਂ ਦੀਆਂ ਉਹ ਫੜੇ ਗਏ ਤੇ ਮੁੜ ਕੇ ਤਰਲੇ ਪਾਉਣ, ਜਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਲੈ ਲਓ ਸਾਡੇ ਕੋਲੋਂ, ਸਾਡੀ ਵੀਡੀਓ ਵਾਇਰਲ ਨਹੀਂ ਕਰਨੀ ਤੇ ਵੀਡੀਓ ਨਾ ਬਣਾਓ। ਉਹ ਕਹਿੰਦੇ ਨੇ ਭਾਜੀ ਇਹ ਇੰਡੀਆ ਨਹੀਂ, ਅਸੀਂ ਪੈਸੇ ਨਹੀਂ ਤੁਹਾਡੇ ਕੋਲ ਲੈਣੇ, ਤੁਹਾਡੀ ਵੀਡੀਓ ਹੀ ਵਾਇਰਲ ਹੋਵੇਗੀ। ਅੰਦਾਜ਼ਾ ਲਾ ਲਓ, ਹੁਣ ਕਹਿੰਦਾ ਜਿੰਨੇ ਪੈਸੇ ਮੰਗੋਗੇ ਮੈਂ ਹੁਣੇ ਚੈੱਕ ਕੱਟ ਕੇ ਦਿੰਦਾ, ਤਾਂ ਮੇਰੀ ਵੀਡੀਓ ਵਾਇਰਲ ਨਹੀਂ ਕਰਨੀ। ਜੇ ਮੈਂ 50 ਡਾਲਰ ਦੀ ਇਹ ਚੀਜ਼ਾਂ ਚੁੱਕੀਆਂ ਨੇ ਤੇ ਮੈਂ ਜਿੰਨੇ ਦਾ ਤੁਸੀਂ ਚੈੱਕ ਕਹਿੰਦੇ ਹੋ ਕੱਟ ਕੇ ਦੇ ਦੇਣਾ। ਇਹ ਕਿਤੇ DNA ਚ ਡਿਫੈਕਟ ਤੇ ਨਹੀਂ ਸਾਡੇ ਚ? ਭਾਰਤੀ ਇੰਨੇ ਗੰਦੇ ਲੋਕ ਨੇ ਜਾਂ ਸਿਸਟਮ ਹੀ ਗੰਦਾ ਹੈ ਸਾਡਾ, ਅਸੀਂ ਹਰ ਜਗ੍ਹਾ ਜੁਗਾੜ ਲਾਵਾਂਗੇ, ਸਿਫਾਰਿਸ਼ ਪਾਵਾਂਗੇ ਤੇ ਜਾਂ ਫਿਰ ਰਿਸ਼ਵਤ ਦੇਵਾਂਗੇ। ਔਰ ਰਿਸ਼ਵਤ ਮੰਗਣ ਵਾਲੇ ਤੇ ਅਜੇ ਮੰਗਦੇ ਨਹੀਂ, ਆਪ ਹੀ ਦੇਣ ਨੂੰ ਬੁੱਝੇ ਚ ਹੱਥ ਪਾਇਆ ਹੁੰਦਾ। ਭਾਈ ਸਰ ਮੇਰਾ ਕੰਮ ਹੋਣਾ ਚਾਹੀਦਾ, ਮੇਰਾ ਸਾਡਾ ਕੰਮ ਕਰ ਦਿਓ, ਪੈਸੇ ਜਿੰਨੇ ਤੁਸੀਂ ਕਹੋਗੇ ਮੈਂ ਤੁਹਾਨੂੰ ਦਿਆਂਗਾ। ਉਧਰੋਂ ਦੂਜੇ ਪਾਸੇ ਵਾਲਾ ਵੀ ਆਣ ਕੇ ਕਹਿਣ ਡਿਆ ਹੁੰਦਾ ਕਿ ਸਰ ਮੇਰੇ ਕੋਲ ਪੈਸੇ ਲਓ ਜਿੰਨੇ ਲੈਣੇ ਨੇ, ਮੇਰਾ ਕੰਮ ਹੋਣਾ ਚਾਹੀਦਾ। ਸਰ ਪਜਲ ਹੋਣ ਡਿਆ ਵੀ ਮੈਂ ਇਹਦਾ ਕਰਾਂ ਕਿ ਉਹਦਾ ਕਰਾਂ। ਇਹ ਰਿਸ਼ਵਤ ਬੜੀ ਚੱਲਦੀ ਹੈ ਇੰਡੀਆ ਚ, ਸਾਰੇ ਅਫਸਰ ਰਿਸ਼ਵਤ ਲੈਂਦੇ ਨੇ। ਉਹ ਤੁਸੀਂ ਦਿੰਦੇ ਹੋ ਜਾ ਕੇ, ਨਾਲੇ ਉਹਨਾਂ ਕੋਲ ਝਿੜਕਾਂ ਖਾਂਦੇ ਮੈਂ ਵੇਖੇ ਲੋਕ, ਨਾਲੇ ਉਹਨਾਂ ਨੂੰ ਰਿਸ਼ਵਤ ਦਿੰਦੇ ਵੇਖੇ। ਉਹ ਕਹੇ ਵੀ ਜਾ ਮੇਰੇ ਘਰੋਂ ਦਫਾ ਹੋ ਜਾ ਕੋਈ ਥਾਣੇਦਾਰ, ਸਾਡੇ ਕੁਛ ਸਮੇਂ ਵਾਸਤੇ ਦੋਸਤੋ ਜਿਹੜਾ ਇੰਡੀਆ ਚ ਕੋਠੀ ਆ, ਅਸੀਂ ਉਹ ਇੱਕ ਪੁਲਿਸ ਵਾਲੇ ਨੂੰ ਕਿਰਾਏ ਤੇ ਦਿੱਤੀ ਸੀ। ਉੱਥੇ ਇੱਕ ਬੰਦਾ ਆਇਆ
1: ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਦੇਖ ਬਾਹਰ ਕੌਣ ਹੈ, ਤੇ ਉਹ ਉਹਦੀ ਵਾਈਫ ਨੇ ਆਣ ਕੇ ਦੱਸਿਆ ਤੇ ਉਹਨੂੰ ਉਹ ਨਾਲ ਹੀ ਬੰਦਾ ਅੰਦਰ ਆ ਗਿਆ ਤੇ ਜਿਹੜਾ ਥਾਣੇਦਾਰ ਇੰਸਪੈਕਟਰ ਸੀ ਉਹ ਹੈਗਾ ਸੀ ਆਪਣਾ ਜਿਹੜਾ ਕਸਟਮ ਨਹੀਂ ਕਸਟਮ ਤੇ ਏਅਰਪੋਰਟ ਤੇ ਹੁੰਦਾ ਐਕਸਾਈਜ਼ ਵਾਲਾ, ਤੇ ਉਹ ਬੰਦੇ ਨੂੰ ਕਹਿੰਦਾ ਜਾ ਦਫਾ ਹੋ ਜਾ ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ। ਉਹ ਬਦੋ ਬਦੀ ਅੰਦਰ ਐਂਟਰ ਹੋ ਕੇ ਤੇ ਭਰਜਾਈ ਜੀ ਤੁਸੀਂ ਕਹੋ ਭਾਜੀ ਹੋਣੀ ਮੇਰੀ ਗੱਲ ਤੇ ਸੁਣਨ, ਤੇ ਬੈਗ ਫੜਿਆ ਹੱਥ ਦੇ ਵਿੱਚ ਹੈ ਭਾਜੀ ਉਹਨੂੰ ਦਫਾ ਕਰਨ ਉਹਨੂੰ ਬੁਰਾ ਭਲਾ ਕਹਿਣ ਡਿਆ, ਉਹ ਬੈਗ ਅੱਗੇ ਅੱਗੇ ਡਾ ਕੇ ਵੀ ਤੁਸੀਂ ਕਿਤੇ ਰਿਸ਼ਵਤ ਬੜੀ ਚੱਲਦੀ ਹੈ ਇੰਡੀਆ ਚ, ਸਾਰੇ ਅਫਸਰ ਰਿਸ਼ਵਤ ਲੈਂਦੇ ਨੇ, ਉਹ ਤੁਸੀਂ ਦਿੰਦੇ ਹੋ ਜਾ ਕੇ ਨਾਲੇ ਉਹਨਾਂ ਕੋਲ ਝਿੜਕਾਂ ਖਾਂਦੇ ਮੈਂ ਵੇਖੇ ਲੋਕ, ਨਾਲੇ ਉਹਨਾਂ ਨੂੰ ਰਿਸ਼ਵਤ ਦਿੰਦੇ ਵੇਖੇ। ਉਹ ਕਹੇ ਵੀ ਜਾ ਮੇਰੇ ਘਰੋਂ ਦਫਾ ਹੋ ਜਾ ਕੋਈ ਥਾਣੇਦਾਰ, ਸਾਡੇ ਕੁਛ ਸਮੇਂ ਵਾਸਤੇ ਦੋਸਤੋ ਜਿਹੜਾ ਇੰਡੀਆ ਚ ਕੋਠੀ ਆ ਅਸੀਂ ਉਹ ਇੱਕ ਪੁਲਿਸ ਵਾਲੇ ਨੂੰ ਕਿਰਾਏ ਤੇ ਦਿੱਤੀ ਸੀ। ਉੱਥੇ ਇੱਕ ਬੰਦਾ ਆਇਆ ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਦੇਖ ਬਾਹਰ ਕੌਣ ਹੈ, ਤੇ ਉਹ ਉਹਦੀ ਵਾਈਫ ਨੇ ਆਣ ਕੇ ਦੱਸਿਆ ਤੇ ਉਹਨੂੰ ਉਹ ਨਾਲ ਹੀ ਬੰਦਾ ਅੰਦਰ ਆ ਗਿਆ ਤੇ ਜਿਹੜਾ ਥਾਣੇਦਾਰ ਇੰਸਪੈਕਟਰ ਸੀ ਉਹ ਹੈਗਾ ਸੀ ਆਪਣਾ ਜਿਹੜਾ ਕਸਟਮ ਨਹੀਂ ਕਸਟਮ ਤੇ ਏਅਰਪੋਰਟ ਤੇ ਹੁੰਦਾ ਐਕਸਾਈਜ਼ ਵਾਲਾ, ਤੇ ਉਹ ਬੰਦੇ ਨੂੰ ਕਹਿੰਦਾ ਜਾ ਦਫਾ ਹੋ ਜਾ ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ। ਉਹ ਬਦੋ ਬਦੀ ਅੰਦਰ ਐਂਟਰ ਹੋ ਕੇ ਤੇ ਭਰਜਾਈ ਜੀ ਤੁਸੀਂ ਕਹੋ ਭਾਜੀ ਹੋਣੀ ਮੇਰੀ ਗੱਲ ਤੇ ਸੁਣਨ, ਤੇ ਬੈਗ ਫੜਿਆ ਹੱਥ ਦੇ ਵਿੱਚ ਹੈ ਭਾਜੀ ਉਹਨੂੰ ਦਫਾ ਕਰਨ ਉਹਨੂੰ ਬੁਰਾ ਭਲਾ ਕਹਿਣ ਡਿਆ, ਉਹ ਬੈਗ ਅੱਗੇ ਅੱਗੇ ਡਾ ਕੇ ਵੀ ਤੁਸੀਂ ਕਿਤੇ ਖੋਲ ਕੇ ਬੈਗ ਤੇ ਵੇਖੋ, ਤੇ ਭਾਜੀ ਵੀ ਜਿਹੜਾ ਸੀ ਉਹਦੀ

ਇੰਸਪੈਕਟਰ ਸੀ, ਉਹ ਹੈਗਾ ਸੀ ਆਪਣਾ ਜਿਹੜਾ ਕਸਟਮ ਨਹੀਂ, ਕਸਟਮ ਤੇ ਏਅਰਪੋਰਟ ਤੇ ਹੁੰਦਾ ਐਕਸਾਈਜ਼ ਵਾਲਾ, ਤੇ ਉਹ ਬੰਦੇ ਨੂੰ ਕਹਿੰਦਾ ਜਾ ਦਫਾ ਹੋ ਜਾ, ਮੈਂ ਤੇਰੀ ਸ਼ਕਲ ਨਹੀਂ ਵੇਖਣੀ ਚਾਹੁੰਦਾ। ਉਹ ਬਦੋ ਬਦੀ ਅੰਦਰ ਐਂਟਰ ਹੋ ਕੇ ਤੇ ਭਰਜਾਈ ਜੀ ਤੁਸੀਂ ਕਹੋ ਭਾਜੀ ਹੁਣੀ ਮੇਰੀ ਗੱਲ ਤੇ ਸੁਣ, ਤੇ ਬੈਗ ਫੜਿਆ ਹੱਥ ਦੇ ਵਿੱਚ, ਹੈ ਭਾਜੀ ਉਹਨੂੰ ਦਫਾ ਕਰਨ, ਉਹਨੂੰ ਬੁਰਾ ਭਲਾ ਕਹਿਣ ਡਿਆ, ਉਹ ਬੈਗ ਅੱਗੇ ਅੱਗੇ ਡਾ ਕੇ ਵੀ ਤੁਸੀਂ ਖੋਲ ਕੇ ਬੈਗ ਤੇ ਵੇਖੋ, ਤੇ ਭਾਜੀ ਵੀ ਜਿਹੜਾ ਸੀ ਉਹਦੀ ਦੂਜੇ ਪਾਸੇ ਸੈਟਿੰਗ ਹੋਈ ਸੀ। ਹੁਣ ਅੰਦਾਜ਼ਾ ਲਾ ਲਓ, ਅਫਸਰ ਸਾਡੇ ਕੋਲੋਂ ਰਿਸ਼ਵਤ ਮੰਗਦੇ ਨੇ ਕਿ ਅਸੀਂ ਅਫਸਰਾਂ ਨੂੰ ਬਦੋ ਬਦੀ ਉਹਨਾਂ ਦੇ ਘਰਾਂ ਚ ਢੇਰ ਲਾਉਂਦੇ ਹਾਂ ਜਾ ਕੇ। ਦੋਵੇਂ ਤਰ੍ਹਾਂ ਦੇ ਲੋਕ ਹੈਗੇ ਨੇ ਸਾਡੇ ਸਿਸਟਮ ਵਿੱਚ। ਨਲਾਇਕ ਬੱਚੇ ਵੀ ਵੱਡੇ ਵੱਡੇ ਅਫਸਰ ਲੱਗੇ ਨੇ, ਜਿਨ੍ਹਾਂ ਨੂੰ ਗੱਲ ਕਰਨ ਦੀ ਤਮੀਜ਼ ਨਹੀਂ। ਕੋਰੋਨਾ ਵਰਗੀ ਮਹਾਂਮਾਰੀ ਜਦੋਂ ਆਈ ਸੀ ਨਾ, ਤੇ ਸਾਡੇ ਲੋਕਾਂ ਨੇ ਗੈਸ ਸਿਲੰਡਰ, ਕਿਹੜੇ ਗੈਸ ਸਿਲੰਡਰ, ਕਿਹੜੀ ਗੈਸ ਹੈ ਯਾਰ, ਆਕਸੀਜਨ, ਆਕਸੀਜਨ ਦੇ ਜਿਹੜੇ ਸਿਲੰਡਰ ਸਨ ਨਾ, ਉਹ ਸਟੋਰ ਕਰਨੇ ਸ਼ੁਰੂ ਕਰਤੇ ਕਿ ਬਲੈਕ ਕਰਾਂਗੇ। ਉਹ ਹੋ ਸਕਦਾ ਤੁਸੀਂ ਅਗਲੇ ਹਫਤੇ ਜਾਂ ਮਹੀਨੇ ਤੁਸੀਂ ਮਰ ਜਾਓ, ਪਰ ਸਿਲੰਡਰ ਤਹਿਖਾਨੇ ਵਿੱਚ ਜ਼ਰੂਰ ਸਟੋਰ ਕਰਨੇ ਨੇ ਤੁਸਾਂ। ਸਾਡੀਆਂ ਬਹੁਤ ਸਾਰੀਆਂ ਦਵਾਈਆਂ ਨਕਲੀ ਵਿਕਣ ਡਈਆਂ ਨੇ, ਮੈਡੀਕਲ ਸਟੋਰ ਡਾਕਟਰਾਂ ਨਾਲ ਮਿਲੇ ਨੇ। ਅਸੀਂ ਨਕਲੀ ਦੁੱਧ ਵੇਚਦੇ ਹਾਂ, ਨਕਲੀ ਪਨੀਰ ਵੇਚਦੇ ਹਾਂ। ਵੇਖਿਆ ਜਦੋਂ ਛਾਪੇ ਪੈਂਦੇ ਨੇ ਦੀਵਾਲੀ ਤੇ ਛੱਪੜਾਂ ਦੇ ਕੰਡੇ ਕਈ ਕਈ ਕੁਇੰਟਲ ਦੇ ਢੇਰ ਲੱਗੇ ਹੁੰਦੇ ਨੇ, ਉਹ ਤੁਸੀਂ ਦੀਵਾਲੀ ਦੇ ਕੀ ਆਉਂਦੇ, ਇਹ ਤੇ ਸਾਰਾ ਸਾਲ ਵੇਚਦੇ ਨੇ ਪਨੀਰ ਇਹੋ ਜਿਹੇ, ਕਿਉਂਕਿ ਇਹਨਾਂ ਨੂੰ ਮਹੀਨਾ ਜੀ ਜਾਂਦਾ। ਕੀ ਖਵਾਲਦੇ ਹੋਣਗੇ ਆਪਣੇ ਆਪਣੇ ਲੋਕਾਂ ਨੂੰ, ਅੰਦਾਜ਼ਾ ਲਾ ਲਓ। ਨਕਲੀ ਦੁੱਧ ਅਸੀਂ ਵੇਚਦੇ ਹਾਂ, ਨਕਲੀ ਪਨੀਰ ਅਸੀਂ ਵੇਚਦੇ ਹਾਂ, ਨਕਲੀ ਮਸਾਲੇ ਅਸੀਂ ਵੇਚਦੇ ਹਾਂ, ਉਹ ਬਿਮਾਰ ਹੋਣ ਤੇ ਨਕਲੀ ਟੀਕੇ ਸਾਨੂੰ ਲੱਗਦੇ ਨੇ, ਤੇ ਮਰੇ ਹੋਏ ਆਦਮੀ ਨੂੰ ਡਾਕਟਰ ਵੈਂਟੀਲੇਟਰ ਲਾ ਛੱਡ ਲੈ, ਵੈਂਟੀਲੇਟਰ ਤੇ ਇੱਕ ਦੋ ਤਿੰਨ ਦਿਨ ਹੋਰ ਲਾ ਛੱਡਦੇ ਨੇ ਪੈਸੇ ਦੀ ਲੁੱਟਮਾਰ ਕਰਨ ਵਾਸਤੇ। ਉਹ ਜਿੱਥੇ ਡਾਕਟਰ ਡਾਕੂ ਹੋਣ, ਉਹ ਮੁਲਕ ਨਰਕ ਹੀ ਹੁੰਦਾ, ਨਰਕ ਤੋਂ ਵੀ ਅੱਗੇ ਹੁੰਦਾ। ਯਾਰ ਟਰੰਪ ਭਾਵੇਂ ਦਿਨ ਵਿੱਚ 99 ਗੱਲਾਂ ਮੂਰਖਾਂ ਵਾਲੀਆਂ ਕਰਦਾ, ਪਰ ਭਾਰਤ ਨਰਕ ਹੈ ਉਹਨੇ ਬਿਲਕੁਲ ਠੀਕ ਕਿਹਾ। ਨਕਲੀ ਦਵਾਈਆਂ, ਨਕਲੀ ਡਾਕਟਰ, ਤੇ ਅਸਲੀ ਕੀ ਹੈ ਸਾਡੇ ਭਾਰਤ ਦੇ ਵਿੱਚ? ਅਸਲੀ ਇਹ ਹੈ ਕਿ ਅਸੀਂ ਭਾਰਤੀ ਜਮਾਂਦਰੂ ਹੀ ਘਟੀਆ ਲੋਕ ਹਾਂ। ਇੰਨੇ ਸੋਹਣੇ ਮੁਲਕ ਨੂੰ ਅਸਾਂ ਨਰਕ ਬਣਾ ਦਿੱਤਾ ਭੂਗੋਲਿਕ ਪੁਆਇੰਟ ਆਫ ਵਿਊ ਤੋਂ, ਜੋਗ੍ਰਾਫੀਕਲ। ਭਾਰਤ ਖੂਬਸੂਰਤ ਦੇਸ਼ ਆ, ਇਹਦੇ ਵਿੱਚ ਰਾ ਮਟੀਰੀਅਲਾਂ ਦੀ, ਨਦੀਆਂ ਪਰਬਤ ਪਹਾੜਾਂ ਦੀ ਤੇ ਵੈਦਰਾਂ ਦੀ, ਰੱਜ ਕੇ ਉੱਪਰ ਵਾਲੇ ਨੇ ਖੁੱਲੇ ਦਿਲ ਨਾਲ ਇਸ ਧਰਤੀ ਨੂੰ ਇਨਾਮ ਸਾਰਾ ਕੁਝ ਬਖਸ਼ਿਆ ਹੈਗਾ। ਜਿਸ ਥਾਂ ਥਾਂ ਬੇਈਮਾਨੀ ਦੇ ਢੇਰ ਲੱਗੇ ਨੇ ਸਾਡੇ ਦੇਸ਼ ਵਿੱਚ, ਇੰਨੀ ਸੋਹਣੀ ਧਰਤੀ ਦੇ ਉੱਤੇ ਬੇਈਮਾਨੀ ਦੇ ਢੇਰ। ਭਾਰਤ ਚ ਇਮਾਨਦਾਰ ਲੋਕਾਂ ਨੂੰ ਪਾਗਲ ਕਿਹਾ ਜਾਂਦਾ, ਸੱਚੇ ਲੋਕਾਂ ਦਾ ਮਜ਼ਾਕ, ਪਖੰਡੀਆਂ ਦੀ ਜੈ ਜੈਕਾਰ ਸਾਡੇ ਬਹੁਤ ਰੂਪੀਏ ਸਮਾਜ ਦੇ ਵਿੱਚ। ਆਇਆ ਸਾਧਾਂ ਤਾਂਤਰਿਕਾਂ ਵਗੈਰਾ ਨੇ ਗੰਦ ਪਾਇਆ, ਕਿਉਂਕਿ ਲੋਕੀ ਪਛਾਂ ਖਿੱਚੂ ਤੇ ਬੇਕੂਫ ਹੋਣ ਕਰਕੇ। ਉਹ ਤੇ ਚਲੋ ਪੜ੍ਹਦੇ, ਆ ਜਿਹੜੇ ਪੜ੍ਹੇ ਲਿਖੇ ਟੇਵੇ ਲਵਾਉਂਦੇ ਫਿਰਦੇ ਨੇ, ਜਿਨ੍ਹਾਂ ਨੇ ਮੁੰਡੇ ਲੈਣ ਬਾਬਿਆਂ ਕੋਲ ਜਾਂਦੀਆਂ ਨੇ, ਬਾਬੇ ਅਨਪੜ੍ਹ ਹੁੰਦੇ ਨੇ, ਬਾਬੇ ਮਰਸਰੀ ਕਾਰਾਂ ਚ ਘੁੰਮਦੇ ਨੇ, ਤੇ ਬੇਕੂਫ ਭਾਰਤੀ ਇਹਨਾਂ ਦੇ ਗੱਲੇ ਚ ਪੈਸੇ ਪਾਉਂਦੇ ਨੇ। ਕਿਹੋ ਜਿਹੀ ਸੋਚ ਹੈ ਤੁਹਾਡੀ? ਤੇ ਅਸੀਂ ਗਰੀਬ ਮਜ਼ਦੂਰ ਦੀ ਦਿਹਾੜੀ ਮਾਰ ਲੈਂਦੇ ਹਾਂ, ਪਰ ਬਾਬੇ ਦੇ ਖੁਰਾਂ ਚ ਪਤਾ ਨਹੀਂ ਪੈਸਿਆਂ ਦਾ ਢੇਰ ਲਾ ਦਿਆਂਗੇ। ਓਏ ਜਿੱਥੇ ਲੋਕਾਂ ਨੂੰ ਵੋਟ ਦੇਣ ਦੀ ਅਕਲ ਨਹੀਂ, ਦਇਆ ਧਰਮ ਦੀ ਭਾਵਨਾ ਹੀ ਹੈ ਨਹੀਂ ਲੋਕਾਂ ਦੇ ਵਿੱਚ, ਮੁਲਕ ਨਾਲ ਪਿਆਰ ਨਹੀਂ, ਆਪਣੇ ਸਮਾਜ ਨਾਲ ਪਿਆਰ।

0: ਯਾਰ ਕਿੱਦਾਂ ਦੀ ਸਾਡੀ ਮੈਂਟੈਲਿਟੀ ਆ। ਔਰ ਆ ਯੂਰਪੀਅਨ ਲੋਕ ਜਾਂ ਸਿਵਲਾਈਜ਼ ਲੋਕ ਜਿੰਨੇ ਕੰਟਰੀ ਨੇ ਆਪਣੇ ਮੁਲਕਾਂ ਨੂੰ ਪਿਆਰ ਕਰਦੇ ਨੇ, ਟਕੇ ਦਾ ਨੁਕਸਾਨ ਨਹੀਂ ਹੋਣ ਦਿੰਦੇ, ਸਫ਼ਰ ਕਰਨਗੇ ਆਪਣੀਆਂ ਏਅਰਲਾਈਨਾਂ ਤੇ, ਚੀਜ਼ਾਂ ਉਹ ਖਰੀਦਣਗੇ ਜਿਹੜੀਆਂ ਆਪਣੇ ਮੁਲਕ ਨੂੰ ਪੈਸਾ ਜਾਵੇ, ਆਪਣਾ ਮੁਲਕ ਜਰਾ ਵੀ ਕੋਈ ਕਹਿਣ ਦਾ ਮਤਲਬ ਇੱਥੇ ਪੁਲਿਸ ਨਾ ਵੀ ਹੋਏ, ਕੋਈ ਗੈਰ ਕਾਨੂੰਨੀ ਕੰਮ ਕਰ ਕਾਰ ਹੀ ਗਲਤ ਪਾਰਕ ਕਰ ਰਿਹਾ ਕੋਈ, ਉਹਨੂੰ ਆਮ ਸ਼ਹਿਰੀ ਵੇਖੇ ਤੇ ਉਹਦੇ ਕੋਲੋਂ ਪੁਲਿਸ ਜਿੰਨਾ ਹੀ ਡਰ ਆਉਂਦਾ, ਜਰਾ ਅੰਦਾਜ਼ਾ ਲਾ ਲਓ। ਤੇ ਸਾਡੇ ਮੁਲਕ ਵਿੱਚ ਮੈਂ ਗਲਤ ਪਾਰਕ ਕਰਨ ਡਿਆ ਹੋਵਾਂ ਇੰਡੀਆ ਦੇ ਵਿੱਚ, ਤੇ ਕੋਈ ਮੈਨੂੰ ਆਣ ਕੇ ਕਹੇ ਭਾਈ ਸਾਹਿਬ ਤੁਸੀਂ ਇੱਥੇ ਕਾਰ ਨਹੀਂ ਪਾਰਕ ਕਰ ਸਕਦੇ, ਤੇ ਮੈਂ ਕਹਾਂਗਾ ਤੂੰ ਮਾਮਾ ਲੱਗਣਾ, ਤੇਰੇ ਪਿਓ ਦਾ ਥਾਂ ਹੈ ਇਹ। ਉਹ ਇਹੋ ਜਿਹੀ ਸੋਚ ਵਾਲੇ ਹੋ, ਤੁਹਾਨੂੰ ਕੀ ਕਹੀਏ। ਸਾਡਾ ਧਾਰਮਿਕ ਮੁਲਕ ਪਰ ਧਾਰਮਿਕ ਨਫ਼ਰਤ ਚਰਮ ਸੀਮਾ ਤੇ ਹੈ। ਪਖੰਡੀ ਹੋ ਤੁਸੀਂ, ਇੰਨੇ ਰੱਬ ਦਾ ਨਾਂ ਲੈਣ ਵਾਲੇ ਤੁਸੀਂ ਹੈ ਹੀ ਨਹੀਂ, ਪਖੰਡ ਹੈ ਤੁਹਾਡੇ ਵਿੱਚ ਜ਼ਿਆਦਾ ਹੈ। ਅਗਰ ਅਸੀਂ ਨਾ ਸੰਭਲੇ ਤੇ ਜਗਤ ਗੁਰੂ ਹੋ ਤੁਹਾਡੇ ਦੇਸ਼ ਦੀ ਤਰੱਕੀ ਹੋ ਹੀ ਨਹੀਂ ਸਕਦੀ। ਦੇਸ਼ ਤੇ ਸਮਾਜ ਦੀ ਤਰੱਕੀ ਹਮੇਸ਼ਾ ਜ਼ਿੰਮੇਵਾਰ ਨਾਗਰਿਕ ਕਰਦੇ ਨੇ, ਸਾਡੇ ਤੇ ਦੇਸ਼ ਨੂੰ ਚਲਾਉਣ ਵਾਲੇ ਹੀ ਜ਼ਿੰਮੇਵਾਰ ਨਹੀਂ ਹੈਗੇ। ਦੋ ਦੋ ਤਿੰਨ ਤਿੰਨ ਏਕੜ ਚ ਨਕਲੀ ਤੇ ਪਹੁੰਚ ਵਾਲਿਆਂ ਨੇ ਯੂਨੀਵਰਸਿਟੀਆਂ ਖੋਲੀਆਂ ਨੇ, ਆਪ 10 ਜਮਾਤਾਂ ਪਾਸ ਹੋ ਵੀ ਨਕਲ ਮਾਰ ਕੇ ਪੜ੍ਹੇ ਨੇ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਤੁਹਾਡਾ ਭਲਾ ਹੋ ਜੇ। ਹਰ ਸਾਲ ਬਹੁਤ ਸਾਰੀਆਂ ਨਕਲੀ ਡਿਗਰੀਆਂ, 3 ਲੱਖ ਦਿਓ ਇਹਨਾਂ ਯੂਨੀਵਰਸਿਟੀਆਂ ਚੋਂ PhD ਕਰ ਲਓ ਤੇ ਮੁੜ ਕੇ ਪ੍ਰੋਫੈਸਰ ਲੱਗ ਜਾਓ, ਐਡਾ ਬੋਰਡ ਲਿਖ ਕੇ ਘਰ ਦੇ ਸਾਹਮਣੇ ਲਾ ਦਿਓ, ਫਲਾਣਾ ਸਿੰਘ PhD ਜਾਂ ਰਾਜ ਕੁਮਾਰ PhD ਫਲਾਣੀ ਯੂਨੀਵਰਸਿਟੀ ਦੇ ਵਿੱਚੋਂ। ਹਾਂਜੀ, ਤੇ ਅਮੀਰ ਬੱਚਿਆਂ ਦੇ ਇੰਟਰਵਿਊ ਦੇਣ ਵਾਸਤੇ ਡੁਪਲੀਕੇਟ ਸਟੂਡੈਂਟ ਆਉਂਦੇ ਨੇ, ਜਿਹੜੇ ਇੰਟੈਲੀਜੈਂਟ ਨੇ, ਅਮੀਰਾਂ ਦੇ ਮੁੰਡੇ ਤੇ ਯਾਸ਼ ਹੁੰਦੇ ਨੇ, ਇਹਨਾਂ ਨੇ ਕਿਉਂ ਪੜ੍ਹਨ। ਪਿਓ ਨੇ ਇੰਨਾ ਕੁ ਪੈਸਾ ਇਕੱਠਾ ਕਰ ਛੱਡਿਆ ਰਿਸ਼ਵਤ ਲੈ ਕੇ, ਅੱਗੋਂ ਪੜ੍ਹਨ ਦੀ ਲੋੜ ਹੀ ਕੋਈ ਨਹੀਂ, ਤੇ ਇਹਨਾਂ ਨੇ ਵੀ ਕੱਲ ਨੂੰ ਅਫਸਰ ਬਣਨਾ ਜੇ, ਕਿਉਂਕਿ ਜਾਂ ਤੇ ਇਹਨਾਂ ਦੀ ਸਿਫਾਰਿਸ਼ ਚੱਲਣੀ ਹੈ ਤੇ ਜਾਂ ਇਹਨਾਂ ਦੀ ਜਿਹੜੇ ਇੰਟਰਵਿਊ ਦੇਣੀ ਹੈ ਉਹ ਮੁੰਡਾ ਹੀ ਹੋਰ ਹੈ। ਹੁਣ ਤੇ ਆਫਿਸ ਖੁੱਲ ਗਏ ਨੇ ਕਿ ਆਓ ਇੰਨੇ ਪੈਸੇ ਦਿਓ, ਅਸੀਂ ਤੁਹਾਡੇ ਨਾਲ ਇੰਟਰਵਿਊ ਦੇ ਆਪਣੇ ਭੇਜਾਂਗੇ ਤੇ 100% ਤੁਸੀਂ ਪਾਸ ਹੋਵੋਗੇ। ਏਦਾਂ ਦੇ ਨਲਾਇਕ ਅਫਸਰ ਜਦੋਂ ਸਾਡੇ ਸਮਾਜ ਵਿੱਚ ਲੱਗਣਗੇ, ਸਵਾਦ ਖੇ ਮੈਨੇਜਮੈਂਟ ਕਰਨਾ, ਉਹ ਤੇ ਦੇਸ਼ ਦੀ ਗੱਡੀ ਨੂੰ ਛੱਪੜ ਚ ਸੁੱਟ ਦੇਣਗੇ, ਤਾਂ ਹੀ ਵਰਦੀ ਪਾ ਕੇ ਇੰਨੀ ਆਕੜ ਹੈਂਕੜ ਐਨਕਾਂ ਨਾਸਾਂ ਜੈਦਾਰ ਦੀ ਦਨਾਲੀ ਵਾਂਗੂ ਫਲਾਈਆਂ ਹੁੰਦੀਆਂ ਨੇ, ਜਿਸ ਤਰ੍ਹਾਂ ਦੁਨੀਆਂ ਦੇ ਉੱਤੇ ਹੋਏ ਹੋਏ ਜ਼ਮੀਨ ਭਾਰ ਨਹੀਂ ਝੱਲਣ ਡਈ ਹੁੰਦੀ ਇੰਸਪੈਕਟਰ ਦੀ ਜਾਂ ਸਬ ਇੰਸਪੈਕਟਰ ਦੀ। ਓਏ ਹੋਏ ਹੋਏ ਹੋਏ, ਕਹਿੰਦਾ ਕਿਤੇ ਮੈਨੂੰ ਹੱਥ ਤੇ ਲਾ ਕੇ ਵੇਖੋ, ਕਦੇ ਮੇਰੇ ਵਾਲੇ ਵੇਖੋ ਤੇ ਸਹੀ ਮੈਂ ਕੀ ਬਣਾਵਾਂ। ਦੁਨੀਆ ਭਰ ਦੀ ਆਕੜ ਇੱਕ ਬੰਦੇ ਚ ਆ ਜਾਂਦੀ ਹੈ। ਓਏ ਤੂੰ ਸੇਵਾਦਾਰ ਹੈ, ਤੂੰ ਪਬਲਿਕ ਹਿਫਾਜ਼ਤ ਵਾਸਤੇ ਹੈ, ਦੇਸ਼ ਦੀ ਬਿਹਤਰੀ ਵਾਸਤੇ ਹੈ, ਜਨਤਾ ਨੂੰ ਡਿਸਿਪਲਨ ਚ ਰੱਖਣ ਵਾਸਤੇ ਹੈ, ਤੂੰ ਤੇ ਤੇਰੀ ਤੇ ਆਕੜ ਹੀ ਦੱਸਦੀ ਹੈ ਕਿ ਤੂੰ ਵਰਦੀ ਵਿੱਚ ਵਰਦੀ ਤੰਗ ਪੈਣ ਡਈ ਹੈ ਤੈਨੂੰ। ਰਿਸ਼ਵਤ ਲੈ ਕੇ ਆਪਣੇ ਘਰ ਭਰਨੇ, ਭਾਰਤ ਵਿੱਚ ਸਿਰਫ ਇਮਾਨਦਾਰ ਉਹ ਹੈ ਉਹ ਜਿਹਦਾ ਦਾ ਨਹੀਂ ਲੱਗਦਾ। ਇਮਾਨਦਾਰ ਆਦਮੀ ਨੂੰ ਉਹਦੇ ਘਰ ਵਾਲੇ ਵੀ ਪਸੰਦ ਨਹੀਂ ਕਰਦੇ। ਬਹੁਤੇ ਭਾਰਤੀ ਬਾਹਰ ਦੇ ਮੁਲਕਾਂ ਚ ਵੀ ਆ ਕੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਜੋ ਪੁੱਠੇ ਕੰਮ ਇੰਡੀਆ ਚ ਕਰਦੇ ਨੇ ਉਹ ਬਾਅਦ ਫਿਰ ਬਾਹਰ ਦੇ ਅੰਗਰੇਜ਼ ਇਹੋ ਜਿਹਾ ਕੰਮਾਂ ਦੇ ਆਦੀ ਨਹੀਂ, ਉਹ ਫਿਰ ਨਫ਼ਰਤ। 4 ਇੰਡੀਅਨ ਖਰਾਬ ਹੋਣਗੇ ਨਾ, ਉਸ ਸ਼ਹਿਰ ਦੇ ਸਾਰੇ ਇੰਡੀਅਨਾਂ ਨੂੰ ਲੋਕੀ ਅੰਗਰੇਜ਼ ਉਸੇ ਨਜ਼ਰ ਨਾਲ ਵੇਖਣਗੇ। ਸ਼ਰਮ ਕਰੋ, ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਨੇ ਤੇ ਆਪਣੇ ਘਰ ਚ ਹੀ ਰਹੋ, ਬਾਹਰ ਆਉਣ ਦੀ ਕੋਈ ਲੋੜ ਨਹੀਂ ਤੁਹਾਨੂੰ। ਪਿਆਰੇ ਭਾਰਤੀਓ, ਕੋਝ ਤੇ ਅਕਲ ਨੂੰ ਹੱਥ ਮਾਰੋ, ਵਿਸ਼ਵ ਗੁਰੂ ਗੱਪਾਂ ਨਾਲ ਥੋੜਾ ਬਣੀਦਾ। ਵਿਸ਼ਵ ਗੁਰੂ ਬਣਨ ਵਾਸਤੇ ਸਖਤ ਮਿਹਨਤ ਤੇ ਐਜੂਕੇਸ਼ਨ ਦੀ ਲੋੜ ਹੈ। 100 ਸਾਲ ਪਹਿਲਾਂ ਭਾਰਤ ਨੂੰ ਪਖੰਡੀਆਂ, ਅੰਧ ਵਿਸ਼ਵਾਸੀਆਂ, ਸਪੇਰਿਆਂ ਤੇ ਮੰਗਤਿਆਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਵੀ ਸਾਰਾ ਕੁਝ ਉਹੋ ਹੀ ਹੈ, ਸਿਰਫ ਸਟਾਈਲ ਚੇਂਜ ਹੋਇਆ। ਜੇ ਕੋਈ ਬੰਦਾ ਮੂਰਖ ਹੈ ਤੇ ਉਹਨੂੰ ਸੂਟ ਪਾ ਦਿਓ, ਟਾਈ ਲਾ ਦਿਓ ਤੇ ਪਰਫਿਊਮ ਛਿੜਕ ਦਿਓ ਉਹਦੇ ਉੱਤੇ, ਕੀ ਗੱਲ ਹੈ? ਉਹ ਅਕਲ ਵਾਲੀਆਂ ਗੱਲਾਂ ਕਰਨ ਲੱਗ ਜਾਏਗਾ? ਨਹੀਂ, ਤੁਸੀਂ ਸਟਾਈਲ ਚੇਂਜ ਕਰ ਲਿਆ, ਤੁਹਾਡੇ ਵਿੱਚ ਬੇਈਮਾਨੀ ਤੇ ਮੂਰਖਤਾ ਓਨੀ ਹੈ ਜਿੰਨੀ ਅੱਜ ਤੋਂ ਓਨੀ ਉਹ ਪਹਿਲਾਂ ਸੀ। ਕਹਤੇ ਹੈ ਤਾਰੇ ਕੇ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕੇ ਚਮਨ ਬਦਲਾ ਹੈ। ਕਹਤੇ ਹੈ ਤਾਰੇ ਕੇ ਗਗਨ ਬਦਲਾ ਹੈ, ਹੰਸਤੇ ਹੈ ਪਕਸ਼ੀ ਕੇ ਚਮਨ ਬਦਲਾ ਹੈ, ਮਗਰ ਕਹਤੀ ਹੈ ਸ਼ਮਸ਼ਾਨ ਕੀ ਖਾਮੋਸ਼ੀ, ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਲਾਸ਼ ਵਹੀ ਹੈ ਸਿਰਫ ਕਫਨ ਬਦਲਾ। ਜਾਤੀ ਧਰਮ ਜਾਤਾਂ ਪਾਤਾਂ ਭਾਈ ਭਤੀਜਾਵਾਦ ਦਾ ਚਿੱਕੜ ਹੈ ਸਾਡੇ ਸਮਾਜ ਦੇ ਵਿੱਚ। ਰੋਜ਼ ਸ਼ਹਿਰਾਂ ਦੀ ਕਿਸੇ ਨਾ ਕਿਸੇ ਗਲੀ ਮੁਹੱਲੇ ਚ, ਰੋਜ਼ ਸ਼ਹਿਰ ਦੇ ਚੌਥੇ ਜਾਂ ਪੰਜਵੇਂ ਜਾਂ ਤੀਜੇ ਗਲੀ ਮੁਹੱਲੇ ਚ ਧਾਰਮਿਕ ਆਯੋਜਨ, ਬੱਚਿਆਂ ਨੇ ਪੜ੍ਹਨਾ ਹੁੰਦਾ, ਬਿਮਾਰਾਂ ਨੂੰ ਸ਼ਾਂਤੀ ਜਾਂ ਪੀਸ ਚਾਹੀਦੀ ਹੈ, ਜਾਨਵਰਾਂ ਨੂੰ ਵੀ, ਤੇ ਤੁਹਾਡਾ ਡੀਜੇ ਜਿਹੜਾ ਤੁਸੀਂ ਵਜਾਉਂਦੇ ਹੋ, ਅੱਧੇ ਸ਼ਹਿਰ ਦੇ ਜਾਨਵਰ ਉਡਾ ਦਿੰਦਾ, ਬੜਮ ਬੜਮ ਬੜਮ ਡੀਜੇ ਦੀ ਆਵਾਜ਼ ਨਾਲ ਕੰਧਾਂ ਕੋਠੇ ਹਿੱਲਣ ਡਏ ਹੁੰਦੇ ਨੇ, ਤੇ ਗਾਣੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ, ਤੇ ਜ਼ਰੂਰਤ ਵੀ ਨਹੀਂ ਗਾਣਾ ਸਮਝ ਕੇ, ਹਾਂ ਕਰਨਾ ਕੀ ਹੈ, ਸਾਨੂੰ ਤੇ ਖੜਾਕ ਚਾਹੀਦਾ, ਬਿਲਕੁਲ ਸਾਨੂੰ ਖੜਾਕ ਹੀ ਚਾਹੀਦਾ, ਆਹਾਂ ਗਾਣਿਆਂ ਤੋਂ ਕੀ ਲੈਣਾ। ਸੁਭਾ ਸਿੰਘ ਜੀ ਥੋੜੀ ਜੀ ਵੇਟ ਕਰਿਓ, ਮੈਂ ਆ ਰਿਹਾ ਤੁਹਾਡੇ ਨਾਲ। ਅੱਛਾ, ਗਾਣਾ ਸਮਝ ਕੇ ਆਹਾਂ ਕੀ ਕਰਨਾ ਵਾ, ਸਾਨੂੰ ਤੇ ਖੜਾਕ ਹੀ ਚਾਹੀਦਾ ਵਾ। ਕਰਜ਼ਾ ਲੈ ਕੇ ਮੁੰਡੇ ਦੇ ਵਿਆਹ ਤੇ 35-40 ਲੱਖ ਦੀ ਰੋਟੀ ਖਵਾ ਦੇਣੀ, ਅੱਧਾ ਖਾਣਾ ਤੇ ਸ਼ਰਾਬ ਨਾਲੀਆਂ ਚ ਰੁੜਦੀ ਹੈ, ਇਹ ਤੁਹਾਡੀ ਸੋਚ ਤੇ ਮੂਰਖਤਾ ਦਾ ਠੱਪਾ। ਤੁਸੀਂ ਖਰੇ ਕੀ ਸਮਝਦੇ ਹੋ ਕਿਸੇ ਨੂੰ ਜਲੇਬੀਆਂ ਤੇ ਮੀਟ ਤੇ ਇੰਨੀ ਤੁਹਾਡੀ ਜੈਜਾਕਾਰ ਹੋਣ ਲੱਗ ਪਏਗੀ ਇਲਾਕੇ ਵਿੱਚ ਕਿ ਕੀ ਹੈ ਇਹ? ਤੁਸੀਂ ਬੱਚਿਆਂ ਦੀ ਬਿਹਤਰੀ ਵਾਸਤੇ ਵੀ ਮਤਲਬ ਕਿ ਇਹ ਪੈਸਾ, ਇਹ ਇਹੋ ਜਿਹੜੇ ਤੁਹਾਡੇ ਨਲਾਇਕ ਮੁੰਡਿਆਂ ਦੇ ਇੰਨੇ ਪੈਸੇ, ਇਹਨਾਂ ਨੂੰ ਹੁਣ ਤੁਸੀਂ ਬਾਹਰ ਵੀ ਭੇਜਣਾ ਜਾਂ ਭੇਜਿਆ ਜਾਂ ਜੋ ਵੀ ਹੈ, ਇਹਨੂੰ ਕਾਰੋਬਾਰ ਕਰਵਾਓ। ਉਧਰੋਂ ਕੁੜੀ ਵਾਲਿਆਂ ਦਾ ਜ਼ੋਰ ਲੱਗਣ ਡਿਆ, ਤੁਸੀਂ ਤੇ ਕਰੋੜ ਪੌਣੇ ਕੁ ਕਰੋੜ ਤੱਕ ਤੇ ਤੁਸੀਂ ਪਹੁੰਚ ਜਾਂਦੇ ਹੋ, ਇਹਦੇ ਨਾਲ ਤੇ ਕਾਰੋਬਾਰ ਸ਼ੁਰੂ ਹੋ ਜਾਂਦਾ ਕੋਈ ਨਾ ਕੋਈ, ਜੇ ਤੁਹਾਡਾ ਮੁੰਡਾ ਬੇਕਾਰ ਹੈ। ਇੱਕ ਵਿਆਹ ਤੇ 3-3, 4-4 ਫੰਕਸ਼ਨ, ਉਹ ਵੀ ਮੈਰਿਜ ਪੈਲਸਾਂ ਵਿੱਚ, 4 ਫੰਕਸ਼ਨ ਮੈਰਿਜ ਪੈਲਸਾਂ ਦੇ ਵਿੱਚ ਇੱਕ ਵਿਆਹ ਦੇ, ਇਹਦਾ ਕਿੰਨਾ ਪੈਸਾ ਲੱਗ ਗਿਆ ਬਈ। ਘਰ ਦੇ ਬਜ਼ੁਰਗ ਨੂੰ ਟਾਈਮ ਸਿਰ ਰੋਟੀ ਨਹੀਂ ਦੇਣੀ, ਮੈਡੀਕਲ ਸੁਵਿਧਾਵਾਂ ਦਾ ਖਿਆਲ ਨਹੀਂ ਰੱਖਣਾ, ਮਰ ਜਾਣ ਤੇ ਭੋਗ ਦੇ ਨਾਂ ਤੇ ਸਾਰੇ ਪਿੰਡ ਨੂੰ ਜਲੇਬੀਆਂ, ਖੀਰਾਂ, ਸ਼ਰਾਬ, ਮੀਟ। ਭਾਰਤੀ ਸਮਾਜ ਜਿਹੜਾ ਨਾ, ਇਹ ਸੋਚ ਤੋਂ ਦੂਰ, ਲੌਜਿਕ ਤੋਂ ਦੂਰ, ਏਜੰਡਾ ਦਾ ਇੱਜੜ ਹੈ। ਪਰ ਭਾਰਤ ਵਿੱਚ ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝਦਾ, ਬਾਈ ਬੜੇ ਆਪਣੇ ਆਪ ਨੂੰ ਨੈਚੁਰਲ ਬੋਰਨ ਇੰਟੈਲੀਜੈਂਟ ਸਮਝਦੇ ਆ। ਇਹੋ ਹੀ ਬੇਵਕੂਫੀ ਹੈ ਦੋਸਤੋ, ਆਪਣੇ ਆਪ ਨੂੰ ਆਪੇ ਹੀ ਸਿਆਣਾ ਸਮਝੀ ਜਾਣਾ, ਆਪਣੇ ਆਪ ਚ ਆਪ ਹੀ ਜਗਤ ਗੁਰੂ ਬਣ ਜਾਣਾ। ਉਹ ਖੂਹ ਦੇ ਡੱਡੂ ਵੱਡੇ ਜਗਤ ਗੁਰੂ। ਇੱਕ ਵਾਰੀ ਨਾ ਸਮੁੰਦਰ ਚ ਹੜ ਆ ਗਿਆ, ਮੀਂਹ ਬੜੇ ਪਏ, ਤੇ ਸਮੁੰਦਰ ਦਾ ਜਿਹੜਾ ਪਾਣੀ ਸੀ, ਨਦੀਆਂ ਦਾ ਪਾਣੀ ਜਿਹੜਾ ਸੀ, ਉਹ ਖੇਤਾਂ ਤੱਕ ਆ ਗਿਆ, ਤੇ ਜਿਹੜੇ ਖੂਹ ਸਨ ਪੁਰਾਣੇ ਜਮਾਨੇ ਚ ਜੋ ਜੱਟ ਆਉਂਦੇ ਹੁੰਦੇ ਉਹ ਖੂਹ ਵੀ ਭਰ ਗਏ ਪਾਣੀ ਦੇ ਨਾਲ, ਬਾਹਰ ਦਾ ਪਾਣੀ ਅੰਦਰ ਪੈ ਗਿਆ ਤੇ ਇੱਕ ਨਦੀ ਦਾ ਸਮੁੰਦਰ ਦਾ ਡੱਡੂ ਵੱਡਾ ਸਾਰਾ ਰੁੜਦਾ ਰੁੜਦਾ ਆਣ ਕੇ ਉਹ ਖੂਹ ਦੇ ਵਿੱਚ ਡਿੱਗ ਪਿਆ। ਖੂਹ ਦਾ ਪਾਣੀ ਥੋੜਾ ਘਟਦਾ ਗਿਆ ਘਟਦਾ ਗਿਆ, ਹੜ੍ਹ ਤੋਂ ਬਾਅਦ ਤੇ ਖੂਹ ਦੇ ਜਿਹੜੇ ਪਹਿਲੇ ਡੱਡੂ ਡੱਡੀਆਂ ਹਨ ਉਹ ਨਿੱਕੇ ਨਿੱਕੇ ਨਿੱਕੇ ਨਿੱਕੇ ਤੇ ਬਰਾਉਨ ਬਰਾਉਨ ਨਹੀਂ, ਉਹਨਾਂ ਦਾ ਰੰਗ ਜਿਹੜਾ ਸੀ ਚਿੱਟਾ ਵੀ ਨਹੀਂ ਸੀ ਖੱਟਾ ਵੀ ਨਹੀਂ ਸੀ, ਉਹ ਐਵੇਂ ਕਿਸ ਤਰ੍ਹਾਂ ਦਾ ਰੰਗ ਤੁਹਾਨੂੰ ਦੱਸਾਂ, ਸੁਨਹਿਰਾ ਜਿਹਾ। ਪਰ ਆਹ ਜਿਹੜਾ ਡੱਡੂ ਨਦੀ ਵਾਲਾ ਸੀ ਇਹ ਮੋਟਾ ਸਾਰਾ ਡੱਡੂ ਤੇ ਯੈਲੋ ਰੰਗ, ਜਦੋਂ ਪਾਣੀ ਥੱਲੇ ਚਲਾ ਗਿਆ ਨਾ ਤੇ ਉਹ ਸਾਰੀਆਂ ਡੱਡੀਆਂ ਇੱਕ ਪਾਸੇ ਇਕੱਠੀਆਂ ਹੋ ਗਈਆਂ ਤੇ ਇਹ ਡੱਡੂ ਨੂੰ ਕਹਿੰਦੀਆਂ ਤੂੰ ਭਾਈ ਤੂੰ ਕੌਣ ਹੈ? ਉਹ ਕਹਿੰਦਾ ਮੈਂ ਡੱਡੂ। ਕਹਿੰਦਾ ਲੱਗਦਾ ਵੀ ਤੂੰ ਡੱਡੂ ਹੀ ਹੈ ਪਰ ਤੂੰ ਤੇ ਦਸਾਂ ਡੱਡੂਆਂ ਪੰਦਰਾਂ ਡੱਡੂਆਂ ਜਿੱਡਾ ਵਾ, ਤੂੰ ਡੱਡੂ ਨਹੀਂ। ਉਹ ਕਹਿੰਦਾ ਨਹੀਂ ਮੈਂ ਡੱਡੂ ਹੀ ਹਾਂ। ਤੇ ਕਹਿੰਦਾ ਤੂੰ ਤੂੰ ਕਿੱਥੋਂ ਆਇਆ, ਕਿੱਧਰ ਦਾ ਡੱਡੂ ਆ ਤੂੰ? ਕਹਿੰਦਾ ਮੈਂ ਆਇਆ ਸਮੁੰਦਰ ਚੋਂ। ਤੇ ਉਸ ਤੇ ਕਹਿੰਦਾ ਸਮੁੰਦਰ ਜਿਹੜਾ ਉਹ ਕਿੱਦਾਂ ਦਾ ਹੁੰਦਾ? ਕਹਿੰਦਾ ਬੜਾ ਵੱਡਾ, ਬਹੁਤ ਵੱਡਾ ਹੁੰਦਾ ਸਮੁੰਦਰ। ਤੇ ਇੱਕ ਡੱਡੀ ਨਾ ਛੋਟੀ ਜਿਹੀ ਤਾਰੀ ਲਾ ਕੇ ਕਹਿੰਦੀ ਹੈ ਵੀ ਫਿਰ ਤੇ ਸਮੁੰਦਰ ਚ ਤੂੰ ਏਡੀ ਏਡੀਆਂ ਵੱਡੀਆਂ ਤਾਰੀਆਂ ਲਾਉਂਦਾ ਹੋਏਗਾ? ਕਹਿੰਦਾ ਨਹੀਂ ਇਹਦੇ ਤੋਂ ਵੱਡੀਆਂ। ਹੁਣ ਦੂਜੇ ਡੱਡੂ ਨੇ ਅੱਧੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਕਹਿੰਦਾ ਏਡੀਆਂ ਤਾਰੀਆਂ ਲਾਉਂਦਾ? ਕਹਿੰਦਾ ਨਹੀਂ ਇਹਦੇ ਤੋਂ ਵੀ ਵੱਡੀਆਂ। ਹੁਣ ਤੀਜੇ ਡੱਡੂ ਨੇ ਸਾਰੇ ਖੂਹ ਦਾ ਚੱਕਰ ਕੱਢ ਦਿੱਤਾ ਤੇ ਸਾਹ ਚੜਿਆ ਤੇ ਕਹਿੰਦਾ ਅੱਛਾ ਫਿਰ ਤੂੰ ਅਲਡੀਆਂ ਤਾਰੀਆਂ ਲਾਉਂਦਾ ਹੋਏਗਾ? ਉਹ ਕਹਿੰਦਾ ਨਹੀਂ ਇਹਦੋਂ ਵੀ ਵੱਡੀਆਂ। ਤੇ ਸਾਰੇ ਡੱਡੂ ਡੱਡੀਆਂ ਹੱਸ ਪਏ ਤੇ ਕਹਿੰਦੇ ਨੇ ਮੂਰਖਾ ਇਹਦੇ ਤੋਂ ਵੱਡੀ ਤੇ ਦੁਨੀਆਂ ਹੀ ਨਹੀਂ ਹੁੰਦੀ, ਤੂੰ ਇਹਦੋਂ ਵੱਡੇ ਚੱਕਰ ਕਿੱਦਾਂ ਲਾ ਸਕਦਾ ਹੋਏ? ਗੱਲ ਏਦਾਂ ਵੀ ਉਹ ਖੂਹ ਦੇ ਡੱਡੂ ਸਨ ਤੇ ਉਹਦੇ ਚ ਉਹਨੂੰ ਹੀ ਸਾਰੀ ਦੁਨੀਆਂ ਸਮਝਦੇ ਹਨ, ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਜਗਤ ਗੁਰੂ ਸਮਝਦੇ ਹੋ। ਜਿੱਦਣ ਖੂਹ ਚੋਂ ਬਾਹਰ ਨਿਕਲੋਗੇ ਨਾ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੱਥੇ ਹੋ ਤੇ ਦੁਨੀਆਂ ਕਿੱਥੇ ਹੋ। ਸੁਣ ਟੱਠੇ ਖੂਹ ਦੀ ਇਹ ਡੱਡੀਏ ਇਹ ਟਿਰ ਟਿਰ ਕਰਦੇ ਬੰਦ, ਦੁਨੀਆਂ ਤੋਂ ਅਣਜਾਣ ਤੂੰ ਤੇਰੇ ਆਲੇ ਦੁਆਲੇ ਕੰਧ, ਖੂਹ ਵਿੱਚ ਖਿਲਦੇ ਕਮਲ ਨਹੀਂ ਤੂੰ ਕੀ ਜਾਣੇ ਸੁਗੰਧ, ਕਿੱਧਰ ਸੂਰਜ ਛਿਪਦਾ ਤੇ ਕਿੱਧਰੋਂ ਚੜ੍ਹਦਾ ਚੰਦ, ਜਦ ਜੰਗਲੀ ਦਹਾੜਾਂ ਸੁਣੇਗੀ ਟਰ ਟਰ ਹੋ ਜਾਉ ਬੰਦ, ਜੇ ਪੈਰ ਸਮੁੰਦਰੀ ਪਾ ਲਿਆ ਫੇਰ ਸ਼ੁਰੂ ਹੋਣਗੇ ਪੰਧ। ਭਾਈ ਫੇਰ ਸ਼ੁਰੂ ਹੋਣਗੇ ਪੰਧ। ਆਪਣੇ ਘਰ ਦੇ ਵਿੱਚ ਬਾਹਰ ਵੇਖੋ ਦੁਨੀਆਂ ਕਿੱਥੇ ਹੈ ਤੇ ਤੁਸੀਂ ਕਿੱਥੇ ਹੈ। ਓਏ ਸਾਡੇ ਸੋਹਣੇ ਭਾਰਤ ਵਿੱਚ ਜੱਜਾਂ ਦੇ ਘਰਾਂ ਵਿੱਚ ਨੋਠਾਂ ਨੂੰ ਅੱਗ ਲੱਗ ਜਾਂਦੀ ਹੈ, ਗਰੀਬਾਂ ਦੀਆਂ ਤੇ ਕੁਲੀਆਂ ਜੁਲੀਆਂ ਛੱਡਦੀਆਂ ਨੇ ਸੜਦੀਆਂ ਜੱਜ, ਤੇ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਂ ਕਦੀ ਇੱਧਰ ਗਿਆ ਹੀ ਨਹੀਂ, ਇਹ ਤੇ ਮੇਰੇ ਨੌਕਰਾਂ ਦੇ ਕਮਰੇ ਨੇ, ਹੈਂ ਕਿਸੇ ਨੇ ਉਹਨੂੰ ਕੋਈ ਅਰੈਸਟ ਨਹੀਂ ਕੀਤਾ, ਕੋਈ ਗੱਲ ਨਹੀਂ ਕੋਈ ਬਾਤ ਨਹੀਂ, ਉਹ ਮੰਨਦਾ ਹੀ ਨਹੀਂ ਕਿ ਨੋਟ ਮੇਰੇ ਨੇ। ਮੈਨੂੰ ਨਾ ਭੁੱਲ ਗਿਆ ਦੋਸਤੋ, ਵੈਸੇ ਇਹ ਗੱਲ ਵੀ ਪੁਰਾਣੀ ਹੈ ਥੋੜੀ ਜਿਹੀ, ਕੁਝ ਸਾਲ ਪਹਿਲਾਂ ਦੀ ਗੱਲ ਹੈ। ਇੱਕ ਗਵਰਨਰ ਜੋ ਇਮਾਨਦਾਰ ਗਵਰਨਰ ਸੀ ਮੰਨਿਆ ਜਾਂਦਾ ਸੀ, ਆਪਣੀ ਫੈਮਿਲੀ ਨੂੰ ਲੈ ਕੇ ਕਿਤੇ ਜਾ ਰਿਹਾ ਸੀ ਹੈਲੀਕਾਪਟਰ ਚ, ਤੇ ਹੈਲੀਕਾਪਟਰ ਕਿਸੇ ਕਾਰਨ ਕਰੈਸ਼ ਹੋ ਗਿਆ। ਮੌਸਮ ਬਿਲਕੁਲ ਠੀਕ ਸੀ, ਪਤਾ ਨਹੀਂ ਕੀ ਹੋਇਆ ਉਹਨੂੰ, ਤੇ ਜਿੱਥੇ ਉਹ ਕਰੈਸ਼ ਹੋਇਆ ਉੱਥੇ ਅੱਧੇ ਕਿੱਲੇ ਵਿੱਚ ਨੋਟਾਂ ਦੇ ਬੰਡਲ ਹੀ ਖਿਲਰ ਗਏ। ਅਜੇ ਉਹ ਇਮਾਨਦਾਰ ਸੀ ਗਵਰਨਰ। IAS IPS ਸਾਰੇ ਦੇਸ਼ ਤੇ ਜਨਤਾ ਨੂੰ ਲੁੱਟ ਰਹੇ ਨੇ, ਤੁਸੀਂ ਰੋਜ਼ ਖਬਰਾਂ, ਮੈਂ ਸਾਰਿਆਂ ਡਿਪਾਰਟਮੈਂਟਾਂ ਦੇ ਨਾਂ ਤੇ ਨਹੀਂ ਨਾ ਲੈ ਸਕਦਾ, ਜਰਾ ਇੱਕ ਦੋ ਦੇ ਹੀ ਲੈਣੇ ਨੇ ਨਾ, ਸਾਰੇ ਡਿਪਾਰਟਮੈਂਟ ਤੁਸੀਂ ਰੋਜ਼ ਖਬਰਾਂ ਸੁਣਦੇ ਹੋ। ਸੋਹਣੇ ਭਾਰਤ ਵਿੱਚ ਬਿਨਾਂ ਟੈਸਟ ਦਿੱਤਿਆਂ ਵੀ IPS ਬਣ ਸਕਦੇ ਹੋ ਤੁਸੀਂ, ਜੇ ਸਿਫਾਰਿਸ਼ ਹੋਏਗੀ ਤੁਹਾਡੀ ਤੇ, ਬਿਨਾਂ ਟੈਸਟ ਦਿੱਤਿਆਂ IPS। ਹਾਂ ਜੇ ਇੱਕ ਭੁੱਲਰ ਜਿਹੜਾ ਹੁਣ ਸਿੱਖਾਂ ਦੇ ਪਿੱਛੇ ਆ, 200 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਇੱਧਰੋਂ ਉੱਧਰੋਂ ਜੇ ਉਹ ਤੁਹਾਨੂੰ ਪਤਾ, ਜਾਂ ਕੇਸ ਦਾ ਵੀ ਤੁਹਾਨੂੰ ਪਤਾ, ਇਹ ਬਗੈਰ ਟੈਸਟ ਦਿੱਤੇ ਤੋਂ ਅਫਸਰ ਬਣਾਇਆ ਗਿਆ ਸੀ। ਇਹ 10 ਵਾਰੀ ਵੀ ਜੰਮੇ, ਹੋਣ ਵੀ ਕੋਸ਼ਿਸ਼ ਕਰੇ, ਇਹਨੂੰ ਗੌਰਮੈਂਟ ਕਹੇ ਨਾ ਟੈਸਟ ਪਾਸ ਕਰ ਜਾ IPS ਦਾ ਤੇ ਤੈਨੂੰ ਬਰੀ ਕਰ ਦਿਆਂਗੇ ਜੇ ਅਦਾਲਤ ਕਹੇ, ਇਹ ਹੁਣ ਵੀ ਨਹੀਂ ਟੈਸਟ ਪਾਸ ਕਰ ਸਕਦਾ ਇਹੋ ਜਿਹੇ ਅਫਸਰ। ਟਰੰਪ ਨੇ ਜੇ ਤੁਹਾਨੂੰ ਨਰਕ ਕਿਹਾ ਤੇ ਭਾਰਤੀ ਉਹ ਤੁਹਾਨੂੰ ਬਹੁਤੀਆਂ ਮਰਚਾਂ ਕਿਉਂ ਲੱਗਣ ਡਈਆਂ, ਨਕਸ਼ਾ ਤੇ ਸਾਰਾ ਨਰਕ ਵਾਲਾ ਹੀ ਹੈ। ਬਾਕੀ ਮੁਲਕਾਂ ਦੇ ਵਿੱਚ ਵੀ ਕ੍ਰਾਈਮ ਵੀ ਹੈਗਾ, ਕਿਤੇ ਇੱਕ ਅੱਧਾ ਕ੍ਰਾਈਮ ਹੋ ਗਿਆ ਕਿਤੇ, ਪਰ ਉਹ ਸਿੱਖਾਂ ਪਿੱਛੇ ਨੇ। ਹੋ ਸਕਦਾ ਕਿ ਹੋ ਸਕਦਾ ਕਿਤੇ ਕੁਛ ਵੀ ਹੋ ਸਕਦਾ, ਲੇਕਿਨ ਉਹ ਬਾਅਦ ਚ ਨਹੀਂ ਸਕਦੇ। ਤੇ ਸਾਡੇ ਤੇ ਸਾਡੇ ਦੇ ਰੂਲਰ ਬਣ ਕੇ ਆਮ ਲੋਕਾਂ ਨੂੰ ਚਪੇੜਾਂ ਮਾਰ ਕੇ ਪੈਸੇ ਲੈਂਦੇ ਨੇ। ਜਗਤ ਗੁਰੂ ਓ ਡਿਵੈਲਪ ਮੁਲਕਾਂ ਚ ਆਣ ਕੇ ਵੇਖੋ, ਤੁਸੀਂ ਖੁਦ ਮਹਿਸੂਸ ਕਰੋਗੇ ਕਿ ਅਸੀਂ ਨਰਕ ਚ ਵੱਸਦੇ ਹਾਂ ਤੇ ਜਿਹੜੇ ਮਹਿਲਾਂ ਚ ਵੱਸਦੇ ਨੇ ਓਏ ਉਹਨਾਂ ਕੋਲ ਹਰਾਮ ਦੀ ਕਮਾਈ ਹੈ। ਇਮਾਨਦਾਰੀ ਦੇ ਨਾਲ ਤੇ ਗੁਜ਼ਾਰਾ ਹੀ ਹੁੰਦਾ, ਮੈਲ ਨਹੀਂ ਪੈਂਦੇ। ਆਤਮ ਹੱਤਿਆ, ਬੇਰੁਜ਼ਗਾਰੀ, ਨਸ਼ਿਆਂ ਦਾ ਘਰ ਘਰ ਸੋਗ, ਜਨਤਾ ਦੀ ਸਰਕਾਰ ਨੇ ਜਨਤਾ ਦਾ ਪਾਇਆ ਭੋਗ, ਅਫਸਰਸ਼ਾਹੀ ਭੂਤਰੀ, ਇਨਸਾਫ ਮਨ ਵਸਿਆ ਲੋਭ, ਆਲੀਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਬਾਈ ਆਲੀਸ਼ਾਨ ਇਮਾਰਤਾਂ ਵਿੱਚ ਵੱਸਦੇ ਘਟੀਆ ਲੋਕ। ਚਾਈਨਾ ਸਾਡੇ ਤੋਂ 2 ਸਾਲ ਪਹਿਲਾਂ ਆਜ਼ਾਦ ਹੋਇਆ ਸੀ, ਪਹਿਲਾਂ ਨਹੀਂ ਬਾਅਦ ਚ ਹੋਇਆ ਕਿ ਉਹ ਕਿੱਥੇ ਰਾਮ ਰਾਮ ਕਿੱਥੇ ਟੈਂ ਟੈਂ, ਗੱਲ ਕਰਨ ਦੀ ਜ਼ਰੂਰਤ ਹੀ ਕੋਈ ਨਹੀਂ। ਸਾਡੇ ਪਛੜੇ ਹੋਣ ਦਾ ਵੱਡਾ ਕਾਰਨ ਅਸੀਂ ਨਲੈਕ ਲੋਕਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾਵਾਂ ਚ ਭੇਜਦੇ ਹਾਂ। ਓਏ ਅਸੀਂ ਉਹ ਭਾਰਤੀ ਹਾਂ ਜਿਨ੍ਹਾਂ ਨੇ ਇਹੋ ਹੀ ਨਹੀਂ ਅੱਜ ਤੱਕ ਸਿੱਖਿਆ ਕਿ ਵੋਟ ਕਿਹਨੂੰ ਪਾਉਣੀ ਹੈ। ਅਕਲ ਤੇ ਸਾਡੇ ਤੱਕ ਪਹੁੰਚੀ ਨਹੀਂ ਤੇ ਸਿੱਖਾਂਗੇ ਕਿੱਥੋਂ? ਸਾਨੂੰ ਸਿਖਾਉਣ ਵਾਲਿਆਂ ਨੇ ਨਹੀਂ ਸਿਖਾਇਆ ਤੇ ਸਿੱਖਾਂਗੇ ਕਿੱਥੋਂ? ਪਤਾ ਹੀ ਨਹੀਂ ਵੋਟ ਕਿਹਨੂੰ ਪਾਉਣੀ ਹੈ। ਅਸੀਂ ਗਲਤ ਲੋਕਾਂ ਨੂੰ ਵਿਧਾਨ ਸਭਾਵਾਂ ਚ ਭੇਜਦੇ ਹਾਂ। ਇਹਨਾਂ ਗੰਦੇ ਆਂਡਿਆਂ ਨੇ ਰਾਜਨੀਤੀ ਚ ਘੁਸਬੈਠ ਕਰ ਲਈ ਹੈ ਤੇ ਇਮਾਨਦਾਰ ਜਿੱਤ ਹੀ ਨਹੀਂ ਸਕਦਾ। ਉਹਦੇ ਕੋਲ ਇੰਨੇ ਸੋਰਸਿਸ ਕਿੱਥੇ ਹਨ? ਸੋਰਸ ਹੈ ਹੀ ਨਹੀਂ ਉਹਦੇ ਕੋਲ, ਤੇ ਉੱਤੋਂ ਵਿਚਾਰਾ ਇਮਾਨਦਾਰ ਹੈ, ਉਹਨੂੰ ਵੋਟਾਂ ਕਿੰਨੇ ਪਾਉਣੀਆਂ ਨੇ? ਅਗਰ ਭਾਰਤ ਵਿੱਚ ਕਾਨੂੰਨ ਤੇ ਡਿਸਿਪਲਿਨ ਹੁੰਦਾ, ਸਾਡੇ ਬੱਚੇ ਬਾਹਰ ਦੇ ਮੁਲਕਾਂ ਚੋਂ ਕਿਉਂ ਦੌੜ ਬਾਹਰ ਦੇ ਮੁਲਕਾਂ ਨੂੰ ਕਿਉਂ ਦੌੜਦੇ? ਜੋ ਬਾਹਰ ਸੈੱਟ ਹੋ ਜਾਂਦੇ ਨੇ ਫਿਰ ਉਹ ਭਾਰਤੀ ਨਾਗਰਿਕਤਾ ਹੀ ਛੱਡ ਦਿੰਦੇ ਨੇ। ਇੱਕ ਸਾਲ ਵਿੱਚ 20-20 ਲੱਖ ਲੋਕੀ ਭਾਰਤੀ ਨਾਗਰਿਕਤਾ ਛੱਡ ਰਹੇ ਨੇ। ਤੇ ਅਗਰ ਟਰੰਪ ਨੇ ਭਾਰਤ ਨੂੰ ਨਰਕ ਕਹਿਤਾ ਤੇ ਬੁਰਾ ਮਨਾਉਣ ਦੀ ਬਜਾਏ ਓਏ ਪਿਆਰੇ ਭਾਰਤੀਓ ਆਪਣੇ ਗਿਰੇਬਾਨ ਚ ਝਾਤੀ ਮਾਰ ਕੇ ਵੇਖੋ, ਕਿਤੇ ਉਹ ਕਿਤੇ ਸੱਚੀ ਮੁੱਚੀ ਅਸੀਂ ਨਰਕ ਦੀ ਚੀਤ ਨਹੀਂ ਰਹਿਣ ਡੇ। ਖੈਰਾ ਸਾਹਿਬ 5 ਮਿੰਟ ਮੈਨੂੰ ਹੋਰ, ਮੈਂ ਬਸ ਆ ਰਿਹਾ ਤੁਹਾਡੇ ਵੱਲ। 1947 ਚ ਪਾਰਟੀਸ਼ਨ ਹੋਈ ਇੰਡੀਆ ਤੇ ਪਾਕਿਸਤਾਨ ਦੀ। ਅਸਾਂ ਬੇਕੂਫਾਂ ਨੇ 10 ਲੱਖ ਤੋਂ ਉੱਪਰ ਆਦਮੀ, ਔਰਤਾਂ, ਬੱਚੇ ਬੇਦਰਦੀ ਨਾਲ ਕਤਲ ਕੀਤੇ। ਉਹ ਜਿਨ੍ਹਾਂ ਸਾਨੂੰ ਕਦੀ ਕੁਛ ਨਹੀਂ ਸੀ ਕਿਹਾ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਸੀ। ਅਸੀਂ ਦਰਿੰਦੇ, ਖੂਨਖਾਰ, ਜਾਹਿਲ ਲੋਕ ਹਾਂ। ਰੋਜ਼ ਪਾਠ, ਪੂਜਾ ਤੇ ਨਮਾਜ਼ਾਂ ਪੜ੍ਹਨ ਵਾਲੇ ਹੋ, ਉਹ ਰੱਬ ਦੇ ਰਿਸ਼ਤੇਦਾਰੋ, ਤੁਹਾਡੀ ਦਇਆ ਭਾਵਨਾ, ਪਿਆਰ, ਮਨੁੱਖ ਨਾਲ ਮਨੁੱਖ ਦੀ ਸਾਂਝ ਤੇ ਤੁਹਾਡਾ ਰੱਬ ਕਿੱਥੇ ਗਿਆ ਸੀ? ਸਾਲ 2 ਸਾਲ ਦੇ ਮਾਸੂਮ ਜਿਹੇ ਬੱਚੇ ਦੀ ਗਰਦਨ ਤੇ ਤੁਸੀਂ ਕਿੱਦਾਂ ਕਿਰਪਾਨ ਚਲਾਈ ਹੋਏਗੀ? ਦੁੱਧ ਪੀਂਦੇ ਬੱਚੇ ਨੂੰ ਤੁਸੀਂ ਕਿਸ ਤਰ੍ਹਾਂ ਬਰਸ਼ੇ ਤੇ ਤਾਂ ਨੂੰ ਟੰਗਿਆ ਹੋਵੇਗਾ? ਘਰ ਨੂੰ 4 ਚਫੇਰਿਓ ਅੱਗਾਂ ਲਾ ਕੇ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀਆਂ ਚੀਕਾਂ ਸੁਣਨ ਵਾਲੇ ਪੱਥਰੋ ਕਾਫਰੋ, ਤੁਹਾਡੇ ਨਾਲ ਮੱਥਾ ਮਾਰਨਾ ਆਪਣਾ ਹੀ ਸਿਰ ਪੜਵਾਉਣ ਵਾਲੀ ਗੱਲ ਹੈ। ਮੈਂ ਤੁਹਾਨੂੰ ਕੀ ਕਹਾਂ, ਸਿਰਫ ਇਹੋ ਹੀ ਕਹਿ ਸਕਦਾ ਕਿ ਟਰੰਪ ਨੇ ਠੀਕ ਹੀ ਕਿਹਾ, ਤੁਸੀਂ ਨਰਕਵਾਸੀ ਤੇ ਕਾਫਰ ਹੋ। ਤੁਹਾਡੇ ਕੋਲ ਤੁਸੀਂ ਪਖੰਡੀ ਹੋ, ਤੁਹਾਡੇ ਕੋਲ ਇਮਾਨ ਹੈ ਹੀ ਨਹੀਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੱਜਣੋ, ਇਹ ਤੇ ਸੀ ਮੇਰੀ ਇਹ ਗੱਲਬਾਤ। ਮੈਂ ਬਿਲਕੁਲ ਇੱਕ ਦੋ ਮਿੰਟ ਤੱਕ ਹੀ ਸੂਬਾ ਸਿੰਘ ਖਹਿਰਾ ਜੀ ਹੁਣਾਂ ਵੱਲ ਜਾ ਰਿਹਾ, ਤੇ ਉਹ ਤੁਹਾਡੇ ਨਾਲ ਕੋਈ ਅੱਧਾ ਘੰਟਾ 20 ਮਿੰਟ ਜਾਂ ਜਿੰਨਾ ਵੀ ਉਹਨਾਂ ਦਾ ਦਿਲ ਕਰੇਗਾ, ਉਹ ਆਪਣਾ ਜੋ ਉਹਨਾਂ ਨੂੰ ਚੰਗਾ ਲੱਗੇਗਾ ਉਸ ਟੌਪਿਕ ਦੇ ਉੱਤੇ ਉਹ ਤੁਹਾਡੇ ਨਾਲ ਗੱਲਬਾਤ ਕਰਨਗੇ। ਪਰ ਮੇਰੀਆਂ ਗੱਲਾਂ ਦਾ ਅੱਜ ਤੁਹਾਨੂੰ ਬਹੁਤ ਗੁੱਸਾ ਆਇਆ ਹੋਵੇਗਾ, ਮਿਹਰਬਾਨੀ ਕਰਕੇ ਠਰੰਮੇ ਨਾਲ ਸੋਚਿਓ, ਰਿਲੈਕਸ ਹੋ ਕੇ ਸੋਚਿਓ। ਮੈਂ ਗਲਤ ਕਹਿ ਰਿਹਾ? ਮੈਂ ਵੀ ਇਹ ਮੈਂ ਪਿਆਰ ਕਰਦਾ ਹਾਂ ਭਾਰਤ ਨੂੰ, ਭਾਰਤੀਆਂ ਨੂੰ, ਉਹਨਾਂ ਦਾ ਭਵਿੱਖ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਸਾਨੂੰ ਦੁੱਖ ਹੁੰਦਾ ਹੈ, ਤੇ ਇਹਨੂੰ ਸੁਧਾਰਨਾ ਤੁਸਾਂ ਹੀ ਹੈ। ਕੋਈ ਬਲਗਾਰੀਆ ਤੋਂ ਫੌਜਾਂ ਨਹੀਂ ਆਉਣੀਆਂ ਸਾਡੇ ਮੁਲਕ ਨੂੰ, ਸਾਡੇ ਲੋਕਾਂ ਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ। ਸਰਦਾਰ ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ।
0: ਮੈਂ ਸੂਬਾ ਸਿੰਘ ਜੀ ਮਾਫੀ ਚਾਹੁੰਦਾ ਵਾ, ਮੈਂ ਟਾਈਮ ਅੱਜ ਜ਼ਿਆਦਾ ਲੈ ਗਿਆ।
1: ਨਹੀਂ ਜੀ, ਨਹੀਂ ਗੱਲ ਹੈ ਵਾਜਵਾ ਸਾਹਿਬ,
0: ਹਾਂਜੀ
1: ਟਰੰਪ ਦੇ ਮੈਂ ਵੀ ਨਿੱਜੀ ਤੌਰ ਤੇ ਵੀ ਦੇਸ਼ ਤੌਰ ਤੇ ਵੀ ਬਹੁਤ ਜ਼ਿਆਦਾ ਮਤਲਬ ਸਭ ਤੋਂ ਵੱਧ ਜੇ ਕੋਈ ਬੇਵਕੂਫ ਦੁਨੀਆ ਨੇ ਇਸ ਵੇਲੇ ਨੇ ਬਰੂਦ ਦੇ ਕੰਡੇ ਤੇ ਲੈਂਦਾ ਨਾ, ਮੈਂ ਵੀ ਉਹਦਾ ਇਸ ਗੱਲ ਦਾ ਮਤਲਬ ਬੜਾ ਕੱਟੜ ਵਿਰੋਧੀ ਆ। ਪਰ
0: ਉਹ ਜਿਹੜੀ ਗੱਲ ਸਾਰੀ ਦੁਨੀਆ ਹੀ ਦਾ ਇਹ ਵਿਚਾਰ ਹੈ ਜੋ
1: ਜੀ ਜੀ ਉਹਦੇ ਆਪਣੇ ਆਪਣੇ ਮੁਲਕ ਦੇ ਲੋਕ ਹੀ ਉਹਦੇ ਉਲਟ, ਆਪਣਾ ਟੱਬਰ ਹੀ ਉਹਦਾ ਉਲਟੋ, ਬਾਕੀ ਦੀ ਗੱਲਾਂ ਛੱਡੋ।
0: ਹਾਂਜੀ।
1: ਤੇ ਪਰ ਉਹ ਜਿਹੜੀ ਜਿਹੜਾ ਉਹਨੇ ਨਰਕ ਕਿਹਾ ਵਾ ਜਿਹੜੇ ਦੇਸ਼ ਨੂੰ, ਉਹਦਾ ਮੈਂ ਗਵਾਹ ਵਾ, ਉਹਦਾ ਮੈਂ ਗਵਾਹ ਵੀ ਹੈਗਾ ਵਾ। ਮਤਲਬ ਇਹ ਵੀ ਗੱਲ ਪੱਕੀ ਆ ਵੀ ਜਿੱਦਾਂ ਨਾ ਉਹ ਕੋਈ ਬੰਦਾ ਮੂਰਖ ਬੰਦਾ ਵੀ ਕਿਸੇ ਵੇਲੇ ਗੱਲ ਸਿਆਣੀ ਕਰ ਦਿੰਦਾ ਨਾ, ਸਿਆਣੀ ਤਾਂ ਹੀ ਚਲੋ ਕਹਿ ਸਕਦੇ ਪਰ ਜੀ ਨੀ ਕਰਦਾ। ਅਸੀਂ ਕੋਈ ਖੁਸ਼ ਨੀ ਹੋ ਰਹੇ, ਅਸੀਂ ਕੋਈ ਬੜੀਏ ਮਤਲਬ ਪ੍ਰਾਪਤੀ ਨੀ ਹੈਗੀ। ਇੱਕ ਧੱਬਾ ਇੱਕ ਸਾਡੇ
0: ਬੱਚੇ ਦੇ ਜਿਹੜੇ ਦੇਸ਼ ਦੱਸੇ ਨੇ। ਇਸ ਤਰ੍ਹਾਂ ਸੋਚਦੇ ਹੋ ਤੇ ਤੁਸੀਂ ਆਪਣੇ ਸਮਾਜ ਤੇ ਮੁਲਕ ਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਦੁੱਖ ਹੁੰਦਾ ਤਾਂ ਤੁਸੀਂ ਕਰਦੇ ਹੋ।
1: ਹੁੰਦਾ ਜੀ, ਬਹੁਤ ਦੁੱਖ ਹੁੰਦਾ, ਪਰ ਅਸੀਂ ਸੱਚਾਈ ਕੰਧ ਤੇ ਦੇਖਿਆ ਵੀ ਠੀਕ ਵੀ ਦੇਖਦਾ ਵੀ ਸਾਹਮਣੇ ਸਾਨੂੰ ਦੇ ਦੁੱਖ ਤੇ ਗੱਲ ਤੇ ਕੋਈ ਤਾਂ ਕਰੀਏ ਵੀ ਆ ਦਿੰਦੇ ਆ। ਪੰਜਾਬੀ ਚ ਕਹਾਵਤ ਆ ਵੀ ਚੋਰ ਦੀ ਮਾਂ ਤੇ ਬੁੱਕਲ ਜੰਮੂ, ਮਤਲਬ ਇੱਥੇ ਚੋਰ ਜਦੋਂ ਇਕੱਠੇ ਹੋਏ ਸਾਰੇ ਤੇ ਉਹ ਮੜ ਜਾ ਦਬਕਾ ਮਾਰਦਾ ਤੇ ਮੜ ਜਾ ਉਹਦੇ ਉਹਦੇ ਇਸ਼ਾਰੇ ਦੇ ਉੱਤੇ ਏਦਾਂ ਮਤਲਬ ਨੱਚਦੇ ਆ, ਉਹਦੇ ਅੱਗੇ ਚੂ ਨੀ ਕਰਦੇ, ਉੱਚੀ ਸਾਹ ਨੀ ਕੱਢਦੇ ਤੇ ਇਹ ਸਾਡੇ ਮੁਲਕ ਦਾ ਜਿਹੜਾ ਜਿਹੜਾ ਜਿਹਨਾਂ ਨੂੰ ਅਸੀਂ ਚੁਣ ਕੇ ਉੱਤੇ ਬਿਠਾਇਆ ਹੋਇਆ ਹਾਕਮ ਵਰਗ ਜਿਹੜਾ ਜਿਹੜਾ ਲੀਡ ਕਰ ਰਿਹਾ ਹੈ ਨਾ। ਇੱਕ ਉਰਦੂ ਦਾ ਸ਼ੇਰ ਆ ਕਿ ਮਤਲਬ ਜੇ ਬਤਾ ਕਿ ਕਾਰਵਾਂ ਕਿਉਂ ਲੁੱਟਾ, ਜੇ ਰਾਜਨੋ ਕਾ ਨਹੀਂ ਤੇਰੀ ਰਾਬਰੀ ਕਾ ਸਵਾਲ ਹੈ। ਤੇ ਇਹ ਇਹਨਾਂ ਦੇ ਜਿਹੜੇ ਰਹਿਬਰ ਨੇ ਸਾਡੇ ਉਹ ਮਤਲਬ ਏਦਾਂ ਦੇ ਆ ਤੇ ਇਹ ਗੱਲਾਂ ਸਾਨੂੰ ਜਿਹੜੀਆਂ ਵਾ ਸੁਣਨੀਆਂ ਪੈ ਰਹੀਆਂ, ਔਰ ਇਹ ਗੱਲਾਂ ਜਿਹੜੀਆਂ ਠੀਕ ਕਰਨ ਵਾਲੇ ਲੋਕ ਖੁਦ ਹੀ ਏਦਾਂ ਦੇ ਆ ਤੇ ਬੜੀ ਅਫਸੋਸ ਦੀ ਗੱਲ ਆ। ਚਲੋ ਦੂਸਰੀ ਗੱਲ ਵਾਜਵਾ ਸਾਹਿਬ, ਜਿਹੜੇ ਨੋਟਾਂ ਨੂੰ ਅੱਗ ਲੱਗਣ ਵਾਲੇ ਕਮਰਾ ਜਿਹੜਾ ਭਰਿਆ ਸੀ ਨਾ, ਤੇ ਜਿਹੜੇ ਜੱਜ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨੀ ਉਹਦਾ, ਉਹ ਜੱਜ ਦਾ ਜੀ ਉਹ ਜੱਜ ਦਾ ਨਾਂ ਹੈਗਾ ਜਸਟਿਸ ਵਰਮਾ, ਉਹ ਉਸ ਵੇਲੇ ਦਿੱਲੀ ਹਾਈ ਕੋਰਟ ਦਾ ਜੱਜ ਸੀ ਤੇ ਨੋਟਾਂ ਫੜੇ ਜਾਣ ਤੋਂ ਬਾਅਦ ਨੋਟ ਉਹਨੂੰ ਇਲਾਹਾਬਾਦ ਹਾਈ ਕੋਰਟ ਚ ਬਦਲ ਦਿੱਤਾ ਗਿਆ ਸੀ,
0: ਉਹਦੀ ਤਬਦੀਲੀ ਕਰ ਦਿੱਤੀ ਗਈ ਸੀ
1: ਜੀ, ਬਦਲਿਆ ਗਿਆ ਸੀ। ਤੇ ਪਹਿਲੀ ਗੱਲ ਤੇ ਕਿੰਨੇ ਦਿਨ ਤੇ ਉਹਨੇ ਉਹਦਾ ਨਾ ਮਤਲਬ ਪਹਿਲਾਂ ਮੀਡੀਆ ਦੇ ਵਿਚ ਖਬਰ ਆਈ ਮੁੜ ਕੇ ਉਹ ਕਹਿੰਦੇ ਜੀ ਉਹ ਤੇ ਉੱਥੇ ਕੋਈ ਨੋਟ ਫੜਿਆ ਹੀ ਨੀ ਗਿਆ, ਉਹ ਮਤਲਬ ਮੁੱਕਰਦੇ ਰਹੇ ਮੀਡੀਆ, ਲੇਕਿਨ ਜਦੋਂ ਗੱਲ ਸਾਹਮਣੇ ਅੱਜ ਕੱਲ ਦੇ ਮੀਡੀਆ ਦੇ ਪੈਰ ਤੇ ਸੋਸ਼ਲ ਮੀਡੀਆ ਵੀ ਹੈਗਾ,
0: ਈਵਨ ਖਹਿਰਾ ਸਾਹਿਬ ਫਾਇਰ ਬ੍ਰਿਗੇਡ ਦਾ ਜਿਹੜਾ ਹੁੰਦਾ ਨਾ ਅਫਸਰ ਜੀ ਜੀ ਅੱਗ ਬੁਝਾਉਣ ਗਿਆ ਸੀ, ਪਹਿਲੀ ਰਿਪੋਰਟ ਚ ਉਹਨੇ ਕਿਹਾ ਕਿ ਉਹ ਜਿਹੜੇ ਨੋਟ ਨੇ ਉਹ ਪਾਏ ਗਏ ਨੇ, ਸੜ ਗਏ ਨੇ ਬਹੁਤ ਸਾਰੇ।
1: ਜਦੋਂ
0: ਪ੍ਰੈਸ ਰਿਪੋਰਟਰਾਂ ਨੇ ਪੁੱਛਿਆ ਤੇ ਉਹ ਕਹਿੰਦਾ ਨਾ ਨਾ ਮੈਂ
1: ਮੁੱਕਰ ਗਿਆ ਸੀ, ਔਰ ਫਿਰ ਉਹਨਾਂ ਨੂੰ ਮੰਨਣਾ ਪਿਆ ਕਿਉਂਕਿ ਅੱਜ ਕੱਲ ਮੇਰਾ ਮੀਡੀਆ ਨੀ ਹੈਗਾ, ਮੀਡੀਆ ਦੇ ਪੈਰਲਲ ਇੱਕ ਸੋਸ਼ਲ ਮੀਡੀਆ ਜਾਂ ਕੋਈ ਬੜਾ ਇੱਦਾਂ ਦੇ ਹੈਗਾ ਵੀ ਮੌਕੇ ਤੇ ਤੁਸੀਂ ਚੀਜ਼ ਨੂੰ ਕੈਚ ਕਰ ਸਕਦੇ ਹੋ ਆਪਣੇ ਨਿੱਜੀ ਤੌਰ ਤੇ ਹਰ ਕੋਈ ਬੰਦਾ, ਤੇ ਜਿਹਦੇ ਤੋਂ ਕੋਈ ਮੁੱਕਰ ਨੀ ਸਕਦਾ, ਜੇ ਮੁੱਕਰਦਾ ਤੇ ਲੱਗਦਾ ਵੀ ਝੂਠ ਬੋਲਦਾ ਹੈ ਨਾ, ਤੇ ਝੂਠ ਦੇ ਪੈਰ ਨੀ ਹੁੰਦੇ। ਤੇ ਉਹ ਫਿਰ ਬੜੇ ਯੁੱਧਾਂ ਤੋਂ ਬਾਅਦ ਉਹਨੇ ਹੁਣ ਰਿਜ਼ਾਈਨ ਕੀਤਾ, ਹਾਂ ਉਹ ਰਿਜ਼ਾਈਨ ਕਰ ਗਿਆ ਆ, ਉਹਦੇ ਸਾਰੇ ਜਿਹੜੇ ਤਨਖਾਹ ਭੱਤੇ ਆਪਣੀ ਬੈਨੀਫਿਟ ਜਿਹੜੀ ਪੈਨਸ਼ਨਰੀ ਬੈਨੀਫਿਟ ਸਾਰੀ ਉਮਰ ਪੈਨਸ਼ਨ ਵੀ ਲਏਗਾ। ਰਿਜ਼ਾਈਨ ਦਾ ਮਤਲਬ ਹੁੰਦਾ ਵੀ ਤੁਹਾਨੂੰ ਸਭ ਕੁਛ ਮਿਲੂਗਾ, ਜੇ ਕੱਢੇ ਜਾਂਦੇ ਜੇ ਇੰਪੀਚਮੈਂਟ ਕਰਕੇ ਹੁੰਦਾ ਨਾ, ਧੋਖੇ ਜੇ ਉਹ ਮਤਲਬ ਮਹਾਂਦੋਸ਼ ਲੱਗਦਾ ਫਿਰ ਉਹਨੂੰ ਕੁਛ ਨੀ ਸੀ ਮਿਲਣਾ। ਹਾਂ ਤੇ ਉਹਨੇ ਘਰ ਬੈਠੇ ਨੇ ਹੁਣ ਲੱਖ ਡੇਢ ਲੱਖ ਰੁਪਇਆ ਮੈਨੂੰ ਲੱਗਦਾ ਕਿ ਪੈਨਸ਼ਨ ਜਿਹੜੀ ਆ ਤੇ ਬਾਕੀ ਕਰੋੜਾਂ ਰੁਪਇਆ ਜਿਹੜਾ ਪੈਨਸ਼ਨ ਦੇ ਬੈਨੀਫਿਟ ਲੈ ਜਾਣਾ
0: ਜਿਹਦੇ ਘਰ ਨੋਟ ਸੜਨ ਡਏ ਨੇ ਉਹਨਾਂ ਨੂੰ ਘਾਟਾ।
1: ਹਾਂਜੀ ਹਾਂਜੀ, ਅੱਜ ਇਹਨੂੰ ਪਤਾ ਹੀ ਨੀ ਮੇਰੇ ਕਮਰੇ ਘੁੱਟਾਂ ਨਾ ਭਰਿਆ। ਇਹ ਸਾਡਾ ਦੇਸ਼ ਆ ਜੀ, ਜੇ ਇਹ ਤੇ ਗੁੱਸਾ ਕਰੇ ਕੋਈ ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਤੇ ਗੁੱਸਾ ਕਰੇ ਕੋਈ ਗਿਲਾ ਕਰੇ ਵੀ ਚਲੋ ਸੱਚ ਵੀ ਕਿਸੇ ਵੇਲੇ ਬਾਦਲ ਸਾਹਿਬ ਚਲੋ ਝੂਠ ਝਾਠ ਬੋਲੋ, ਲੇਕਿਨ ਕਿਸੇ ਵੇਲੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ, ਨਾ ਵੀ ਕਰੋ ਕਿ ਸੱਚ ਨੂੰ ਕੋਈ ਫਰਕ ਨੀ ਪੈਣਾ, ਉਹਨੇ ਸੱਚ ਹੀ ਰਹਿਣਾ ਜੀ। ਬਾਦਲ ਸਾਹਿਬ ਮੈਂ ਜਿਹੜਾ ਕੁਛ ਸਮਾਂ ਜਿਹੜਾ ਆ ਕੱਲ ਦਾ ਜਿਹੜਾ ਦਿਨ ਲੰਘ ਕੇ ਗਿਆ, 1 ਮਈ ਸੀਗਾ ਤੇ ਇਹਨੂੰ ਸੰਸਾਰ ਭਰ ਵਿੱਚ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਤੇ ਮੈਂ ਸੋਚਿਆ ਵੀ ਕਿਉਂ ਨਾ ਕਿ ਜੇ ਮੌਕੇ ਤੇ ਜਿਹੜੇ ਮਜ਼ਦੂਰ ਦਿਵਸ ਆ ਤੇ ਇਹਦੀ ਗੱਲ ਕੀਤੀ ਜਾਈ ਤੇ ਕੰਮ ਨਹੀਂ ਬਣਦੀ। ਇੱਕ ਵਿਦਵਾਨ ਨੇ ਕਿਹਾ ਹੋਇਆ ਵੀ ਇਹ ਜਿਹੜੀ ਖੂਬਸੂਰਤ ਦੁਨੀਆਂ ਨਾ ਜਿਹੜੀ ਦਿਸ ਰਹੀ ਚਾਰ ਸਵੇਰੇ ਚਮਕ ਦਮਕ ਦਿਸ ਰਹੀ ਹੈ, ਜਿਹੜੀ ਲਿਸ਼ਕ ਪੁਸ਼ਕ ਦਿਸ ਰਹੀ ਹੈ, ਇਹ ਮਜ਼ਦੂਰ ਦੇ ਹੱਥਾਂ ਨੇ ਬਣਾਈ ਹੋਈ।
0: ਵਾਹ ਵਾਹ, ਗੱਲ ਵੀ ਠੀਕ,
1: ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਤੇ ਇਸ ਦੁਨੀਆਂ ਨੂੰ ਇਸ ਇੱਥੋਂ ਤੱਕ ਲਿਆਉਣ ਲਈ ਇਹ ਮਤਲਬ ਮਜ਼ਦੂਰ ਆ। ਤੇ ਇਹ ਇੱਕ ਇਤਿਹਾਸਕ ਘਟਨਾ ਬਾਜਵਾ ਸਾਹਿਬ ਇਹ ਦੱਸਦੇ ਆ ਵੀ 1886 ਤੋਂ ਪਹਿਲਾਂ ਜਾਂ ਮਤਲਬ 1850 ਤੋਂ ਬਾਅਦ 1866 ਦੇ ਵਿੱਚ ਸ਼ੁਰੂ ਹੋ ਗਿਆ ਸੀਗਾ ਸੰਘਰਸ਼। ਪਈ ਮਜ਼ਦੂਰ ਦੇ ਕੋਲ ਨਾ ਬਾਜਵਾ ਸਾਹਿਬ ਸਾਈਨ ਕਰਵਾ ਲਏ ਜਾਂਦੇ ਸੀਗੇ, ਇਹਨੂੰ 12 ਤੋਂ 14 ਘੰਟੇ ਕੰਮ ਕਰਨਾ ਪੈਂਦਾ ਸੀਗਾ, ਕਰਦੇ ਸੀਗੇ ਜੀ, ਛੁੱਟੀ ਕੋਈ ਨੀ, ਸੱਤੇ ਦੇਣੀ। ਤੇ ਇਹ 1886 ਦੇ ਵਿੱਚ ਇੱਕ ਸੰਘਰਸ਼ ਸ਼ੁਰੂ ਹੋਇਆ ਦੁਨੀਆਂ ਭਰ ਚ, ਖਾਸ ਕਰਕੇ ਅਮਰੀਕਾ ਦੇ ਵਿੱਚ
0: ਜੀ,
1: ਭਈ ਇਹ ਮਜ਼ਦੂਰਾਂ ਨੇ ਇਹ ਮੰਗ ਰੱਖ ਕੇ ਸੰਘਰਸ਼ ਹੜਤਾਲ ਕਰਨੀ ਕਰ ਦਿੱਤੀ ਕਿ ਅਸੀਂ ਸਾਡਾ ਜਿਹੜਾ ਕੰਮ ਦਾ ਸਮਾਂ ਉਹ 8 ਘੰਟੇ 24 ਘੰਟੇ ਨੂੰ ਤਿੰਨ ਨਾਲ ਵੰਡ ਲਿਆ ਉਹਨਾਂ ਨੇ, ਭਈ 8 ਘੰਟੇ ਕੰਮ, 8 ਘੰਟੇ ਮਤਲਬ ਸਾਨੂੰ ਆਰਾਮ ਚਾਹੀਦਾ ਤੇ 8 ਘੰਟੇ ਸਾਨੂੰ ਆਪਣੇ ਪਰਿਵਾਰ ਲਈ ਵੀ
0: ਚਾਹੀਦੇ,
1: ਅਸੀਂ 24 ਘੰਟਿਆਂ ਦੇ ਵਿੱਚੋਂ 8 ਘੰਟੇ ਕੰਮ ਜਿਹੜਾ ਸਾਡਾ ਤੇ 1 ਛੁੱਟੀ ਜਿਹੜੀ ਹਫਤੇ ਦੇ ਵਿੱਚ ਚਾਹੀਦੀ ਆ। ਤੇ ਮਜ਼ਦੂਰਾਂ ਦੀ ਇਹ ਮੰਗ ਪਈ, ਹੁਣ ਜਿਹੜੇ ਸਰਮਾਏਦਾਰ ਸੀ ਜਿਹੜੇ ਦੂਸਰੇ ਉਹ ਕਿਉਂ ਮੰਨਦੇ?
0: ਬਿਲਕੁਲ,
1: ਔਰ ਇਹ ਬਾਜਵਾ ਸਾਹਿਬ ਗੱਲ ਸ਼ੁਰੂ ਹੋਈ ਆ ਜਦੋਂ ਇਹ ਇੰਡਸਟਰੀਅਲ ਰੈਵੋਲੂਸ਼ਨ ਆਈ ਨਾ, ਮਤਲਬ ਇੰਗਲੈਂਡ ਤੋਂ ਸ਼ੁਰੂ ਹੋਈ ਸੀ 17ਵੀਂ ਸਦੀ ਤੋਂ, 18ਵੀਂ ਚ ਦੁਨੀਆਂ ਭਰ ਦੇ ਕਾਰਖਾਨੇ ਫੈਕਟਰੀਆਂ ਜਦੋਂ ਬਣਨ ਲੱਗੀਆਂ, ਮਤਲਬ ਮਸ਼ੀਨਾਂ ਚੱਲਣ ਲੱਗੀਆਂ, ਉਦੋਂ ਤੋਂ ਇਹ ਮੰਗ ਜਿਹੜੀ ਉਦੋਂ ਤੋਂ ਮਜ਼ਦੂਰ ਜਿਹੜੇ ਸੀ ਇਹਨਾਂ ਚ ਕੰਮ ਕਰਨ ਲੱਗੇ ਤੇ ਉਦੋਂ ਹੀ ਫਿਰ ਇਹ ਮੰਗ ਉੱਠੀ। ਇਹਨੂੰ ਇੰਡਸਟਰੀਅਲ ਰੈਵੋਲੂਸ਼ਨ ਕਹਿ ਦਿੰਦੇ, ਵਰਲਡ ਵਾਈਡ ਜਦੋਂ ਆਈ ਆ ਸਾਰੀ ਇੰਡਸਟਰੀ ਕਰਕੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਇੰਨੀ ਦੁਨੀਆਂ ਨੇ ਤਰੱਕੀ ਕੀਤੀ ਆ, ਮਸ਼ੀਨਾਂ ਰੇਲ ਗੱਡੀਆਂ ਹਵਾਈ ਜਹਾਜ਼ਾਂ ਤੱਕ ਆ ਗਈ ਹੁਣ ਤੇ ਮਤਲਬ। ਤੇ ਇਹ ਬਾਜਵਾ ਸਾਹਿਬ ਜਿਹੜੇ ਫਿਰ ਸਰਮਾਏਦਾਰ ਸੀਗੇ ਤੇ ਸਰਕਾਰਾਂ ਵੀ ਜੇ ਵੇਖੋ ਸਦੀਆਂ ਤੋਂ ਸੰਸਾਰ ਭਰ ਦੀਆਂ ਸਰਕਾਰਾਂ ਸਰਮਾਏਦਾਰ ਪੱਕੀ ਰਹੀਆਂ ਤੇ ਸਰਮਾਏਦਾਰ ਹੀ ਇਹਦੇ ਵਿੱਚ ਹਿੱਸੇਦਾਰ ਰਹੇ ਆ। ਉਹਨਾਂ ਨੇ ਜਦੋਂ ਉਹਨਾਂ ਨੇ ਮਜ਼ਦੂਰਾਂ ਦੀ ਮੰਗ ਕੀਤੀ ਤੇ ਉਹਨਾਂ ਨੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਸਰਕਾਰਾਂ ਨੇ ਵੀ ਸਾਥ ਦਿੱਤਾ ਤੇ ਇਹਨਾਂ ਨੂੰ ਮਤਲਬ ਗੁਲਾਮ, ਜਿੱਦਾਂ ਇੱਕ ਆਮ ਬੰਦਾ ਜਦੋਂ ਗਰੀਬ ਬੰਦਾ ਕੋਈ ਮੰਗ ਕਰਦਾ ਜਾਂ ਕੋਈ ਥੋੜੀ ਬਹੁਤੀ ਬੜਕ ਮਾਰਦਾ ਜਾਂ ਕੋਈ ਇਸ ਤਰ੍ਹਾਂ ਦੀ ਚੈਲੰਜ ਕਰਦਾ ਤੇ ਉਹਨੂੰ ਕਹਿ ਜਾਂਦਾ ਵੀ ਹੋਏ ਇਹਦੀ ਇੰਨੀ ਔਕਾਤ ਇਹਦੀ ਜੁਰਤ ਇਹਦੀ ਇਹਨੂੰ ਇਹਨੇ ਇਹਨੇ ਕਿੱਦਾਂ ਇਹਨੇ ਹਿੰਮਤ ਕਰ ਲਈ ਸਾਡੇ ਅੱਗੇ ਬੋਲਣ।
0: ਬਿਲਕੁਲ ਬਿਲਕੁਲ, ਨਾਲੇ ਉਦੋਂ ਤੇ ਬੜਾ ਚੰਬਾ ਸੀ, ਹੁਣ ਤੇ ਡਿਮਾਂਡ ਹੋਣ ਲਈ ਕਿਹਾ ਜਾਂਦਾ ਨਾ ਥੋੜੀ ਬਹੁਤੀ ਹੋਰ, ਪਰ ਉਦੋਂ ਤੇ ਬਿਲਕੁਲ ਸਟਾਰਟਿੰਗ ਸੀ।
1: ਬਿਲਕੁਲ ਜੀ, ਸਟਾਰਟਿੰਗ ਸੀ, ਉਹਨਾਂ ਨੇ ਕੋਈ ਆਪਣੀ ਮਜ਼ਦੂਰੀ ਵਧਾਉਣ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਕੰਮ ਦੇ ਸਮੇਂ ਦੀ ਗੱਲ ਕੀਤੀ ਸੀ, ਸਮਾਂ ਜਿਹੜਾ ਇੰਨਾ ਸਮਾਂ ਜਿਹੜਾ ਸਾਨੂੰ ਦਿੱਤਾ ਜਾਣਾ ਚਾਹੀਦਾ, ਇੰਨਾ ਸਮਾਂ ਬਣਦਾ। ਤੇ ਇਹ ਬਾਜਵਾ ਸਾਹਿਬ ਜਦੋਂ ਮੈਂ ਆਪਣੇ ਪੰਜਾਬੀ ਦੇ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਸ਼ੇਅਰ ਤੁਹਾਡੀ ਨਜ਼ਰ ਕਰੂੰਗਾ ਤੇ ਹਾਂ ਉਹ ਸੰਸਾਰ ਭਰ ਦੀ ਗੱਲ ਕਰਦੇ ਆ ਵੀ ਦੋ ਟੋਟਿਆਂ ਵਿੱਚ ਭੋਇਣ ਟੁੱਟੀ ਇੱਕ ਮਹਿਲਾਂ ਦਾ ਇੱਕ ਢੋਕਾਂ ਦਾ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਲੋਕਾਂ ਦਾ ਇੱਕ ਜੋਕਾਂ ਦਾ
0: ਵਾਹ ਵਾਹ
1: ਇੱਕ ਤੇ ਜੋਕਾਂ ਜਿਹੜੀਆਂ ਮਤਲਬ ਜੋਕ ਵਾਂਗ ਜੋਕ ਤੁਸੀਂ ਕਦੇ ਵੇਖੀ ਹੋਣੀ ਪਿੰਡ
0: ਚੁੱਪ
1: ਚਾਪ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਜੋਕ ਸਿਰਫ ਲਹੂ ਬਾਦਲ ਸਾਹਿਬ ਉਹਦੀ ਖੁਰਾਕ ਵੇਖੋ ਸਿਰਫ ਲਹੂ ਪੀਂਦੀ
0: ਹੈ
1: ਉਹ ਇੱਕ ਮਾੜੀ ਮਾੜੀ ਜੀ ਜਲੂਣ ਜੀ ਹੁੰਦੀ ਹੈ ਮਤਲਬ ਖੁਰਕ ਜੀ ਉਹਦੇ ਕੋਲ ਪਤਾ ਨੀ ਕਿਹੜਾ ਇੰਜੈਕਸ਼ਨ ਆ ਵੀ ਉਹ ਕਿੱਥੋਂ ਲਾ ਕੇ
0: ਦੇਖ ਲੋ ਪਤਾ ਵੀ ਨੀ ਲੱਗਦਾ ਕਿ ਉਹਨੇ ਕਦੋਂ ਆਪਣੀ ਚੋਬੀ ਆ ਜਾਂ ਰਸਤਾ ਬਣਾਇਆ ਕਿੱਦਾਂ
1: ਹਾਂਜੀ ਹਾਂਜੀ
0: ਜਲੂਣ ਜਿਹੀ ਹੋਵੇਗੀ
1: ਹਾਂਜੀ ਹਾਂਜੀ ਤੇ ਬਾਜਵਾ ਸਾਹਿਬ ਇਹ ਜੋਕਾਂ ਵਰਗੇ ਲੋਕ ਸੰਸਾਰ ਭਰ ਵਿੱਚ ਵੇਖੋ ਕਿਰਤੀਆਂ ਨੂੰ ਸਦੀਆਂ ਤੋਂ ਟੱਕਰੇ ਹੋਏ ਆ ਔਰ ਅੱਜ ਤੱਕ ਉਹਨਾਂ ਦਾ ਉਸੇ ਤਰ੍ਹਾਂ ਹੀ ਲਹੂ ਪੀਤਾ ਜਾ ਰਿਹਾ ਇੱਕ ਪਾਸੇ ਮਜ਼ਦੂਰ ਵਰਗਾ ਇੱਕ ਪਾਸੇ ਹਾਕਮ ਵਰਗਾ ਔਰ ਅੱਜ ਦੀ ਤਰੀਕ ਵਿੱਚ ਵੀ ਮੈਂ ਜਿਹੜੀ ਸਾਡੇ ਪ੍ਰੈਸ ਵਿੱਚ ਜਿਹੜੀ ਪ੍ਰਿੰਟ ਮੀਡੀਆ ਚ ਪੜ੍ਹ ਰਿਹਾ ਸੀਗਾ ਕਿ ਅੱਜ ਵੀ ਜਿਹੜਾ ਸਾਡੇ ਭਾਰਤ ਭਰ ਵਿੱਚ ਜਿਹੜੇ ਜਿਹੜੇ ਸਰਮਾਏਦਾਰ ਉਹਨਾਂ ਦੀ ਗਿਣਤੀ ਵੱਧ ਰਹੀ ਆ ਤੇ ਜਿਹੜੇ ਗਰੀਬ ਆ ਉਹਨਾਂ ਦੀ ਮਤਲਬ ਜੇ ਕਹਿ ਲਈਏ ਪੰਜਾਬੀ ਚ ਸਿੱਧੇ ਸ਼ਬਦਾਂ ਚ ਵੀ ਅਮੀਰ ਹੋਰ ਅਮੀਰ ਹੋ ਰਿਹਾ ਤੇ ਗਰੀਬ ਹੋਰ ਗਰੀਬ ਹੋ ਰਿਹਾ ਹਾਂ ਤੇ ਇਹ ਇੱਕ ਘੋਲ ਹੋਇਆ ਬੜਾ ਜ਼ਬਰਦਸਤ ਹੈ ਤੇ ਇਹ ਇੱਕ ਮਈ ਨੂੰ ਜਿਹੜਾ ਸੀ ਨਾ ਲੇਬਰ ਚੌਂਕ ਜਿਹੜਾ ਵਾ ਵੈਸੇ ਤੇ ਲੇਬਰ ਚੌਂਕ ਸਾਰੇ ਸੰਸਾਰ ਭਰ ਵਿੱਚ ਹੀ ਆ ਔਰ ਇਹ ਚੌਂਕ ਜਿਹੜੇ ਹੁਣ ਸਾਡੇ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਿਆ ਮਤਲਬ ਬਟਾਲੇ ਦੇ ਵਿੱਚ ਵੀ ਇੱਕ ਚੌਂਕ ਲੇਬਰ ਚੌਂਕ ਹੈਗਾ ਜਿੱਥੇ ਸਵੇਰੇ ਮੈਨੂੰ ਲੱਗਦਾ ਕੋਈ 300-400 ਬੰਦਾ ਰੋਜ ਖੜਾ ਹੁੰਦਾ
0: ਜੀ ਉਹ ਪਠਾਨਕੋਟ ਵੀ ਮੈਂ ਵੇਖਿਆ
1: ਜੇ ਕੋਈ ਲਾਗੋ ਦੀ 2 ਮਿੰਟ ਤੁਸੀਂ ਵੈਸੇ ਵੀ ਉੱਥੇ ਬ੍ਰੇਕ ਮਾਰੋ ਤੁਹਾਡੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸ਼ਾਇਦ ਕੰਮ
0: ਲਿਆ
1: ਇਸ ਤਰ੍ਹਾਂ ਦਾ ਮਤਲਬ ਬਹੁਤ ਸਾਰੇ ਮਜ਼ਦੂਰ ਵਿਚਾਰੇ ਆਉਂਦੇ ਨੇ ਆਪਣੀਆਂ ਰੋਟੀਆਂ ਤੋਂ ਲੈ ਆਉਂਦੇ ਆ ਕਿਸੇ ਨੂੰ ਕੰਮ ਮਿਲ ਜਾਂਦਾ ਕਿਸੇ ਨੂੰ ਨਹੀਂ ਮਿਲਦਾ ਉਸੇ ਹੀ ਖੜ ਕੇ 12-1 ਤੱਕ ਘਰ ਨੂੰ ਚਲ ਜਾਂਦੇ ਆ ਅੱਜ ਵੀ ਇਹ ਸੰਸਾਰ ਭਰ ਦੇ ਵਿੱਚ ਇਹ ਜਿਹੜਾ ਮਤਲਬ ਨਾ ਇੱਕ ਕਾਣੀ ਵੰਡ ਜਿਹੜੀ ਆ ਨਾ ਕੰਮ ਦੀ ਕਾਣੀ ਵੰਡ ਜਾਇਦਾਦ ਦੀ ਹੱਕਾਂ ਦੀ ਹਕੂਕ ਦੀ ਅਧਿਕਾਰਾਂ ਦੀ ਚੱਲ ਰਹੀ ਹੈ ਹਾਂਜੀ ਹਾਂਜੀ ਤੇ ਵੈਸੇ ਬਾਬਾ ਨਜ਼ਮੀ ਪਾਕਿਸਤਾਨ ਦਾ ਸ਼ਾਇਰ ਆ ਬੜਾ ਤੁਸੀਂ ਸੁਣਿਆ ਵੀ ਆ ਉਹਦੀ ਕਵਿਤਾ ਵੀ ਸੁਣੀ ਹੋਊਗੀ ਲੋਕ ਪੱਖੀ ਸ਼ਾਇਰ ਲੋਕ ਪੱਖੀ ਸ਼ਾਇਰ ਜੀ ਜੀ ਤੇ ਬਾਜਵਾ ਸਾਹਿਬ ਉਹਨੇ ਜਦੋਂ ਤੁਸੀਂ ਵੈਸੇ ਕਿਸੇ ਵੇਲੇ ਤੁਸੀਂ ਵੀ ਬੜੇ ਸਖ਼ਤ ਸ਼ਬਦ ਵਰਤਦੇ ਨਾ ਇਹਨਾਂ ਜਿਹੜੇ ਪਖੰਡੀ ਜਾਂ ਲੁੱਟਣ ਵਾਲੇ ਜਾਂ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਚਿਲਤਰ ਕਰਨ ਵਾਲੇ ਲੋਕ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਉਹਨਾਂ ਵਾਸਤੇ ਕਿਸੇ ਵੇਲੇ ਤੁਸੀਂ ਵੀ ਸ਼ਬਦ ਜਦੋਂ ਵਰਤਦੇ ਹੁੰਦੇ ਤੇ ਮੈਨੂੰ ਮਹਿਸੂਸ ਹੁੰਦਾ ਵੀ ਇੰਨੇ ਸਖ਼ਤ ਸ਼ਬਦ ਬਾਜਵਾ ਸਾਹਿਬ ਨੂੰ ਨਹੀਂ ਵਰਤਣੇ ਚਾਹੀਦੇ
0: ਗੱਲ ਏਦਾਂ
1: ਪਰ ਤੇ ਜਦੋਂ ਮੇਰੀ ਮੇਰੀ ਗੱਲ ਪੂਰੀ ਹੋ ਲੈਂਦੀ ਸਰ ਤੇ ਜਦੋਂ ਮੈਂ ਬਾਬੇ ਨਜ਼ਮੀ ਦਾ ਸ਼ੇਰ ਪੜਿਆ ਤੇ ਮੈਂ ਸਮਝਿਆ ਵੀ ਗੱਲ ਬਾਜੀ ਦੀ ਵੀ ਠੀਕ ਹੈ ਉਹਨਾਂ ਦਾ ਇੱਕ ਸ਼ੇਰ ਆ ਵੀ ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦਾ ਨਹੀਂ ਮਜ਼ਦੂਰ ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕਮ ਸੂਰ ਉਹਨੇ ਇਕੱਲੇ ਕੁੱਤੇ ਹੀ ਨੀ ਕਿਹਾ ਉਹਨੇ ਸੂਰ ਵੀ ਕਿਹਾ ਹੁੰਦਾ
0: ਸੂਰ ਵੀ ਕਿਹਾ ਜਦੋਂ ਕਿ ਸੂਰ ਉਸ ਸੋਸਾਇਟੀ ਦੇ ਵਿੱਚ ਬੜਾ ਖਤਰਨਾਕ ਲੱਗਦਾ
1: ਜੀ ਜੀ ਜੀ ਜੀ ਜੀ ਹਾਂਜੀ ਹੁਣ ਤੁਸੀਂ ਕਰੋ ਕੀ ਕਹਿਣ ਲੱਗੇ
0: ਮੈਂ ਮਤਲਬ ਕਿ ਇੱਕ ਵਾਰੀ ਗੱਲਬਾਤ ਕਰਦਿਆਂ ਕਰਦਿਆਂ ਨਾ ਰੇਡੀਓ ਤੇ ਕਿਹਾ ਕਿ ਇਹ ਹੁਣ ਵੀ ਮੈਂ ਮਾਫੀ ਚਾਹਾਂਗਾ ਵੀ ਇਹ ਕੰਜਰ ਲੋਕ ਤੇ ਮੈਨੂੰ ਆਪਣੇ ਆਪ ਚ ਹੀ ਸ਼ਰਮ ਆਈ ਵੀ ਇਹ ਲਫ਼ਜ਼ ਮੈਨੂੰ ਨਹੀਂ ਸੀ ਵਰਤਣਾ
1: ਚਾਹੀਦਾ
0: ਛੋਟਾ ਜਿਹਾ ਪਾਜ਼ ਕੀਤਾ ਤੇ ਮੈਂ ਕਿਹਾ ਦੋਸਤੋ ਅਗਰ ਇਹਨਾਂ ਲੋਕਾਂ ਨੂੰ ਕੰਜਰ ਖਾਨਾ ਕਰਦੇ ਸ਼ਰਮ ਨਹੀਂ ਆਉਂਦੀ ਸਮਾਜ ਵਿਚ ਤੇ ਸਾਨੂੰ ਤੇ ਕੰਜਰਾਂ ਨੂੰ ਕੰਜਰ ਕਹਿੰਦੇ ਆ ਕਿਉਂ ਸ਼ਰਮ
1: ਬਿਲਕੁਲ ਹਾਂਜੀ ਹਾਂਜੀ ਇਹਨਾਂ ਇਸੇ ਕਰਕੇ ਸਾਨੂੰ ਇਹ ਸ਼ਬਦ ਵਰਤਣਾ ਪਿਆ ਅਦਰਵਾਈਜ਼ ਅਸੀਂ ਸਾਨੂੰ
0: ਅਸੀਂ ਵੀ
1: ਮਤਲਬ ਕੋਈ ਨਹੀਂ ਨਹੀਂ ਪਸੰਦ ਕਰਦੇ ਅਦਬ ਅਦਬ ਇਹ ਸ਼ਬਦ ਕੁਛ ਸ਼ਬਦ ਜਿਹੜੇ ਹੁੰਦੇ ਆ ਸਲੀਕੇ ਚ ਅਦਬ ਦੇ ਵਿਚ ਜਿਹੜੇ ਆ ਨਾ ਉਹ ਨਹੀਂ ਆਉਂਦੇ ਜੀ ਇਹ ਬੜੇ ਬੜੇ ਰਫ਼ ਤੇ ਬੜੇ ਹੀ ਮਤਲਬ ਹੇਠਲੇ ਲੈਵਲ ਦੇ ਸ਼ਬਦ ਨੇ, ਪਰ ਇਹ ਉਹਨਾਂ ਸ਼ਬਦਾਂ ਤੋਂ ਵੀ ਬਹੁਤ ਗਾਂ ਜਾ ਕੇ ਗਿਰ ਜਾਂਦੇ ਆ ਜੀ।
0: ਅੱਛਾ, ਹੁਣ ਉਹਨੇ ਨਜ਼ਮੀ ਸਾਹਿਬ ਹੋਣਾ ਨੇ ਉਹਨਾਂ ਦੇ ਸਾਰੀ ਦੁਨੀਆਂ ਚ ਰਿਸਪੈਕਟ ਹੈ, ਕਹਿੰਦਾ ਤੁਸੀਂ ਕੁੱਤੇ ਤੇ ਸੂਰ ਹੋ।
1: ਜੀ ਜੀ ਬਿਲਕੁਲ ਜੀ ਬਿਲਕੁਲ, ਜਿਸ ਧਰਤੀ ਤੇ ਰਜਵਾ ਟੁੱਕਰ ਖਾਂਦਾ ਨੀ ਮਜ਼ਦੂਰ, ਉਸ ਧਰਤੀ ਦੇ ਹਾਕਮ ਕੁੱਤੇ ਉਹਦੇ ਹਾਕਮ ਸੂਰ। ਹਾਂ ਹਾਂ ਹਾਂਜੀ ਹਾਂਜੀ। ਅੱਛਾ ਬਾਦ ਸਾਹਿਬ, 1880 ਦੇ ਵਿਚ ਹੀ ਯੂਰਪੀ ਦੇਸ਼ਾਂ ਦੇ ਵਿਚ 24 ਘੰਟੇ ਚੋਂ 8 ਘੰਟੇ ਕੰਮ ਦੇ ਕਰਨ ਦਾ ਨਾ ਮਤਲਬ ਚੱਲ ਪਈ ਸੀ, ਇੱਕ ਸੰਘਰਸ਼, ਇੱਕ ਲੜਾਈ, ਇੱਕ ਗੱਲ, ਇੱਕ ਮੰਗ।
0: ਸਰ ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਤੇ ਨੈਟ ਵੀ ਠੀਕ ਚੱਲ ਰਿਹਾ ਪਰ ਮੈਨੂੰ ਸਮਝ ਨਹੀਂ ਆ ਰਹੀ।
1: ਹਾਂਜੀ ਹਾਂਜੀ ਬਾਦ ਸਾਹਿਬ ਠੀਕ। ਅੱਛਾ ਬਾਦ ਸਾਹਿਬ, ਇਹ ਅਮਰੀਕਾ ਦੇ ਸ਼ਹਿਰਾਂ ਦੇ ਵਿਚ ਨਾ ਇਹ ਮੰਗ ਜਿਹੜੀ ਸੀਗੀ ਇਹ ਹੋਣ ਲੱਗ ਪਈ। ਉਹਨਾਂ ਸ਼ਹਿਰਾਂ ਦੇ ਵਿਚ ਹੈਗਾ ਵਾ ਨਿਊਯਾਰਕ, ਬਾਲਟੀਮੋਰ, ਸ਼ਿਕਾਗੋ ਤੇ ਸਿਨਸਿਨਾਟੀ ਤੇ ਸਾਨ ਫਰਾਂਸਿਸਕੋ ਵਿਚ ਜਿਹੜੇ ਸੀ ਨੇ 8 ਘੰਟੇ ਦਿਹਾੜੀ ਦੀ ਮੰਗ ਜਿਹੜੀ ਸੀ ਉਭਰ ਲੱਗੀ ਤੇ ਅੰਦੋਲਨ ਤੇਜ਼ ਹੋਇਆ ਤੇ ਜਿਹੜਾ ਸਮੁੱਚੇ ਜਿਹੜੇ ਅੰਦੋਲਨ ਨੇ ਸਮੁੱਚੇ ਦੇਸ਼ ਦੇ ਵਿਚ ਪੂੰਜੀਪਤੀਆਂ ਨੇ ਜਿਹੜੀ ਸੀ ਕੰਬਣੀ ਛੇੜ ਦਿੱਤੀ ਤੇ ਅਨੇਕ 1 ਮਈ 1886 ਨੂੰ ਜਿਹੜੇ ਅਨੇਕਾਂ ਫੈਕਟਰੀਆਂ ਕਾਰਖਾਨਿਆਂ ਦੇ ਜਿਹੜੇ ਕਰੀਬ 1,90,000 ਮਜ਼ਦੂਰ ਸੀ ਨਾ ਉਹ ਹੜਤਾਲ ਤੇ ਚਲੇ ਗਏ ਤੇ ਸੜਕਾਂ ਤੇ ਆ ਕੇ ਹੜਤਾਲ ਕਰਕੇ ਘਰ ਨੀ ਬੈਠੇ ਉਹ ਲੋਕ ਸੜਕਾਂ ਤੇ ਆ ਕੇ ਇਕੱਠੇ ਹੋ ਕੇ ਇੱਕ ਰੋਸ ਮੁਜ਼ਾਹਰਾ ਕਹਿ ਲੋ, ਇੱਕ ਰੈਲੀ ਕਹਿ ਲੋ, ਇੱਕ ਮਤਲਬ ਰੋਸ ਮਾਰਚ ਕਰ ਲੋ ਆ ਕੇ ਕਰ ਗਏ ਤੇ ਉਹਨਾਂ ਦੇ ਲੀਡਰ ਹੈਗੇ ਸੀ ਬਾਦ ਸਾਹਿਬ ਅਗਸਤ ਸਪਾਈਸ ਅਤੇ ਅਲਬਰਟ ਪਾਰਸਨ। ਹਾਂਜੀ ਹਾਂਜੀ, ਇਹ ਉਹਨਾਂ ਦੀ ਅਗਵਾਈ ਕਰਦੇ ਸੀ। ਇਹਨਾਂ ਦੀ ਅਗਵਾਈ ਹੇਠ ਇੰਟਰਨੈਸ਼ਨਲ ਪੀਪਲ ਵਰਲਡ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਹੋਣੀ ਚਾਹੀਦੀ ਤੇ ਜਿਹੜਾ ਪੂਰੇ ਅਮਰੀਕਾ ਦੇ ਵਿਚ ਇੱਕ ਬੜਾ ਮਜ਼ਬੂਤ ਸੰਗਠਨ ਦੇ ਤੌਰ ਤੇ ਜਿਹੜੀ ਸੀ ਨਾ ਮਸ਼ਹੂਰ ਹੋ ਗਈ ਇੱਕ ਦਮ ਤੇ ਆਪਣੇ ਫਿਰ ਬਾਜਵਾ ਸਾਹਿਬ ਵੱਡੀ ਗੱਲ ਵੇਖੋ, ਅੱਜ ਅਸੀਂ ਮੀਡੀਆ ਨੂੰ ਗੋਦੀ ਮੀਡੀਆ ਕਹਿੰਦੇ ਆ ਜਾਂ ਸਰਕਾਰ ਪੱਖੀ ਮੀਡੀਆ ਨੂੰ ਅਸੀਂ ਭੰਡਦੇ ਆ ਨਾ, ਉਸ ਵੇਲੇ ਅੱਜ ਤੋਂ 1886 ਦੇ ਵਿਚ ਵੇਖੋ ਅਮਰੀਕਾ ਵਰਗੇ ਮੁਲਕ ਵਿਚ ਵੀ ਉਸ ਵੇਲੇ ਮੀਡੀਆ ਨੇ ਜਿਹੜਾ ਸੀ ਸਰਮਾਏਦਾਰਾਂ ਦਾ ਸਰਕਾਰਾਂ ਦਾ ਸਾਥ ਦਿੱਤਾ ਤੇ ਇਹ ਇਹ ਜਿਹੜਾ ਸੰਘਰਸ਼ ਸੀਗਾ ਇਹ ਸੰਘਰਸ਼ਮਈ ਜਿਹੜੇ ਲੀਡਰ ਸੀ ਉਹਨਾਂ ਨੂੰ ਪਾਗਲ, ਉਹਨਾਂ ਨੂੰ ਛਦਾਈ, ਉਹਨਾਂ ਨੂੰ ਕਾਇਰ ਤੱਕ ਦੇ ਸ਼ਬਦ ਲਿਖੇ ਉਹਨਾਂ ਨੇ। ਹਾਂ ਹਾਂ ਹਾਂ ਹਾਂ ਤੇ ਉਹਨਾਂ ਨੇ ਸਰਕਾਰ ਦਾ ਤੇ ਹੋਣਾ ਸੀ ਉਹਨਾਂ ਦੇ ਨਾਲ ਪੂਰਾ ਸਮਰਥਨ ਸੀ, ਉਹਨਾਂ ਨੂੰ ਮੀਡੀਆ ਲਈ ਵੀ ਹਾਸਲ ਸੀਗਾ। ਸ਼ਿਕਾਗੋ ਮੇਲ ਅਖਬਾਰ, ਇੱਕ ਸ਼ਿਕਾਗੋ ਮੇਲ ਨੇ ਆਪਣੀ ਸੰਪਾਦਕੀ ਜਦੋਂ ਹਰ ਅਖਬਾਰ ਰੋਜ਼ ਇੱਕ ਸੰਪਾਦਕੀ ਲਿਖਦੀ ਐਡੀਟੋਰੀਅਲ, ਐਡੀਟੋਰੀਅਲ ਉਹ ਮੌਕੇ ਦੀ ਕੋਈ ਵੀ ਜਿਹੜੀ ਬਹੁਤ ਪੀਕ ਟੌਪ ਦੀ ਸਮੱਸਿਆ ਹੋਵੇ ਉਹਨੂੰ ਲੈ ਕੇ ਉਹਦੇ ਤੇ ਆਪਣੇ ਵਿਚਾਰ ਪ੍ਰਗਟ ਕਰਦੀ ਆ। ਹਾਂ ਜਿੱਦਾਂ ਆਪਾਂ ਤੁਸੀਂ ਆਪਣੇ ਪ੍ਰੋਗਰਾਮ ਦਾ ਕੋਈ ਇੱਕ ਵਿਸ਼ਾ ਲੈਂਦੇ ਹੋ ਤੇ ਉਹ ਮਤਲਬ ਸਮੁੱਚੇ ਸਮਾਜ ਦੇ ਵਿੱਚ ਜਿਹੜਾ ਕਰੰਟ ਭਾਕ ਦਾ ਮਸਲਾ ਉਹ ਹੁੰਦਾ ਹਾਂਜੀ, ਉਸੇ ਤਰ੍ਹਾਂ ਹੀ ਉਹ ਭਾਕ ਦੇ ਮਸਲੇ ਦੇ ਉੱਤੇ ਐਡੀਟੋਰੀਅਲ ਲਿਖਦੀ ਆ ਤੇ ਸ਼ਿਕਾਗੋ ਮੇਲ ਨੇ ਐਡੀਟੋਰੀਅਲ ਲਿਖਿਆ ਬਾਜਵਾ ਸਾਹਿਬ ਤੇ ਉਹਨੇ ਮਜ਼ਦੂਰ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਿਖਿਆ ਸੀਗਾ ਉਹਨਾਂ ਦਿਨਾਂ ਦੇ ਵਿੱਚ ਵੀ ਸ਼ਹਿਰ ਵਿੱਚ 2 ਬਦਮਾਸ਼ ਖੁੱਲੇ ਘੁੰਮ ਰਹੇ ਆ, ਇਹ ਜਿਹੜੇ ਅਗਸਤ ਤੇ ਮਤਲਬ ਪਾਰਸਸ
0: ਜਿਹੜੇ ਦੋ ਜਿਹੜੇ
1: ਹਾਂਜੀ ਤੇ 2 ਸ਼ੁਭ ਕੈਰ ਜੋ ਵਾਰ ਵਾਰ ਮੁਸੀਬਤਾਂ ਖੜੀਆਂ ਕਰ ਰਹੇ ਹਨ, ਇੱਕ ਦਾ ਨਾਂ ਹੈ ਪਾਰਸਨ ਤੇ ਦੂਜੇ ਦਾ ਨਾਂ ਹੈ ਆਗਸਤ। ਜੇਕਰ ਭਵਿੱਖ ਵਿਚ ਕੋਈ ਵੱਡੀ ਮੁਸੀਬਤ ਖੜੀ ਹੁੰਦੀ ਹੈ ਤਾਂ ਇਹੀ ਜ਼ਿੰਮੇਵਾਰ ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਅੱਗੇ ਜਾ ਕੇ ਦੱਸੂੰਗਾ ਤੇ ਤੁਹਾਨੂੰ ਪਤਾ ਵੀ ਹੋਊਗਾ ਵੀ ਇਹਨਾਂ ਨੂੰ ਵਾਕਿਆ ਫਾਂਸੀ ਤੱਕ ਦੀ ਵਿਚਾਰਿਆਂ ਨੂੰ ਸਜ਼ਾ ਮੁੜ ਕੇ ਦਿੱਤੀ ਗਈ ਮਿਲੀ।
0: ਸਿਰਫ ਇੱਕ ਪਤਾ ਸਰ ਕੇ ਉਹ ਪੁਲਿਸ ਨੇ ਗੋਲੀ ਚਲਾਈ ਸੀ ਤੇ 4 ਮਜ਼ਦੂਰ ਵੀ ਮਰੇ ਸੀ।
1: ਉਹ ਹਾਂ ਉਹ ਗੱਲ ਕਰਦੇ ਨੇ ਜੀ, ਜ਼ਿਆਦਾ ਮਰੇ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਇਹ ਬਾਦ ਸਾਹਿਬ ਹੇ ਮਾਰਕੀਟ ਦੇ ਵਿਚ ਨਾ 1 ਮਈ 1886 ਨੂੰ ਜਿਹੜਾ ਸੀਗਾ ਹੇ ਮਾਰਕੀਟ ਸ਼ਿਕਾਗੋ ਦੇ ਵਿਚ ਇੱਕ ਬਹੁਤ ਵੱਡਾ ਮਜ਼ਦੂਰਾਂ ਦਾ ਇਕੱਠ ਹੋਇਆ ਤੇ ਉਹ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਆ ਵੀ ਉਹ ਮਾਰੇ ਗਏ ਸੀ ਮਜ਼ਦੂਰ, ਉਹ 4 ਨੀ ਸੀ ਜ਼ਿਆਦਾ ਮਜ਼ਦੂਰ ਮਾਰੇ ਗਏ ਸੀ ਉਹਨੇ ਨਾ ਭੀੜ ਦੇ ਵਿਚੋਂ ਨਾ ਭੀੜ ਦੇ ਵਿਚੋਂ ਹਿੰਸਕ ਭੀੜ ਦੇ ਵਿਚੋਂ ਕਿਸੇ ਮਜ਼ਦੂਰ ਨੇ ਜਾਂ ਕਿਸੇ ਆਦਮੀ ਨੇ ਪੁਲਿਸ ਦੇ ਉੱਪਰ ਨਾ ਇੱਕ ਮਤਲਬ ਉਹ ਬੰਬ ਸੁੱਟਿਆ, ਉਹ ਪੁਲੀਸ ਫਟ ਗਿਆ ਤੇ ਉਸ ਬੰਬ ਦੇ ਨਾਲ ਇੱਕ ਪੁਲਿਸ ਵਾਲਾ ਮਾਰਿਆ ਗਿਆ। ਹਾਂ, ਉਹ ਪੁਲਿਸ ਵਾਲਾ ਮਾਰਿਆ ਗਿਆ ਤੇ ਉਹਨਾਂ ਨੇ ਗੋਲੀ ਚਲਾਈ ਤੇ ਗੋਲੀ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਜਿਹੜੇ ਸੀ ਨਾ ਮਰੇ ਸੀਗੇ। ਹਾਂਜੀ ਹਾਂਜੀ, ਭੀੜ ਦੇ ਉੱਪਰ ਅੰਨੇਵਾਹ ਉਹਨਾਂ ਨੇ ਗੋਲੀ ਚਲਾਈ ਜਦੋਂ ਬੰਬ ਸੁੱਟਿਆ ਇੱਕ ਜਾਣੇ ਨੇ ਤੇ ਉਹ ਜਾਂ ਤੇ ਕਿਸੇ ਵੇਲੇ ਸਰਕਾਰਾਂ ਖੁਦ ਹੀ ਸ਼ਰਾਰਤ ਕਰਾ ਦਿੰਦੀਆਂ ਜਾਂ ਹਿੰਸਕ ਕਰ
2: ਦਿੰਦੀਆਂ
1: ਉਹਦੀ ਆੜ ਦੇ ਵਿੱਚ। ਹਾਂ ਹਾਂ, ਉਹਦੀ ਆੜ ਦੇ ਵਿੱਚ ਉਹ ਅੰਦੋਲਨ ਨੂੰ ਉਹਨਾਂ ਨੂੰ ਦੇਸ਼ ਵਿਰੋਧੀ, ਉਹਨਾਂ ਨੂੰ ਅੱਤਵਾਦੀ, ਉਹਨਾਂ ਨੂੰ ਦਹਿਸ਼ਤਗਰਦ ਕਹਿ ਕੇ ਤੇ ਮਤਲਬ ਦਬਾਇਆ ਜਾ ਸਕੇ ਕਾਨੂੰਨ ਦੀ ਆੜ ਦੇ ਵਿੱਚ। ਇਹ ਸਾਜ਼ਿਸ਼ਾਂ ਵੀ ਸਾਜ਼ਿਸ਼ ਵੀ ਹੋ ਸਕਦੀ ਆ, ਲੇਕਿਨ ਭੀੜ ਵਿੱਚੋਂ ਮਤਲਬ ਸੁੱਟਿਆ ਗਿਆ ਉਹਦੇ ਤੇ ਬੰਬ ਜਿਹੜਾ ਸੀਗਾ ਤੇ ਉਹ ਬਹੁਤ ਸਾਰੇ ਮਜ਼ਦੂਰ ਮਾਰੇ ਗਏ ਸੀਗੇ ਜੀ। ਤੇ ਉਹਦੇ ਵਿੱਚ ਫਿਰ ਇਹ ਜਿਹੜੇ ਸੱਤ ਮਜ਼ਦੂਰ ਲੀਡਰ ਸੀ ਨਾ, ਪਾਰਸਨ ਤੇ ਅਗਸਤ ਦੋਵੇਂ, ਇਹਨਾਂ ਨੂੰ ਉਸ ਪੁਲਿਸ ਵਾਲੇ ਦੇ ਮਰਨ ਦੇ ਮਤਲਬ ਮੁਕੱਦਮਾ ਚਲਾਇਆ ਗਿਆ ਤੇ ਸੱਤ ਜਾਣਿਆਂ ਨੂੰ ਫਾਂਸੀ ਦਿੱਤੀ ਗਈ ਤੇ ਇੱਕ ਨੂੰ 15 ਸਾਲ ਦੀ ਜਿਹੜੀ ਸਜ਼ਾ ਦਿੱਤੀ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਡਾਇਨਾਮਾਈਟ ਬੰਬ ਸੁੱਟਿਆ ਗਿਆ ਸੀ ਇਹਨਾਂ ਦੇ ਪੁਲਿਸ ਦੇ ਉੱਪਰ ਭੀੜ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਤੇ ਇਹ ਫਿਰ ਬਾਜਵਾ ਸਾਹਿਬ ਬੜੀ ਵੱਡਾ ਸੰਘਰਸ਼ ਜਿਹੜਾ ਸੀ ਜਦੋਂ ਚੱਲਿਆ ਤੇ ਏਦਾਂ ਹੋਇਆ ਸੀ ਜਿਹੜਾ 4 ਤਰੀਕ ਨੂੰ ਇਹ ਜਿਹੜਾ ਹਿੰਸਕ ਝੜਪ ਹੋਈ ਹੈ 4 ਮਈ ਨੂੰ ਹੋਈ ਹੈ, 1 ਨੂੰ ਨਹੀਂ ਸੀ ਹੋਈ, ਲੇਕਿਨ 1 ਨੂੰ ਇਹ ਸੰਘਰਸ਼ ਸ਼ੁਰੂ ਹੋਇਆ ਸੀ। ਇਹ ਫਿਰ ਸਭ ਤੋਂ ਪਹਿਲਾਂ ਜਿਹੜੀ ਫਰਾਂਸ ਸਰਕਾਰ ਹੈ ਉਹਨੇ 1899 ਦੇ ਵਿੱਚ 1 ਮਈ ਨੂੰ ਜਿਹੜਾ ਸੀ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ, ਘੋਸ਼ਿਤ ਕੀਤਾ। ਤੇ ਇਸ ਹਿੰਸਕ ਝੜਪ ਤੋਂ ਬਾਅਦ ਜਦੋਂ ਫਾਂਸੀ ਦੇਣ ਤੋਂ ਬਾਅਦ ਵੀ ਅੰਦੋਲਨ ਠੰਡਾ ਨਾ ਹੋਇਆ 7 ਮਜ਼ਦੂਰ ਲੀਡਰਾਂ ਨੂੰ, ਫਿਰ ਸਰਕਾਰ ਨੇ ਉਹਨਾਂ ਦੀ ਮੰਗ ਜਿਹੜੀ ਸੀ ਮੰਨ ਲਈ 8 ਘੰਟੇ ਵਾਲੀ, ਤੇ ਨਾਲ ਹੀ ਐਤਵਾਰ ਦੀ ਹਫਤੇ ਚ ਇੱਕ ਛੁੱਟੀ ਦਾ ਜਿਹੜਾ ਸੀ ਉਹਨਾਂ ਨੂੰ ਜਦੋਂ ਮੰਗ ਮੰਨੇਗੀ। ਤੇ ਇਹ ਫਰਾਂਸ ਸਰਕਾਰ ਨੇ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਤਲਬ ਜਦੋਂ ਮਾਨਤਾ ਦਿੱਤੀ 1899 ਚ, ਤੇ ਉਸ ਤੋਂ ਬਾਅਦ 80 ਦੇਸ਼ਾਂ ਦੇ ਵਿੱਚ ਉਸ ਨੂੰ ਉਸ ਦਿਨ ਤੋਂ ਸਾਰੇ ਸੰਸਾਰ ਵਿੱਚ ਇਸ 1 ਮਈ ਨੂੰ ਮਜ਼ਦੂਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ, ਉਹਨਾਂ ਦੀ ਸ਼ਹੀਦਾਂ ਦੀ ਯਾਦ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਤੇ ਨਾਲ ਹੀ ਜਿਹੜਾ ਦੁਨੀਆਂ ਦੇ 80 ਦੇਸ਼ ਜਿਹੜੇ ਆ ਇਹਨੂੰ ਮਨਾਉਂਦੇ ਨੇ ਮਜ਼ਦੂਰ ਦਿਵਸ ਨੂੰ। ਜਾਂ ਤੇ ਬਾਜਵਾ ਸਾਹਿਬ ਸਾਡੇ ਜਿਹੜੀ ਅੰਗਰੇਜ਼ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਨਾ, ਉਹਨਾਂ ਨੇ ਸਾਡੇ ਦੇਸ਼ ਵਿੱਚ ਆ ਕੇ ਇਹ ਲਾਗੂ ਨਹੀਂ ਕੀਤਾ। 1923 ਦੇ ਵਿੱਚ ਬੰਬੇ ਦੇ ਵਿੱਚ ਫਿਰ ਬਹੁਤ ਵੱਡੇ ਜਿਹੜੇ 2 ਮਜ਼ਦੂਰ ਇਕੱਠ ਹੋਏ ਸੀ, ਉਹਨਾਂ ਤੋਂ ਬਾਅਦ ਵਿੱਚ 1923 ਤੋਂ ਬਾਅਦ ਚ ਫਿਰ 8 ਘੰਟੇ ਦਾ ਕੰਮ ਜਿਹੜਾ ਸੀ ਭਾਰਤ ਵਿੱਚ ਵੀ ਇਹਨਾਂ ਅੰਗਰੇਜ਼ਾਂ ਨੇ ਜਿਹੜਾ ਲਾਗੂ ਕੀਤਾ। ਹਾਂਜੀ ਹਾਂਜੀ, ਤੇ ਬਾਜਵਾ ਸਾਹਿਬ ਜੇ ਸੰਸਾਰ ਪੱਧਰ ਦੇ ਵਿੱਚ ਅੱਜ ਵੀ ਗੱਲ ਕਰੀਏ ਤੇ ਮੈਨੂੰ ਇੰਜ ਲੱਗਦਾ ਵੀ ਹਾਲਾਤ ਜਿਉਂਦੇ ਤਿਉਂ ਆ। ਇੱਕ ਪਾਸੇ ਸਰਮਾਏਦਾਰ ਆ ਜਿਹੜਾ ਮਤਲਬ ਲੋਕਾਂ ਦਾ ਵੀ ਲਹੂ ਪੀਂਦਾ ਤੇ ਉਹਨਾਂ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਲਹੂ ਪੀਂਦਾ। ਇੱਕ ਮਜ਼ਦੂਰ ਦੇ ਕੋਲੋਂ ਜੇ ਉਹਨਾਂ ਨੂੰ ਕੋਈ ਜੇ ਕਹੀਏ ਵੀ 100 ਰੁਪਇਆ ਦਿੰਦਾ ਤੇ ਉਹਨਾਂ ਨੂੰ ਉਹਨਾਂ ਕੋਲ 1000 ਰੁਪਏ ਦਾ 100 ਗੁਣਾ ਕੰਮ ਦਿੰਦਾ, ਉਹ ਦੇਖੋ ਕੰਮ ਲੈਂਦਾ ਜੀ। ਤੇ ਉਹ ਆਪਣੀ ਜਿਹੜੀ ਆ ਸਾਡੇ ਦੇਸ਼ ਦਾ ਹੈਰਾਨਗੀ ਦੀ ਗੱਲ ਸੁਣੀ, ਹੈਰਾਨ ਹੀ ਹੋ ਜਾਂਦਾ ਸੁਣ ਕੇ ਵੀ 90% ਸਰਮਾਇਆ ਕੁਛ 1% ਲੋਕਾਂ ਦੇ ਕੋਲ ਆ ਸਾਡੇ ਦੇਸ਼ ਦਾ ਜਿਹੜਾ ਟੋਟਲ ਆ। ਹਾਂ, ਤੇ ਜਦੋਂ ਅਸੀਂ ਇਹ ਗੱਲਾਂ ਵੇਖਦੇ ਸੁਣਦੇ ਆ ਤੇ ਸਾਨੂੰ ਇਹ ਗੱਲ ਯਕੀਨ ਨੀ ਹੁੰਦਾ ਵੀ ਵਾਕਿਆ ਹੀ ਜਿਹੜਾ ਜਦੋਂ ਦੇਸ਼ ਦੀ ਸਾਡੀ ਸਰਕਾਰ ਜਿਹੜੀ ਇਹਨਾਂ ਦੇ ਇਸ਼ਾਰਿਆਂ ਤੇ ਨੱਚ ਰਹੀ ਆ, ਇਸ ਸਰਕਾਰ ਇਹ ਬਣਾਉਂਦੇ ਨੇ ਹਟਾਉਂਦੇ ਨੇ ਤੇ ਚਲਾਉਂਦੇ ਨੇ। ਬਾਜਵਾ ਸਾਹਿਬ
2: ਜੀ ਬਿਲਕੁਲ, ਜਿੰਨੇ ਆਪ ਬਣਾਈ ਹੈ ਸਰ ਉਹਨੇ ਚਲਾਉਣੀ ਵੀ ਤੇ ਆਪ ਹੀ ਹੈ।
1: ਹਾਂਜੀ ਹਾਂਜੀ, ਅੱਜ ਕੱਲ ਜਿਦਾਂ ਟੱਚ ਫੋਨ ਨੀ ਆਏ ਹੋਏ, ਜਿਦਾਂ ਟੱਚ ਉਂਗਲ ਹੱਥ ਦੇ ਨਾਲ ਹੀ ਟੱਚ ਕਰੀਦਾ, ਇਹ ਸਿਰਫ ਇਹਨਾਂ ਨੇ ਟੱਚ ਆ, ਇਹਨਾਂ ਕੋਲ ਟੱਚ ਸਕਰੀਨ ਆ, ਉਹ ਤੇ ਟੱਚ ਕਰਦੇ ਤੇ ਸਰਕਾਰ ਜਿਹੜੀ ਸੀ ਉਸ ਵੇਲੇ
2: ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਕੁਝ ਲੋਕਾਂ ਕੋਲ ਸਾਰਾ ਸਰਮਾਇਆ। ਪੁਰਾਣੀ ਗੱਲ ਆ, ਮੈਂ ਇੱਕ ਆਰਟੀਕਲ ਪੜ੍ਹਨ ਡਿਆ ਸੀ ਤੇ ਉਹਦੇ ਵਿੱਚ ਉਹ ਲੇਖਕ ਕਹਿੰਦਾ ਫਰਜ਼ ਕਰੋ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਇਸ ਤਰ੍ਹਾਂ ਦਾ ਸੀ
1: ਕੋਈ,
2: ਉਹ ਰਾਈਟਰ ਲਿਖਦਾ ਕਿ ਫਰਜ਼ ਕਰੋ ਇੰਡੀਆ ਕੋਲ 100 ਰੁਪਇਆ
1: ਜੀ
2: ਤੇ 20% ਲੋਕਾਂ ਕੋਲ 80 ਰੁਪਈਏ ਨੇ ਤੇ
1: 80%
2: ਲੋਕਾਂ ਕੋਲ 20 ਰੁਪਈਏ।
1: ਉਹ ਬਸ ਵੱਧ ਗਏ ਜੇ ਹੁਣ ਹੁਣ ਅੱਸੀ ਤੋਂ ਉਹ 90% ਲੋਕਾਂ ਲੋਕਾਂ
2: ਕੋਲ
1: ਤੇ ਬਾਕੀ 10 ਕੋਲ ਸਾਰੇ ਇਕੱਠੇ ਹੋ ਗਏ ਤੇ ਇਸ ਚੀਜ਼ ਦਾ ਅੰਤ ਕਿਤੇ ਨੀ ਗਾ ਬਾਜਵਾ ਸਾਹਿਬ ਫਿਲਹਾਲ ਨਜ਼ਰ ਨਹੀਂ ਆਉਂਦਾ ਮਤਲਬ ਹਾਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ
2: ਜੀ ਵੇਖ ਲੋ ਹਰ ਸਾਲ ਹਰ 6 ਮਹੀਨੇ ਬਾਅਦ ਬਦਤਰ ਆਉਣ ਵਾਲਾ ਸੋਹਣਾ ਸੁਖ ਵਾਲਾ ਸੁਵਿਧਾ ਵਾਲਾ ਸਮਾਂ ਕਦੋਂ ਆਇਆ ਸੀ ਇੰਡੀਆ ਚ
1: ਬਿਲਕੁਲ ਕਦੀ ਨੀ ਆਇਆ ਜੀ ਕਦੀ ਨੀ ਐਜੂਕੇਸ਼ਨ ਦੇ ਨਾਲ ਆਉਣਾ ਸਾਡੇ ਸ਼ਾਇਰਾਂ ਨੇ ਬੜੇ ਨਾ ਆਸ ਦੇ ਨਾਲ 1955 ਤੋਂ ਹੀ ਲਿਖਣਾ ਸ਼ੁਰੂ ਕੀਤਾ ਇਨਕਲਾਬੀ ਕਵਿਤਾ ਤੇ ਓਹਦੇ ਵਿਚ ਓਹਨਾ ਨੇ ਆਸ ਜਿਤਾਈ ਆ ਤੇਲੀਆਂ ਰਲ ਕੇ ਬੋਕਰ ਬਣਨਾ ਝੂ ਆਪਣੇ ਪੂੰਜਣਾ ਤੱਕ ਕੰਡਾ ਯਾਰ ਤਗੜੀ ਇੱਕ ਤਰਸ਼ੂਲ ਬਣਾਓ ਯੁੱਧ ਕਰੋ ਪ੍ਰਚੰਡ ਯਾਰ ਜੈ ਜੈ ਕਾਰ ਕਿਰਤ ਦੀ ਹੋਵੇ ਲੱਗੇ ਜ਼ੁਲਮ ਦੀ ਕੰਡ ਓ ਯਾਰ ਜ਼ੁਲਮ ਦੀ ਕੰਡ ਅਖੀਰ ਲੱਗਣੀਆਂ ਲੱਗਦੀ ਹੁੰਦੀ ਆ ਇਹ ਸਦਾ ਨੀ
2: ਰਹਿੰਦਾ ਲੱਗਦੀ ਹੁੰਦੀ ਆ ਜੀ ਜੀ ਸਾਹਿਬ ਇੱਕ ਪਰਸਨਲ ਕੁਐਸਚਨ ਤੁਹਾਡੇ ਸਮਾਜ ਪ੍ਰਤੀ ਮਜ਼ਦੂਰਾਂ ਪ੍ਰਤੀ ਦੇਸ਼ ਪ੍ਰਤੀ ਲੋਕਾਂ ਚ ਜਾਗ੍ਰਿਤੀ ਆਈ ਹੋਵੇ ਕੁਛ
1: ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ
2: ਨਹੀਂ ਮੈਂ ਸੋਚਣ ਡਿਆ ਕਿ ਉਹਨਾਂ ਨੇ ਬੜਾ ਸੋਹਣਾ ਆਪਣਾ ਫਰਜ਼ ਉਹ ਨਿਭਾ ਗਏ ਨੇ ਅਸੀਂ ਤੁਸੀਂ ਸਾਰੇ ਜਿਹੜੇ ਆ ਅਸੀਂ ਆਪਣੀਆਂ ਜਿਹੜੀ ਸਾਨੂੰ ਸਾਡੀ ਸੋਚ ਹੈ ਉਹਦਾ ਪ੍ਰਗਟਾਵਾ ਕਰਦੇ ਹਾਂ ਪਰ ਅੱਗੇ ਨਜ਼ਰ ਕੁਝ ਨੀ ਜੇ ਆਉਣ ਡਿਆ ਦਿਨੋ ਦਿਨ ਉਹ ਯਾਰ ਜੇ ਪੜ੍ਹੇ ਲਿਖੇ ਵੀ ਐਜੂਕੇਟਡ ਡਿਗਰੀਆਂ ਵਾਲੇ ਵੀ ਸਾਧਾਂ ਦੇ ਪੈਰੀ ਹੱਥ ਲਾਉਣ ਡਏ ਨੇ ਜਾ ਕੇ ਟੀਵੇ ਲਵਾਉਣ ਡਏ ਨੇ ਜਾਂ ਇੱਧਰ ਉੱਧਰ ਕੋਈ ਮੁੰਡਾ ਦਾਖਲ ਕਰਨਾ ਤੇ ਉਹ ਵੀ ਤੰਤਰਾਂ ਮੰਤਰਾਂ ਨੂੰ ਪੁੱਛਣ ਡਏ ਨੇ ਸਾਧ ਕਿਹੜੇ ਅਨਪੜ੍ਹ ਸਾਧ ਨੇ ਉਹਨਾਂ ਕੋਲ ਸਾਰੀਆਂ ਪੁੱਛਾਂ ਪਵਾਉਣ ਡਏ ਨੇ ਮੁੰਡੇ ਲੈਣ ਜਨਾਨੀਆਂ ਜਾਣ ਡਈਆਂ ਨੇ ਸਾਡੇ ਵੇਖੋ ਝੂਠੇ ਲੈਕਚਰ ਕਰ ਕਰਕੇ ਗਤਕਾ ਖੇਡਣ ਵਾਲਿਆਂ ਨੂੰ ਬਾਹਾਂ ਮਾਰ ਮਾਰ ਕੇ ਅੱਗੇ ਲੱਖਾਂ ਦੀ ਭੀੜ ਹੈ ਸਾਰੀ ਜੈ ਜੈਕਾਰ ਕਰਨ ਲਈ ਹੈ ਤੇ ਇਹ ਮੁਰਦਿਆਂ ਦੀ ਭੀੜ ਹੀ ਹੈ ਬੇਕੂਫਾਂ ਦੀਆਂ ਭੀੜਾਂ
1: ਇਹਦੇ ਇੱਕ ਨਾ ਬੜੇ ਸਿਆਣੇ ਬੰਦੇ ਵਿਦਵਾਨ ਬੰਦੇ ਦਾ ਕਥਨ ਹੈ ਬਾਜਵਾ ਸਾਹਿਬ ਜਿਹੜਾ ਤੁਸੀਂ ਕੁਐਸਚਨ ਕੀਤਾ ਮੈਂ ਉਹਦਾ ਜਵਾਬ ਆ ਮਤਲਬ ਭਈ ਇਹ ਸਿਸਟਮ ਜਿਹੜਾ ਵਾ ਇਸ ਕਰਕੇ ਨੀ ਠੀਕ ਹੋ ਸਕਦਾ ਕਿ ਜਿਹੜਾ ਸਰਮਾਏਦਾਰ ਆ ਉਹਨੂੰ ਲੋੜ ਨੀ ਉਹ ਚਾਹੁੰਦਾ ਹੀ ਨੀ ਠੀਕ ਹੋਵੇ ਜਿਹੜਾ ਮੱਧ ਵਰਗਿਆ ਉਹਦਾ ਇਹਦੇ ਵਿੱਚ ਕੋਈ ਇੰਟਰਸਟ ਨੀ ਗਾ ਉਹ ਆਪਣੇ ਕੰਮਾਂ ਕਾਰਾਂ ਚ ਲੱਗਿਆ ਤੇ ਜਿਹੜਾ ਮਜ਼ਦੂਰ ਵਰਗਾ ਉਹਦੇ ਕੋਲ ਵਿਚਾਰ ਕੋਲ ਟਾਈਮ ਨੀ ਉਹਨੂੰ ਰੋਜ਼ੀ ਰੋਟੀ ਦਾ ਜਿਹੜਾ
2: ਢਿੱਡ ਦਾ
1: ਢਿੱਡ ਦਾ ਉਹਦਾ ਮਸਲਾ ਏਦਾਂ ਵੀ ਉਹਦੇ ਕੋਲ ਕੰਮ ਉਹਦਾ ਹੈਂਡ ਟੂ ਮਾਊਥ ਆ ਉਹਦਾ ਹੱਥ ਜਦੋਂ ਰੁਕਦਾ ਆ ਤੇ ਉਹਦੇ ਮੂੰਹ ਤੱਕ ਉਹ ਰੋਟੀ ਨੀ ਜਾਂਦੀ ਬੁਰਕੀ ਨੀ ਜਾਂਦੀ ਉਹ ਮਜਬੂਰ ਆ ਉਹ ਆਪਣਾ ਕੰਮ ਛੱਡ ਕੇ ਲੜ ਨੀ ਸਕਦਾ ਤੇ ਮੱਧ ਵਰਗ ਜਿਹੜਾ ਵਾ ਉਹ ਜਿਹੜਾ ਵਾ ਉਹਦਾ ਉਹਦੇ ਕੋਲ ਚੇਤਨਾ ਹੈਗੀ ਆ ਲੇਕਿਨ ਉਹਦਾ ਉਹਦਾ ਇੰਟਰਸਟ ਨੀ ਉਹ ਸਮਝਦਾ
2: ਜਾਂਦਾ ਉਹਨੂੰ ਸੋਚਦੇ ਨੇ ਸਾਨੂੰ ਭੂੰਡਾਂ ਦੀ ਖੱਕਰ ਚ ਹੱਥ ਪਾਉਣ ਦੀ ਕੀ ਜ਼ਰੂਰਤ
1: ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਸਿਸਟਮ ਆ ਵੀ ਐਜ਼ ਇਟ ਇਜ਼ ਸਗੋਂ ਚੱਲਦਾ ਕੀ ਆ ਵੀ ਵੱਧ ਤੋਂ ਵੱਧਦਾਰ ਹੋਈ ਜਾ ਰਿਹਾ ਬਸ ਸਭ ਸਾਡੇ ਹੁੰਦਿਆਂ ਵੇਹਦਿਆਂ ਵੇਹਦਿਆਂ
2: ਅਸੀਂ ਜਦੋਂ ਅੱਜ ਤੋਂ ਹਾਲਾਤ ਖੈਰਾ ਸਾਹਿਬ ਕਿੰਨੇ ਵਿਗੜ ਗਏ ਨੇ ਪਹਿਲਾਂ ਨਾਲ
1: 30-40 ਸਾਲ ਪਹਿਲਾਂ ਸਾਡੇ ਅਧਿਆਪਕ ਸਾਨੂੰ ਕਹਿੰਦੇ ਹੁੰਦੇ ਵੀ ਸਾਡੇ ਭਾਰਤ ਦਾ ਸਿਸਟਮ ਏਦਾਂ ਦਾ ਵੀ ਇੱਥੇ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੋ ਰਿਹਾ ਤੇ ਉਦੋਂ ਦਾ ਥਾਂ ਨੂੰ ਹੀ ਗੱਲ ਗਾਂ ਗਈ ਆ ਪਛਾਣ ਨੂੰ ਕਿਤੇ ਵੀ ਰੁਕੀ ਹੈ ਨੀ ਗੱਲ
2: ਜਿਹੜੇ
1: ਚਲੋ ਇਸ ਦੇ
2: ਉਸ ਨੂੰ ਬੜੇ ਇੱਕ ਸੂਝਵਾਨ ਹੁੰਦੇ ਨੇ ਜੋ ਖਬਰਾਂ ਤੇ ਸੋਸ਼ਲ ਟਾਪ ਇਕੱਠੇ
1: ਬੈਠ
2: ਗੁਫ਼ਤਗੂ ਕਰਦੇ ਹੀ ਰਹਿੰਦੇ ਨੇ ਵੀ ਆਹ ਕੀ ਹੈ ਆਹ ਕੀ ਹੈ ਆਹ ਕੀ ਹੈ ਜੇ ਤੁਹਾਡਾ 40-50-60 ਸਾਲਾਂ ਤੋਂ ਕੁਛ ਵੀ ਬੈਟਰ ਨਜ਼ਰ ਨਹੀਂ ਆਇਆ ਤੇ ਗਾਂ ਕਿੱਥੋਂ ਉਮੀਦ ਰੱਖਣੀ ਆ ਤੁਸੀਂ
1: ਮੈਂ ਬਾਜਵਾ ਸਾਹਿਬ ਕਹਿੰਦਾ ਵੀ ਵੱਧ ਤੋਂ ਵੱਧਤਰ ਹੋਇਆ ਵਾ ਖਾਂ ਨੂੰ ਗਿਆ ਵਾ ਮਤਲਬ ਗਾਂ
2: ਇਸ ਵਾਰ
1: ਉਹ ਗਾਂ ਤੇ ਕੀ ਹੋਣ ਦੀ ਹੈ ਬੜੀ ਬੜੀ
2: ਇਹ ਹੋਈ ਸਾਡਾ ਭਵਿੱਖ ਹੈ ਤੇ ਰੀਲੀ
1: ਜੀ ਜੀ ਜੀ ਚਲੋ ਖੈਰ ਬਾਜਵਾ ਸਾਹਿਬ ਤੁਸੀਂ ਇੱਕ ਸ਼ਾਇਰ ਤਬੀਅਤ ਦਿਓ ਤੇ ਸ਼ਾਇਰੀ ਦੇ ਵਿੱਚ ਇੱਕ ਜਿਹੜਾ ਸੰਵੇਦਨਸ਼ੀਲ ਹੁੰਦਾ ਤੇ ਜਿਹੜਾ ਮਤਲਬ ਜਿਹਨੂੰ ਪ੍ਰਗਤੀਵਾਦੀ ਕਹਿ ਦਿੰਦੇ, ਜਿਹਨੂੰ ਅਗਾਂਹ ਵਾਧੂ ਕਹਿ ਦਿੰਦੇ ਆ, ਜਾਂ ਨਿੱਗਰ ਸੋਚ ਵਾਲਾ, ਮਜ਼ਬੂਤ ਸੋਚ ਵਾਲਾ, ਕਿਸੇ ਵੀ ਕੀਮਤ ਦੇ ਉੱਤੇ ਇਹ ਮਤਲਬ ਨਿਰਾਸ਼ ਨੀ ਹੁੰਦਾ, ਉਦਾਸ ਨੀ ਹੁੰਦਾ, ਤੇ ਉਹ ਮਤਲਬ ਹਮੇਸ਼ਾ ਚੜ੍ਹਦੀ ਕਲਾ ਚ ਹੀ ਹੁੰਦਾ, ਤੇ ਉਹ ਇਸ ਗੱਲ ਲਈ ਆਸਵੰਦ ਰਹਿੰਦਾ ਆ ਤੇ ਰਹਿਣਾ ਵੀ ਚਾਹੀਦਾ ਵੀ ਕਦੇ ਨਾ ਕਦੇ। ਤੇ ਬੜੇ ਸ਼ਾਇਰਾਂ ਦੀਆਂ ਮੈਂ ਇਸ ਵੇਲੇ ਮੈਂ ਹੁਣ ਵਕਤ ਇਜਾਜ਼ਤ ਨੀ ਦਿੰਦਾ, ਬੜੇ ਸ਼ਾਇਰ ਨੇ ਜਿਨ੍ਹਾਂ ਨੇ ਜਿਹੜੀਆਂ ਨਾ ਇਸ ਗੱਲ ਦੀ ਮਤਲਬ ਭਰੀ ਅਗਵਾਈ ਕੀ ਹੈ, ਇੱਕ ਨਾ ਇੱਕ ਦਿਨ ਇਹ ਸਿਸਟਮ ਜਿਹੜਾ ਵਾ ਇਹ ਖਤਮ ਹੋਣਾ ਆ, ਤੇ ਆਦਮੀ ਦਾ ਮਨੁੱਖ ਦਾ ਰਾਜ ਹੋਣਾ ਆ।
2: ਬਿਲਕੁਲ ਬਿਲਕੁਲ, ਇੱਥੇ ਮਤਲਬ ਕਿ ਇੱਕ ਜਗ੍ਹਾ ਤੇ ਅਸੀਂ ਕੰਮ ਕਰਨਾ, ਉਦੋਂ ਮੈਂ ਕੰਮ ਸਰਵਿਸ ਕਰਦਾ ਹੁੰਦਾ ਤੇ ਸਾਡਾ ਜਿਹੜਾ ਡਿਸਟ੍ਰਿਕਟ ਦਾ ਮੈਨੇਜਰ ਸੀ ਉਹ ਕਿਤੇ ਬੈਠਿਆਂ ਗੱਲ ਕਰਨ ਡਿਆ ਸੀ, ਤੇ ਅਸੀਂ ਸਾਰੇ ਉਹਦੀ ਗੱਲਬਾਤ ਸੁਣ ਰਹੇ ਸੀ ਸਕੂਲ ਦੇ ਵਿੱਚ, ਸਾਡਾ ਸਕੂਲ ਸੀ ਉਹ ਡਿਪਾਰਟਮੈਂਟ ਦਾ। ਕਹਿੰਦਾ ਜ਼ਿੰਦਗੀ ਦੇ ਵਿੱਚ ਆਸ਼ਾਵਾਂ ਹੀ ਜਿਹੜੀਆਂ ਨੇ ਉਹ ਸਾਨੂੰ ਜਿੰਦਾ ਰੱਖਦੀਆਂ ਨੇ।
1: ਬਿਲਕੁਲ ਜੀ ਬਿਲਕੁਲ,
2: ਜਿਹਦੇ ਵਿੱਚ ਆਸ਼ਾ ਜਾਂ ਆਉਣ ਵਾਲਾ ਸਮਾਂ ਉਹਨੂੰ ਸੁਹਾਣਾ ਨਜ਼ਰ ਨਹੀਂ ਆਉਂਦਾ, ਤੇ ਉਹ ਜਿਹੜੀ ਪੱਤਝੜ ਵਰਗੀ ਉਹਦੀ ਲਾਈਫ ਹੈ, ਉਹਦੇ ਵਿੱਚ ਕੋਈ ਇੰਜੋਇਮੈਂਟ ਨਹੀਂ। ਜੇ ਅਸੀਂ ਉਮੀਦਾਂ ਛੱਡ ਦਿਆਂਗੇ ਤੇ ਅਸੀਂ ਜਿਉਣਾ ਛੱਡ ਦਿੱਤਾ।
1: ਹਾਂਜੀ ਹਾਂਜੀ, ਸਾਡੇ ਸਾਡੀ ਪੰਜਾਬੀ ਭਾਸ਼ਾ ਜਿਹੜੀ ਬਾਇਓ ਸਾਹਿਬ ਇਹਦੇ ਵਰਗੀ ਅਮੀਰ ਹੀ ਕਿਤੇ ਨੀ ਹੈਗੀ। ਇਹ ਦੋ ਸ਼ਬਦਾਂ ਚ ਉਹ ਗੱਲ ਕਹਿ ਦਿੰਦੀ ਜਿਹੜੀਆਂ ਦੂਜੀਆਂ ਭਾਸ਼ਾ ਵਾਲਿਆਂ ਨੂੰ ਇੱਕ ਸਫ਼ਾ ਭਰ ਰੱਖਣਾ ਪੈਂਦਾ। ਇਹਦੇ ਵਿੱਚ ਬੜੇ ਸਾਫ਼ ਸ਼ਬਦਾਂ ਦੇ ਵਿੱਚ ਇੱਕ ਅਖਾਣ ਆ ਵੀ ਜੀਵੇ ਆਸਾ ਤੇ ਮਰੇ ਤਰਾਸਾ।
2: ਬਹੁਤ ਵਧੀਆ, ਲੰਮਾ ਚੌੜੀ ਗੱਲਬਾਤ ਕੀਤੀ, ਹਰ ਇਟਨਰ ਉਹਦਾ ਨਾਮ ਸੀ। ਗੱਲਬਾਤ ਕਰਦਿਆਂ ਕਰਦਿਆਂ ਕਿਹਾ ਕਿ ਸਾਨੂੰ ਜ਼ਿੰਦਗੀ ਚ ਆਸ ਨੂੰ ਦਾ ਦਾਮਨ ਨਹੀਂ ਛੱਡਣਾ ਚਾਹੀਦਾ, ਬਿਨਾਂ ਆਸ ਤੋਂ ਵੀ ਕੋਈ ਲਾਈਫ ਹੁੰਦੀ ਹੈ।
1: ਬਾਕੀ ਹਾਂਜੀ, ਐਜੂਕੇਸ਼ਨ ਦਾ ਸਰੂਪ ਬਦਲ ਲਿਆ, ਦੁਨੀਆਂ ਦਾ ਲਿਵਿੰਗ ਸਟੈਂਡਰਡ ਬਦਲ ਲਿਆ, ਬੱਚਾ ਦੁਨੀਆਂ ਭਰ ਦਾ ਜਿਹੜੀ ਸੰਚਾਰ ਸਾਧਨ ਆ ਉਹ ਤੇਜ਼ ਹੋ ਰਹੇ ਆ। ਸੰਸਾਰ ਭਰ ਦੇ ਵਿੱਚੋਂ ਹੀ ਦੋ ਚਾਰ ਘੰਟੇ ਬੰਦਾ ਕਿਸੇ ਮੁਲਕ ਚ ਹੁੰਦਾ, ਦੋਵੇਂ ਜੋ ਦੂਸਰੇ ਚ ਸਾਰੇ ਸਿਸਟਮ ਦੇਖਦਾ ਆ। ਇਹਦੇ ਨਾਲ ਇੱਕ ਬੜੀ ਨਵੀਂ ਤਰ੍ਹਾਂ ਦੀ ਜਾਗਰਤੀ ਰੋਸ਼ਨੀ ਆਉਂਦੀ ਆ। ਜੇ ਤੁਸੀਂ ਮੇਰੇ ਹਿਸਾਬ ਨਾਲ ਜੇ ਤੁਸੀਂ ਅੱਜ ਕੋਕਾ ਦੇ ਰਹੇ ਹੋ ਤੇ ਇਹਦੇ ਪਿੱਛੇ ਇਹ ਵੀ ਇੱਕ ਕਾਰਨ ਹੈ ਕਿ ਤੁਸੀਂ ਇਸ ਸਿਸਟਮ ਚ ਉੱਟ ਕੇ ਇੱਕ ਚੰਗੇ ਮੁਲਕ ਦੇ ਸਿਸਟਮ ਚ ਗਏ ਹੋ ਤੇ ਵੇਖ ਕੇ ਕੰਪੈਰੀਟਿਵਲੀ ਤੁਸੀਂ ਇਹ ਗੱਲ ਦਾ ਹੋਕਾ ਦੇ ਰਹੇ ਹੋ
2: ਆਪਣਾ। ਤੁਸੀਂ ਬਿਲਕੁਲ ਟੂ ਦੀ ਪੁਆਇੰਟ ਜਿਹੜੀ ਆ ਉਹ ਗੱਲ ਕੀਤੀ।
1: ਜੀ ਜੀ ਜੀ ਜੀ, ਤੇ ਬਾਜਾ ਸਾਹਿਬ ਜੀ ਤੇ ਬੜਾ ਕਰਦਾ ਪਰ ਤੈਨੂੰ ਆਪ
2: ਸਾਡਾ ਬਹੁਤ ਮਿਹਰਬਾਨੀ ਖੜਾ ਸਾਹਿਬ, ਤੁਸੀਂ ਜਦੋਂ ਵੀ ਆਉਂਦੇ ਹੋ ਖੂਬਸੂਰਤ ਵੰਡਰਫੁਲ ਗੱਲਾਂ ਬਾਤਾਂ ਕਰਦੇ ਹੋ, ਮੇਰੀ ਤਰਫੋਂ ਗੁੱਡ ਵਿਸ਼ੇਸ ਤੁਹਾਨੂੰ ਤੇ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ।
1: ਧੰਨਵਾਦ ਜੀ,
2: ਸਤਿ ਸ੍ਰੀ ਅਕਾਲ ਖਾਲਸਾ। ਸੋ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡੀ ਅੱਜ ਦੀ ਗੱਲਬਾਤ। ਤੇ ਸੱਜਣੋ, ਕੱਲ ਨੂੰ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ, ਤੁਸੀਂ ਕੱਲ ਨੂੰ ਤੁਸਾਂ ਸਾਰਿਆਂ ਨੇ ਗੱਲਬਾਤ ਕਰਨੀ ਹੈ, ਤੇ ਮੈਂ ਤੇ ਸਿਰਫ ਬਟਨ ਹੀ ਬਣਾਉਂਦੇ ਨੇ। ਅੱਜ ਅਸੀਂ ਮੈਂ ਆਪਣੇ ਮਨ ਦੀ ਗੱਲਬਾਤ ਕੀਤੀ, ਕੱਲ ਨੂੰ ਤੁਸਾਂ ਕਰਨੀ ਹੈ, ਤੇ ਇਹਦੇ ਨਾਲ ਹੀ ਆਪ ਸਾਰੇ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਇੰਨੇ ਬੁਰੇ ਹਾਲਾਤਾਂ ਚ, ਇੰਨੀ ਬੁਰੀ ਦੁਨੀਆਂ ਦੇ ਵਿਚ, ਇੰਨੀ ਵੱਡੀ ਖੋਰ ਅਧਾਰਮਿਕ ਲੋਕਾਂ ਦੇ ਵਿਚ ਵੀ, ਜਿਨ੍ਹਾਂ ਲੋਕਾਂ ਨੇ ਆਪਣੀ ਆਤਮਾ ਨੂੰ ਕਾਇਮ ਰੱਖਿਆ ਅੱਜ ਤੱਕ, ਉਹਨਾਂ ਸਾਰੇ ਸੱਜਣਾਂ ਨੂੰ ਮੈਂ ਸਿਰ ਝੁਕਾ ਕੇ ਸਲਾਮ ਕਰਨਾ, ਤੁਹਾਡੀ ਇਮਾਨਦਾਰੀ ਨੂੰ, ਤੁਹਾਡੀ ਸ਼ਖਸੀਅਤ ਨੂੰ ਇੱਕ ਵਾਰੀ ਫੇਰ ਸਲਾਮ।

Tatam,

चतुराई तुझे सुर की समझ नहीं आई, तूने कोरी घास ही

dando eso. ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ।

ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਲਬਾਂ ਤੇ ਹੱਥ ਲਿਆਉਣਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣਾ।

That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitran nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ, ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ, ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ, ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਓਏ ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ। ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਓਏ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਗੱਲ ਇਸ ਤਰ੍ਹਾਂ ਬਾਈ, ਅੱਜ 12 April ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ, ਨਾ ਧੁੱਪ ਹੈ ਨਾ ਸ਼ਾਮ ਹੈ, ਬਸ ਵਿਚਕਾਰਲਾ ਜਿਹਾ ਜਿਹੜਾ ਕਲੋਡੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ, ਬੋਰ ਜਿਹਾ ਜਿਹੜਾ ਮੌਸਮ ਹੁੰਦਾ ਹੈ, ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ। ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਲ ਕੋਈ ਕੰਮ ਨਾ ਹੋਏ ਕਰਨ ਨੂੰ ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ, ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ, ਤਾਂ ਕਿ ਬਿਜੀ ਹੋ ਸਕਾਂ। ਪਰ ਜੇ ਧੁੱਪ ਲੱਗੀ ਹੋਏ ਤਾਂ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੀ ਸਾਰੇ। ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ, ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕਿਸੇ ਨੂੰ ਕੋਈ ਪਾਣੀ ਪਾਉਣਾ ਜਾਂ ਵਿੱਚੋਂ ਉਨ ਕਰਾਉਡ ਦੋਸਤੋ ਨਦੀਨ ਨਹੀਂ ਹੁੰਦਾ, ਉਹਨੂੰ ਉਨ ਕਰਾਉਡ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ, ਤੇ ਉਹ ਮੇਰੇ ਮੂੰਹੋਂ ਨਿਕਲਿਆ ਨਦੀਨ ਦੂਨ ਗੋਡੀ ਗਾਡੀ ਕਰਨੀ। ਬੰਦਾ ਕਿੰਨਾ ਸੋਹਣਾ ਲੱਗਦਾ, ਜਾਨਵਰ ਪਕਸ਼ੀ ਫੁੱਲ, ਫੁੱਲਾਂ ਦੀ ਅਜੇ ਬਹਾਰ ਨਹੀਂ ਆਈ, ਸ਼ੁਰੂਆਤ ਹੋ ਗਈ ਆ ਫੁੱਲਾਂ ਦੀਆਂ ਬਹਾਰਾਂ, ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿੱਚ। ਹਾਂਜੀ, ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 3:18 ਹੋ ਗਏ ਜੀ ਠੀਕ ਹੈ। ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ, 0049-1714869514, 0049-1714869514 ਹੈ ਜੀ। ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ, ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਵੇ। ਤੇ ਸੱਜਣੋ ਸਾਡੇ ਸ਼ਹਿਰ ਨਾ ਮਿਲਲੈਂਡ ਦੇ ਵਿੱਚ ਇੱਕ ਵਰਕ ਸਟੱਡ ਹੈ ਜੀ, ਬਹੁਤ ਪੁਰਾਣੀ ਹੈ ਜੀ, ਆਊਟੋ ਰਾਈਫਨ ਆ ਐਫਸੀਲੋਨ ਠੀਕ ਹੈ ਜੀ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ। ਤੇ ਤੁਹਾਡੀ ਕਾਰ ਜਿਹੜੀ ਆ ਕਿਸੇ ਵੀ ਕੰਪਨੀ ਦੀ ਹੋਵੇ, ਡਿਫੈਕਟ ਕੋਈ ਵੀ ਹੋਵੇ, ਤੁਸੀਂ ਇੱਕ ਵਾਰੀ ਉੱਥੇ ਜਾਓ,
ਵੰਡਰਫੁਲ ਲੋਕ, ਬੜੇ ਕੋਆਪਰੇਟਿਵ ਤੇ ਸਿੱਕੇਬੰਦ ਕੰਮ ਕਰਨਗੇ, ਤੁਹਾਡੇ ਕੋਲ ਵਾਜੂ ਪੈਸੇ ਲੈਣਗੇ। ਤੇ ਤੁਸੀਂ ਮਤਲਬ ਕਿ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲਾਓਗੇ, ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ। ਤੇ ਭੁੱਲਣਾ ਨਹੀਂ ਜੀ, ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ। ਫਰੀਡਮ ਸਟਰਾਸੇ 106 ਫੀਸਿਸ 6 3 6 5 ਮਿਊਲਾਈਨ ਵਿੱਚ ਯਾਦ ਰੱਖਣਾ ਜੀ। ਦੋਸਤੋ, ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੁੰਬੀ ਵੀ ਪਹਿਚਾਣ ਲੈਣੀ ਹੈ ਤੁਸੀਂ। ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

0: ਜੱਟ ਬੱਕਰੇ ਬੁਲਾਉਂਦੇ
1: ਵੱਡੇ ਨਾਲ ਦੁੱਖਾਂ ਕਹਾਉਂਦੇ
0: ਜੱਟ ਬੱਕਰੇ ਬੁਲਾਉਂਦੇ
1: ਵੱਡੇ ਨਾਲ ਦੁੱਖਾਂ ਕਹਾਉਂਦੇ
0: ਪਰਾਂ ਹੱਟ ਜਾ ਰਕਾਨੇ।

0: तू झाट लै जनेक मुल लैने
1: आशिक मुल वेखदे नी तू छांट लै जिन्ने क मुल लैने वंडरफुल सॉन्ग मोहम्मद सदीक रंजीत कौर सब गाने टॉप दे सोहनी तुंबी वजाई है इन्हां ने इन्हां दे खाड़े भी फुल जांदे हुंदे सन ते मोहम्मद सदीक एक अजिहा कलाकार होया जिहड़े पहला जिदे मुंडे दे व्याह ते गया ओदे प्यो दे व्याह ते भी गया सी ओदे प्यो दे व्याह ते भी इन्हें खड़ा लाया अगो मुंडे दे व्याह ते भी ओदे नूं ते शायद अगो भी किसे दे मुंडे तिन्ना पीढ़ियां ते भी लाया हो सो सजनो मैं ना तुहानूं अपनी एक रचना सुनाउणा ते फिर फौरन तुहाडे वल जिन्ना सजना दीआं कालां आईआं ने ਉਹਨਾਂ ਵੱਲ ਆ ਰਿਹਾ ਹੈ ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਇਮਤਿਹਾਨ ਚ ਨਕਲਾਂ ਸੜਕ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹੁੰਦੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਹੁਣ ਕੂਲਰ ਅੱਗੇ ਸੌਂਦਾ ਜੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਆ ਹੁਣ ਕੂਲਰ ਅੱਗੇ ਸੌਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਉਹਦੀ ਭਈਆ ਚਾਹ ਬਣਾਉਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ੍ਹ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ੍ਹ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਔਰ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਪਾਏ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਗ ਪਾਉਂਦੀ ਓਏ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਗ ਪਾਉਂਦੀ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ, ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ। ਮੇਰੀਆਂ ਦੋ ਲਾਈਨਾਂ ਅੱਗੋਂ ਬਈ ਰਿਸ਼ਤੇਦਾਰ ਕਹਾਉਂਦੇ ਨੇ, ਇਹ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ। ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ। ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ, ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ, ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ, ਓਏ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ, ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ, ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ। ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ, ਯੁੱਧ ਨਸ਼ਿਆਂ ਵਿਰੁੱਧ। ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਦਾਨਿਸ਼ਮੰਦੀ ਤੇ ਅਕਲ ਨੂੰ ਪੈਣ ਫਿਟਕਾਂ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ, ਜੀਜੇ ਨੂੰ ਸਾਲਾ ਕਹਿੰਦੇ ਨੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਏ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ, ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ, ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਤੇ ਬਲਬੀਰ ਸਿੰਘ ਜੀ, ਮੈਨੂੰ 10 ਮਿੰਟ ਹੋਰ ਦੇ ਦਿਓ, ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ, ਤੇ ਉਹ 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ। ਤੇ ਆ ਲਓ ਜੀ, ਕੋਈ ਪਾਕਿਸਤਾਨ ਜੀ ਮਹਿਬੂਦ ਅਖਤਰ, ਪਾਕਿਸਤਾਨ ਤੋਂ ਇੱਕ ਕਾਲ ਆਈ ਹੈ, ਉਹਨਾਂ ਨੂੰ ਵੀ ਅਟੈਂਡ ਆ ਲਓ ਜੀ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਆ।

0: جی السلام علیکم.
1: وعلیکم السلام اختر صاحب، کی حال چال نے تہاڈے؟
0: ٹھیک شکر الحمدللہ جی، خیر خریدا تسی سناؤ؟
1: بالکل بالکل، ویخ لو رونقاں لگیاں نے، موجاں لگیاں، تہاڈے ورگے سجنا متراں نال گل بات کر رہے ہیں
0: آج. بالکل سن رہے ہیں جی، بالکل سن رہے ہیں جی. میرے والوں پوری دنیا دے وچ ہس دے وس دے پنجابیاں نوں پیار بھرا سلام ہووے
1: جی. سونا سارے والوں اختر صاحب آپ جی نوں وی وعلیکم السلام.
0: بڑی مہربانی سر. ہس دے پنجابیاں دے نام ایک چھوٹا جا، ہس دے رہن پنجابی سارے، ہس دا روے پنجاب.
1: اختر صاحب ایک سیکنڈ میری ذرا گل سنیو. ایک سار تسی پہلی باری آئے ہو، ذرا اپنی انٹروڈکشن تے دیو، تسی کتھوں بول، کیڑے علاقے چوں بول رہے ہو؟
0: میں سر لہندے پنجاب پاکستان تو، محمود اختر میرا نام.
1: تے پنڈ کیڑا جی تہاڈا، علاقہ کیڑا؟
0: پنڈ میرا جی ضلع بہاول نگر، تحصیل ہرون آباد، تے چک میرا 6 ورنار جی.
1: واہ جی واہ واہ. تے سر تسی کوئی سروس کردے ہو کہ ریٹائر ہو چکے ہو؟
0: میں سر سروس کرنا اس ویلے بجلی گھر جڑے ہیگے نے انہاں دا انچارج ہاں جی، چشتیاں بجلی گھر دے وچ.
1: اچھا تے بجلی تہاں ڈکی ہے ساری پاکستان دی، پہلا تے اے دسو.
0: بس سر جی گل یہ ہے کہ بجلی اسی تگالا ہی کھانے ہیں جی، جٹ زمیندار بندے سواردی لگ گیا نے.
1: میں نا سارا تہاڈے سٹیج شو وینا ہوں نا ہاسے والے، تے
0: جی جی
1: او سارے بجلی تے گیس والے دے دوالے ہوئے ہوندے نے. بڑا شکر،
0: ہاں جی ہاں جی،
1: بہت شکر لگ رہا ہوں دا. ہاں جی
0: ہاں جی ہاں جی
1: ہاں. سارے دن دے وچ بھج نٹ دے وچ نا ہاسے دے پروگرام ہی ویکھنے چاہیدے نے، تھوڑا جا موڈ سیٹ ہو جاندا ہے، ورنہ زندگی دے وچ گام ہی گام نے، چار سویرے سوچا ہی سوچا نے جے تسی سیریس رہو گے.
0: ہاں جی
1: ہاں جی. تے بہت چنگا لگیا تہاڈے نال گل بات ساڈی ہو رہی ہے،
0: بڑیاں بڑیاں.
1: تے جنہاں نے تہاڈے نال ساڈی گل بات کروائی ہے اسی انہاں دے وی بہت مشکور ہاں جی. اپنا
0: بڑی مہربانی سر.
1: ہاں جی شاہ جی ہوناں دے. ہاں جی مطلب کی شاعر ہو تسی؟
0: ہاں جی میں پنجابی دے وچ لکھنا جی، اردو لکھ سکدا لیکن میں پنجابی ہاں، میں پنجابی دے وچ ہی لکھنا وا تے پنجابی نال پیار کرنا وا. چڑھتے لہندے پوری دنیا دے وچ ہس دے وس دے پنجابی جڑے نے سونے لگدے نے.
1: واہ جی واہ واہ جی. اختر صاحب تہاڈی آواز بڑی کھٹکی تے سونی ہے. ہاں جی. تے اے تہاڈی کوئی کتاب وغیرہ بھی چھپی ہے کہ اجے چھپنیاں نے کوئی؟
0: سر میری کتاب جیڑی ہے نا وڈی دے لاگے، وڈی تو پہلے انشاءاللہ جیڑا ہے نا مارکیٹ سے ہوئے گی جی. اللہ تعالیٰ دی ذات تھوڑے ورگے بھراواں دیاں دعاواں جیڑیاں اونچائی دیاں.
1: چلو جی، ساڈیاں ساڈیاں گڈ وشز ہمیشہ تھوڑے ورگے سجنا دے نال. ہاں جی
0: بس جی،
1: اسی ساڈیاں آوازاں سن کے خوش ہو جانے آ اپنے پیارے بھراواں دیاں آوازاں وچ. ہاں جی. پھر کی ہویا جی، تھوڑا جیہا بارڈر ہے ہاں جی، پر ساڈے آپس وچ سانجھ رہے، ساڈے میلے کٹھے لگن. ہاں جی اسی بزنس کریے. ہاں جی. تے ساڈا کاروبار
0: چلے،
1: تہاڈے وی کاسیاں وچ پیسے آون، ساڈے وچ وی آون پیسے، تے اسی تے آپس وچ ہی وپار کردے رہیے، تے بہت چیزاں ساڈیاں تے مطلب کی آپس وچ ہی اسی ضرورتاں بہت پوریاں کر سکدے.
0: آپ بالکل جی بالکل اسی طرح
1: جی جی جی
0: گل ہے نا جی، اسی طرح آپ پیار کرتے رہے نا جی ایک دوجے نا
1: جی،
0: ان شاء اللہ وہ ویلا دور نہیں گا جدو پھر آپ کٹھے ہوا گے
1: جی. بالکل اسی ہے ہی کٹھے ہاں، اور سرکار نے تھوڑا جا سرکاراں دے اپنے مسئلے ہوندے نے محبوب
0: جدو
1: جی
0: جدو سر چڑھ دے آلو ویکھی دا نا تے اکھاں چوں آنسو آ جاندے ہیں.
1: اسی تہانوں سارے نوں یاد کری دا یار. پھر ویکھو نا وچ ایک بارڈر ہے، لیک وج گئی ہے. پھر کی ہویا جدو چھوٹے چھوٹے سکے بھرا کٹھے کھیڑ دے نے، شادیاں ہو جاندی نے، وہ بھی تے الگ ہو جاندے نے نا، پھر کیڑے
0: ہو؟ بالکل جی بالکل،
1: پھر بھی تے بھرا ہی ہوندے نے نا. تے تسی سارے سارے بھرا ہی ہو، سادیاں گڈ وشز تہاڈے نال، سونے پاکستان نال. ہاں جی تسی
0: بسم اللہ جی بسم اللہ
1: ترقی کرو، تے گوانڈی خوش بھی ہوئے گا، کوئی سکھی وسدا ہوئے گا، تے اوہدا فائدہ ہی ہوئے گا، نقصان تھوڑا کوئی ہوندا؟
0: بالکل جی بالکل، کیوں نہیں.
1: اچھا ہن سناؤ تسی کی سنانا چاہندے ہو؟
0: سر میں ایک روائی ہے، ہس دے پنجابیاں دے نا پوری دنیا چ بیٹھے پنجابیاں دے نا، ہس دے رہن پنجابی سارے، ہس دا روے پنجاب.
1: جیوندے رہو، کیا باتاں نے، واہ
0: ਹਿੱਕਾਂ ਚੌੜੀਆਂ ਪੱਗਾਂ ਸਿਰ ਤੇ ਦੱਸਦਾ ਰਵੇ ਪੰਜਾਬ, ਖੁੱਸਾ ਲਾਚਾ ਕੁਰਤਾ ਪਰਨਾ ਵੱਟ ਮੁੱਛਾਂ ਨੂੰ ਸਾਡੇ, ਅਖਤਰ ਥਾਂ ਥਾਂ ਰਹਿਤਲ ਸਾਡੀ, ਦੱਸਦਾ ਰਵੇ ਪੰਜਾਬ, ਹੱਸਦਾ ਰਵੇ ਪੰਜਾਬ। ਤੇ ਸਰ ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈਗੀ ਨਾ ਨਜ਼ਮ ਜਿਹੜੀ ਹੈਗੀ ਨਾ ਨਜ਼ਮ ਸੁਣਾਉਣੀ ਚਾਹੂੰਗਾ ਅਗਰ ਇਜਾਜ਼ਤ ਹੋਵੇ ਤਾਂ। ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
1: ਵਾਹ, ਲੋਕਾਂ ਫਤਵਾ ਲਾਇਆ। ਹਾਂਜੀ।
0: ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਧਾ ਸੀਵਣ ਟਿੰਡ ਵਿਖਾਵਾਂ, ਤੈਨੂੰ ਦੱਸਾਂ ਦੁੱਧ ਕੀ ਹੁੰਦਾ ਜੁਮਾ ਹਫਤਾ, ਬੁੱਧ ਕੀ ਹੁੰਦਾ ਖੇਤ ਸਰਾਣੇ ਦੋਹਰਾ ਕੀ ਨੇ, ਖੇਤ ਸਰਾਣੇ ਦੋਹਰਾ ਕੀ ਨੇ, ਪਿੰਡ ਦੀਆਂ ਮੌਜਾਂ ਟੋਹਰਾ ਕੀ ਨੇ, ਚਾਟੀ ਕੜਾ ਕਨਾਲੀ ਦੱਸਾਂ, ਛੂਣੀ ਛੰਨਾ ਥਾਲੀ ਦੱਸਾਂ, ਬੂਆ ਫਾਟਕ ਝੀਤ ਕੀ ਹੁੰਦਾ, ਗਾਨਾ ਗੋਟਾ ਗੀਤ ਕੀ ਹੁੰਦਾ, ਨੇਰੀ ਰਾਤ ਤੇ ਤੜਕਾ ਦੱਸਾਂ, ਗੋਇਆ ਕੂੜਾ ਰੜਕਾ ਦੱਸਾਂ, ਲੱਸੀ ਚਾਟੀ ਜਾਗ ਕੀ ਹੁੰਦਾ, ਤੋਰੀ ਆ ਗੋਭੀ ਸਾਗ ਕੀ ਹੁੰਦਾ।
1: ਪਿੰਡ ਚ ਲੈ ਵੜੇ ਹੋ ਸਾਨੂੰ।
0: ਸੁਣ ਮੱਖਣ ਦਾ ਪੇੜਾ ਕੀ ਏ, ਲਿਪਿਆ ਪੋਚਿਆ ਵਿਹੜਾ ਕੀ ਏ, ਤਵਾ ਕਨਾਲੀ ਆਟਾ ਦੱਸਾਂ, ਕੰਘੀ ਸੁਰਮਾ ਚਾਟਾ ਦੱਸਾਂ, ਕੋਠਾ ਛੱਪਰ ਕੰਧ ਕੀ ਹੁੰਦਾ, ਗੋਇਆ ਕੂੜਾ ਗੰਦ ਕੀ ਹੁੰਦਾ। ਸੱਦ ਕੂਕ ਤੇ ਹਾਕ ਕੀ ਹੁੰਦਾ, ਡਾਕਰ ਚੀਕ ਤੇ ਬਾਗ ਕੀ ਹੁੰਦਾ, ਮੰਜਾ ਪੀੜੀ ਫੱਟੀ ਦੱਸਾਂ, ਚੌਕ ਚਬੂਤਰਾ ਹੱਟੀ ਦੱਸਾਂ, ਲੱਕੜਾਂ ਬਾਲਣ ਪਾਥੀ ਕੀ ਏ, ਬੂਆ ਬਾਰੀ ਝਾਤੀ ਕੀ ਏ, ਫੋੜਾ ਫਿੰਸੀ ਗੁੰਮਾ ਦੱਸਾਂ, ਰੇਂਡੀ ਫੁੱਟ ਤੇ ਤੁੰਮਾ ਦੱਸਾਂ।
1: ਰੇਂਡੀ ਕੀ ਹੁੰਦਾ
0: ਜੀ? ਰੇਂਡੀ ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ, ਠੀਕ ਹੈ, ਸਮਝ
0: ਗਿਆ। ਰੇਂਡੀ ਫੁੱਟ ਤੇ ਤੁੰਮਾ ਦੱਸਾਂ। ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ, ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੁੰਬੀ ਦੱਸਾਂ, ਪਦ ਭੇੜਾ ਤੇ ਖੁੰਬੀ
1: ਦੱਸਾਂ।
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ, ਛਿੱਤਾ ਪੈੜਾ ਅੜਬ ਕੀ ਹੁੰਦਾ। ਵੱਖੀ ਬਿੰਨੂ ਘੜਾ ਮੈਂ ਦੱਸਾਂ, ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ, ਨੇਚਾ ਗਿੱਲਾ ਸੁੱਕਾ ਦੱਸਾਂ, ਆ ਕੁਕੜੀ ਦਾ ਖਾਂਚਾ ਦੱਸਾਂ, ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ, ਭੈਣ ਭਰਾ ਤੇ ਰਾਖੀ ਦੱਸਾਂ, ਤੈਨੂੰ ਅੱਟੀ ਸੱਟੀ ਦੱਸਾਂ, ਇੱਕ ਛਟਾਂਗ ਦੀ ਵੱਟੀ ਦੱਸਾਂ, ਚਰਖਾ ਤੁਕ ਚਰਖਾ ਤੁੱਕੜ ਮਾਲ ਕੀ ਹੁੰਦਾ, ਜਾਨ ਛਡਾਉਣਾ ਟਾਲ ਕੀ ਹੁੰਦਾ, ਆਲੇ ਦੇ ਵਿੱਚ ਗੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ, ਤੇਸਾ ਆਰੀ ਰੰਦਾ ਦੱਸਾਂ, ਕੁਣਕਾ ਭੰਗੀ ਜਹਾਜ ਕੀ ਹੁੰਦਾ, ਗੁੰਡਾ ਗਰਦੀ ਰਾਤ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ, ਝਾੜ ਧੁੱਪ ਤੇ ਛਾਂ ਕੀ ਹੁੰਦਾ।
1: ਵਾਹ ਵਾਹ, ਝਾੜ ਧੁੱਪ ਧੁੱਪ ਤੇ ਛਾਂ, ਵਾਹ।
0: ਮੰਜਾ ਮੰਜੀ ਪੀੜੀ ਦੱਸਾਂ, ਕੰਨ ਖਜੂਰਾ ਕੀ ਕੀੜੀ ਦੱਸਾਂ, ਤਾਰੇ ਖਿੱਤੀਆਂ ਚੰਨ ਦਾ ਦੱਸਾਂ, ਖਸਮ ਜਵਾਈ ਰੰਨ ਦਾ ਦੱਸਾਂ।
1: ਵਾਹ ਵਾਹ, ਤੁਸੀਂ ਫਿਲਮ ਚਲਾਤੀ ਹੈ ਜੀ ਅੱਖਾਂ ਅੱਗੇ।
0: ਅੰਬ ਸ਼ਨੀਸ਼ ਤੂਤ ਦਾ ਦੱਸਾਂ, ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋਹ ਕੀ ਹੁੰਦਾ, ਅੱਸੂ ਭਾਦੋਂ ਪੋਹ ਕੀ ਹੁੰਦਾ, ਟਿੱਡੀ ਟਿੱਡੀ ਭੂੰਡ ਭਬੱਕੜ ਦੱਸਾਂ, ਝੂਠ ਤੂਫਾਨ ਤੇ ਫੱਕੜ ਦੱਸਾਂ।
1: ਵਾਹ ਵਾਹ, ਫੱਕੜ, ਵਾਹ।
0: ਕੱਜਲ ਦਾਤਲ ਬੰਗਾਂ ਕੀ ਨੇ, ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ।
1: ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ।
0: ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ, ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ, ਹਰਾਮ ਹਲਾਲ ਤੇ ਵੱਢ ਕੀ ਹੁੰਦਾ।
1: ਵਾਹ ਵਾਹ ਵਾਹ।
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ, ਤੇਜ਼ ਹਵਾ ਦੇ ਬੁੱਲੇ ਦੱਸਾਂ। ਸਰੇ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ, ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ। ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ।
1: ਤੁਸੀਂ ਥੋੜੇ ਜਿਹੇ ਹੋਰ ਸੁਣਾਓ, ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ।
0: ਹੋਰ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ, ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ।
1: ਅੱਛਾ ਜੀ, ਫੂਡ ਸਟਰੀਟ ਲਾਹੌਰ ਹੈ ਨਾ?
0: ਹਾਂਜੀ, ਫੂਡ ਸਿਟੀ ਲਾਹੌਰ ਦੇ ਵਿੱਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ। ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ, ਉਹ ਖਾਬ ਦੇ ਵਿੱਚ ਲਾਹੌਰ ਜਾਂਦਾ। ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੀ, ਉਹਦੇ ਨਾਲ ਹੁੰਦਾ ਕੀ ਆ।
1: ਤੇ ਇੱਕ ਗੱਲ ਤੇ ਦੱਸੋ ਮੈਨੂੰ, ਜਿਹੜੀ ਫੂਡ ਸਟਰੀਟ ਹੈ ਉਹ ਸਾਰੀ, ਹਾਂਜੀ, ਸਟਰੀਟ ਦੇ ਵਿੱਚ ਰੈਸਟੋਰੈਂਟ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ?
0: ਹਾਂਜੀ ਹਾਂਜੀ, ਖਾਣੇ ਨੇ ਜੀ।
1: ਉਹ ਮਹਿੰਗੀ ਹੈ ਕਾਫੀ ਤੇ ਜਾਂ ਆਮ
0: ਬੰਦੇ? ਉਹ ਮਹਿੰਗੀ ਹੈ ਜੀ।
1: ਅੱਛਾ,
0: ਉਹ ਸਰ ਜੀ ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ, ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ।
1: ਅੱਛਾ, ਤੇ ਉਹ ਮਤਲਬ ਆਮ ਬੰਦੇ ਦੀ ਪਹੁੰਚ ਤੋਂ ਬਾਹਰ?
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਮਹਿੰਗੀ ਹੈ ਜੀ, ਵਾਹ ਵਾਹ, ਯਾਨੀ ਕਿ ਮਹਿੰਗੀ ਆ।
1: ਸਮਝ ਗਏ ਜੀ, ਉੱਥੇ ਰੌਣਕ ਬੜੀ।
0: ਹਾਂਜੀ,
1: ਮੈਂ ਯੂਟਿਊਬ,
0: ਹਾਂਜੀ ਰੌਣਕ ਤੇ ਫੇਰ ਜਿਹੜੇ ਉਹਨੇ ਆਖਿਆ ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ, ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਆ
1: ਜੀ। ਮੈਂ
0: ਮਾੜੇ ਨੇ ਤਾਂ ਬੂਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ, ਤਗੜੇ ਨੇ ਤੂੰ ਬਸ ਥੋੜਾ ਬਹੁਤ ਲਾਇਆ ਤੇ ਬਾਕੀ ਹੋ ਗਈਆਂ
1: ਜੀ, ਉਹਨਾਂ ਦੇ ਬੁੱਝੇ ਚ ਪੈਸੇ ਜੀ ਨੇ।
0: ਹਾਂਜੀ, ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ।
1: ਪੈਸਾ ਬੰਦੇ ਦੀ, ਮੈਂ ਕਹਿੰਦਾ ਜੀ, ਮੱਤ ਮਾਰ ਦਿੰਦਾ। ਪੈਸਾ ਫਤੂਰ
0: ਮੱਤ ਮਾਰ ਦਿੰਦਾ।
1: ਜੀ
0: ਹਾਂਜੀ,
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ।
0: ਇਹੀ ਬਿਮਾਰੀ ਹੈ ਜੀ।
1: ਤੇ ਪੈਸਾ ਤੁਸੀਂ 100 ਗੁਨਾਹ ਕਰੋ, ਤੁਹਾਡੇ ਰਾਹ ਗੁਨਾਹ ਵੀ ਠੱਪ ਦੇਗਾ, ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾ ਹੋ ਜਾਏਗਾ।
0: ਬਿਲਕੁਲ ਜੀ, ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ, ਤਗੜੇ ਦਾ ਮਾੜੇ ਦਾ ਕੀ ਹੈ।
1: ਤੇ ਵੇਖੋ ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ, ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ,
0: ਉਹਨੂੰ ਚਪੇੜਾਂ ਮਾਰਦੇ ਆ, ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ, ਥੋੜਾ ਕੁਛ ਹੁੰਦਾ,
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ। ਚੱਲ
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਬਿਲਕੁਲ,
1: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ, ਕਿ ਨਾ ਹੀ ਲੱਗਾ
0: ਨਾ, ਹਾਲੇ ਨਾ ਹੀ ਲੱਗਾ।
1: ਬਿਲਕੁਲ
0: ਬਿਲਕੁਲ, ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ।
1: ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ ਉਹ ਕਹਿੰਦਾ ਆਹੋ ਮੈਂ ਹੀ ਕੀਤਾ।
0: ਹਾਂਜੀ,
1: ਦੇਖੋ ਜੀ ਮਹਿਮੂਦ ਸਾਹਿਬ, ਕੁੱਟ ਖਾਣ ਦੀ ਵੀ ਇੱਕ ਮਤਲਬ ਕਿ ਹੱਦ ਹੈ, ਕਿੰਨੀ ਕੁ ਬੰਦਾ ਕੁੱਟ,
0: ਹੱਦ ਹੁੰਦੀ ਹੱਦ।
1: ਹਾਂਜੀ, ਤੇ ਫਿਰ ਇਹਦੇ ਨਾਲ ਆਹੋ ਫਿਰ ਮੈਂ ਹੀ ਕੀਤਾ,
0: ਉਹਦੇ ਨਾਲ ਫਿਰ ਮੰਨ ਜਾਣਾ ਹੀ ਬਿਹਤਰ ਆ।
1: ਹਾਂ ਜੀ, ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ, ਉਹਨੇ ਵਿਚਾਰੇ ਨੇ ਭਾਵੇਂ ਕੀਤੀ ਨਹੀਂ ਨਾ ਹੋਵੇ।
0: ਉਹਨੇ ਭਾਵੇਂ ਕੀਤੀ ਨਾ ਹੋਵੇ
1: ਜੀ, ਸਲਾਹ ਇਹ ਸਾਡੇ ਵੀ ਇਹੋ ਯਾਰ
0: ਬਾਜੀ, ਅੱਲਾਹ ਕਰਮ ਕਰੇ ਜੀ।
1: ਹਾਂਜੀ
0: ਹਾਂਜੀ, ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ, ਤੇ ਉਹਦੇ ਨਾਲ ਉੱਥੇ ਕੀ ਹੁੰਦਾ
1: ਜੀ? ਆਉਣ ਦਿਓ,
0: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
1: ਜੀ, ਸਾਰੀ ਦੁਨੀਆ ਚ ਤੁਹਾਨੂੰ ਸੁਣਿਆ
0: ਜੀ। ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ।
1: ਵਾਹ ਵਾਹ ਵਾਹ, ਕੁੱਕੜਾਂ ਵਾਲੀ ਗਲੀ ਦੇ ਵਿੱਚ, ਵਾਹ।
0: ਕਸਿਆ ਲਾਂਗੜ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ, ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ। ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ, ਅੱਧਿਆਂ ਚੀਜ਼ਾਂ ਸਮਝ ਆਉਂਦੀ ਹੈ।
1: ਹਾਂਜੀ
0: ਹਾਂਜੀ,
1: ਸਪੀਡ ਨਾਲ ਬੋਲਦੇ ਨੇ।
0: ਹਾਂਜੀ, ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਗਾ ਭਾਈ। ਬੜੀ ਮਦੂਰੋਂ ਆਇਆ, ਕਾਕਾ ਰੋਟੀ ਰੱਜ ਖਵਾ ਦੇ, ਸਾਲਮ ਕੁੱਕੜ ਦਈ ਤੇ ਗੰਢਾ ਮੇਰੇ ਹੱਥ ਧੁਆ ਦੇ। ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ, ਇੱਕ ਦੇ ਵਿੱਚ ਹੀ ਰੰਗਲੇ ਕਾਗਜ਼, ਇੱਕ ਦੇ ਵਿੱਚ ਹੀ ਡੱਖੇ, ਚਾਕੂ ਛੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ, ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ।
1: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆ, ਵਾਹ ਵਾਹ ਵਾਹ।
0: ਅਰਧ ਵਾਲੇ ਵੇਖ ਉਹ ਕੇ ਟੰਗ ਲਈਆਂ ਮੈਂ ਬਾਹਾਂ, ਦਹੀਂ ਦੇ ਵਿਚ ਡਬੋ ਕੇ ਬੋਟੀ ਦੰਦਾਂ ਨਾਲ ਚ ਬਾਹਾਂ, ਮੁੱਕਿਆ ਕੁੱਕੜ ਦਹੀਂ ਤੇ ਗੰਡਾ ਉੱਠ ਸ਼ੀਸ਼ੇ ਵੱਲ ਆਇਆ, ਡੋਲ ਡੋਲ ਤਿਬ ਕੇ ਕੁੜਤੇ ਉੱਤੇ ਬੰਗਲਾਦੇਸ਼ ਬਣਾਇਆ, ਬਿੱਲ ਨੂੰ ਥਾਲੀ ਵਿਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਬਿੱਲ ਨੂੰ ਥਾਲੀ ਵਿਚ ਸਜਾ ਕੇ ਪੇਸ਼ ਮੇਰੇ ਫੇ ਕੀਤਾ, ਵਿਚੇ ਖਿਦਮਤ ਦੱਸਣਾ ਪੁੱਛਣਾ, ਵਿਚੇ ਹੱਥ ਧੋਵਾਈ, ਵਿਚੇ ਟਿਪ ਟੁਪ ਪਾ ਕੇ ਬਣਿਆ ਪੂਰਾ 700 ਪਾਈ। ਉਸ ਵੇਲੇ ਬੜਾ ਸੀ 700,
1: ਬਹੁਤ ਸੀ ਜੀ, ਮਾੜੇ ਬੰਦੇ ਵਾਸਤੇ ਤੇ 700 ਬਹੁਤ
0: ਹੈ। ਹਾਂਜੀ, ਟਿਪ ਟੁਪ ਪਾ ਕੇ ਪੂਰਾ ਬਣਿਆ 700 ਪਾਈ, ਬਿੱਲ ਦਾ ਸੁਣ ਕੇ ਖੜਾ ਖੜੋਤਾ ਥਾੜ ਜ਼ਮੀਨ ਤੇ ਆਇਆ, ਪੈ ਗਿਆ ਉੱਥੇ ਰੌਲਾ ਰੱਫਾ, ਮਰ ਚੱਲਿਆ ਜੇ ਤਾਇਆ, ਜਲਦੀ ਜਲਦੀ ਚੁੱਕੋ ਇਸ ਨੂੰ ਹਸਪਤਾਲ ਪਹੁੰਚਾਓ, 700 ਨੂੰ ਤੁਸੀਂ ਗੋਲੀ ਮਾਰੋ ਇਹਦੀ ਜਾਨ ਬਚਾਓ। ਇੱਕੋ ਦਮ ਫੇ ਡਰਿਆ ਅਖਤਰ, ਅੱਖ ਜੋ ਮੇਰੀ ਖੁੱਲੀ, ਓਹੋ ਹੀ ਡਾਂਗ ਤੇ ਗਠੜੀ ਪੱਲੇ, ਓਹੋ ਹੀ ਪਾਟੀ ਜੁਲੀ।
1: ਵਾਹ, ਅੱਖ ਖੁੱਲੀ ਵਿਚਾਰੇ ਗਰੀਬ ਦੀ, ਸੁਪਨੇ ਚ ਗਿਆ ਸੀ ਉੱਥੇ ਅਸਲ ਚ।
0: ਹਾਂਜੀ,
1: ਵਾਹ, ਵਾਕਈ ਗਰੀਬਾਂ ਦੇ ਸੁਪਨੇ ਹੀ ਹੁੰਦੇ ਨੇ।
0: ਹਾਂਜੀ, ਸੁਪਨੇ ਹੀ।
1: ਅਖਤਰ ਸਾਹਿਬ,
0: ਬਸ ਸਾਰੇ ਸ਼ਫਕਤ ਆ, ਤੁਹਾਡੀ ਸ਼ਫਕਤ ਆ, ਸੁਣਨ ਵਾਲਿਆਂ ਦੀ ਮਿਹਰਬਾਨੀ, ਮੇਰੇ ਜਿੰਨੇ ਭਰਾ ਬੈਠੇ ਨੇ, ਮੈਂ ਕੇਸ ਰੇਡੀਓ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਉਹ ਡਿਲੀਵਰ ਕਰਨਾ ਚਾਹੁੰਦਾ, ਉਮੀਦ ਹੈ ਸ਼ਾਇਦ ਸੁਣਦੇ ਹੋਣ। ਮੇਰੇ ਤੋਂ ਵੱਡੇ ਭਾਈ ਨੇ ਅਮਰੀਕਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ, ਪੁੱਤ ਭਤੀਜਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ, ਅਸਲਾਮ ਅਲੈਕੁਮ, ਹੱਸਦੇ ਵੱਸਦੇ ਰਹਿਣ, ਆਬਾਦ ਰਹਿਣ।
1: ਤੇ ਅਮਰੀਕਾ ਦੇ ਵਿੱਚ ਕਿੱਥੇ ਗਏ ਨੇ?
0: ਅਲਜ਼ਬਤ ਟਾਊਨ ਹੈ ਜੀ।
1: ਹਾਂਜੀ, ਅੱਛਾ ਅੱਛਾ ਜੀ, ਜਰੂਰ।
0: ਉੱਥੇ ਨੇ ਡਾਕਟਰ ਮੁਜਾਹਿਦ ਅਲੀ ਨਾਸਰ।
1: ਅੱਛਾ, ਤੁਹਾਡੇ ਸਕੇ ਭਾਈ ਨੇ ਉਹ?
0: ਹਾਂਜੀ, ਮੇਰੇ ਤੋਂ ਵੱਡੇ ਨੇ ਜੀ।
1: ਤੁਹਾਡੇ ਤੋਂ ਵੱਡੇ, ਠੀਕ ਹੈ ਜੀ।
0: ਹਾਂਜੀ,
1: ਚਲੋ ਜੀ, ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਗਿਆ। ਹਵਾਵਾਂ ਫਿਜ਼ਾਵਾਂ ਚ ਜਿਹੜਾ ਤੁਸੀਂ ਮੈਸੇਜ ਛੱਡਦੇ ਹੋ ਉਹ ਪਹੁੰਚ ਜਾਂਦਾ ਤੁਹਾਡੇ ਚਾਹੁਣ ਵਾਲਿਆਂ।
0: ਠੀਕ,
1: ਤੇ ਮੈਂ
0: ਬੜੀ
1: ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
0: ਬਿਸਮਿਲ੍ਲਾ ਜੀ,
1: ਤੇ ਤੁਸੀਂ ਸ਼ੁਗਰ ਵਾਲਾ ਸ਼ੇਅਰ ਸੁਣਨਾ ਚਾਹੁੰਦੇ ਹੋ ਜਾਂ ਸੀਰੀਅਸ?
0: ਜਿੱਦਾਂ ਦਾ ਮਰਜ਼ੀ ਜੀ, ਜਿੱਦਾਂ ਦਾ ਮਰਜ਼ੀ ਹੋਵੇ।
1: ਇਦੋਂ ਐਂ ਹੀ ਸੁਣਾ ਦੇਣਾ, ਪਹਿਲਾਂ ਤੇ ਸੀਰੀਅਸ ਹੈ ਜੀ। ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਮੁਲਕ ਜਗੀਰਾਂ ਹੀਰੇ ਮੋਤੀ ਇਕੱਠੇ ਕਰ ਕਰ ਥੱਕੇ, ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ,
0: ਆਹਾ ਖਚਰਾ ਹਾਸਾ, ਵਾਜੀ ਵਾ।
1: ਲੋਭ ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ, ਮਿਰਗ ਤ੍ਰਿਸ਼ਨਾ ਮੌਤ ਮਾਰੂ ਥਲ, ਓਏ ਖਾਲੀ ਗਏ ਸਭ ਕੱਸੇ, ਖਾਲੀ।
0: ਵਾਜੀ ਵਾ।
1: ਤੇ ਸ਼ੁਗਰ ਵਾਲਾ ਜੀ, ਤੇਰੀ ਸੂਰਤ ਵੇਖ ਕੇ ਮੈਂ ਭੁੱਲਾ, ਪਤਾ ਹੁੰਦਾ ਤੇ ਨੇੜੇ ਢੁਕਦਾ ਨਾ, ਗੁੱਡੀ ਚਾੜ ਸਮਾਨੇ ਜੇ ਡੋਰ ਕੱਟਣੀ ਸੀ, ਐਡੀ ਪੰਡ ਮੈਂ ਪਿਆਰ ਦੀ ਚੁੱਕਦਾ ਨਾ, ਪਤਾ ਹੁੰਦਾ ਜੇ ਨੀਤ ਬਨੀਤ ਤੇਰੀ, ਤੇਰੇ ਕਦਮਾਂ ਦੇ ਵਿੱਚ ਦਿਲ ਸੁੱਟਦਾ ਨਾ,
0: ਸੁੱਟਦਾ ਨਾ,
1: ਜੇ ਦੱਸ ਦੇਂਦੀ ਕਿ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਜੇ ਦੱਸ ਦੇਂਦੀ ਕਿ ਕਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ
0: ਵਾਜੀ ਵਾਹ, ਵਾਜੀ ਵਾਹ।
1: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
0: ਬੜੀ ਬੜੀ ਮਿਹਰਬਾਨੀ ਸਰ, ਤੁਸੀਂ ਟਾਈਮ ਦਿੱਤਾ,
1: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਜੀ ਤੁਹਾਡੇ,
0: ਬੜੀ ਮਿਹਰਬਾਨੀ ਸਰ
1: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
0: ਅੱਲਾ ਹਾਫਿਜ਼, ਅੱਲਾ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ
1: ਰਹੋ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਝ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਤੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰ ਦਿਓ, ਤੇ ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੀ। ਕੁਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ ਨੇ,
1: ਵਾਕਿਆ ਹੀ ਵਾਕਿਆ ਜੀ,
2: ਕਿਆ ਬਾਤ ਹੈ ਜੀ। ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਕਲਮ ਦੇ ਵਿੱਚ, ਤੇ ਬਹੁਤ ਹੀ ਆਨੰਦ ਆਇਆ ਜੀ,
1: ਬਹੁਤ
2: ਹੀ ਵਧੀਆ,
1: ਬਹੁਤ ਚੰਗਾ।
2: ਹਾਂਜੀ,
1: ਕਿੱਡੇ ਕਿੱਡੇ ਗੂੜੀ ਨਜ਼ਰ ਨਾਲ ਧੱਫੇ ਫੱਕੇ ਟਾਕੀਆਂ ਤਿੱਲੇ ਪਰ ਪਾਣੀ ਕਿੱਧਰ ਕਿੱਧਰ ਨੂੰ ਚੂੜੇ ਮੂੰਗੇ ਕੀ ਗਿਣਾ ਕੇ
2: ਬਹਿਦਾ ਕਰਾ ਦਿੱਤੀ ਜੀ। ਠੀਕ ਹੈ
1: ਜੀ, ਬਹੁਤ ਸਾਡੇ ਵੱਲੋਂ ਗੁੱਡ ਵਿਸ਼ੇਸ਼ ਉਹਨਾਂ ਨੂੰ, ਤੁਹਾਨੂੰ ਵੀ ਜਨਾਬ, ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ, ਬਹੁਤ ਕਮਾਲ।
2: ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ ਮੈਂ, ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ।
1: ਜ਼ਰੂਰ ਜ਼ਰੂਰ ਜ਼ਰੂਰ ਜੀ ਅਖਤਰ ਸਾਹਿਬ, ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਨੇ ਜੀ। ਖਾਲਸਾ ਜੀ,
2: ਇਹ ਮੇਰੀ ਇੱਕ ਕਵਿਤਾ ਦੀਆਂ ਕਵਿਤਾ ਦਾ ਸਿਰਲੇਖ ਹੈ, ਤੇਰੇ ਵਤਨੋਂ ਆਉਣ ਹਵਾਵਾਂ।
1: ਵਾਹ ਵਾਹ ਵਾਹ ਵਾਹ ਵਾਹ,
2: ਲਹਿੰਦੇ ਵੱਲੋਂ
1: ਆਉਣ ਹਵਾਵਾਂ।
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ। ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ।
1: ਜਿਉਂਦੇ ਰਹੋ ਜਿਉਂਦੇ ਰਹੋ।
2: ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ। ਦਿਲ ਆਪਣੇ ਦੇ ਜ਼ਖਮਾਂ ਤਾਈ ਹੰਝੂਆਂ ਦੇ ਨਾਲ ਧੋ ਲੈਂਦਾ ਹਾਂ।
1: ਬਹੁਤ ਖੂਬ,
2: ਲਹਿੰਦੇ ਵੱਲੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਜੀ ਵਾਹ,
2: ਤੇਰੇ ਵਤਨੋਂ ਹੋਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ।
1: ਵਾਹ ਵਾਹ ਵਾਹ, ਬਹੁਤ ਖੂਬ ਬਹੁਤ।
2: ਵਿਛੜੇ ਸੱਜਣ ਟੁੱਟੀਆਂ ਬਾਹਾਂ, ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ, ਦੁਸ਼ਮਣ ਕਹਿਣ ਖਲੋ ਲੈਂਦਾ ਹਾਂ। ਸ਼ਾਇਦ ਕਿਤੇ ਤੂੰ ਆਇਆ ਹੋਵੇਂ, ਚਾਰ ਚੁਫੇਰੇ ਟੋ ਲੈਂਦਾ ਹਾਂ। ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਜਿਉਂਦੇ ਰਹੋ
2: ਆ ਕਿਧਰੇ ਤੂੰ ਝਾਤੀ ਮਾਰੀ, ਆ ਕਿਧਰੇ ਤੂੰ ਝਾਤੀ ਮਾਰੀ, ਜਗ ਤੋਂ ਦਰਦ ਲੁਕੋ ਲੈਂਦਾ ਹਾਂ। ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਢੋ ਲੈਂਦਾ ਹਾਂ। ਜਾਗਦਿਆਂ ਵੀ ਤੇਰੇ ਸੁਪਨੇ ਜਾਂ ਪਲਕਾਂ ਨੂੰ ਢੋ ਲੈਂਦਾ ਹਾਂ। ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ। ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ, ਖੂੰਜੇ ਬਹਿ ਕੇ ਰੋ ਲੈਂਦਾ। ਹਾਂਜੀ, ਇਹ ਮੈਂ ਅਖਤਰ ਸਾਹਿਬ ਦੇ ਨੂੰ ਸੁਣਾਈ ਹੈ ਕਵਿਤਾ। ਹਾਂਜੀ, ਤੇ ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ, ਹਾਂਜੀ ਪਖੰਡੀ ਬਾਬੇ, ਹਾਂਜੀ ਹਾਂਜੀ ਹਾਂਜੀ, ਇਹ ਨੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ ਲੁੱਟੀਆਂ ਕਰਤੂਤਾਂ ਵਾਲੇ ਜਿਹੜੇ ਨੇ, ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ।
1: ਸ਼ਰਾਬ ਦੇ ਦੇਣਗੇ
2: ਉਹ ਕੋਈ, ਆਹੋ ਹਾਂਜੀ ਹਾਂਜੀ, ਉਹਨਾਂ ਦਾ ਸ਼ਰਾਬ ਆ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ, ਉਹਨੇ ਤੇ ਕਹਿੰਦੇ 300-400 ਸਾਲ ਛੱਡੇ
1: ਨੇ। ਵੇਖ ਲਓ ਬਾਬੇ, ਹਾਂਜੀ
2: ਵੇਖ ਲਓ ਪਾਪ ਧੋ ਦਿੱਤੇ ਅਗਲੇ ਨੇ। ਹਾਂਜੀ,
1: ਬਾਬਿਆਂ ਦੇ ਰਿਕਾਰਡ ਬੜੇ ਬੜੇ ਵੱਡੇ ਨੇ, ਬੜੇ ਬੜੇ।
2: ਮੈਂ ਗਿਆ ਜੀ ਆਹ ਬਾਬਾ ਇਹੋ ਜਿਹਾ ਹੋਏ, ਇਹੋ
1: ਜਿਹਾ ਉਹਦਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣਦੀ।
2: ਨਹੀਂ ਨਹੀਂ, ਉਹਦੇ ਤੋਂ ਤਾਂ ਦੁਨੀਆਂ ਸਾੜੀ ਸਾੜ ਕੇ ਮਰ ਚੱਲੀ ਏ,
1: ਦੁਨੀਆਂ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨਹੀਂ ਦਿੰਦੇ।
2: ਹਾਂ ਬਿਲਕੁਲ ਜੀ ਬਿਲਕੁਲ, ਹਾਂ ਕਿਆ ਬਾਤ ਹੈ, ਕਿੰਨੀ ਦੁਨੀਆਂ ਉਹਨੇ ਸਾਫ ਕਰ ਛੱਡੀ ਏ ਪਾਪ ਧੋ ਛੱਡੇ
1: ਪਾਵੇ ਨਾ,
2: ਪਰ ਮੇਜ ਇੱਕੋ ਹੀ, ਮੇਜ ਇੱਕੋ ਹੀ, ਕਿਆ ਬਾਤ। ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਆ ਸੁਣੋ ਜੀ,
1: ਹਾਂਜੀ
2: ہاں جی بوڑ بابے پکھنڈی بابے پہلو سنت تے پچھوں سنت بابا برہم گیانی دی اپادی لگ جاندی
1: واہ واہ واہ
2: پہلو سنت پچھوں سنت بابا برہم گیانی دی اپادی لگ جاندی چوڑی دار پجاما پیرا تیک چوڑا سر تے پگ تک چاندی بج جاندی
1: بہت خوب بہت خوب
2: چوڑی دار چوڑی دار پجاما پیرا تیک چوڑا سر تے پگ ٹکسالی بج جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جڑے علاقے وچ پیر پائے تے بھیڑ اس پاسے پج
1: پج
2: پج
1: واہ واہ لٹ پے گئی رام نام دی
2: ہائے ہائے آ جاؤ جن چابیاں لینیاں سورگ جنتا جن سورگ بنگڑے والی چابیاں لینیا
1: آؤ آپ بابے نے حالانکہ نرکاں تے جانا ہوندا پر ایدی بہادری ویکھو سورگاں دیاں چٹاں دیندا رہندا جی
2: ہائے ہائے نہیں نہیں انہاں دا ایتھے سورگ
1: ہے گل بہت ودیا کیتی ہے
2: کسے گھڑ کر ماتا جھوٹیاں نوں کسے گھڑ کرا ماتا جھوٹیاں نوں چیلے ساد دے نام نال جوڑ دیندے ساد بکاری بکاری تے اک ورگا چیلے امب ورگا کر بوڑ دیندے ساد بکاری بکاری تے اک ورگا چیلے امب ورگا کر بوڑ دیندے بابے پنگلے چاڑے ہمالیا تے بابے نے جدو کرپا کیتی ایک بغیر لتاں تو بندہ سی وہ بھی ہمالیا تے چڑھ گیا سی
1: بالکل
2: جی بابے پنگلے چاڑے ہمالیا تے تے من مکھاں نوں کر کوڑ دیندے جیڑا بنے سیوک بیڑی تار دیندے جیڑا بنے سیوک بیڑی تار دیندے جیڑا نا منے بیڑی روڑ دیندے
1: کیا بات کیا بات
2: بابا ڈیرے لی پنڈ اجاڑ دائے بابا ڈیرے لی پنڈ اجاڑ دائے سیوک پر پکاری دس دینے پیوے وسکی چباوے ہڈیاں وی سیوک اونوں ہوا ہاری دس دینے
1: واہ جی واہ واہ
2: پیوے وسکی چباوے ہڈیاں وی سیوک اونوں ہوا ہاری دس دینے آ ہن گل سنیو جے ذرا
1: آن دیو جی
2: بابے بابی نے آندی کٹ کے سی
1: اچھا
2: بابے بابی لے آندی کٹ کے سی تے چیلے تکڑ نہ ناری دس دے
1: واہ واہ واہ واہ
2: چیلے کہندے نے بابا جی ناریل ویندے ہی نہیں
1: ہاں جی نا بابے نے ناریل کیوں ویکھن ہاں جی
2: ایک گلو چیلے بھی تھوڑی جی جاتی کر دے جے بابے نال
1: وہ کدھر
2: پاویں بابے دے درجنا ہون بچے پاویں بابے دے درجنا ہون بچے تے اونوں چیلے برہمچاری دس دے
1: کیا بات ہے کیا
2: پاویں بابے دے درجنا ہون بچے اونوں چیلے برہمچاری دس دے نے بگلا بھگت بابا اکھاں میٹ رکھے بگلا بھگت بابا اکھاں میٹ رکھے اتوں ہور تے وچوں چور بابا ہندے دور دے ٹول سہاونے نے کول وجیا لگیا ہور بابا
1: کیا بات کیا بات
2: ہندے دور دے ٹول سہاونے نے کول وجیا لگیا ہور بابا ادو فولیا ادو فولیا لیرا نکلنا ہے اتوں جاپدا نواں نکور بابا رکھ ساہاں دی پانڈ سنبھال بیبا رکھ ساہاں دی پانڈ سنبھال بیبا تینوں لٹ کے جاوے نہ دوڑ بابا
1: کیا بات
2: ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ, ਇਹ ਹੈ ਜੀ ਪਖੰਡੀ ਬਾਬਿਆਂ ਦੀ ਗੱਲ।
1: ਬਿਲਕੁਲ ਬਿਲਕੁਲ, ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ, ਬਾਬਿਆਂ ਅੱਗੇ ਸਰਦਾਰਾਂ ਝੁਕਦੀਆਂ, ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ ਅੰਧ ਭਗਤਾਂ ਦੀਆਂ ਵੋਟਾਂ।
2: ਚਾਂਦੀ ਨਹੀਂ, ਸੋਨਾ ਹੀ ਸੋਨਾ ਜੀ, ਸੋਨਾ ਹੀ ਸੋਨਾ ਜੀ। ਬਾਬੇ ਕੋਲੋਂ ਜਾ ਕੇ ਪੁੱਛੋ ਕਿੱਥੇ ਸੋਨਾ, ਉਹ ਕਹਿੰਦਾ ਮੇਰੇ ਕਮਰੇ ਚ ਸੋਨਾ।
1: ਵਾਹ, ਨੰਬਰ 2 ਦੇ ਵੇਖੋ ਜੀ, ਇਹਨਾਂ ਨੇ 10-10, 20-20 ਪ੍ਰਾਈਵੇਟ ਬਾਡੀਗਾਰਡ ਵੀ ਰੱਖੇ ਹੈ ਜੀ, ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ, ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ ਜੀ? ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ, ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ, ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ, ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ, ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ, ਰਾਮ ਨਾਮ ਨਹੀਂ ਜਪਾਉਣ ਡੇ ਤੁਸੀਂ।
2: ਹਾਂਜੀ ਹਾਂਜੀ ਹਾਂਜੀ, ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ, ਉਹਨੇ ਕੋਈ ਬੇਟੀ ਬਣਾਈ ਸੀ ਹਨੀਪ੍ਰੀਤ।
1: ਹਾਂਜੀ, ਪਿੱਛੇ ਜੇ ਮਸ਼ਹੂਰ, ਅਜੇ ਵੀ ਬਾਬਾ ਮਸ਼ਹੂਰ ਹੈ।
2: ਚਲੋ, ਤੇ ਉਹਦਾ ਬੰਦਾ ਜਿਹੜਾ ਦੱਸਦਾ ਨਾ, ਹਾਂਜੀ ਹਾਂਜੀ, ਜਿਹੜੇ ਉਹਦੇ ਸੇਵਕ ਜਿਹੜੇ ਨੇ, ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ, ਪਰ ਜਿਹੜੇ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ, ਜਿਹੜਾ ਪਤੀ ਸੀ ਉਹਦਾ, ਜਿਹੜੀ ਗੱਲਬਾਤ ਉਹ ਦੱਸਦਾ, ਉਹਦੇ ਕਰਾਈ ਬਹਿਦਾ ਬਹਿਦਾ ਜਾਂਦਾ ਨਾ।
1: ਅੱਛਾ,
2: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀ ਦਾ।
1: ਅੱਛਾ, ਠੀਕ ਠੀਕ, ਆ ਗਈ ਜੀ ਸਮਝ ਮੈਨੂੰ।
2: ਹਾਂਜੀ ਹਾਂਜੀ, ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ, ਸਿਰਫ ਉਹ ਜਿਹੜੇ ਨੇ ਉਹ ਜਿਨ੍ਹਾਂ ਨੂੰ ਉਹਨੇ ਮੇਜ਼ ਤੇ ਬਾਇਆ ਹੁੰਦਾ ਨਾ, ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
1: ਠੀਕ ਠੀਕ ਠੀਕ ਠੀਕ, ਬਿਲਕੁਲ
2: ਹਾਂਜੀ। ਤੇ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ, ਉਹਨੇ ਕੋਈ ਬੇਟੀ ਬਣਾਈ ਸੀ ਹਨੀਪ੍ਰੀਤ।
1: ਹਾਂਜੀ, ਪਿੱਛੇ ਜੇ ਮਸ਼ਹੂਰ, ਅਜੇ ਵੀ ਬਾਬਾ ਮਸ਼ਹੂਰ ਹੈ।
2: ਚਲੋ, ਤੇ ਉਹਦਾ ਬੰਦਾ ਜਿਹੜਾ ਦੱਸਦਾ ਨਾ, ਹਾਂਜੀ ਹਾਂਜੀ, ਜਿਹੜੇ ਉਹਦੇ ਸੇਵਕ ਜਿਹੜੇ ਨੇ, ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ, ਪਰ ਜਿਹੜੇ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ, ਜਿਹੜਾ ਪਤੀ ਸੀ ਉਹਦਾ, ਜਿਹੜੀ ਗੱਲਬਾਤ ਉਹ ਦੱਸਦਾ, ਉਹਦੇ ਕਰਾਈ ਬਹਿਦਾ ਬਹਿਦਾ ਜਾਂਦਾ ਨਾ।
1: ਅੱਛਾ,
2: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀ ਦਾ।
1: ਅੱਛਾ, ਠੀਕ ਠੀਕ, ਆ ਗਈ ਜੀ ਸਮਝ ਮੈਨੂੰ।
2: ਹਾਂਜੀ ਹਾਂਜੀ, ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ, ਸਿਰਫ ਉਹ ਜਿਹੜੇ ਨੇ ਉਹ ਜਿਨ੍ਹਾਂ ਨੂੰ ਉਹਨੇ ਮੇਜ਼ ਤੇ ਬਾਇਆ ਹੁੰਦਾ ਨਾ, ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
1: ਠੀਕ ਠੀਕ ਠੀਕ, ਬਿਲਕੁਲ
2: ਹਾਂਜੀ। ਤੇ ਹੋਰ ਇੱਕ ਸੁਣਾਓ ਜੀ,
1: ਸੁਣਾਓ।

0: ਰੱਖਣੇ ਪੈਂਦੇ ਨੇ ਬੋਡੀ ਦਾ।
1: ਅੱਛਾ ਠੀਕ ਠੀਕ ਆ ਗਈ ਜੀ ਸਮਝ ਮੈਨੂੰ।
0: ਹਾਂਜੀ ਹਾਂਜੀ ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ, ਫਿਰ ਉਹ ਜਿਹੜੇ ਨੇ ਉਹ ਜਿਹਨਾਂ ਨੂੰ ਮੇਜ ਤੇ ਬਾਇਆ ਹੁੰਦਾ ਨਾ ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
1: ਠੀਕ ਠੀਕ ਠੀਕ ਬਿਲਕੁਲ
0: ਹਾਂਜੀ। ਤੇ ਹੋਰ ਇੱਕ ਸੁਣਾਵਾਂ ਜੀ?
1: ਸੁਣਾਓ ਜੀ ਸੁਣਾਓ। ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ ਕਿਉਂਕਿ ਮੈਨੂੰ ਕੋਈ ਮੈਸੇਜ ਆਇਆ, ਮੈਂ ਉਹ ਮੈਸੇਜ ਪੜ੍ਹ ਲਾ ਤੇ ਤੁਸੀਂ ਸ਼ੁਰੂ ਕਰ ਦਿਓ ਆਪਣੇ।
0: ਲਓ ਜੀ ਲਓ ਜੀ ਲਓ ਜੀ ਹਾਂਜੀ ਮੈਂ ਸੁਣਾਉਂਦਾ ਜੀ।

0: ਹਾਂ ਜੀ
1: ਜੀ,
0: ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹਾਂਜੀ, ਹੈਲੋ,
1: ਅਰਜ ਕੀਤੀ ਸੀ, ਤੁਸੀਂ ਬੋਲੀ ਜਾਓ, ਮੈਂ ਕੋਈ ਮੈਸੇਜ ਸੁਣ ਰਿਹਾ।
0: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਹਰ ਬੰਦਨ ਕੀ ਅਲਫ ਨਗੇਜ ਵਿਖਾਈ ਜਾ, ਸਾਜ਼ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਸਾਜ਼ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਹੁਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾ, ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾਣ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ, ਨੰਗੀਆਂ ਕੁੜੀਆਂ ਨਾਲੋ ਨਾਲ ਨਚਾਈ ਜਾ, ਅੱਧ ਨੰਗੀਆਂ ਨੂੰ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ।
1: ਵਾਹ ਵਾਹ, ਹਾਂਜੀ, ਵੰਡਰਫੁਲ ਵੰਡਰਫੁਲ। ਤੁਹਾਡੇ ਵਾਸਤੇ ਗੁਰੂ ਮਹਿਮੂਦ ਜੀ ਹੁਣਾਂ ਨੇ ਮੈਸੇਜ ਭੇਜਿਆ ਸੀ, ਵਾਇਸ ਮੈਸੇਜ, ਤੇ ਉਹਨਾਂ ਨੇ ਵਿਸ਼ੇਸ਼ ਦਿੱਤੀਆਂ ਨੇ ਤੇ ਚੰਗੀ ਤਰ੍ਹਾਂ ਥੈਂਕ ਯੂ ਕੀਤਾ ਤੇ ਚੰਗੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ, ਕੋਈ ਨਾ ਉਹਦੇ ਵਿੱਚ ਪ੍ਰੋਬਲਮ ਆਈ ਹੈ। ਤੇ
0: ਠੀਕ ਹੈ
1: ਮਹਿਮੂਦ ਜੀ, ਜਿਹੜਾ ਤੁਸੀਂ ਸਾਨੂੰ ਸੁਨੇਹਾ ਭੇਜਿਆ ਉਹ ਕਲੀਅਰ ਨਹੀਂ, ਤੇ ਇਸ ਕਰਕੇ ਮਤਲਬ ਕੀ, ਪਰ ਸਾਡੇ ਚ ਕਿਸੇ ਕਿਸੇ ਗੱਲ ਦੀ ਸਮਝ ਆਈ ਹੈ। ਥੈਂਕ ਯੂ ਇੰਨੇ ਪਿਆਰ ਵਾਸਤੇ, ਤੁਹਾਡੇ ਵਾਸਤੇ
0: ਮਿਹਰਬਾਨੀ ਜੀ, ਉਹਨਾਂ ਦੀ ਮਿਹਰਬਾਨੀ ਜੀ, ਉਹਨਾਂ ਦੀ, ਹਾਂਜੀ, ਤੁਹਾਡੀ ਵੀ ਮਿਹਰਬਾਨੀ।

0: ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ। ਹਾਂਜੀ ਓਕੇ ਜੀ, ਫਿਰ
1: ਮੈਂ ਤੁਹਾਡੇ ਨਾਲ ਖਾਲਸਾ ਜੀ ਇੱਕ ਸ਼ੇਅਰ ਕਰਾਂਗਾ।
0: ਹਾਂਜੀ
1: ਕਿ ਕਾਜੀ ਕੂੜ ਕਮਾਉਂਦੇ ਤੇ ਪੰਡਿਤ ਬੋਲਣ ਝੂਠ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ।
0: ਓਏ ਹੋਏ ਹੋ, ਵੱਡੀਆਂ ਝੂਠਾਂ, ਵੱਡੀਆਂ ਝੂਠਾਂ। ਹਾਂਜੀ
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ, ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ।
0: ਵਾਹ ਜੀ ਵਾਹ,
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ।
0: ਓਏ ਹੋਏ ਹੋਏ, ਭੂਤ ਬੰਗਲਾ।
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ, ਬੇਈਮਾਨੀ ਨੂੰ ਕੁਰਸੀਆਂ, ਇਮਾਨ ਦੇ ਸਿਰ ਵਿਚ ਜੂਤ।
0: ਓਏ ਹੋਏ
1: ਹੋਏ, ਰਾਖੇ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ।
0: ਓਏ ਹੋਏ,
1: ਚੋਰਾਂ ਨੇ ਡਾਕਾ ਮਾਰਿਆ, ਇਹ ਪੁਲਿਸ ਦਾ ਕੰਮ ਹੈ। ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ, ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਮਾਜ ਦਾ ਸੂਤ।
0: ਓਏ ਹੋਏ,
1: ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ, ਮੌਤ ਦੀ ਨਫ਼ਰਤ ਵੰਡਦੇ ਤੇ ਪੰਡਿਤ ਘਨੇ ਅਸ਼ੂਤ। ਮੌਤ ਦੀ ਨਫ਼ਰਤ ਵੰਡਦੇ ਪੰਡਿਤ ਘਨੇ ਅਸ਼ੂਤ, ਝੂਠ ਕੋਲ ਮੈਲ ਮਾੜੀਆਂ ਤੇ ਸੱਚ ਕੇ ਘਰ ਮੇ ਭੂਖ। ਸੱਚੇ ਸੁੱਚਿਆਂ ਨੂੰ ਲਾਹਨਤਾਂ, ਹਰ ਬੇਈਮਾਨ ਦਾ ਸੂਤ। ਪਏ ਸੱਚੇ ਸੁੱਚਿਆਂ ਨੂੰ ਲਾਹਨਤਾਂ ਤੇ ਹਰ
0: ਬੇਈਮਾਨ ਦਾ ਸੂਤ।
1: ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਤੁਹਾਨੂੰ।
0: ਓਕੇ ਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਜੀ ਕੀ ਫਤਿਹ ਜੀ, ਫਤਿਹ ਜੀ। ਤੇ ਲਓ ਜੀ ਦੋਸਤੋ, ਤੁਹਾਨੂੰ ਅਸੀਂ ਲੈ ਕੇ ਨਾ ਬਟਾਲੇ ਚੱਲਦੇ ਆ। ਸਾਡੇ ਉੱਥੇ ਖੈਰ ਆਪਣਾ ਸੂਬਾ ਖਹਿਰਾ ਸਾਹਿਬ ਜੀ ਹੁਣੀ ਉਹਨਾਂ ਨਾਲ ਤੁਹਾਡੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ। ਚੱਲ ਅੰਨੇ ਤੇ ਮੈਂ ਗਲਤ ਕਰ ਦਿੱਤਾ ਸਾਰਾ ਕੁਛ। ਲਓ ਜੀ ਮੈਂ ਕਾਲ ਕਰ ਦਿੱਤੀ। ਹਾਂਜੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਰੇਡੀਓ ਦੇ ਵਿਹੜੇ। ਪੰਜਾਬ
0: ਧੰਨਵਾਦ ਜੀ, ਧੰਨਵਾਦ
1: ਧੰਨਵਾਦ ਪੰਜਾਬ ਰੇਡੀਓ ਦੇ ਵਿਹੜੇ। ਮੈਂ ਕਿਹਾ ਜੀ ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ।
0: ਹਾਂਜੀ ਮੈਂ ਸੁਣੇ
1: ਅਜੇ ਵੀ ਮੂੰਹ ਤੇ ਚੜਿਆ, ਰੱਬ ਉਹਨਾਂ ਨੂੰ ਵੀ ਤਰੱਕੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ।
0: ਠੀਕ ਹੈ ਜੀ, ਠੀਕ ਹੈ,
1: ਬਹੁਤ ਕੁਛ ਸਿੱਖਿਆ, ਬਹੁਤ ਟ੍ਰੇਨਿੰਗ ਵੀ ਉੱਥੋਂ ਲਈ ਹੈ ਜੀ।
0: ਠੀਕ ਹੈ ਜੀ, ਠੀਕ ਹੈ, ਠੀਕ ਹੈ।
1: ਸਰਦਾਰ ਸੂਬਾ ਸਿੰਘ ਜੀ ਤੁਸੀਂ ਚੜ੍ਹਦੀ ਕਲਾ ਚੋ ਠੀਕ ਠਾਕ ਹੋ? ਵਧੀਆ,
0: ਬਿਲਕੁਲ ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਤੇ ਆਸ ਵੀ ਆ ਤੇ ਪਰਮਾਤਮਾ ਅੱਗੇ ਦਾ ਆਸ ਵੀ ਆ ਵੀ ਸਾਰੇ ਤੁਸੀਂ ਪ੍ਰਵਾਜ ਰੇਡੀਓ ਦੇ ਸਿਵਤੇ ਸਭ ਚੜ੍ਹਦੀ ਕਲਾ।
1: ਅਚਾਨਕ ਜਿਹਾ ਫੋਨ ਕੀਤਾ, ਜੇ ਤੁਸੀਂ
0: ਕੋਈ ਨਹੀਂ
1: ਤੇ ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ, 15 ਮਿੰਟ ਬਾਅਦ ਟੈਲੀਫੋਨ ਕਰਦਾ
0: ਜੀ। ਨਹੀਂ ਮੈਂ ਰੈਡੀ ਹਾਂ, ਮੈਂ ਰੈਡੀ ਹੁਣੇ ਗੱਲ ਕਰਦੇ ਆ ਜੀ, ਮਤਲਬ ਤੇ ਇੱਦਾਂ ਗੱਲ ਬਾਬਾ ਸਾਹਿਬ ਵੀ ਅੱਜ 12 ਤਰੀਕ ਆ
1: ਹਾਂਜੀ,
0: ਤੇ ਇਹ ਦਿਨ ਜਿਹੜੇ ਆ 12, 13, 14 ਬੜੇ ਇਤਿਹਾਸ ਦੇ ਵਿਚ ਬੜਾ ਇਹਨਾਂ ਦਾ ਆਪਣਾ ਹੀ ਇੱਕ ਮੁਕਾਮ ਆ, ਆਪਣਾ ਨਾਂ ਆ, ਇੱਕ ਮਤਲਬ ਦਰਜ ਨੇ ਦਿਨ ਤੇ ਇਹਦੇ ਵਿਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਅਖਬਾਰ ਨੂੰ ਵਗੈਰਾ ਉੱਥੇ ਵੇਖ ਰਿਹਾ ਨਾ, ਜਲਿਆਂ ਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ, ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ, ਮਤਲਬ ਵੀ ਇਹਨਾਂ ਦਿਨਾਂ ਦੇ ਵਿਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਆ, ਧਿਆਨ ਘੱਟ ਘੱਟ ਮਾਰਦੇ ਆ।
1: ਹਾਂਜੀ ਹਾਂਜੀ ਹਾਂਜੀ,
0: ਜਦੋਂ ਕਿ ਇਤਿਹਾਸਿਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ।
1: ਕਿਆ ਬਾਤ ਹੈ ਜੀ।
0: ਹਾਂਜੀ ਹਾਂਜੀ, ਵੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲਿਆਂ ਵਾਲੇ ਬਾਗ ਜੀ। ਹਾਂ 13 ਅਪ੍ਰੈਲ ਨੂੰ ਸੀ, ਚਲੋ ਅੱਜ 12 ਆ
1: ਜੀ ਜੀ, ਅੱਜ 12
0: ਤੇ ਉਹ ਦਿਨ ਜਿਹੜੇ ਨੇ, ਹਾਂ ਦਿਨ ਬੇਸ਼ੱਕ ਉਹ ਕੱਲ ਹੋਇਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਜਰੀਏ ਮਤਲਬ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਹਾਂ ਜੀ।
1: ਪਹਿਲੀ ਗੱਲ ਕਿ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ, ਬਹੁਤ ਚੰਗਾ ਲੱਗਦਾ। ਤੇ ਮੈਂ ਪਿਛਲੀ ਵਾਰੀ ਇੰਡੀਆ ਗਿਆ ਸੀ ਜੀ, ਮੈਂ ਗਿਆ ਸਾਂ ਜਲਿਆਂ ਵਾਲੇ ਬਾਗ ਦੇ ਵਿੱਚ।
0: ਠੀਕ ਹੈ ਜੀ, ਠੀਕ ਠੀਕ ਠੀਕ ਹੈ।
1: ਉੱਥੇ ਵਾਹਵਾ ਚਾਰ ਤਿੰਨ ਦੋ ਤਿੰਨ ਘੰਟੇ ਬਿਤਾਏ ਸੀ।
0: ਜਾਣਾ ਬਣਦਾ ਬਾਦਲ ਸਾਹਿਬ, ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿੱਚ ਇੱਕ ਉਹ ਮਹਿਸੂਸ ਹੁੰਦਾ,
1: ਉਹ ਤਸਵੀਰ ਤੇ ਮਨ ਚ ਆਉਂਦੀ ਹੈ
0: ਜੀ ਜੀ, ਤਸਵੀਰ ਆਉਂਦੀ ਹੈ ਉਹਨੂੰ, ਕਾਂਡ ਨੂੰ ਯਾਦ ਕਰਕੇ ਉਦਾਸੀ ਵੀ ਆਉਂਦੀ ਆ, ਰੋਸ ਵੀ ਆਉਂਦਾ, ਗੁੱਸਾ ਵੀ ਆਉਂਦਾ,
1: ਕਿੱਦਾਂ ਖੂਹ ਚ ਛਾਲਾਂ ਮਾਰੀਆਂ ਹੋਣਗੀਆਂ ਖੂਹ
0: ਕਿੱਦਾਂ। ਜੀ ਜੀ ਜੀ, ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਚਲੋ ਖੈਰ, ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ, ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਵਿੱਚ ਅਸੀਂ ਜਿਹੜੇ ਸਾਹ ਲੈ ਰਹੇ ਆ, ਆਨੰਦ ਮਾਣ ਰਹੇ ਜੀ ਕਹਿ ਲਈਏ, ਉਹਨਾਂ ਦੀ ਕੁਰਬਾਨੀਆਂ ਕਰਕੇ, ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ, ਉਹਨਾਂ ਦੀ ਇੱਕ ਕਵਿਤਾ ਆ, ਗੁਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ। ਹਾਂ, ਜਦੋਂ ਸ਼ਹੀਦ ਦਾ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ।
1: ਹਾਂ
0: ਹਾਂਜੀ ਹਾਂਜੀ, ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਵਾਜੋ ਸਾਹਿਬ ਅਸੀਂ ਦਿੱਤੀ ਆ, ਤੇ ਦੂਸਰਾ ਜਿਹੜਾ ਇਹਦਾ ਸੱਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ, ਤੇ ਸੱਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ ਜਿਹੜਾ 13 ਅਪ੍ਰੈਲ 1699 ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਹੈ ਭਾਰਤ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲੈ ਕੇ ਆਇਆ ਸੀ, ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ, ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ, ਲੇਕਿਨ ਉਹ ਇੱਕ ਨਵੀਂ ਦਿੱਖ ਜਿਹੜੀ ਸੀ, ਇੱਕ ਇੱਕ ਪੋਸ਼ਾਕ ਦੇ ਤੌਰ ਤੇ ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ। ਮੈਂ ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿੱਚ ਜਦੋਂ ਆਪਾਂ ਫਿਰਾਂਗੇ ਤੇ ਉਹਦੇ ਵਿੱਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ, ਆਪਣੀ ਦਸਤਾਰ ਕਰਕੇ, ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ, ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ, ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਬਾਜਾ ਸਾਹਿਬ, ਉਹ ਬੜੀ ਕਮਾਲ ਦੀ ਲਿਖਦਾ, ਲਗਭਗ ਕਵਿਤਾ ਵਰਗੀ ਰਵਾਨਗੀ ਹੈ ਵਾਰਤਕ ਲਿਖੀ ਉਹਨੇ, ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ, ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ, ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ, ਜਿੱਦਾਂ ਇੱਕ ਮੰਨ ਲਓ ਇੱਕ ਬੱਸ ਚ ਸਵਾਰ ਹੁੰਦੇ ਆ, ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਿਆ ਸਿਰ ਤੇ, ਵੀ ਆ ਕਿਉਂ ਬੰਦਾ ਆ ਜਾਂ ਕੀ ਆ ਜਾਂ ਉਹਨੇ ਪੁੱਛਿਆ, ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ। ਹਾਂਜੀ ਹਾਂਜੀ, ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਨਾ ਦਿੱਖ ਦੇ ਕੇ, ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ, ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਸੀ, ਜਿੰਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਕੋਲੋਂ ਜਿਹੜੀ ਲਾਈ ਸੀ, ਤੇ ਜਿੰਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਜਰੀ ਜਾ ਰਹੇ ਸੀ ਸਿਰ ਸੁੱਟ ਕੇ, ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਕੱਲੇ ਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀ ਪੰਜ ਸੁੱਟੇ, ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀ ਖਤਮ
1: ਕੀਤਾ। ਗੁਰੂ ਦੇ ਕਿਹੜੀ ਤਾਕਤ ਹੋਏਗੀ ਜਿਹੜੀ ਉਹਨਾਂ ਨੇ
0: ਬੜੀ ਬੜੀ
1: ਸ਼ੇਰ ਬਣਾ ਦਿੱਤਾ, ਜਿਹੜੇ ਤੱਕਣੀਆਂ ਦੇ ਪਕੌੜੇ ਤੋਲਦੇ ਹੁੰਦੇ ਹਨ ਉਹਨਾਂ ਜਾ ਕੇ ਸੂਰਮਿਆਂ ਦੇ ਸਿਰ ਲਾਏ ਹਨ ਦੂਜਿਆਂ ਦੇ,
0: ਉਹਨਾਂ ਦੇ ਬੋਲਾਂ ਦੀ ਤਾਕਤ ਜੇ ਬਾਜਾ ਸਾਹਿਬ ਤੁਸੀਂ ਵੇਖਣੀ ਹੋਵੇ ਨਾ, ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ, ਉਹਦੇ ਵਿੱਚ ਉਹਨਾਂ ਨੇ ਮਤਲਬ ਇੰਨੇ ਜੋਸ਼, ਉਹਨਾਂ ਨੇ ਆਪਣੇ ਲਿਖਿਆ ਹੋਇਆ ਸੀ ਦੇ ਵਿੱਚ ਕਿ ਆਪਣੇ ਸਿੱਖਾਂ ਦੇ ਮਨ ਵਿੱਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਮਤਲਬ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਕ ਕਹਾਣੀ ਦਾ ਸਹਾਰਾ ਲਿਆ ਨਾ, ਤੇ ਸਵਰਗ ਦੇ ਵਿਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ ਤੇ ਉਹ ਭੱਜ ਕੇ ਦੁਰਗਾ ਦੇਵੀ ਕੋ ਆਏ ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਦੇਵਤਿਆਂ ਦੀ ਵੀ ਕੀਤਾ, ਦੁਰਗਾ ਦੇਵੀ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਉਹਦੇ ਵਿਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀ ਦੀਵਾਰ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ, ਕਦੇ ਫਿਰ ਬੋਲਾਂਗੇ। ਉਹਨਾਂ ਨੇ ਮਤਲਬ ਨਾ ਜਿਹੜਾ ਦੈਨਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ, ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਲਿਆਉਣ ਲਈ ਮਾਇਖਾ ਦੈਨ ਗਿਆ, ਮਾਇਖਾ ਖੌਸਰ ਨੂੰ ਇੱਕ ਥਾਂ ਤੇ ਉਹਦਾ ਪੂਰਾ ਨਾਮ ਲਿਖਿਆ ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਬਈ ਆਮੋ ਸਾਹਮਣੇ ਮਾਇਖਾ ਦੈਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ ਤੇ ਦੁਰਗਾ ਦੇਵੀ ਨੇ ਮਤਲਬ ਉਹਦੇ ਤਲਵਾਰ ਮਾਰੀ ਤੇ ਜਦੋਂ ਉਹਦੇ ਤਲਵਾਰ ਮਾਰੀ ਤੇ ਉਹਦੇ ਧੜ ਨੂੰ ਚੀਰਦੀ ਹੋਈ, ਜਿਹੜੇ ਘੋੜੇ ਤੇ ਬੈਠਾ ਉਹਦੀ ਕਾਠੀ ਨੂੰ ਚੀਰਦੀ, ਘੋੜਾ ਵੀ ਚੀਰਦੀ ਹੋਈ ਤੇ ਉਹ ਪਤਾਲ ਚ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਦੇ ਖਲੋਤੀ ਨਾ ਉਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ। ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ, ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿੱਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ, ਵੀ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ, ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ ਉਦੋਂ ਸਹਿਤ ਦੇ ਨਾਲ ਆਉਂਦੀ ਹੈ ਤੇ ਉਹਨਾਂ ਨੇ ਆਪਣੇ ਦਰਬਾਰ ਚ ਵੀ 52 ਕਵੀ ਸੀ ਤੇ ਇੱਥੇ ਪੌਂਡਾ ਸਾਹਿਬ ਦੇ ਵਿੱਚ ਉਹ ਬਕਾਇਦਾ ਕਵੀ ਦਰਬਾਰ ਕਰਾਉਂਦੇ ਹੁੰਦੇ ਸੀ, ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ, ਉਹ ਚ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ, ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜਾਉਂਦੇ ਸੀ ਨਾਲ ਮਤਲਬ ਹਨਾ ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵਿ ਆ ਬਹਾਦਰੀ ਦਾ ਜਿਹੜਾ ਨਾ ਇੱਕ ਤੇ ਆਪਾਂ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨਾ ਵੀ ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ, ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ, ਜਿਹਦੇ ਜਿਹਦੇ ਚ ਕਿੱਸੇ ਕਹਾਣੀਆਂ ਦਾ ਵਰਣਨ ਹੋਣ ਕਿੱਸਾ ਕਾਵਿ ਕਹਿ ਦਿੰਦੇ ਆ, ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਨੂੰ ਆਪਾਂ ਗੁਰਮਤ ਕਹਿ ਲਈਏ, ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਇਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ, ਅੱਜ ਕੱਲ ਦੀ ਕਵਿਤਾ ਲਿਖਦੇ ਆ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ, ਤੇ ਇਸੇ ਕਰਕੇ ਰਚਿਆ ਜਿੱਦਾਂ ਜਿਹਦੀ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਦੇ ਅਸਰ ਹੋਊਗਾ, ਇਹ ਉਹਨਾਂ ਦੀ ਹਾਂ ਅਣਖ ਨੂੰ ਵਿਗਾੜਨ ਵਾਸਤੇ ਉਹਨਾਂ ਨੇ ਵੀ ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵਿ ਦਾ ਸਹਾਰਾ ਲਿਆ ਸੀਗਾ।
1: ਬੰਦਾ ਜੀ ਇੱਕ ਸਾਧ ਜੀ ਜੀ ਜੀ ਜੀ ਉਹਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ ਕਿਉਂ ਕਿਹੜਾ ਥਾ
0: ਬਿਲਕੁਲ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤੇ ਵੇਖੋ ਸੰਨਿਆਸ ਲੈ ਚੁੱਕਾ ਦੁਨੀਆਂਦਾਰੀ ਤੋਂ ਧੋ ਕੇ ਇੱਕ ਨੁੱਕਰ ਤੇ ਬੈਠੇ ਸੀਗੇ ਹਨਾ ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ ਮਤਲਬ ਇੱਕ ਤਰਕ ਜਿਹੜਾ ਹੈ ਨੀ, ਜਦੋਂ ਦੱਸਦੇ ਨੇ ਭਈ ਗੁਰੂ ਸਾਹਿਬ ਚੱਲ ਗਏ ਨੇ ਉਹਦੇ ਆਸ਼ਰਮ ਦੇ ਵਿੱਚ ਬਹਿ ਗਏ, ਕਿਤੇ ਬਾਹਰ ਗਏ ਸੀ ਮਾਧੋ ਦਾਸ ਸੀ ਕਹਾਂਗੇ ਉਹਨਾਂ ਨੂੰ ਉਸ ਵੇਲੇ ਉਹਨਾਂ ਦਾ ਨਾਂ ਸੀ, ਤੇ ਬਣੀਆਂ ਸਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ ਕਿਤੇ ਉਹਦੇ ਜਾ ਕੇ ਪਤੰਗ ਤੇ ਬੈਠ ਗਏ ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਇੱਕ ਰਮਜ ਹੁੰਦੀ ਪ੍ਰਤੀਕਾਤਮਕ ਜਿਹੜੀ ਹੁੰਦੀ ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀ, ਉਹਨਾਂ ਨੇ ਵੱਖਰੇ ਉੱਥੇ ਝਟਕਾਤੇ ਉਹਦੇ ਆਉਣ ਤੋਂ ਪਹਿਲਾਂ ਤੇ ਉਹਨੇ ਆਉਂਦਿਆਂ ਕਹਿੰਦੇ ਜੀ ਮਹਾਰਾਜ ਜੀ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ, ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ ਆਦਮੀਆਂ ਦਾ ਇਨਸਾਨਾਂ ਦਾ ਖੂਨ ਵਗਦਾ 24 ਘੰਟੇ, ਹਾਂ ਔਰਤਾਂ ਦੀ ਬੇਇੱਜ਼ਤੀ ਹੁੰਦੀ ਆ ਇਨਸਾਨਾਂ ਦਾ, ਉਸ ਦੇਸ਼ ਦੇ ਇੱਕ ਨੁੱਕਰ ਵਿੱਚ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ, ਅਸੀਂ ਤੇ ਇੱਕ ਖਾਨ ਮਤਲਬ ਆਪਣੀਆਂ ਫੌਜਾਂ ਵਾਸਤੇ ਸਿੰਘਾਂ ਵਾਸਤੇ
1: ਅਸਰਦਾਰ।
0: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ ਮਤਲਬ, ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰਨ ਲੱਗੇ ਵੀ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਦੇਸ਼ ਦੀ ਉਹਨਾਂ ਦੀ ਮਹਾਨਤਾ ਨੂੰ ਬਿਆਨ ਕਰ ਸਕੀਏ,
1: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ।
0: ਹੈਲੋ,
1: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਬਾਰੇ।
0: ਜੀ ਜੀ ਭਗਤ ਸਾਹਿਬ
1: ਬੋਲੋ।
0: ਅੱਛਾ ਹੁਣ ਜੀ ਮੈਂ ਹੁਣ ਸਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ ਜੋ ਇਸ ਅਪ੍ਰੈਲ ਮਹੀਨੇ ਦਾ ਵਿਸਾਖੀ ਦਾ ਸਭਿਆਚਾਰਕ ਪੱਖ ਆ ਉਹਦੇ ਵਿੱਚ ਬਾਜਵਾ ਸਾਹਿਬ ਪੰਜਾਬੀ ਜਿਸ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
1: ਜੀ ਮੇਰਾ ਮਨ
0: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸਭਿਆਚਾਰ ਤੇ ਲਿਖੀਆਂ ਨਾ ਇੱਕ ਐਮ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ ਫੋਟੋ ਖਿੱਚਦੀ
1: ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ ਉਹਨਾਂ ਨੇ ਅਜਿਹੀ ਕਵਿਤਾ ਸੁਣਾਈ
0: ਬਿਲਕੁਲ ਇਹਨੂੰ ਦ੍ਰਿਸ਼ ਵਰਣਨ ਕਹਿੰਦੇ ਦ੍ਰਿਸ਼ ਵਰਣਨ ਭਾਈ ਦ੍ਰਿਸ਼ ਨੂੰ ਐ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਵੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਸਾਹਮਣੇ ਪੇਸ਼ ਕਰਦਾ ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ ਆਪਣੇ ਸਾਥੀਆਂ ਦੇ ਨਾਲ ਸੁਣਨ ਵਾਲਿਆਂ ਨਾਲ ਤੁਹਾਡੇ ਨਾਲ ਜੀ ਜਾਇਜ਼
1: ਹੋਏਗਾ ਆਓ ਜੀ ਆਓ ਜੀ ਸਾਡੀ ਤਾਂ ਖੁਸ਼ਕਿਸਮਤੀ ਆ ਤੁਸੀਂ ਇਹੋ ਜਿਹੇ ਸੋਹਣੇ ਸ਼ਾਇਰਾਂ ਨੂੰ ਲੈ ਕੇ ਆਉਂਦੇ ਹੋ
0: ਜੀ ਜੀ ਜੀ ਅੱਛਾ ਇਹ ਬਾਜਵਾ ਸਾਹਿਬ ਹਾਂ ਇਹ ਇਹ ਸੋਹਣੇ ਸ਼ਾਇਰ ਤੇ ਚੇਤਾ ਆ ਗਿਆ ਵੀ ਇਹਨਾਂ ਨੇ ਉਸ ਸਮੇਂ ਦੇ ਵਿੱਚ ਅੱਜ ਤੋਂ 50-60 ਸਾਲ ਪਹਿਲਾਂ ਨਾ ਇੱਕ ਕਵਿਤਾ ਲਿਖੀ ਸੀ ਉਹਨਾਂ ਦੀ ਕਵਿਤਾ ਦੇ ਬੋਲ ਨੇ ਵੀ ਬਾਬਾ ਰਾਹੋਂ ਲਾਂਭੇ ਹੋ ਜਾ ਨਹੀਂ ਜੇ ਨਵਿਆਂ ਨਾਲ ਖਲੋ ਜਾ
1: ਵਾਹ ਵਾਹ ਵਾਹ
0: ਮਤਲਬ ਇੱਕ ਯੁੱਗ ਜਿਹੜਾ ਨਵਾਂ ਜਿਹੜਾ ਯੁੱਗ ਆ ਨੌਜਵਾਨ ਜਿਹੜੀ ਕਦੋਂ ਕਿਤੇ ਕੌਮ ਦਾ ਹਾਂ ਨਹੀਂ ਤੇ ਨਵੇਂ ਨਾਲ ਖੁੱਲ ਜਾ ਮਤਲਬ ਨਵੀਂ ਸੋਚ ਦੇ ਨਾਲ ਚੱਲਣ ਹਾਂ ਹਾਂ ਮਤਲਬ ਵੀ ਜਦੋਂ ਵੀ ਦੇਸ਼ ਦੇ ਵਿੱਚ ਕੋਈ ਜਿਹੜੀ ਕੋਈ ਤਬਦੀਲੀ ਆਉਂਦੀ ਆ ਜਾਂ ਕੋਈ ਇਨਕਲਾਬ ਆਉਂਦਾ ਜਾਂ ਤਕਦੀਰ ਬਦਲਦੀ ਆ ਨੌਜਵਾਨ ਪੀੜੀ ਜਿਹੜੀ ਬਦਲਾਉਂਦੀ ਆ
1: ਜੀ ਬਿਲਕੁਲ
0: ਜਿਹੜੇ ਉਹ ਹੈਲੋ
1: ਜੀ ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ
0: ਹਾਂਜੀ ਮੈਨੂੰ ਹਰ ਜਾਣਾ ਠੀਕ ਹੈ ਅੱਛਾ ਬਾਜਵਾ ਸਾਹਿਬ ਉਹ ਹੈਗੇ ਆ ਜੀ ਵਿਸਾਖੀ ਦੇ ਮੇਲੇ ਦੀ ਕਵਿਤਾ ਹੈ ਚੱਲ ਨੀ ਪ੍ਰੇਮੀ ਹੈ ਵਿਸਾਖੀ ਚੱਲੀ ਉਹ ਦੇਖਿਓ ਮਤਲਬ ਕਵਿਤਾ ਉਸ ਤਰ੍ਹਾਂ ਨਾਮ ਚਾਤਕ ਦੀ ਵੀ ਇਹ ਮਤਲਬ ਤੁਹਾਡੀ ਜਿਹੜੀ ਸ਼ੈਲੀ ਹੈ ਨਾ ਜਿੱਦਾਂ ਜਿਹੜੀ ਸ਼ੈਲੀ ਤੁਸੀਂ ਲਿਖਦੇ ਹੋ ਉਹ ਸ਼ੈਲੀ ਜਿਹੜੀ ਸਾਡੀ ਸਟੇਜੀ ਕਵਿਤਾ ਦੀ ਜਿਹੜੀ ਆ ਨਾ ਉਹ ਉਹਨਾਂ ਦੀ ਆ ਪੱਕ ਗਈਆਂ ਕਣਕਾਂ ਲੁਕਾਠ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਬੇਰੀਆਂ ਲਿਫਾਈਆਂ ਟਾਹਣੀਆਂ ਦੇ ਬਾਹਰ ਪੂੰਗਰੀਆਂ ਜੀ ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ ਫੁੱਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ
1: ਕਿਆ ਬਾਤ ਹੈ ਕਿਆ ਬਾਤ ਹੈ
0: ਅੱਗੇ ਕਹਿੰਦੇ ਵੀ ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਹੈ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ
1: ਦੁਬਾਰਾ ਰਿਪੀਟ ਕਰਿਓ ਜੀ ਸਾਰੇ ਕੁਦਰਤ ਦਾ ਕਿੰਨਾ ਸੋਹਣਾ ਬਿਆਨ
0: ਜੀ ਜੀ ਜੀ ਜੀ ਜੀ ਮੈਂ ਸਾਰਾ ਸ਼ੁਰੂ ਤੋਂ ਹੀ ਕਰ ਦੇਣਾ ਜੀ ਪੱਕ ਗਈਆਂ ਕਣਕਾਂ ਲੁਕਾਟ ਰਸਿਆ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ ਬੇਰੀਆਂ ਲਫਾਈਆਂ ਟਾਹਣੀਆਂ ਦੇ
1: ਭਾਰ
0: ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ
1: ਲੜੀਆਂ
0: ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਹੈ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ ਅੱਛਾ ਇਹ ਸ਼ਬਦ ਜਿਹੜਾ ਵਾ ਪ੍ਰੇਮੀਏ ਮਤਲਬ ਆਪਣੀ ਪ੍ਰੇਮਿਕਾ ਵੀ ਹੋਗੀ ਆਪਣੇ ਪਤਨੀ ਵੀ ਹੋਗੀ ਜਿਹਦੇ ਨਾਲ ਵੀ ਮਤਲਬ ਜਿਹੜਾ ਉਸ ਖੁਸ਼ੀ ਦੇ ਵਿੱਚ ਵਜਦ ਦੇ ਵਿੱਚ ਆ ਕੇ ਜਿਹੜਾ ਨਾ ਸਾਥ ਜਿਹੜਾ ਆਪਣਾ ਉਹਨੂੰ ਕਹਿ ਰਿਹਾ ਵੀ ਆਪਾਂ ਵੀ ਮੇਲਾ ਵੇਖਣ ਚੱਲੀਏ ਅੱਛਾ ਅੱਗੇ ਵੇਖੋ ਬਾਜਵਾ ਸਾਹਿਬ ਇੱਕ ਰਮਜ ਵੇਖੋ ਸ਼ਾਇਰ ਦੀ ਆਪਣੀ ਉਹ ਸ਼ਾਇਰੀ ਦੇ ਵਿੱਚ ਚਾਰ ਪਾਸੇ ਰਮਜ ਦੇ ਨਾਲ ਕਿਹੜੀ ਗੱਲ ਕਰ ਦਿੰਦੇ ਬੜੀ ਅੱਛਾ ਦੂਰ ਦੂਰ ਥਾਂ ਵਣਜਾਰੇ ਆਏ ਨੇ ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ ਔਰਤ ਨੂੰ ਕਿਸੇ ਨੂੰ ਮਤਲਬ ਜਦੋਂ ਵੀ ਕਿਤੇ ਕੋਈ ਕਹਿਣਾ ਹੋਵੇ ਨਾ ਜੇ ਮੰਨ ਲਓ ਉਹਦਾ ਮਨ ਨਾ ਹੋਵੇ ਜਾਣ ਦਾ ਤੈਨੂੰ ਕਹੀ ਨਾ ਤੈਨੂੰ ਉੱਥੇ ਮੈਂ ਸੂਟ ਲੈ ਕੇ ਦਊਂਗਾ ਕਹਿਣੇ ਲੈ ਕੇ ਦਊਂ ਇੱਕ ਮਿੰਟ ਚ ਤਿਆਰ ਹੋ ਜਾਏਗੀ ਹਨਾ
1: ਉਦੋਂ ਸੂਟ ਵਾਸਤੇ ਤਿਆਰ ਹੋਣਾ ਯਾਰ ਦੋ ਬਾਜ਼ਾਰ ਚ ਦੋਸਤ ਜਾਣ ਡਏ ਹਨ
0: ਜੀ
1: ਕਹਿੰਦਾ ਕਿਧਰੋਂ ਆਇਆ ਕਹਿੰਦਾ ਯਾਰ ਕੁਛ ਨੀ ਮੇਰੀ ਯਾਰ ਜਨਾਨੀ ਦੀ ਬਾਜ਼ਾਰ ਆਇਆ ਹੈ ਤੇ ਇਹਦੀ ਅੱਖ ਚ ਕੱਖ ਪੈ ਗਿਆ ਪਿਛਲੇ ਹਫਤੇ ਆਇਆ ਹਾਂ ਤੇ ਮੇਰੀ ਜਨਾਨੀ ਦੀ ਅੱਖ ਚ ਸੂਟ ਪੈ ਗਿਆ ਸੀ 5,000 ਦਾ ਮੇਰਾ ਲੱਗਾ ਸੀ
0: ਅੱਖਾਂ
1: ਅੱਗੇ ਆ ਗਏ ਸੀ ਮੇਰਾ ਪੰਜ ਲੱਗਾ ਤੇਰਾ ਨੇ 500 ਹਾਂਜੀ
0: ਅੱਛਾ ਵੈਦ ਸਾਹਿਬ ਕਹਿੰਦੇ ਦੂਰ ਦੂਰ ਥਾਂ ਬਣ ਜਾ ਰਿਹਾ ਇਹਨੇ ਝੂਠ ਸੋਹਣੇ ਸੋਹਣੇ ਕੁੰਜਾਂ ਤੇ ਸੀਤੇ ਲਿਆ ਜਾਂਦੇ ਗਦਰਿਆਂ ਦੇ ਵੰਗਾਂ ਦਾ ਨਾ ਅੰਤ ਕੋਈ ਏ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਅੱਛਾ ਇੱਥੇ ਮੈਂ ਇੱਕ ਜਿਹੜੀ ਝੂਠੇ ਗਹਿਣਿਆਂ ਦੀ ਮੰਡੀ ਦਾ ਮੈਂ ਇੱਕ ਨਾ ਕਵੀ ਦੀ ਸ਼ਾਇਰ ਦੀ ਰਮਜ ਦੇਖੋ ਕਿ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਦੀ ਵੀ ਜਿਹੜਾ ਨਾ ਸਾਡੇ ਮਿਹਨਤ ਕਸ਼ ਜਿਹੜਾ ਤਬਕਾ ਨਾ ਉਹਦੇ ਵਿਚਾਰੇ ਕੋਲ ਇੰਨੇ ਕਦੀ ਪੈਸੇ ਨੀ ਦਿੱਤੇ ਆਪਣੀ ਔਰਤ ਨੂੰ ਸੱਚੀ ਰੱਬੀ ਗਹਿਣੇ ਲੈ ਕੇ
1: ਮੇਲਿਆਂ ਚ ਗਾਨੀਆਂ ਜਿਹੜੀਆਂ ਵੇਖਦੀਆਂ ਜੰਜੀਰੀਆਂ
0: ਵੇਖਦੀਆਂ ਜੀ ਜੀ ਤੇ ਉਹਦੇ ਵਿੱਚ ਜਿਹੜੀ ਮਜਬੂਰੀ ਸਾਡੇ ਘਰਾਂ ਦੀ ਵਿੱਚ ਨਾ ਮੁੰਡੇ ਮਰ ਗਏ ਕਮਾਈਆਂ ਕਰਦੇ ਲੱਛੀ ਤੇਰੇ ਬੰਦ ਨਾ ਬਣੇ ਉਹ ਵੀ ਨਾਲ ਰਮਜ ਵੇਖੋ ਸ਼ਾਇਰ ਜਿਹੜਾ
1: ਮੁੰਡਿਆਂ ਨੇ ਮੇਲੇ ਚੋਂ ਗਾਨੀਆਂ ਖਰੀਦਣੀਆਂ ਤੇ ਆਪਣੀ ਮਹਿਬੂਬਾ ਨੂੰ ਚੋਰੀ ਫੜਾਉਣੀਆਂ ਉਹ ਚੁਆਨੀ ਵਾਲੀਆਂ ਰੁਪਈਏ ਵਾਲੀ
0: ਕਾਲੀ ਗਾਨੀ ਮਿੱਤਰਾਂ ਦੀ ਰਾਤ ਟੁੱਟ ਗਈ ਨੀਂਦ
1: ਨਾਲ।
0: ਅੱਛਾ ਵਾਜੋ ਸਾਹਿਬ
1: ਜਵਾਨੀ ਦੀ ਗਾਨੀ ਸੀ ਉਹ। ਅੱਛਾ
0: ਓਏ ਜਿਹੜਾ ਪਿਆਰ ਚ ਦਿੱਤੀ ਹੋਇਆ ਜਿਹੜਾ ਤੋਹਫਾ ਤਾਂ ਉਹਦਾ ਮੁੱਲ ਨੀ ਹੁੰਦਾ ਕੋਈ ਵਾਜੋ ਸਾਹਿਬ
1: ਨਹੀਂ ਬਿਲਕੁਲ ਠੀਕ ਬਿਲਕੁਲ ਉਹਦਾ ਕੋਈ
0: ਅੱਛਾ ਦੂਰ ਦੂਰ ਥਾਂ ਬਣ ਜਾ ਰਿਹਾ ਇਹਨੇ ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ ਚੱਲ ਨੀ ਪ੍ਰੇਮੀਏ ਉਹ ਸਾਖੀ ਚੱਲੀਏ ਅੱਗੇ ਜੀ ਹੈਗਾ ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿੱਚ ਲੱਗਦਾ ਵੀ ਜਿੱਦਾਂ ਸੱਚਮੁੱਚੀ ਮੇਲਾ ਵੇਖ
1: ਰਹੇ ਸਾਰਾ ਕੁਛ ਚੱਲਦਾ
0: ਜੀ ਜੀ ਜੀ ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ ਸਿੰਜ ਵਿੱਚ ਸੂਰੇ ਪਹਿਲਵਾਨ ਗੱਜਦੇ ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ ਚੱਲ ਨੀ ਪ੍ਰੇਮੀਏ ਉਹ ਸਾਖੀ ਚੱਲੀਏ
1: ਕਿੱਡੀ
0: ਖੂਬਸੂਰਤ ਕਿੰਨੀ ਖੂਬਸੂਰਤ ਔਰ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਹੈ ਨਾ ਸਾਡੇ ਜਿਹੜੇ ਸਿਲੇਬਸ ਦੇ ਵਿੱਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਵਿਸ਼ਾ ਪੜਾਇਆ ਜਾਂਦਾ ਤੇ ਉਹਦੇ ਵਿੱਚ ਹਮੇਸ਼ਾ ਹੀ ਜਿਹੜੀ ਇਹ ਕਵਿਤਾ ਸ਼ਾਮਿਲ ਰਹੀ ਹੈ ਕਿਸੇ ਨਾ ਕਿਸੇ ਸਟੇਜ ਤੇ ਪ੍ਰਾਇਮਰੀ ਲੈਵਲ ਤੇ ਮਿਡਲ ਲੈਵਲ ਤੇ ਸੈਕੰਡਰੀ ਲੈਵਲ ਤੇ
1: ਖੈਰਾ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਪਤਾ ਨੀ ਪੰਜਵੀਂ ਚੌਥੀ ਹੈ ਉਦੋਂ ਕਵਿਤਾ ਹੁੰਦੀ ਸੀ ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ
0: ਹਾਂਜੀ ਹਾਂਜੀ ਉਹ ਗਰੀਬ ਕਿਸਾਨ ਗਰੀਬ ਕਿਸਾਨ ਹਾਂਜੀ ਹਾਂਜੀ ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ ਮਤਲਬ ਹੁਣੇ ਐਸੇ ਸੀਜ਼ਨ ਚ ਪੜਾਂਗੇ
1: ਠੀਕ ਹੈ ਜੀ
0: ਤੇ ਉਹ ਵੀ ਬੜੀ ਉਹ ਥੋੜੀ ਲੰਬੀ ਆ ਤੇ ਉਹਦੇ ਵਿਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ ਗਰੀਬ ਕਿਸਾਨ ਜੀ ਜੀ ਜੀ ਸਾਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ
1: ਕਰਦੀਆਂ
0: ਜਿਹੜੀ ਅੱਜ ਅਸੀਂ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਵੀ ਲੰਘਦੀ ਜਾਂਦੀ ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ ਲੇਕਿਨ ਉਸ ਵੇਲੇ ਜਿਹੜੀ ਸੁਧਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ ਉਹ ਵੀ ਇਹਦਾ ਓਨਾ ਹੀ ਆਨੰਦ ਮਾਣਨਗੇ ਜਿੰਨਾ ਪੜ੍ਹੇ ਲਿਖੇ ਮਾਣਨਗੇ
1: ਸਗੋਂ
0: ਹੋ ਸਕਦਾ ਸੀ ਚੱਲ
1: ਸੀ ਜਿਹੜਾ ਪੜ੍ਹਿਆ ਲਿਖਿਆ ਥੋੜਾ ਜਿਹਾ
0: ਲੋਕ
1: ਵੇਖੋ ਇਹ ਉਹ ਕੰਮ ਕਰਦੇ ਜੇ
0: ਜਿਸ
1: ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾ ਤੇ ਰਸਤੇ ਚ ਪਾਣੀ ਆ ਤੇ ਉਹ ਐਵੇਂ ਚੱਪਾ ਚ ਗਿੱਠ ਗਿਆ ਤੇ ਮੈਂ ਬਗੈਰ ਝਿਜਕ ਤੋਂ ਉਹਦੇ ਵਿਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ ਪਰ ਉਹਦੇ ਵਿਚ ਮਿੱਟੀ ਘੋਲੀ ਹੋਈ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕਿ ਪਤਾ ਨੀ ਕਿੰਨਾ ਕੁ ਡੂੰਘਾ ਹੋਏਗਾ
0: ਬਿਲਕੁਲ ਜੀ ਬਿਲਕੁਲ
1: ਇਹ ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿਚ ਪਾਣੀ ਚ ਮਿੱਟੀ ਘੋਲ ਗਏ
0: ਮਿੱਟੀ ਨਾਲ ਕਾਂਜੀ ਵੀ ਘੋਲਦੇ
1: ਕਾਂਜੀ ਵੀ
0: ਘੋਲਦੇ
1: ਤੁਸੀਂ ਪਬਲਿਕ ਦੀ ਬੋਲੀ ਚ ਲਿਖੋ ਜੋ ਲਿਖਣਾ ਤੁਸੀਂ
0: ਜੀ ਜੀ ਜੀ ਜੀ ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ, ਇੰਗਲੈਂਡ ਚ ਰਹਿੰਦੇ ਸੀ, ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ। ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿੱਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ ਸਧਾਰਨ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਵਰਤਣੀ ਚਾਹੀਦੀ, ਨਾ ਕਿ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ। ਚਲੋ ਖੈਰ ਵੱਖਰਾ ਵਿਸ਼ਾ, ਐਵੇਂ ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ। ਚਲੋ ਅਸੀਂ ਇਹ ਸਾਡਾ ਵਿਚਾਰ ਆ, ਅਸੀਂ ਇਹਦੇ ਨਾਲ ਮਤਲਬ ਸਹਿਮਤ ਹਾਂ,
1: ਇਹਦਾ ਹੋਰ ਵਿਚਾਰ ਰੱਖਣ ਦੀ
0: ਬਿਲਕੁਲ ਜੀ ਸਭ। ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ, ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ, ਉਹ ਅਜੇ ਐਸੇ ਤਰ੍ਹਾਂ ਹੀ ਆ ਜਿੱਦਾਂ ਉਹ ਬੱਦਲ ਵਰਦੇ ਨੀ ਗੇ, ਪਰ ਉੱਤੇ ਆਕਾਸ਼ ਤੇ ਛਾਏ ਹੁੰਦੇ ਆ ਨਾ, ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿਧਰੋਂ ਮੀਂਹ ਆ ਜਾਣਾ। ਉਹ ਥੋੜੀ ਜਿਹੀ ਆਸ ਸੀ ਵੀ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿੱਚ ਪਾਕਿਸਤਾਨ ਦੀ ਵਿਚੋਲਗੀ ਦੇ ਨਾਲ, ਲੇਕਿਨ ਉਹ ਹੋਇਆ ਨੀ ਆ। ਉਹ
1: ਪਰ ਮੈਨੂੰ ਉਮੀਦ ਹੈ ਹੋ ਜਾਏਗਾ, ਉਮੀਦ ਹੈ।
0: ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੋ ਜਾਏਗਾ। ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ, ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ ਸਾਰੇ ਸੰਸਾਰ ਚ, ਸ਼ਾਂਤੀ ਜਿਹੜੀ ਚਾਹੀਦੀ ਹੈ। ਤੇ ਇਹ ਜੰਗ ਯੁੱਧ ਜਿਹੜੇ ਆ ਨਾ, ਇਹਨਾਂ ਦੇ ਜਿਹੜੀ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਦੇਖੀ ਜਾਂਦੀ।
1: ਸੂਬਾ ਸਿੰਘ ਜੀ, ਇਨਸਾਨ ਕਿੰਨਾ ਦਰਿੰਦਾ ਹੈ, ਇਹਨਾਂ ਨੇ ਸੁੱਟਿਆ ਵਾ ਗੋਲਾ ਕਿਸੇ ਬਿਲਡਿੰਗ ਤੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ, ਉਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਤੇ ਬੱਚਿਆਂ ਦੀਆਂ ਲੈਣੀਆਂ ਨੇ।
0: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਜੀ। ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
0: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ ਤੇ ਇੱਕ ਉਮਰ ਲੱਗ ਜਾਤੀ ਹੈ ਇੱਕ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ ਤੁਸੀਂ ਬੇਸ਼ੱਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿੱਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ, ਉਹ ਕੋਈ ਰਾਤੋ ਰਾਤ ਨੀ ਤੁਸੀਂ ਬਣਾਇਆ ਉਹਨੂੰ, ਮਤਲਬ ਹੈਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ ਉਹ ਪਲਾਂ ਦੇ ਵਿੱਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉੱਜੜ ਪੁੱਜੜ ਜਾਂਦਾ ਆ, ਇਹ ਉਜਾੜਾ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਵੀ ਨੇ, ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਨ੍ਹਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨਹੀਂ ਜੀ। ਤੇ ਕੁਛ ਇੱਕ ਏਦਾਂ ਦੇ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਵਾਸਤੇ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਨੂੰ ਲੁੱਟ ਲੋ ਇਹਨਾਂ ਨੂੰ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿੱਚ ਕੁਦਰਤੀ ਸਾਧਨਾਂ ਦਾ, ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿੱਚ ਹੈ ਨਾ, ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ ਹੈਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
1: ਲੜਾਈ ਲੁੱਟਦੀ ਆ ਜੀ
0: ਜੀ, ਲੁੱਟ ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ ਹੈਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਤੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿੱਚ ਹਰ ਕੋਈ ਸਮਝਦਾ ਪੜ੍ਹਿਆ ਲਿਖਿਆ, ਤੇ ਇਹ ਵੀ ਬੰਦ ਹੋਣਾ ਚਾਹੀਦੀ। ਇਹਦੀ ਵੀ ਅਸੀਂ ਕਾਮਨਾ ਵੀ ਕਰਦੇ ਹਾਂ ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਤੇ ਸੰਸਾਰ ਦੇ ਵਿੱਚ ਹੈ ਅੱਖ ਚੁੱਬੀ ਅਮਨ ਦੀ, ਆਏ ਹੋਵੇ ਅਕਲਾਂ ਵਾਲਿਓ, ਆਏ ਹੋਵੇ ਕਲਮਾਂ ਵਾਲਿਓ ਹੈਨਾ, ਆਏ ਹੋਵੇ ਫੂਕਾਂ ਮਾਰਿਓ ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਨੇ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1971 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ।
1: ਗੱਲ ਏਦਾਂ ਜੀ, ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ ਹੁੰਦੀ? ਮੈਂ ਇੱਕ ਆਰਟੀਕਲ ਸੁਣਿਆ ਓਸ਼ੋ ਬੜਾ ਹੀ ਖੂਬਸੂਰਤ ਸੀ
0: ਜੀ ਜੀ ਜੀ,
1: ਗੱਪੀ ਅਨਪੜ ਬੇਕੂਫ ਤੇ ਐਵੇਂ ਦਗਜਮੇ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਜ਼ ਸਾਫ਼ ਕਰਦੇ ਰਹਿੰਦੇ ਨੇ।
0: ਬਿਲਕੁਲ ਬਿਲਕੁਲ ਠੀਕ ਹੈ, ਠੀਕ ਹੈ।
1: ਕਿਆ
0: ਬਾਤ, ਹਾਂਜੀ ਹਾਂਜੀ ਹਾਂਜੀ। ਇੱਕ ਫੋਟੋ, ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿੱਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿੱਚ ਰਿਲੀਜ਼ ਹੋਈ ਬਾਜਵਾ ਸਾਹਿਬ
1: ਜੀ।
0: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ?
1: ਮੈਨੂੰ ਲੱਗਦਾ
0: 25-30 ਸਾਲ ਤੱਕ ਸਿਰ ਚ ਪਾਣੀ ਪਾਪਾ ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ ਤੇ ਫਿਰ ਸਿਲੈਕਟ ਹੋਇਆ, ਹੈਨਾ? ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਟੂਲ ਫੜਿਆ ਤੇ ਉਹਦੇ ਉੱਤੇ ਅਨਪੜ੍ਹ ਜਿਹੜੀ ਅੰਗੂਠਾ ਛਾਪ ਔਰਤ ਜਿਹੜੀ ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ ਉਹ ਉੱਤੇ ਖਲੋਤੀ ਹੋਈ ਆ, ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ ਤੋ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਦੇ ਘੁੱਟ ਕੇ ਪੀਏ ਥੱਲੇ ਕਿਸੇ ਨਾ ਜਾਣਾ ਅਫਸਰ ਨੇ ਫੜੀ ਹੋਈ ਹੈ ਤੇ ਉੱਤੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ, ਸਮਝ ਲਓ ਸਿਆਣਪ ਦੀ, ਅਕਲ ਦੀ, ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨੀ ਸਕਦੇ ਆਪਣੀਆਂ ਅੱਖਾਂ ਦੇ ਨਾਲ
1: ਜੀ। ਬੜਾ ਤਰਸ ਆਉਂਦਾ ਵੈਸੇ, ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਉਹ ਸ਼ੋ ਜੀ
0: ਹੋਣਗੀਆਂ ਵੀ ਨੇ
1: ਕਿਤੇ। ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ ਉਹਨੂੰ ਪੰਜਾਬੀ ਵਿੱਚ ਲਿਖ ਕੇ ਤੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ।
0: ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਜਿਹੜੀਆਂ ਪੁਸਤਕਾਂ ਬਹੁਤ ਸਾਰੀਆਂ ਪੁਸਤਕਾਂ ਨੇ ਉਹਨਾਂ ਦੀ, ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ ਉਹ ਹੈਗੀ ਆ ਉਹਨਾਂ ਨੇ ਨਾ ਬਾਜਵਾ ਸਾਹਿਬ, ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ ਮੇਰੀਆਂ ਮਨਪਸੰਦ ਕਿਤਾਬਾਂ, 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੇਖਕਾਂ ਦੀਆਂ ਮਤਲਬ ਜਿਹੜੀਆਂ, ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੇ ਅੱਜ ਤੱਕ ਤੋੜ ਨੀ ਹੈਗਾ। ਉਹ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਵੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜੀਆਂ ਸੀਗੀਆਂ। ਔਰ ਉਹਦੇ ਤਰਕ ਦੀ
1: ਉਹਨਾਂ ਦੇ ਬਾਪ ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਹੈ ਉਹਨਾਂ ਦੇ ਬਾਪ ਦੀ। ਇੱਕ ਵਾਰੀ ਉਹਨਾਂ ਨੇ ਉਹਦੇ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ
0: ਜੀ ਜੀ,
1: ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ। ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ
0: ਜਾਵੇ
1: ਤੇ ਦੋ ਕਾਲਾਂ ਤੇ ਇੰਨਾ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਾਂ ਤੇ ਤੁਸੀਂ
0: ਮਿਹਰਬਾਨੀ
1: ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ।
0: ਜਰੂਰ ਜੀ ਮਹਾਰਾਜ, ਡੀਕਦੇ
1: ਇਤਿਹਾਸ ਨਾਲ ਸਾਂਝ ਪਾਇਆ ਕਰੋ ਤੇ ਅਸੀਂ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ ਕਿਉਂਕਿ ਸ਼ੇਰ ਸੁਣਨਾ ਸੀਰੀਅਸ
0: ਨਹੀਂ, ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ, ਜਿਹੜਾ ਤੁਹਾਨੂੰ ਚੰਗਾ ਲੱਗਦਾ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ ਉਹ ਵਧੀਆ।
1: ਜੇ ਫਿਰ ਮਨ ਦੀ ਗੱਲ ਹੈ ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ
0: ਜੀ,
1: ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ, ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੂੰ।
0: ਬਿਲਕੁਲ ਬਿਲਕੁਲ,
1: ਮਿੱਠੇ ਬੋਲ ਬੋਲਣੇ
0: ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ, ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇਂ।
1: ਧੰਨਵਾਦ ਜੀ ਤੁਹਾਡੀ,
0: ਤੁਹਾਡਾ ਵੀ ਜੀ, ਤੁਹਾਡਾ ਵੀ ਧੰਨਵਾਦ ਧੰਨਵਾਦ।
1: ਉਹ ਲਓ ਜੀ ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ, ਹਾਂ ਇਹ ਆ ਲਓ ਜੀ, ਹਾਂ 16:42 ਜੀ ਤੁਹਾਨੂੰ ਦਿੱਲੀ ਲੈ ਕੇ ਚੱਲਦੇ ਆ ਦੋਸਤੋ, ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਡਏ ਨੇ। ਅਰਾਧਨਾ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ, ਵੈਲਕਮ ਸਰ।
1: ਹਾਏ ਅੱਲਾ, ਤੁਸੀਂ ਕਿੱਥੇ ਰਹੇ ਇੰਨੀ ਦੇਰ, ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ।
2: ਹਾਏ ਅੱਲਾ, ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿੱਚ ਗੁਆਚੀ ਹੋਈ ਸੀਗੀ ਤੇ ਹਾਏ ਅੱਲਾ ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨਹੀਂ ਤੇ ਮੈਂ ਆਉਂਦੀ ਕਿੱਦਾਂ।
1: ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ, ਮੈਂ ਬਈ ਚਲੋ ਤੰਦਰੁਸਤੀ ਹੋਣੀ ਚਾਹੀਦੀ ਆ ਬੰਦਾ, ਮੈਨੂੰ ਪਤਾ ਤੁਸੀਂ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ।
2: ਥੋੜੀ ਜਿਹੀ ਤੇ ਢਿੱਲੀ ਸੀ। ਹਾਂਜੀ ਸਰ,
1: ਹੁਣ ਹੁਣ ਤੇ ਤੁਹਾਡੀ ਆਵਾਜ਼।
2: ਹਾਂਜੀ ਬਿਲਕੁਲ,
1: ਟੱਲੀ ਨੂੰ ਖੜਕਾ।
2: ਹਾਂਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ ਨਾ।
1: ਤੇ ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕੀ ਚੱਕਰ?
2: ਨਹੀਂ, ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਤੂੰ ਵਾਸਤੇ। ਹਾਂਜੀ
1: ਚਲੋ ਸੁਣਾਓ ਸੋਹਣੀ ਦਿੱਲੀ ਦਾ ਕੀ ਹਾਲ ਚਾਲ?
2: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ, ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ, ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ। ਔਰ ਮੈਂ ਆਪ ਜੀ ਦਾ ਪ੍ਰੋਗਰਾਮ ਸ਼ੁਰੂ ਤੋਂ ਇੱਕ ਨਹੀਂ ਸੁਣ ਸਕੀ, ਲੇਕਿਨ ਵਿੱਚੋਂ ਇੱਕ ਦੋ ਆਰਟਿਸਟ ਆ ਗਏ ਸੀ, ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ, ਮੇਰਾ ਬਾਜਪਾ ਵੇਟ ਕਰਨਗੇ। ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ, ਆਪ ਸਭ ਨੂੰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ, ਨਮਸਕਾਰ, ਅਸਲਾਮ ਅਲੈਕੁਮ
1: ਜੀ। ਉਹਨਾਂ ਸਾਰਿਆਂ ਵੱਲੋਂ ਅਰਾਧਨਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
2: ਥੈਂਕ ਯੂ ਸਰ। ਔਰ ਅੱਜ ਇੱਕ ਛੋਟੀ ਜੀ ਬੜੇ ਅਫਸੋਸ ਦੀ ਗੱਲ ਹੋਈ ਹੈ ਕਿ ਅੱਜ ਸਵੇਰੇ ਥੋੜਾ ਜਿਹਾ ਅਪਸੈਟ ਸੀਗਾ, ਕਿਉਂਕਿ ਇੱਕ ਅਧਿਆਇ, ਹਾਂਜੀ ਇੱਕ ਅਧਿਆਇ ਪਹਿਲਾਂ ਸਮਾਪਤ ਹੋ ਗਿਆ ਲਤਾ ਜੀ ਦਾ, ਇਹ ਦੂਸਰਾ ਅਧਿਆਇ ਬਚਿਆ ਸੀਗਾ, ਤੇ ਅੱਜ ਆਸ਼ਾ ਜੀ ਸਾਡੇ ਵਿੱਚੋਂ ਜੁਦਾ ਹੋ ਗਏ
1: ਜੀ। ਅਫਸੋਸ ਵਾਲੀ ਗੱਲ ਹੈ, ਨੋ ਡਾਊਟ, ਪਰ ਦੇਖੋ ਜੋ ਇਸ ਦੁਨੀਆ ਤੇ ਆਇਆ ਉਹਨਾਂ ਨੇ ਇੱਕ ਦਿਨ ਤੇ ਜਾਣਾ ਹੀ ਹੈ। ਅਗਰ ਬੰਦਾ ਆਪਣੀ ਪੂਰੀ ਉਮਰ ਭੋਗ ਕੇ ਚਲਾ ਜਾਂਦਾ, ਠੀਕ ਹੈ ਜੀ, ਜਾਣਾ ਤੇ ਹੈ ਹੀ ਹੈ, ਪਰ ਮੈਂ ਇਹ ਨਹੀਂ ਕਹਿੰਦਾ ਕਿ ਚੰਗੀ ਗੱਲ ਹੈ, ਨਹੀਂ ਨਹੀਂ, ਇਹ ਉਹ ਗੁਲਾਬ ਦੇ ਫੁੱਲ ਸਨ ਜਿਹੜੇ ਸਾਡੇ ਸਮਾਜ ਦੀ ਬਦਬੂ ਨੂੰ ਖੁਸ਼ਬੂ ਚ ਤਬਦੀਲ ਕਰਦੇ ਹਨ ਆਪਣੀ ਪਿਆਰੀ ਆਵਾਜ਼ ਦੇ ਨਾਲ।
2: ਬਿਲਕੁਲ ਸਰ, ਕੋਈ ਸ਼ੱਕ
1: ਨਹੀਂ। ਵੇਖੋ ਜੀ ਹਾਲ ਭਰਿਆ ਹੁੰਦਾ ਅਰਾਧਨਾ ਜੀ, 500 ਬੰਦਾ, ਕੋਈ ਮੂਰਖ, ਕੋਈ ਇੰਟੈਲੀਜੈਂਟ, ਕੋਈ ਖੁਸ਼ ਦਿਮਾਗ, ਕੋਈ ਕੋਈ ਸੜੀਅਲ ਬੰਦਾ, ਕੋਈ ਹਾਸੇ ਵਾਲਾ ਬੰਦਾ, ਇੱਕ ਸਿੰਗਰ ਗਾਉਣਾ ਸ਼ੁਰੂ ਕਰਦੇ ਤੇ ਸਾਰੇ ਖੁਸ਼, ਸਾਰੇ ਹਿੱਲਣ ਲੱਗ ਜਾਣਗੇ ਉਹਦੀ ਪਿਆਰੀ ਆਵਾਜ਼ ਦੇ ਨਾਲ। ਕਿੰਨਾ ਦਮ ਹੁੰਦਾ ਗਾਉਣ ਵਾਲਿਆਂ ਦੇ ਵਿੱਚ,
2: ਬਿਲਕੁਲ ਜਿੰਦਾ ਜਾਦੂ ਹੈ।
1: ਜੇ ਕੋਈ ਮੇਰੇ ਵਰਗਾ ਲੈਕਚਰ ਕਰਨ ਲੱਗ ਜਾਏ ਹਾਲ ਦੇ ਵਿੱਚ, 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਈਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ।
2: ਹਾਂਜੀ ਬਿਲਕੁਲ,
1: ਹੈਨਾ, ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਰੰਗ
2: ਜੀ, ਬਿਲਕੁਲ,
1: ਸੋਹਣਾ ਆਰਟ ਹੈ ਕੁਦਰਤ ਵੱਲੋਂ ਜਿਹੜਾ ਰੱਬ ਜਿਹੜਾ ਟੇਲੈਂਟ ਦੇ ਕੇ ਭੇਜਦਾ ਇਨਸਾਨ।
2: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ,
1: ਹਸੀਨ ਤੋਹਫਾ, ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਹੀ ਦਿੱਤਾ। ਤੇ ਚਲੋ ਹਾਂ, ਉਸ ਤੋਹਫੇ ਦੇ ਜਰਾ ਸੁਣਾਓ ਸਾਡੇ ਕੰਨਾਂ ਚ ਵੀ ਰਸ ਘੋਲੋ
2: ਸਾਡੇ
1: ਸੁਣਨ ਵਾਲਿਆਂ।
2: ਜੀ ਜੀ, ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ 2-3 ਹਫ਼ਤੇ ਮੈਂ ਮਿਸ ਹੋ ਗਈ,
1: ਕੋਈ ਗੱਲ
2: ਉਹਦੇ ਲਈ ਮੈਂ ਮਾਫੀ ਦੀ ਹੱਕਦਾਰ ਹਾਂ।
1: ਕੋਈ ਚੱਕਰ ਨੀ, ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋ।
2: ਛੋਟੇ ਮੋਟੇ ਹੈ ਸੀ ਭਜਨਾਂ ਦੇ ਕਾਰਜਕ੍ਰਮ ਸੀ 1-2, ਲੇਕਿਨ ਉਹਨੇ ਵਿਸ਼ੇਸ਼ ਨਹੀਂ ਸੀਗੇ।
1: ਮੈਂ ਥੋੜੀ ਜੀ ਇੱਕ ਵਾਰੀ ਕਾਲ ਵੀ ਕੀਤੀ ਸੀ।
2: ਹਾਂਜੀ ਜੀ ਜੀ, ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ, ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ ਉਹ ਪੁੱਗ ਗਿਆ ਤੇ ਸਾਰੇ ਫੋਨ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ, ਇੱਕ ਸ਼ੇਰ ਅਰਜ਼ ਹੈ ਇਸ ਤੋਂ ਪਹਿਲਾਂ ਕਿ ਮੈਂ ਆਸ਼ਾ ਜੀ ਦਾ ਗੀਤ ਗਾਇਆ ਹੋਇਆ ਸੁਣਾਵਾਂ ਆਪ ਸਭ ਨੂੰ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਾਸਤਾ ਨਾ ਹੋ।
1: ਕਿਆ ਬਹੁਤ ਖੂਬ, ਬਹੁਤ ਖੂਬ, ਕਿਆ ਬਾਤ ਹੈ, ਦੁਬਾਰਾ ਬੋਲ
2: ਜ਼ਹਿਰ
1: ਦੁਬਾਰਾ
2: ਜੀ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਾਸਤਾ ਨਾ ਹੋ।
1: ਵਾਹ, ਜਹਾਂ ਰਾਸਤਾ ਨਾ ਹੋ, ਵਾਹ
2: ਜੀ, ਬਹੁਤ। ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਮਰਨੇ ਕੇ ਲਿਏ ਥੋੜਾ ਸਾ ਔਰ ਜੀਨੇ ਕੇ ਲਿਏ ਬਹੁਤ ਸਾਰਾ ਪੀਣਾ ਪੜਤਾ ਹੈ।
1: ਵਾਹ, ਇਹ ਕਿੰਨੇ ਲਿਖਿਆ?
2: ਇਹ ਹੈਗੇ ਨੇ ਸਾਡੇ ਸਤਿਕਾਰਯੋਗ ਗੁਲਜ਼ਾਰ ਸਾਹਿਬ।
1: ਅੱਛਾ, ਗੁਲਜ਼ਾਰ ਜੀ, ਕਿਆ ਬਾਤ, ਬਹੁਤ ਖੂਬ।
2: ਆਪ ਜੀ ਨੂੰ ਪਤਾ ਕਿ ਉਹ ਬੜਾ ਉਮਦਾ ਲਿਖਦੇ ਨੇ ਔਰ ਕਈ ਕਈ ਵਾਰੀ ਤੇ ਬੜੀ ਅਜੀਬ ਗੱਲ ਲਿਖ ਦਿੰਦੇ ਨੇ। ਜਿਤਨੀ ਮੁਹੱਬਤ ਮਿਲੀ ਸਾਰੀ ਬਾਂਡ ਦੀ, ਜਿਤਨੀ ਮੁਹੱਬਤ ਮਿਲੀ
1: ਸਾਰੀ ਬਾਂਡ ਦੀ,
2: ਸਾਰੀ ਬਾਂਡ ਦੀ ਦੁਨੀਆ ਵਾਲੋਂ ਕੋ, जितनी मोहब्बत मिली सारी बांट दी दुनिया वालों को
1: जी।
2: जब मैंने झोली फैलाई तो किसी ने दर्द के सिवा कुछ भी ना दिया।
1: इदा ही हुंदा जी, सच्चाई है
2: जी। दर्द को नसीब होता है, दर्द दिल का हबीब होता है।
1: वाह वाह वाह वाह, जींदे रहो, तंदुरुस्त रहो।
2: दर्द किसको नसीब, ए आप दीदी नजर कर रही हैं बाजवा साहब
1: जी, थैंक यू।
2: दर्द किसको नसीब होता है, दर्द दिल का हबीब होता है। जिसको रंजो अलम न रासाए वो बड़ा बदनसीब होता है।
1: वाह वाह वाह वाह, बहुत बढ़िया।
2: एक लाइन में होर आप जी दी नजर कर रही हैं, छोटी जी गल है, बेहद ख्याल रखा करो तुम अपना, बेहद ख्याल रखा करो तुम अपना, मेरी आम सी जिंदगी में बहुत खास हो तुम।
1: वाह वाह, बहुत खूब।
2: मैं हूँ आशा जी दी ताए हुए उदा तो हजारे गीत ने जी,
1: असी अरदास करते हैं जी आशा जी होना दी रूह नू परमात्मा अपने चरणा च चढ़ा दे
2: जी। बिल्कुल बिल्कुल
1: जी, बोलो।
2: और उन्होंने परिवार नू बल बख्शन, सतगुरु महाराज
1: सदमा बर्दाश्त करन दा बल
2: बख्शन जी। उन्होंने ब्रदर भी एक ही ने ना, हृदय नाथ मंगेशकर जी, वो भी काफी इस टाइम बुजुर्ग हुए हुए ने। हालांकि वो कंपोजिशन वगैरह करते ने, हारमोनियम ते बैंदे आ
1: जी, जी, जी।
2: काफी
1: इन्हों ने शादी की थी सी कि नहीं,
2: इन्हों के ब्रदर ने?
1: नहीं,
2: आशा भोसले जी ने
1: जी।
2: आशा भोसले जी ने तो भोसले साहब सीगे, उन्होंने लव मैरिज कर ली थी ना।
1: अच्छा ठीक है,
2: घर तो अपने अपने फैमिली तो खिलाफ थे, इन्हां दे सारे फिर खिलाफ हो गए थे।
1: जवानी जो हो जाता है जी बड़ा कुछ।
2: हाँ जी, ते उस तो बाद फिर उन्होंने उन्होंने तसीहे बड़े भुगते, बच्चे उच्चे होने तो बाद फिर शराब शुरू पींदे सी, मारते पिटदे सी।
1: अच्छा,
2: तो वो फिर इन्होंने उन्होंने फिर डायवोर्स दे दिता सी।
1: इन्हां दे बच्चे है गए ने?
2: इन्हां दे बच्चे हाँ जी है गए।
1: ठीक है,
2: एक बेटा है, एक बड़ी बेटी है, ते बाकी पोते पाते ने, हुण पोती भी इन्हां दी गा रही।
1: अच्छा, इन इन जिहड़ियां प्रॉमिनेंट जिहड़ियां मशहूर हस्तियां हुंदियां ने अक्सर, इन्हां दी प्राइवेट लाइफ इन्नी माड़ी क्यों हुंदी है? तकरीबन तकरीबन 80%।
2: मतलब सर, सच सच गल तो यह वा कि मैं अपने जीवन तो जो देखिया प्रत्यक्ष और जो महसूस किया वो मैं अर्थ कर रही हूं।
1: तुही तो बड़े नेड़े रहे हो इन लोगों के
2: जी जी, मैं इन्हां दी डबिंग भी कई गाईया बहुत साल पहले, उदो मैं छोटी थी तो कहते होंगे सी कि नहीं भाई उस लड़की को बुला लो, उदो डबिंग भी इन्हां दीयां बहुत गाईया।
1: अच्छा।
2: डबिंग ए हुंदी आ कि जिदा म्यूजिक डायरेक्टर ने कोई तर्ज बनाई।
1: अच्छा।
2: और सिंगर उथे अवेलेबल नहीं है तो किसी भी सुरीले बंदे तो, कुड़ी तो या मुंडे तो गुआ के वह तर्ज रख लेंदे ने, फिर जो सीनियर आर्टिस्ट आता है उन्होंने सुनाते ने भी आ तर्ज
1: वाला
2: गाना ते बोलने ते ए फिल्माया जाएगा, वो सारा कुछ सुनो समझा के फिर एज इट इज जिथे उन्हें गाया हुंदा उदे उपर इन्हां दी रिकॉर्डिंग हो जाती, जेड़ा डुप्लीकेट जिन्हें डबिंग गाई हुंदी उदी आवाज मिट जाती।
1: समझ गया, ते तुहानू डबिंग दे बदले कोई मूंगफली लै
2: के
1: मरुंडा लै के?
2: नहीं, मरुंडा मरुंडा कोई नहीं, मैनू पैसे मिलते सी जी।
1: मैं सुरजीत बच्चियां नू इदां ही चॉकलेट दे के टाल देईदा हुंदा है।
2: वैसे सर मैं आप जी नूं दस दवां कि मैं अज भी लुधियाने जानी ते मैं मरुंडा बस स्टॉप तो जरूर लैनी।
1: अहीं जदों स्कूल च पढ़दे हुंदे सन ते अनाथना जी जेड़े दुकानदार हुंदा सी साडे स्कूल च, जिहदी दुकान सी ओह छोले टापदे बनाउंदा हुंदा सी, ते मरुंडा ते गच्चक ओह जेड़ी ज्यादा मिठी हुंदी आ पाए। मैं तुहानूं की दसां, उदों आना तवा मिलदा हुंदा सी सानूं ते टगे नहीं गच्चक लैंदे हुंदे सी। मैं क्या हुण मैं तुहानूं स्वाद नहीं दस सकदा जिन्ना अहीं इंजॉय करदे हुंदे सी ओह गच्चक खा के। हांजी, टगे दी गच्चक लैनी दू तिना यारा दोस्तां च वंडनी भी थोड़ी थोड़ी थोड़ी थोड़ी
2: वंडनी, वो काफी काफी आ जांदी सी जी क्वांटिटी।
1: हां जी, सारे ही वंडदे हुंदे हन आपस विच थोड़ी जी। हां जी, किसे ने मुरुंडा ले लिया, किसे ने गच्चक ले लई। ਤੇ ਇਸੇ ਤਰ੍ਹਾਂ ਹੀ ਦੋ ਪੈਸੇ ਦੇ ਛੋਲੇ ਲੈ ਕੇ ਰੋਟੀ ਖਾਂਦੇ ਹੁੰਦੇ ਹਾਂ ਅੱਧੀ ਛੁੱਟੀ ਵੇਲੇ ਕੰਧ ਉੱਤੇ ਕੰਧ ਦੇ ਉੱਤੇ
2: ਕੰਧ ਉੱਤੇ ਹਾਂਜੀ
1: ਲੰਮੀ ਸਾਰੀ ਕੰਧ ਸੀ ਉਹਦੇ ਤੇ ਲਾਈਨ ਹੀ ਮੁੰਡਿਆਂ ਦੀ ਲੱਗੀ ਹੁੰਦੀ ਸੀ ਸਾਰੇ ਕੰਧ ਤੇ ਬਹਿ ਕੇ ਰੋਟੀ ਖਾਂਦੇ ਹੁੰਦੇ ਸਨ
2: ਹਾਂਜੀ ਹਾਂਜੀ
1: ਕਿਉਂ ਵੀ ਦਿਨ ਕਿੱਡੇ
2: ਜੀ ਪਰ ਮੈਂ ਤਾਂ ਮੂੰਗਫਲੀਆਂ ਨਾਲ ਝੋਲੀ ਭਰ ਲੈਂਦੀ ਸੀ ਨਾਲ ਗੁੜ ਦੀ ਪੇਟੀ
1: ਅੱਛਾ ਸਵਾਦ ਵੀ ਬੜਾ ਆਉਂਦਾ ਬਹੁਤ ਸਵਾਦ
2: ਉਹ ਸਵਾਦ ਹੀ ਵੱਖਰਾ ਹੈ ਸਰ
1: ਗੁੜ
2: ਐਤਕੀ ਤੁਸੀਂ ਆਉਂਗੇ ਨਾ ਐਤਕੀ ਤੁਸੀਂ ਆਉਂਗੇ ਨਾ ਤੇ ਮੈਂ ਤੁਹਾਡੇ ਲਈ ਨਾ ਮੂੰਗਫਲੀਆਂ ਝੋਲਾ ਭਰ ਕੇ ਲਿਆਉਣੀਆਂ
1: ਠੀਕ ਹੈ ਤੇ ਗੁੜ ਮੈਂ ਲਿਆਵਾਂਗਾ ਤੇ ਨਹਿਰ ਦੇ ਕੰਢੇ ਤੇ ਬਹਿ ਕੇ ਖਾਵਾਂਗੇ ਤਾਂ
2: ਠੀਕ ਹੈ ਆਪਾਂ ਦੋਏ ਹੋਵਾਂਗੇ ਫਿਰ ਨਾ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਬਸ
1: ਕੋਈ ਮਗਰੋਂ ਆਣ ਕੇ ਭਾਵੇਂ ਸਾਨੂੰ ਧੱਕਾ ਦੇ ਦੇ ਨਹਿਰ ਦੇ ਵਿੱਚ
2: ਨਹੀਂ ਧੱਕਾ ਨਹੀਂ ਦੇਊਗਾ ਜਿਹੜਾ ਮਗਰੋਂ ਆਊਗਾ ਉਹ ਵੀ ਖਾਊਗਾ ਮੂੰਗਫਲੀਆਂ ਨਾਲ
1: ਮੂੰਗਫਲੀ ਦੇ ਦੇਣਗੇ ਵੀ ਲੈ ਤੂੰ ਵੀ ਖਾ ਇਹ ਕਿਹੜੀ ਗੱਲ ਹੈ
2: ਮੈਂ ਬਸ ਜਿਆਦਾ ਨਹੀਂ ਸੁਣਾਵਾਂਗੀ ਸਾਨੂੰ ਅੱਜ ਗੀਤ ਬੜਾ ਫੇਮਸ ਹੈ ਆਪਣੇ ਟਾਈਮ ਦਾ ਮੇਰੇ ਸਨਮ
1: ਮੇਰੇ ਸਨਮ
2: ਤੇ ਜਦੋਂ ਆਪ ਜੀ ਨੂੰ ਟਾਈਮ ਮਿਲੇ ਤੇ ਆਸ਼ਾ ਪਾਰਕ ਤੇ ਗੀਤ ਫਿਲਮ ਆਇਆ ਸੀਗਾ ਮੇਰੇ ਸਨਮ ਫਿਲਮ ਦਾ ਨਾਂ ਹੈ ਤੁਸੀਂ ਦੇਖਿਓ
1: ਮੇਰਾ ਖਿਆਲ ਹੈ ਜੀ ਇਹ ਮੇਰੇ ਸਨਮ ਜਿਹੜੀ ਉਦੋਂ ਅਸੀਂ ਸਕੂਲ ਚ ਹੁੰਦੇ ਸਾਂ ਜਦੋਂ ਮੇਰੇ ਸਨਮ ਬੜੀ ਪੁਰਾਣੀ ਪਿਕਚਰ ਹੈ ਨਾ
2: ਜੀ ਬਹੁਤ ਪੁਰਾਣੀ
1: ਬਸ ਬਸ ਸਕੂਲ ਚ ਸੀ ਸਾਡਾ ਐਨ ਸੀ ਸੀ ਦਾ ਕੈਂਪ ਲੱਗਾ ਸੀ ਜਦੋਂ ਇਹ ਮੇਰੇ ਸਨਮ ਪਿਕਚਰ ਥੀਏਟਰ ਚ ਲੱਗੀ ਹੁੰਦੀ ਸੀ ਜੀ ਹਾਂ

0: ਵਾਹ ਜੀ ਵਾਹ
1: ਇਹ ਵੀ ਆਸ਼ਾ ਭੋਸਲੇ ਜੀ ਦਾ ਗਾਇਆ ਸੀਗਾ। ਇੱਕ ਗੀਤ ਹੋਰ ਆਪ ਜੀ ਦੀ ਪਸੰਦ ਹੈ ਜਿਹੜਾ ਆਸ਼ਾ ਭੋਸਲੇ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਸਾਰੇ ਗੀਤ ਗਾਏ ਨੇ ਵੈਸੇ ਤਾਂ।
0: ਆਰਾਧਨਾ ਜੀ ਜਿਹੜੇ ਖਾਸ ਕਰਕੇ ਉਹ ਜਿਹੜੀ ਡਾਂਸਰ ਹੁੰਦੀ ਸੀ ਮਤਲਬ ਕਿ ਬੜੀ
1: ਲਕਸ਼ਮੀ ਛਾਇਆ
0: ਨਹੀਂ ਉਹ ਜਿਹੜੀ ਨੇਪਾਲਣ ਜਿਹੀ ਕੁੜੀ ਨੀ ਡਾਂਸ ਹੁੰਦੀ।
1: ਅੱਛਾ ਅੱਛਾ
0: ਫੈਲਨ ਉਹਦੇ ਜਿਹੜੇ ਗੀਤ ਹੁੰਦੇ ਸਨ ਨਾ ਸੈਕਸੀ
1: ਜਿਹੇ
0: ਉਹ ਅਕਸਰ ਆਸ਼ਾ ਭੋਸਲੇ ਦੇ ਗਾਏ ਸਨ
1: ਜੀ। ਬਿਲਕੁਲ ਬਿਲਕੁਲ
0: ਪਤਾ ਨੀ
1: ਜਿਹੜਾ
0: ਕੈਬਰੇ ਦੇ ਉਹ ਆ ਯੇ ਵੋ ਬਹੁਤ ਖੂਬਸੂਰਤ

0: ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਤੁਸੀਂ ਵੀ ਕਮਾਲ ਕਰਨ ਲੈ ਬਹੁਤ।
1: ਮੇਰੀ
0: ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ
1: ਤੰਦਰੁਸਤ,
0: ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ।

0: ਕਿਆ ਬਾਤ ਹੈ ਜੀ, ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਤੁਸੀਂ ਵੀ ਕਮਾਲ ਕਰਨ ਡੇ ਬਹੁਤ। ਮੇਰੀ ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ
1: ਤੰਦਰੁਸਤ,
0: ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜ਼ਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿੱਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ, ਉਹ ਜ਼ਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ ਵਿੱਚ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੀ ਆਦਰ ਨਾਲ ਸਤਿ ਸ੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਤੋਂ ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ, ਭੁੱਲਣਾ ਜਾਏ
0: ਨਹੀਂ, ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ। ਮੈਂ ਤੁਹਾਡੇ
1: ਜਾਂਦੇ ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ, ਜੇ ਤੁਸੀਂ ਇਜਾਜ਼ਤ ਦਿਓ।
0: ਆਉਣ ਦਿਓ ਜੀ, ਆਉਣ ਦਿਓ,
1: ਓਨਲੀ 2 ਸੈਕਿੰਡ
0: ਜੀ, ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ,
0: ਮਿਹਰਬਾਨੀ,
1: ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ ਆਪਣੇ
0: ਹੁੰਦੇ ਨੇ, ਬਹੁਤ ਪਿਆਰੇ,
1: ਆਪ ਸਭ ਨੂੰ ਮੇਰੇ ਵੱਲੋਂ ਪਿਆਰ ਵੀ ਹੈ, ਔਰ 2 ਅੱਖਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀ ਹਾਂ।

0: ਬਹੁਤ
1: ਖੂਬਸੂਰਤ ਬਾਈ, ਵੰਡਰਫੁਲ। ਹਾਂਜੀ, ਮੈਂ ਤੁਹਾਡੇ ਨਾਲ ਅੱਜ ਦੋ ਸ਼ੇਅਰ ਕਰਾਂਗਾ, ਠੀਕ ਹੈ
0: ਜੀ? ਆਉਣ ਦਿਓ ਜੀ।
1: ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ। ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ। ਓਏ ਤੇਰੇ ਹੀ ਦਿਨ ਰਾਤਾਂ ਸ਼ਾਮ ਸਵੇਰੇ ਨੇ। ਕਿਧਰੋਂ ਆ ਜਾ ਆ ਕੇ ਦੁੱਖ ਵੰਡਾ ਮੇਰੇ, ਮੈਂ ਕੱਲਾ ਇਹ ਚੰਦਰੇ ਦੁੱਖ ਵਧੇਰੇ ਨੇ। ਭਾਈ ਮੈਂ
0: ਕੱਲਾ
1: ਇਹ ਚੰਦਰੇ ਦੁੱਖ ਵਧੇਰੇ ਨੇ। ਤੇ ਦੂਸਰਾ ਜੀ, ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ। ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ, ਸੋਚਾਂ ਚ ਭੁਚਾਲ ਆ ਗਿਆ ਫਿਰਾ ਉੱਡਦੀ ਵਿੱਚ ਹਵਾਵਾਂ। ਸੋਚਾਂ ਚ ਭੁਚਾਲ ਆ ਗਿਆ ਫਿਰਾ ਉੱਡਦੀ ਵਿੱਚ ਹਵਾਵਾਂ, ਫੁੱਲਾਂ ਵਾਲੀ ਤੰਗ ਕੁੜਤੀ ਤੇ ਥੱਲੇ ਘੱਗਰਾ ਸੂਫ ਦਾ ਪਾਵਾਂ। ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ, ਤੇ ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ ਨੂੰ ਸਾਉਣ ਤੇ ਲਾਵਾਂ। ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਸੂਫ ਦਾ ਪਾਵਾਂ, ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ

0: ਇਨਸਾਨ ਤੇ ਲਾਵਾਂ ਖੂਹ ਤੇ ਮੇਲ ਮਿੱਤਰਾ ਤੇਰਾ ਉਣ ਦੀ ਸਵੈਟਰ ਆਵਾਂ ਖੂਹ ਤੇ ਮੇਲ ਮਿੱਤਰਾ ਮੈਂ ਤੇਰਾ ਉਣ ਦੀ ਸਵੈਟਰ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਤੁਸੀਂ ਇਸੇ ਤਰ੍ਹਾਂ ਖੜਕ ਦੀ ਆਵਾਜ਼ ਵਿਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ ਤੇ
1: ਆਪ ਜੀ ਦੀ ਸੇਵਾ ਚ ਲੱਗੀ ਰਹਾ ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ
0: ਥੈਂਕ ਯੂ
1: ਥੈਂਕ
0: ਯੂ ਹੈਵ ਅ ਨਾਈਸ ਟਾਈਮ
1: ਦੋਸਤੋ
0: ਦਿੱਲੀ ਤੋਂ ਅਰਾਧਨਾ ਜੀ ਵੰਡਰਫੁਲ ਲੇਡੀ ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿਚ ਗੱਲ ਕਰਦੇ ਨੇ ਸੋ ਸੱਜਣੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ ਜਿਨ੍ਹਾਂ ਨੇ ਸੁਣੀਆਂ ਸਾਰਿਆਂ ਦਾ ਧੰਨਵਾਦ ਤੇ ਅਗਲੇ ਹਫ਼ਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ ਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

0: खरियां सुनाने वाला पंजाब अते पंजाबियत दा पहरेदार मिठे बोलन वाले आप दे दिलां ते राज करने वाला ये है जी प्रवाज रेडियो फ्रैंकफर्ट। जी हाँ, प्रवाज रेडियो फ्रैंकफर्ट इज वन एंड ओनली वन इंडियन रेडियो स्टेशन इन जर्मनी। ऑफ कोर्स प्रवाज रेडियो, बिल्कुल दोस्तों, प्रवाज रेडियो इज योर ओन रेडियो स्टेशन। Expose yourself. How do you see this wonderful world? With your own watching eyes and experience. +91 78 8054 1998. We are only phone call away. We respect you and your viewers. That's the beauty of your lovely radio station. To listen us worldwide, log on www.parvazradio.com www.parvazradio.com। ਪਰ ਯਾਰ ਇੱਕ ਟੈਲੀਫੋਨ ਮੈਨੂੰ ਕੋਈ ਕੰਟੀਨਿਊਸਲੀ ਕਰ ਰਿਹਾ, ਮੈਂ ਇਹਦੇ ਨਾਲ ਮਾੜੀ ਜਿਹੀ ਇੱਕ ਗੱਲ ਕਰ ਲਾਂ ਵੀ। ਰਜਿੰਦਰ ਸਿੰਘ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ ਜੀ।
0: ਜੀ ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਲਿਓ।
1: ਠੀਕ ਠੀਕ,
0: ਥੈਂਕ ਯੂ ਥੈਂਕ ਯੂ। ਭਾਈ ਇਹ ਇੱਕ ਕਾਲਰ ਸੀ ਨਵਾਂ, ਤੇ ਇੱਕ ਘੰਟੀ ਨਿਊਜ਼ ਲਈ ਫੋਨ ਕਰੀ ਜਾ ਰਿਹਾ, ਤੇ ਮੈਂ ਹਾਂ ਪਹਿਲਾਂ ਭਾਈ ਇਹਦੇ ਨਾਲ ਗੱਲਬਾਤ ਕਰ ਲਈ ਜਾਏ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ ਤੁਸੀਂ ਆਪ ਤੇ ਸੁਣਦੇ ਹੀ ਹੋ, ਧੰਨਵਾਦ ਤੁਹਾਡਾ ਆਪ ਸਭ ਦਾ। ਤੇ ਤੁਸੀਂ ਆਪਣੇ ਪੰਜਾਂ ਸੱਤਾਂ ਯਾਰਾਂ ਦੋਸਤਾਂ ਨੂੰ ਵੀ ਸਾਡਾ ਰੇਡੀਓ ਦੀ ਐਪ ਡਾਊਨਲੋਡ ਕਰਵਾਉਣੀ ਹੈ, ਵੀ ਸ਼ੈਲ ਬੀ ਵੈਰੀ ਵੈਰੀ ਐਂਡ ਵੈਰੀ ਗ੍ਰੇਟਫੁਲ ਟੂ ਯੂ। ਤੇ ਅੱਜ ਹੈ ਜੀ ਕਵਿਤਾਵਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ। ਤੇ ਤੁਸੀਂ ਦੋਸਤੋ ਹਰ ਵਾਰੀ ਦੀ ਤਰ੍ਹਾਂ ਹੋਮ ਹਵਾ ਕੇ ਆਉਣਾ, ਤੇ ਆਪਣਾ ਹਰ ਵਾਰੀ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਰੌਣਕਾਂ ਲਾਉਂਦੇ ਹੋ ਉਸੇ ਤਰ੍ਹਾਂ ਤੁਸੀਂ ਰੌਣਕਾਂ ਲਾਉਣੀਆਂ ਨੇ। ਤੇ ਜੇ ਮੈਨੂੰ ਪਲੀਜ਼ ਪਲੀਜ਼, ਜਿਹੜੇ ਦੋਸਤ ਸੁਣ ਰਹੇ ਨੇ, ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਇੱਕੋ ਵਾਰੀ ਛੋਟੀ ਜਿਹੀ, ਤੇ ਮੈਂ ਤੁਹਾਨੂੰ ਬੈਕ ਟੈਲੀਫੋਨ ਕਰਾਂਗਾ। ਅਗਰ ਤੁਸੀਂ ਕੰਟੀਨਿਊਸਲੀ ਬੈਲਾਂ ਮਾਰਦੇ ਰਹੋਗੇ ਨਾ, ਤੇ ਉਹ ਫਿਰ ਮੇਰਾ ਵੀ ਧਿਆਨ ਟੈਲੀਫੋਨ ਨਾਲ ਜਾਂਦਾ, ਤੇ ਮੈਂ ਫਿਰ ਉਹ ਥੋੜਾ ਜਿਹਾ ਡੀ ਲਾਈਨ ਹੁੰਦਾ ਵਾ। ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਐਨੀ ਹੋ ਕੋਈ ਨਵਾਂ ਸੱਜਣਾ ਉਹਨੂੰ ਨਹੀਂ ਪਤਾ, ਡਜ਼ਨਟ ਮੈਟਰ, ਐਡੀ ਨਹੀਂ ਕੋਈ ਗੱਲ ਹੈਗੀ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ। ਅਰਜਾ ਜੀ, ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ, ਗਾਲੀ ਗਲੋਚ ਮੀਣੇ ਫਿਟਕਾਰਾਂ, ਤੂੰ ਰਿਹਾ ਪਿਆਰ ਵਿੱਚ ਟੱਲੀ, ਰਾਜ ਭਾਗ ਤੇ ਮਾਣ ਤੇ ਆਗੇ ਗਲੀ ਯਾਰ ਦੀ ਮੱਲੀ, ਔਰ ਸਾਰੇ ਜੱਗ ਨੂੰ ਟਿੱਚ ਸਮਝਣਾ ਇਸ ਪਿਆਰ ਦੀ ਖੇਡ ਅਵੱਲੀ। ਭਾਈ ਸਾਰੇ ਜੱਗ ਨੂੰ ਤੂੰ ਟਿੱਚ ਸਮਝਣਾ ਬਈ ਇਸ ਪਿਆਰ ਦੀ ਖੇਡ ਅਵੱਲੀ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੱਜਣੋ ਅੱਜ 3 ਮਈ ਹੈ ਜੀ, ਤੇ 1 ਮਈ ਨੂੰ ਮਜ਼ਦੂਰ ਡੇ ਹੁੰਦਾ, ਲੇਬਰ ਡੇ, ਤੇ ਉਸ ਮੈਂ ਅੱਜ ਥੋੜੀ ਜਿਹੀ ਗੱਲਬਾਤ ਉਹਨਾਂ ਦੇ ਉੱਤੇ 2-4 ਮਿੰਟ ਦੀ ਕਰਨੀ ਸੀ। ਕੱਲ ਸਾਡੇ ਬੜੇ ਸਤਿਕਾਰਯੋਗ ਖਹਿਰਾ ਸਾਹਿਬ ਲੇਬਰ ਡੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਤੇ ਮੈਂ ਫਿਰ ਆ ਰਹਿਣ ਦਿੰਦਾ, ਮੈਂ ਕੋਈ ਹੋਰ ਗੱਲਬਾਤ ਕਰਾਂਗਾ। ਅੱਜ 3 ਮਈ ਹੈ ਜੀ, ਤੇ ਟੈਂਪਰੇਚਰ 24 ਹੈ, ਤੇ ਕਲਾਉਡੀ ਜਿਹਾ ਵੈਦਰ ਹੈ, ਲੇਕਿਨ ਗਰਮੀ ਹੈ, ਸੋਹਣੀ ਹੈ, ਧੁੱਪ ਲੱਗਦੀ ਹੈ, ਕਦੀ ਮਾੜੇ ਮਾੜੇ ਬੱਦਲ ਵੀ ਆ ਜਾਂਦੇ ਨੇ, ਬਿਊਟੀਫੁਲ ਵੈਦਰ ਜਿਹੜਾ ਹੁੰਦਾ। ਕਣੀਆਂ ਵੀ ਪਈਆਂ ਸਨ 3-4, ਜਦੋਂ ਕਿ ਮੀਂਹ ਦੀ ਜ਼ਰੂਰਤ ਹੈ, ਸਾਡੇ ਗਾਰਡਨ ਸੁੱਕਣ ਡਏ ਨੇ। ਪਾਣੀ ਇਕੱਠਾ ਕਰਨਾ ਹੁੰਦਾ ਵੈ ਤੇ ਗਾਰਡਨ ਨੂੰ ਪਾਉਣਾ। ਦੋਸਤੋ, ਇੱਥੇ ਪਾਣੀ ਬਹੁਤ ਮਹਿੰਗਾ ਹੈ, ਇੰਡੀਆ ਵਾਲੇ ਤੇ ਪਤਾ ਨਹੀਂ ਆਪਣੀ ਕਾਰ ਹੀ ਸਾਫ਼ ਕਰਨ ਲੱਗੇ ਪਾਈਪ ਚਲਾ ਛੱਡਦੇ ਨੇ ਫੁੱਲ ਸਪੀਡ ਦੇ ਵਿੱਚ, ਬਾਲਟੀਆਂ ਦੀਆਂ ਬਾਲਟੀਆਂ ਪਾਣੀ ਐਂ ਜਾਇਆ ਕਰੀ ਚਲੇ ਜਾਣ ਡਏ ਹੈਗੇ ਨੇ। ਇੱਥੇ ਠੀਕ ਠਾਕ ਪੈਸੇ ਪੇ ਕਰਨੇ ਪੈਂਦੇ ਨੇ ਪਾਣੀ ਦੇ, ਤਾਂ ਅਸੀਂ ਮੀਂਹ ਦਾ ਪਾਣੀ ਜਮ੍ਹਾਂ ਕਰਦੇ ਰਹਿੰਦੇ ਹਾਂ ਟੈਂਕਾਂ ਦੇ ਵਿੱਚ, ਤੇ ਫਿਰ ਉਹਨੂੰ ਹੌਲੀ ਹੌਲੀ, ਮੈਂ ਅਸੀਂ ਨਹੀਂ ਸਾਰੀ ਦੁਨੀਆ ਹੀ ਯੂਰਪ ਦੀ ਵਰਤਦੀ ਹੈ ਪਾਣੀ ਨੂੰ, ਪਾਣੀ ਦੀ ਬੜੇ ਸੁਚੱਜੇ ਤਰੀਕੇ ਦੇ ਨਾਲ ਮਤਲਬ ਕਿ ਵਰਤੋਂ ਕੀਤੀ ਜਾਂਦੀ ਹੈ, ਨਹੀਂ ਤੇ ਤੁਹਾਨੂੰ ਮਤਲਬ ਕਿ ਕਾਫੀ ਜਿਹੜਾ ਨਾ ਉਹ ਪੇ ਕਰਨਾ ਪਏਗਾ। ਹਾਂਜੀ, ਸਾਇਲੈਂਟ ਕਰ ਦਿੰਦਾ ਮੈਂ, ਕੋਈ ਨੀ ਜਿਹੜੀਆਂ ਕਲ। ਹਾਂਜੀ, ਅੱਛਾ, ਨਹੀਂ ਤੇ ਪਾਣੀ ਦਾ ਬਿੱਲ ਸਾਡਾ ਕਾਫੀ ਹੈਵੀ ਹੋ ਜਾਂਦਾ। ਠੀਕ ਹੈ ਜੀ, ਤੇ ਟਾਈਮ ਦੋਸਤੋ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਜਰਮਨ ਦੇ 3:19 ਹੋ ਗਏ ਨੇ ਜੀ। ਠੀਕ ਹੈ, 3:19 ਹੋ ਗਏ ਨੇ ਸਾਡੇ ਇਸ ਵੇਲੇ ਟਾਈਮ ਦੁਪਹਿਰ ਦਾ, ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਟੈਲੀਫੋਨ ਨੰਬਰ। ਤੇ ਤੁਸੀਂ ਦੋਸਤੋ, ਖੈਰ ਇਹ ਮੇਰਾ ਖਿਆਲ ਨਵੇਂ ਸੱਜਣ ਨੇ, ਸਿਰਫ ਇੱਕੋ ਹੀ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ ਮੈਨੂੰ ਤੁਸੀਂ। ਹਾਂਜੀ, ਤੇ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਾ ਇੱਕ ਬੜਾ ਪੁਰਾਣਾ ਗਾਣਾ ਹੈ, ਸੋਹਣਾ ਜਿਹਾ ਗਾਣਾ, ਉਹ ਤੁਹਾਨੂੰ ਗਾਣਾ ਸੁਣਾਈਏ, ਤੁਸੀਂ ਬਹੁਤ ਦੇਰ ਪਹਿਲਾਂ ਸੁਣਿਆ ਹੋਵੇਗਾ। ਉਹ ਹੈ ਜੀ ਕੇ ਦੀਪ ਤੇ ਮੈਡਮ ਜਗਮੋਹਨ ਕੌਰ ਜੀ ਹੁਣਾਂ ਦਾ। ਹਾਂਜੀ, ਵੰਡਰਫੁਲ ਗਾਣਾ, ਲਓ ਤੁਹਾਡੀਆਂ ਪੁਰਾਣੀਆਂ ਯਾਦਾਂ, ਤੇ ਇਹ ਸਰਦਾਰ ਤਰਲੋਚਨ ਸਿੰਘ ਜੀ ਵਲੈਤ ਵਾਲਿਓ, ਇਹ ਤੁਹਾਡੇ ਨਾਂ, ਮੈਂ ਨਾ ਪਹਿਲਾਂ ਇਹਨਾਂ ਨੂੰ ਮਾੜਾ ਜਿਹਾ ਕਾਲ ਕਰਕੇ ਕਹਿ ਦਿਆ, ਨਹੀਂ ਤੇ ਇਹਨਾਂ ਨੇ ਫੋਨ ਕਰੀ ਜਾਣਾ। ਵੀਰ ਜੀ ਸਤਿ ਸ੍ਰੀ ਅਕਾਲ। ਵੀਰ ਜੀ, ਹਾਂਜੀ ਬਿਲਕੁਲ ਬਿਲਕੁਲ, ਤੁਸੀਂ ਸਰ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰਨਾ, ਅੱਧੇ ਘੰਟੇ ਬਾਅਦ ਮੈਂ ਕਾਲਾਂ ਖੋਲਣੀਆਂ ਨੇ, ਹੈ ਤੇ ਜਾਂ ਕਰਨਾ ਨਹੀਂ, ਮੈਂ ਤੁਹਾਨੂੰ ਬੈਕ ਕਰ ਲਾਂਗਾ। ਠੀਕ ਹੈ ਜੀ, ਥੈਂਕ ਯੂ, ਥੈਂਕ ਯੂ। ਲਓ ਜੀ, ਇਹ ਨਵੇਂ ਸਨ ਕੋਈ ਸੱਜਣ, ਤੇ ਇਹ ਫਿਰ ਨਾ ਕਾਲ ਕਰੀ ਜਾਂਦੇ ਨੇ, ਤੇ ਉਹ ਥੋੜੀ ਜਿਹੀ ਕਹਾਣੀ ਖਰਾਬ ਹੁੰਦੀ ਹੈ ਇਸ ਕਰਕੇ। ਲਓ ਜੀ, ਤੁਸੀਂ ਵਲੈਤ ਵਾਲੇ ਹੋ ਸਰਦਾਰ ਤਰਲੋਚਨ ਸਿੰਘ ਜੀ, ਇਹ ਗਾਣਾ ਤੁਹਾਡੇ ਨਾਲ, ਲਓ ਇੰਜੋਏ ਕਰੋ ਜੀ ਗਾਣੇ ਨੂੰ ਤੁਸੀਂ।
2: ਬਾਬਾ ਗੱਡੀ ਚੋਂ ਰੋਕੀ ਆ,
3: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਰ ਹੀ ਅੜ ਗਿਆ।

ਦਲੀਪ ਸਾਹਿਬ ਜੀ ਤੇ ਆਪਣਾ ਬੀਬੀ ਜਿਹੜੀ ਨਾਲ ਇਹਨਾਂ ਦੇ ਗਾਉਂਦੀ ਹੈ ਜਗਮੋਹਨ ਕੌਰ ਜੀ ਹੋਣੀ। ਬਹੁਤ ਦੇਰ ਪਹਿਲਾਂ ਇਹ ਇੱਕ ਵਾਰੀ ਜਰਮਨ ਆਏ ਸਨ ਆਪਣਾ ਗਰੁੱਪ ਲੈ ਕੇ, ਤੇ ਇਹਨਾਂ ਦੇ ਨਾਲ ਜਿਹੜਾ ਹਰਬੰਸ ਲਾਲ ਢੋਲੀ ਆਇਆ ਉਹ ਸਾਡੇ ਕਾਲਜ ਟਾਈਮ ਉਹ ਗੋਲਡ ਮੈਡਲਿਸਟ ਸੀ। ਸਾਡੇ ਕਾਲਜ ਟਾਈਮ ਸਾਡੀ ਟੀਮ ਭੰਗੜੇ ਦੀ ਟੀਮ ਨਾਲ ਢੋਲ ਵਜਾਉਂਦਾ ਹੁੰਦਾ ਸੀ। ਉਹਨੂੰ ਪਤਾ ਲੱਗਾ ਵੀ ਮੈਂ ਜਰਮਨ ਚ ਹਾਂ ਇੱਥੇ, ਤੇ ਉਹ ਮੇਰਾ ਐਡਰੈਸ ਵਗੈਰਾ ਲੈ ਕੇ ਆਇਆ। ਫਿਰ ਉਹਨੂੰ ਸਾਡੇ ਘਰ ਠਹਿਰਿਆ ਤੇ ਬੀਬੀ ਜਗਮੋਹਨ ਕੌਰ ਜੀ ਹੁਣੀ ਵੀ ਤੇ ਕੇਦੀਪ ਹੁਣੀ ਵੀ ਫਿਰ ਇੱਕ ਦਿਨ ਸਾਡੇ ਘਰ ਵੀ ਠਹਿਰੇ, ਬਾਕੀ ਇਹ ਕਿਸੇ ਹੋਰ ਦੇ ਘਰ ਠਹਿਰੇ ਸਨ। ਤੇ ਵੰਡਰਫੁਲ, ਬੜੀਆਂ ਰੌਣਕਾਂ ਲੱਗੀਆਂ, ਕਿਆ ਬਾਤਾਂ ਸਨ ਸੱਜਣੋ। ਗੱਲ ਇਸ ਤਰ੍ਹਾਂ ਹੈ ਕਿ ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣ ਲੱਗਾ ਤੇ ਉਹਦੇ ਬਾਅਦ ਜਿਹੜੀਆਂ ਨੇ ਉਹ ਫਿਰ ਮੈਂ ਕਾਲਾਂ ਲੈਣੀਆਂ ਸ਼ੁਰੂ ਕਰਦਿਆਂ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ, ਹਰ ਮੂਰਖ ਅਕਲ ਤੇ ਹੱਸ ਜਾਂਦਾ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ, ਹਰ ਮੂਰਖ ਅਕਲ ਤੇ ਹੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ, ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ, ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ, ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ, ਜਮਾਨਾ ਫੇਰ ਵੀ ਤਾਨੇ ਕੱਸ ਜਾਂਦਾ। ਭਾਈ ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹ ਹੀ ਮਰਦਾ, ਜਮਾਨਾ ਨੱਸ ਜਾਂਦਾ। ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹ ਹੀ ਮਰਦਾ, ਜਮਾਨਾ ਨੱਸ ਜਾਂਦਾ। ਸਰਦੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ, ਸਾਡੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ, ਖੌਰੇ ਉੱਪਰੋਂ ਕਿਹੜਾ ਟੱਕ ਜਾਂਦਾ। ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ, ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ, ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਬਾਈ ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ, ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ, ਨਾਲੀ ਆਕਸੀਜਨ ਦੀ ਕਿਹੜਾ ਕੱਟ ਜਾਂਦਾ। ਐਤਕੀ ਗਰੀਬੀ ਨੂੰ ਜੜੋਂ ਮਿਟਾ ਦੇਵਾਂਗੇ, ਐਤਕੀ ਬਾਈ ਗਰੀਬੀ ਨੂੰ ਜੜੋਂ ਮਿਟਾ ਦੇਵਾਂਗੇ। ਹਰ ਚੋਣ ਚ ਲੀਡਰ ਦੱਸ ਜਾਂਦਾ, ਹਰ ਚੋਣ ਚ ਲੀਡਰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ, ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ, ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ, ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ, ਓਏ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਭਾਈ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਜਿਹੜੇ ਲੁੱਟਦੇ ਉਹ ਹੀ ਪਾਉਣ ਰੋਲੀ, ਜਿਹੜੇ ਲੁੱਟਦੇ ਉਹ ਹੀ ਪਾਉਣ ਰੋਲੀ। ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ, ਭਾਈ ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ। ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ, ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ, ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ। ਭਾਈ ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ। ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ,
ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ, ਖੌਰੇ ਖਾਵਦ ਕਿਉਂ ਬੀਵੀ ਤੋਂ ਨੱਸ ਜਾਂਦਾ। ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ, ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ, ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ। ਸਾਰੇ ਨਸ਼ੇ ਗਰੀਬਾਂ ਨੂੰ ਕਿਉਂ ਲੱਗਦੇ ਨੇ, ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ। ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਪੈਦਾ, ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਭੈੜਾ, ਕਤਲ ਕਰਦਾ ਫੁੱਲ ਵੀ ਰੱਖ ਜਾਂਦਾ। ਭਾਈ ਕਤਲ ਕਰਦਾ ਤੇ ਫੁੱਲ ਵੀ ਰੱਖ ਜਾਂਦਾ, ਮੋਰਚਾ ਸੁੱਚੇ ਦਾ ਤੇ ਸਾਨੂੰ ਡਾਂਗ ਖੜਕੀ, ਮੋਰਚਾ ਸੁੱਚੇ ਦਾ ਤਾਂ ਸਾਨੂੰ ਡਾਂਗ ਖੜਕੀ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਦੋਸਤੋ ਲਓ ਮੈਂ ਹੁਣ ਕਾਲਾਂ ਵੱਲ ਚੱਲਦਾ। ਦੋਸਤੋ ਅਗਰ ਤੁਸੀਂ ਵੀ ਮਿਸ ਕਾਲ ਮਾਰਨੀ ਹੈ ਮੈਨੂੰ, ਤੇ ਸਿਰਫ ਇੱਕ ਮਿਸ ਕਾਲ ਤੇ ਛੋਟੀ ਜਿਹੀ ਕਾਲ ਮਾਰਨੀ ਹੈ ਤੁਸੀਂ, ਤੇ ਆ ਲਓ ਅਸੀਂ ਪਹਿਲਾਂ ਇਹਨਾਂ ਨਾਲ ਚੱਲਦੇ ਹਾਂ।

0: ਜੀ ਮੈਡਮ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
0: ਰਾਜੀ ਖੁਸ਼ ਹੋ, ਕੀ ਹਾਲ ਚਾਲ ਹੈ ਤੁਹਾਡਾ?
1: ਵਧੀਆ ਜੀ ਵਧੀਆ, ਤੁਸੀਂ ਦੱਸੋ।
0: ਮੈਡਮ ਜੀ ਪਹਿਲਾਂ ਤੇ ਆਪਣਾ ਨਾਂ ਦੱਸੋ, ਤੁਹਾਡਾ ਸ਼ੁਭ ਨਾਂ ਕੀ ਹੈ? ਮੈਨੂੰ ਤੇ ਪਤਾ ਪਰ ਸੁਣਨ ਵਾਲਿਆਂ ਨੂੰ ਵੀ ਪਤਾ ਲੱਗੇ।
1: ਹਾਂਜੀ ਹਾਂਜੀ, ਮੇਰਾ ਨਾਮ ਹੈ ਗਗਨਪ੍ਰੀਤ
0: ਜੀ। ਗਗਨਪ੍ਰੀਤ, ਗਗਨ
1: ਹਾਂਜੀ,
0: ਪੂਰਾ ਨਾਂ ਕੀ ਸੀ ਅੱਗੇ ਕੀ ਦੱਸਿਆ ਤੁਸੀਂ? ਗਗਨਪ੍ਰੀਤ
1: ਸਫਲ ਜੀ, ਗੋਤ ਹੈ ਤੁਹਾਡਾ?
0: ਜੀ ਜੀ, ਗੋਤ ਹੈ ਤੁਹਾਡਾ ਸਫਲ। ਤੇ ਗਗਨਪ੍ਰੀਤ ਜੀ, ਕਿੱਥੋਂ ਤੁਸੀਂ ਫੋਨ ਕਰ ਰਹੇ ਹੋ, ਕਿਹੜੇ ਇਲਾਕੇ ਚੋਂ?
1: ਮੈਂ ਜੀ ਡਿਸਟ੍ਰਿਕਟ ਸੰਗਰੂਰ ਪਿੰਡ ਘਾਵਦਾ ਤੋਂ।
0: ਵਾਹ ਜੀ ਵਾਹ ਵਾਹ। ਤੇ ਤੁਸੀਂ ਹਾਊਸ ਵਾਈਫ ਹੋ ਜਾਂ ਕੰਮ ਧੰਦਾ ਕਰਦੇ ਹੋ ਜਾਂ ਕੋਈ ਟੀਚਰ ਵਗੈਰਾ ਹੋ?
1: ਮੈਂ ਹਾਊਸ ਵਾਈਫ ਹਾਂ ਜੀ।
0: ਜੀ ਵਾਹ ਜੀ ਵਾਹ ਵਾਹ।
1: ਹਾਂਜੀ।
0: ਤੇ ਤੁਹਾਡਾ ਇੱਕ ਵਾਰੀ ਫੇਰ ਅਸੀਂ ਸਵਾਗਤ ਕਰਦੇ ਹਾਂ। ਤੇ ਮੈਡਮ ਜੀ ਕੀ ਕਰ, ਮੇਰਾ ਖਿਆਲ ਹੈ ਤੁਹਾਡੇ ਨਾਲ ਬਹੁਤ ਦੇਰ ਪਹਿਲਾਂ ਗੱਲ ਹੋ ਚੁੱਕੀ ਹੈ ਸਾਡੀ।
1: ਹਾਂਜੀ ਹਾਂਜੀ ਹਾਂਜੀ,
0: ਹਾਂ ਮੈਨੂੰ ਯਾਦ ਆ ਰਿਹਾ, ਯਾਦ ਆ ਰਿਹਾ। ਤੁਸੀਂ ਬਹੁਤ ਦੇਰ ਮੇਰਾ ਖਿਆਲ ਹੈ ਜਾਂ ਬਿਜੀ ਰਹੇ ਹੋ ਜਾਂ ਫਿਰ ਤੁਹਾਡੇ ਰੱਬ ਜਾਣੇ ਕੀ ਚੱਕਰ ਹੈ, ਤੁਸੀਂ ਬਹੁਤ ਦੇਰ ਤੋਂ ਬਾਅਦ ਸਾਡੇ ਨਾਲ ਕੰਟੈਕਟ। ਹਾਂਜੀ, ਬਿਜੀ ਰਹੇ ਹੋ ਤੁਸੀਂ?
1: ਹਾਂਜੀ ਹਾਂਜੀ,
0: ਠੀਕ ਹੈ।
1: ਜਦੋਂ ਸਮਾਂ ਲੱਗਦਾ ਉਦੋਂ ਫਿਰ ਭੋਜਨ ਦਾ ਵੀ ਚੱਲਣ ਕਰਦੇ ਅੱਜ। ਹਾਂਜੀ,
0: ਪਰ ਅਸੀਂ ਰਿਕੁਐਸਟ ਕਰਾਂਗੇ, ਆਸ ਕਰਾਂਗੇ ਕਿ ਤੁਸੀਂ ਆਇਆ ਕਰੋ ਕਿਤੇ ਕਦੀ ਕਦਾਈ, ਜ਼ਰੂਰ ਆਪਣੇ ਭਾਵ, ਆਪਣੀਆਂ ਲਿਖਤਾਂ, ਆਪਣੇ ਫੀਲਿੰਗਸ ਐਕਸਪ੍ਰੈਸ਼ਨ ਜ਼ਰੂਰ ਕਰਨੀਆਂ ਚਾਹੀਦੀਆਂ।
1: ਹਾਂਜੀ ਹਾਂਜੀ ਵੀਰ ਜੀ।
0: ਤੇ ਅੱਜ ਤੁਸੀਂ ਕੀ ਸੁਣਾਓਗੇ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਮੈਂ ਦੇਖੋ ਜੀ ਦੋ ਲੈ ਕੇ ਆਈ ਆਪਣੀਆਂ ਰਚਨਾਵਾਂ, ਝਾਂਜਰਾਂ ਦੇ ਬੋਰ ਤੇ ਛਾਵਾਂ ਨੂੰ ਤਰਸੇਗਾ।
0: ਕਿਆ ਬਾਤ ਹੈ, ਬਹੁਤ ਖੂਬਸੂਰਤ, ਦੋਵੇਂ ਹੀ ਨਾਂ ਖੂਬਸੂਰਤ।
1: ਹਾਂਜੀ,
0: ਝਾਂਜਰਾਂ ਦੀ ਵੀ ਕਿਆ ਬਾਤ ਹੈ ਤੇ ਛਾਵਾਂ ਦੀ ਵੀ ਕਿਆ ਬਾਤ ਹੁੰਦੀ ਹੈ। ਵਾਹ ਵਾਹ।
1: ਹਾਂਜੀ ਹਾਂਜੀ,
0: ਸੁਣਾਓ ਸੁਣਾਓ।
1: ਹਾਂਜੀ, ਮੈਂ ਆਪਣੀ ਲਿਖਤ ਸੁਣਾ ਰਹੀ ਹਾਂ ਝਾਂਜਰਾਂ ਦੇ ਬੋਰ। ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਪੰਛੀਆਂ ਦੀ ਦਿਸਦੀ ਨਾ ਹੁਣ ਪਰਵਾਜ਼ ਵੇ, ਫੈਸ਼ਨਾਂ ਨੂੰ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਫੈਸ਼ਨਾਂ ਨੇ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਲੱਗਦਾ ਨਾ ਪਤਾ ਹੋਵੇ ਗਿਣਤੀ ਹਜ਼ਾਰਾਂ ਦੀ, ਪੱਛਮੀ ਸਭਿਅਤਾ ਦਾ ਹੋਇਆ ਆਗਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ। ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਪੱਟੀਆਂ ਜੀਨਾਂ ਦਾ ਪਿਆ ਚੜਿਆ ਕਰੇਜ਼ ਵੇ, ਗੱਲ ਗੱਲ ਉੱਤੇ ਹੋ ਜਾਂਦੀਆਂ ਨਾਰਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ। ਗਗਨ ਨਾ ਜੁੱਤੀ ਪੈਰੀ ਚੂੰ ਚੂੰ ਕਰਦੀ, ਗਗਨ ਨਾ ਜੁੱਤੀ ਪੈਰੀ ਚੂੰ ਚੂੰ ਕਰਦੀ, ਹਾਈ ਹੀਲ ਪਾ ਪੱਬ ਬੁੱਛ ਬੁੱਛ ਧਰਦੀ, ਸੁਪਨਿਆਂ ਚ ਫੜਦੀ ਕੈਨੇਡਾ ਦਾ ਜਹਾਜ਼ ਵੇ, ਸੁਪਨੇ ਚ ਫੜਦੀ ਕੈਨੇਡਾ ਦਾ ਜਹਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ।
0: ਬਹੁਤ ਖੂਬ ਬਹੁਤ ਖੂਬ। ਦੂਸਰੀ ਵੀ ਆਉਂਦੇ ਹੋ?
1: ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੂਸਰੀ ਹੈ ਜੀ ਛਾਵਾਂ ਨੂੰ ਤਰਸੇਗਾ।
0: ਛਾਵਾਂ ਨੂੰ ਤਰਸੇਗਾ, ਵਾਹ ਵਾਹ ਵਾਹ। ਬਹੁਤ ਸਾਰੇ ਦਰਖਤ ਵੱਢ ਰਹੇ ਆ ਤੇ ਅੱਗੋਂ ਨਵੇਂ ਨਹੀਂ ਲਾ ਰਹੇ, ਜੰਗਲ ਵੀ ਵੱਢ ਸੁੱਟੇ ਨੇ ਬਹੁਤ ਸਾਰੇ।
1: ਹਾਂਜੀ ਹਾਂਜੀ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਗਲਤ ਰਾਹਾਂ ਤੋਂ ਕਿਵੇਂ ਹਟਾਵਾਂ ਵੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਕਿਉਂ ਤੂੰ ਪੰਛੀਆਂ ਵਿਚਾਰਿਆਂ ਨੂੰ ਉਜਾੜੇ, ਕਿਉਂ ਤੂੰ ਪੰਛੀ ਵਿਚਾਰਿਆਂ ਨੂੰ ਉਜਾੜੇ, ਅੱਗਾਂ ਲਾ ਲਾ ਰੁੱਖਾਂ ਨੂੰ ਸਾੜੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਤੈਨੂੰ ਕਹਿੰਦੇ ਕੀ ਆ ਵਿਚਾਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਫਿਰ ਆਖੇ ਗਗਨ ਸਾਂ ਔਖਾ ਆਉਂਦਾ ਵੇ, ਕੰਮ ਆਪਣੇ ਤੂੰ ਬਣਦੇ ਵਿਗਾੜੇ, ਕੰਮ ਆਪਣੇ ਤੂੰ ਬਣਦੇ ਵਿਗਾੜੇ, ਛਾਵਾਂ ਨੂੰ ਤਰਸੇਗਾ ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ ਛਾਵਾਂ ਨੂੰ
0: ਤਰਸੇਗਾ। ਤੁਹਾਡੀ ਸੋਚ ਵੀ ਧੰਨਵਾਦ ਜੀ। ਜਦੋਂ ਅਸੀਂ ਦਰਖਤ ਹੀ ਵੱਢ ਦਿੱਤੇ ਤੇ ਸਾਡਾ ਵਾਤਾਵਰਨ ਤੇ ਖਰਾਬ ਹੋਣਾ ਹੀ ਹੋਣਾ।
1: ਹਾਂਜੀ ਹਾਂਜੀ
0: ਹਾਂਜੀ, ਤੇ ਠੰਡੀਆਂ ਛਾਵਾਂ ਕਿੱਥੋਂ ਆਉਣਗੀਆਂ? ਹਾਂਜੀ
1: ਹਾਂਜੀ,
0: ਇਹ ਜਿਹੜੇ ਪਸ਼ੂ ਪਕਸ਼ੀ ਨੇ ਵਿਚਾਰੇ, ਇਹਨਾਂ ਇਹ ਕਿੱਥੇ ਆਪਣੇ ਘਰ ਬਣਾਉਣਗੇ? ਹਾਂਜੀ,
1: ਉਹੀ ਰੁੱਖ ਵੱਢ ਵੱਢ ਕੇ ਆਪਾਂ ਘਰਾਂ ਦੀਆਂ ਕੋਠੀਆਂ ਤੇ ਫਰਨੀਚਰ ਵਗੈਰਾ ਇਹ ਚੀਜ਼ਾਂ ਬਣਵਾਈ ਜਾਂਦੇ ਆ, ਪਰ ਦਰਖਤ ਨੀ ਲਾਉਂਦੇ
0: ਜੀ।
1: ਇਸੇ ਕਰਕੇ ਕਹਿੰਦੇ ਆ ਨਾ ਛਾਵਾਂ ਨੂੰ ਤਰਸੇਗਾ।
0: ਬਿਲਕੁਲ ਗਗਨ ਜੀ, ਥੋੜਾ ਸਮਾਂ ਪਿੱਛੇ ਚਲ ਜਾਓ, ਚਿੜੀਆਂ ਬਹੁਤ ਹੁੰਦੀਆਂ ਸਨ ਪੰਜਾਬ ਦੇ ਵਿੱਚ, ਹੈਨਾ?
1: ਹਾਂਜੀ ਹਾਂਜੀ, ਬਹੁਤ
0: ਅਸੀਂ ਉਹ ਘਰਾਂ ਸਾਡਿਆਂ ਘਰਾਂ ਚਾਲਣੇ ਪਾਉਂਦੀਆਂ ਹੁੰਦੀਆਂ ਸਨ। ਪਹਿਲਾਂ ਹੁੰਦੇ ਸਨ ਚਿੜੀਆਂ ਬਾਲੇ ਤੇ ਇਹੋ ਜਿਹੇ ਸਿੰਪਲ ਘਰ, ਹੁਣ ਆਹ ਬਣਾ ਲਈਆਂ ਕੋਠੀਆਂ, ਅਸੀਂ ਤੇ ਮੱਖੀ ਮੱਛਰ ਵੀ ਨੀ ਵੜਨ ਦਿੰਦੇ, ਅੰਦਰ ਜਾਲੀਆਂ ਲਾ ਦਿੱਤੀਆਂ, ਉਹਨਾਂ ਦੀ ਅਸੀਂ ਰਹਿਣਾ ਹੀ ਹਰਾਮ ਕਰ ਦਿੱਤਾ ਚਿੜੀਆਂ ਦਾ, ਤੇ ਉਹ ਵਿਚਾਰੀਆਂ ਪੰਜਾਬ ਹੀ ਛੱਡ ਗਈਆਂ।
1: ਇਸੇ
0: ਤਰ੍ਹਾਂ ਹੀ ਬਹੁਤ ਸਾਰੇ ਹੋਰ ਜਾਨਵਰਾਂ ਦੀਆਂ ਉਹ ਅਲੋਪ ਹੋ ਰਹੇ ਨੇ, ਕਿਉਂਕਿ ਉਹਨਾਂ ਦੀਆਂ ਜਗ੍ਹਾ, ਸਾਡਾ ਜਿਹੜਾ ਪਿੰਡ ਹੈ ਨਾ, ਸਾਡਾ ਪਿੰਡ ਹੈ ਬਟਾਲੇ ਦੇ ਲਾਗੇ ਖਾਨੂੰ ਆਉਣ ਵਾਲੀ ਸੜਕ, ਉੱਥੇ ਟਿੱਬੇ ਹੁੰਦੇ ਸਨ ਤੇ ਮਲੇ, ਹੁਣ ਮਲੇ ਜਿਹੜੇ ਹੁੰਦੇ ਨੇ ਬੇਰਾਂ ਵਾਲੇ,
1: ਹਾਂ,
0: ਤੇ ਉੱਥੇ ਬਹੁਤ ਮੋਰ ਹੁੰਦੇ ਸਨ ਸਾਡੇ ਪਿੰਡ ਚ, ਗਿੱਦੜ ਹੁੰਦੇ ਸਨ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ, ਅਸੀਂ ਮੋਰਾਂ ਦੇ ਖੰਭ ਇਕੱਠੇ
1: ਕਰਦੇ।
0: ਹੁਣ ਕਿਤੇ ਨਾ ਨਿਸ਼ਾਨ ਇਹਨਾਂ ਚੀਜ਼ਾਂ ਦੇ ਨਹੀਂ ਮਿਲਦੇ।
1: ਅਸੀਂ
0: ਸ਼ਰਾਬ ਜਗ੍ਹਾ ਵਾਹ ਲਈਆਂ, ਦਰਖਤ ਟਿੱਬੇ ਪੁੱਟ ਕੇ ਪੱਧਰੇ ਕਰ ਦਿੱਤੇ ਤੇ ਹੁਣ ਕਿਤੇ ਨਜ਼ਰ ਹੀ ਨਹੀਂ। ਗਿੱਦੜ ਗੁੱਦੜ ਤੇ ਆਮ ਜਿਹੜੇ ਲੂੰਬੜ ਹੁੰਦੇ ਹਨ, ਲੂੰਬੜੀਆਂ ਹੁੰਦੀਆਂ ਸਨ, ਸਭ ਅਸੀਂ ਛੱਪੜ ਪੂਰ ਦਿੱਤੇ, ਭਗਤਾਂ ਵੀ ਚਲੇ ਗਈਆਂ ਵਿਚਾਰੀਆਂ। ਸੋ ਇਸ ਕਰਕੇ ਸਾਨੂੰ ਕੁਦਰਤ ਦਾ ਤੇ ਨੇਚਰ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ। ਸਾਨੂੰ ਇੱਕ ਬੂਟਾ ਲਾਈਏ, ਦੋ ਤਿੰਨ ਬੂਟੇ ਲਾਉਣੇ ਚਾਹੀਦੇ ਨੇ। ਬਹੁਤ ਬਹੁਤ ਮਿਹਰਬਾਨੀ ਗਗਨ ਜੀ, ਥੈਂਕ ਯੂ ਵੈਰੀ ਮਚ ਸਾਡੇ ਵੱਲੋਂ। ਗਗਨ ਜੀ, ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਸਭ ਤੋਂ ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ। ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ, ਚਿੰਤਾ ਚਿਤਾ ਸਮਾਨ ਹੈ, ਸਭ ਤੋਂ ਭੈੜਾ ਝੂਠ। ਮਹਿੰਗਾ ਗਹਿਣਾ ਸ਼ਰਮ ਹੈ, ਬੇਰਹਿਮ ਆਦਮੀ ਭੂਤ, ਤੇ ਬਿਨਾ ਅਕਲ ਬੋਝ ਹੈ ਜ਼ਿੰਦਗੀ, ਜਿਉ ਛੱਤ ਦੇ ਥੱਲੇ ਊਠ, ਜਿਉ ਛੱਤ ਦੇ ਥੱਲੇ ਊਠ। ਥੈਂਕ ਯੂ ਵੈਰੀ ਮਚ ਗਗਨ ਜੀ, ਹੈਵ ਅ ਨਾਈਸ
1: ਮਿਹਰਬਾਨੀ।
0: ਸੋ ਇਹ ਸਨ ਜੀ ਗਗਨਦੀਪ ਜੀ ਹੁਣੀ। ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ, ਹਾਂ ਇਟਲੀ ਲੈ ਕੇ ਚੱਲਦੇ ਹਾਂ ਦੋਸਤੋ। ਸ਼ਾਹ ਜੀ ਸਲਾਮ ਅਲੈਕੁਮ, ਸ਼ਾਹ ਜੀ ਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਜੀ, ਸੁਣਾਓ ਜੀ,
0: ਮਿਹਰਬਾਨੀ, ਰੌਣਕਾਂ
2: ਠੀਕ ਠਾਕ ਜੀ? ਇੱਥੇ ਤੁਹਾਡੇ ਢੋਲੀਏ ਉਤਲੇ ਪੰਜਾਬ ਦੇ ਢੋਲ ਵਜਾ ਰਹੇ ਨੇ।
0: ਅੱਛਾ ਅੱਛਾ,
2: ਜੀ ਜੀ, ਤੇ ਬੜੀਆਂ ਰੌਣਕਾਂ ਲੱਗੀਆਂ
0: ਨੇ।
2: ਮੈਂ ਉਰਾਂ,
0: ਤੁਸੀਂ ਮੈਰਿਜ ਚੋਂ ਨਿਕਲ ਕੇ ਬਾਹਰ ਆਏ ਹੋ ਮੇਰੇ ਨਾਲ ਗੱਲਬਾਤ ਕਰਨ ਵਾਸਤੇ।
2: ਜੀ ਜੀ ਬਿਲਕੁਲ, ਜੀ ਜੀ ਜੀ,
0: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ
2: ਮਚ ਜੀ ਜੀ।
0: ਹਾਂਜੀ, ਤੁਹਾਡਾ ਧੰਨਵਾਦ, ਤੁਸੀਂ ਸਾਨੂੰ ਭੁੱਲਦੇ ਨਹੀਂ ਭਾਵੇਂ ਬਿਜੀ ਵੀ ਹੋ ਤੁਸੀਂ। ਸੁਣਾਓ ਠੀਕ ਠਾਕ ਹੋ, ਹੋਰ ਕੀ ਨਵੀਂ ਤਾਜ਼ੀ?
2: ਜੀ ਠੀਕ ਠਾਕ, ਬੜੀ ਰੌਣਕ ਹੈ, ਕਿੰਗ ਪੈਲੇਸ ਹੈ ਜੀ ਤੁਹਾਡੇ ਮਸ਼ਰਕੀ ਪੰਜਾਬ, ਉਤਲੇ ਪੰਜਾਬ ਦੇ ਬੰਦੇ ਨੇ ਉਹਨਾਂ ਦਾ, ਬੜੀ ਸ਼ਾਨਦਾਰ ਬਿਲਡਿੰਗ ਤੇ ਬੜਾ ਸਜਿਆ ਸਜਾਇਆ ਜਿਹਦੇ ਵਿੱਚ ਅੱਜ ਪ੍ਰੋਗਰਾਮ ਹੈ ਜੀ, ਤੇ ਇਹਨਾਂ ਦੇ ਕਈ ਇਸ ਤਰੀਕੇ ਦੇ ਇਹਨਾਂ ਇਟਲੀ ਵਿੱਚ ਆਪਣੇ ਜਿਹੜੇ ਨੇ ਇਹ ਹਾਲ ਬਣਾਏ ਨੇ, ਬਿਮਾਰ ਰੈਸਟੋਰੈਂਟ ਜੀ, ਤੇ ਬੜੇ 400-500 ਬੰਦੇ ਨਾਲ ਜਿੰਦੀ ਰੋਟੀ ਦਾ ਬੰਦੋਬਸਤ ਹੈ ਇੱਥੇ।
0: ਤੁਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਸ਼ਾਦੀ ਤੇ ਆਏ ਹੋ ਅੱਜ?
2: ਜੀ ਜੀ, ਮੇਰੇ ਇੱਕ ਬੜੇ ਕਰੀਬੀ ਦੋਸਤ ਦੀ ਬੇਟੀ ਦੀ ਸ਼ਾਦੀ ਜੀ।
0: ਅੱਛਾ, ਫਿਰ ਵਾਹ, ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਹੋਣੀਆਂ ਨੇ। ਤੁਸੀਂ ਆਏ ਨੀ ਦੋ ਤਿੰਨ ਵਾਰੀ, ਅਸੀਂ ਤੁਹਾਨੂੰ ਮਿਸ ਕੀਤਾ।
2: ਜੀ ਮੈਂ ਖੁਦ ਬੜਾ ਪਰੇਸ਼ਾਨ ਹੋਇਆ, ਮਹਿਮਾਨ ਆ ਗਿਆ ਹੰਕਾਰ।
0: ਚਲੋ ਕੋਈ ਗੱਲ ਨੀ ਜੀ, ਕੋਈ ਗੱਲ ਨੀ। ਤੇ ਅੱਜ ਸ਼ਾਹ ਜੀ ਕਿਹੋ ਜਿਹੀ ਗੱਲ ਕਰੋਗੇ ਸਾਡੇ ਨਾਲ, ਕੀ ਸੁਣਾਓਗੇ ਸਾਨੂੰ ਤੁਸੀਂ?
2: ਜੀ ਬਾਂਝ ਧਰਤੀ ਨਜ਼ਮ ਹੈ, ਬਾਂਝ ਧਰਤੀ।
0: ਬਾਂਝ ਧਰਤੀ, ਅੱਛਾ, ਆਉਣ ਦਿਓ ਜੀ।
2: ਬਾਂਝ ਧਰਤੀ, ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਤੇ ਇਸ ਧਰਤੀ ਦੇ ਚਾਹਤ ਦੇ, ਤੇ ਇਸ ਧਰਤੀ ਤੇ ਚਾਹਤ ਦੇ ਕੋਈ ਵੀ ਬਾਗ ਨਹੀਂ ਉਗਦੇ। ਅਨਾਦਾਂ ਤੇ ਖਵਾਸਤ ਦੀ ਹਵਾ ਦੀ ਹੁਕਮਰਾਨੀ ਏ। ਜਹਾਲਤ ਰਕਸ ਕਰਦੀ ਏ ਟੀਵੀ ਤੇ ਸਟੇਜਾਂ ਤੇ, ਸ਼ਦੌਲਾ ਪੀਰ ਦੇ ਚੂਹੇ, ਸ਼ਦੌਲਾ ਪੀਰ ਦੇ ਚੂਹੇ ਅਨੋਖੇ ਰਾਗ ਗਾਉਂਦੇ ਨੇ, ਅਕਲ ਦੇ ਚਾਹ ਖਵਾਉਂਦੇ ਨੇ। ਕਿਸੇ ਵੀ ਕਿੰਗ ਦੇ ਉੱਤੇ ਇਸ਼ਕ ਦੀ ਤਾਰ ਨਹੀਂ ਵੱਜਦੀ, ਕਿਤੇ ਫੁੱਲਾਂ ਬਹਾਰਾਂ ਦੀ ਕੋਈ ਵੀ ਬਰਮ ਨਹੀਂ ਸਜਦੀ। ਸਿਆਹ ਕਾਲੇ ਹਨੇਰੇ ਨੇ ਕੋਈ ਵੀ ਦੀਪ ਨਹੀਂ ਬਲਦਾ, ਹਨੇਰੇ ਹਨੇਰਾ ਆਈ ਹਨੇਰਾ ਆਏ। ਨਕਾਰੇ ਦੀ ਕਚਹਿਰੀ ਵਿੱਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ, ਨਕਾਰੇ ਦੀ ਕਚਹਿਰੀ ਵਿੱਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ। ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ। ਸਿਤਮ ਦੇ ਘਰ ਸੱਚੇ ਨੇ ਬੜੇ ਬਾਜ਼ਾਰ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਸਿਤਮ ਦੇ ਘਰ ਸੱਚੇ ਨੇ। ਵਸਾਲਾਂ ਤੇ ਪਾਬੰਦੀ ਏ ਵਿਛੋੜੇ ਜਾਣ ਲੈਂਦੇ ਨੇ, ਵਸਾਲਾਂ ਤੇ ਪਾਬੰਦੀ ਏ ਵਿਛੋੜੇ ਜਾਣ ਲੈਂਦੇ ਨੇ। ਸੱਚਾਈ ਜੁਰਮ ਏ ਇੱਥੇ, ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸਿਤਮ ਦੇ ਲਸ਼ਕਰੀ ਆ ਕੇ ਜ਼ਬਾਨਾਂ ਚੀਰ ਛੱਡਦੇ ਨੇ, ਉਹ ਧਰਤੀ ਦੇ ਕਲਾਕਾਰ, ਉਹ ਧਰਤੀ ਦੇ ਕਲਾਕਾਰ।
0: ਜੀ ਜੀ, ਬਹੁਤ ਖੂਬ ਬਿਆਨ ਕਰਦੇ ਹੋ ਜਿਹੜੇ ਹਾਲਾਤ।
2: ਜੀ ਜੀ ਜੀ,
0: ਵਾਕਈ ਵਧੀਆ ਕਿਸ ਤਰ੍ਹਾਂ ਦੇ ਸਾਡੇ
2: ਜੀ
0: ਸ਼ਾਹ ਜੀ।
2: ਜੀ ਜੀ, ਅਸੀਂ ਤੇ ਸਾਡੇ ਕੋਈ ਸਿਸਟਮ ਨਹੀਂ ਜੇ, ਤਬਾਹੀ ਜੇ, ਸਰਕਾਰੀ ਅਦਾਰੇ ਲੁੱਟ ਰਹੇ ਜੇ, ਘੁੰਮਤਾ ਫਰਾਡ ਜੇ, ਘੁੰਮਤਾ ਇੱਥੇ ਜੇ, ਸਰਕਾਰੀ ਅਦਾਰੇ ਇੱਥੇ ਜੇ, ਜਿਨ੍ਹਾਂ ਦੀ ਅਸੀਂ ਤਾਰੀਫ ਕਰ ਸਕਦੇ ਹਾਂ, ਉੱਥੇ ਤੇ ਅਦਾਰਿਆਂ ਚ ਚੋਰ ਬੈਠੇ ਜੇ,
0: ਚੋਰ
2: ਹੈ ਜੀ।
0: ਬਿਲਕੁਲ ਬਿਲਕੁਲ, ਤੇ ਸ਼ਰੀਫ ਸਾਡੇ ਮੁਲਕਾਂ ਚ ਉਹ ਹੈ ਜਿਹਦਾ ਦਾ ਨਹੀਂ ਲੱਗਦਾ। ਉਹ ਸ਼ਰੀਫ ਨਹੀਂ ਨਾ ਲੱਗਦਾ, ਚਲੋ ਕਿਸੇ ਤਰ੍ਹਾਂ ਵੀ ਨਹੀਂ ਲੱਗਦਾ।
2: ਉਹ ਮੈਂ ਤੁਹਾਨੂੰ ਦੱਸਾਂ, ਮੈਂ ਬੀਵੀ ਦਾ ਡੈਥ ਵਾਰੰਟ ਔਰ ਡੈਥ ਸਰਟੀਫਿਕੇਟ ਲੈਣ ਵਾਸਤੇ ਕਿਸੇ ਬੰਦੇ ਨੂੰ ਉੱਥੇ ਭੇਜਿਆ ਮੁਲਕ ਚ, ਆਪਣੀ ਯੂਨੀਅਨ ਕੌਂਸਲ ਚ। ਉਸ ਆਖਿਆ ਜੀ 6000 ਫੀਸ ਰਿਸ਼ਵਤ ਕੱਢੋ ਤਾਂ ਦਿਆਂਗਾ।
0: ਬੱਲੇ ਬੱਲੇ ਬੱਲੇ,
2: 6000
0: ਸਾਡਾ। ਮੈਂ ਤੁਹਾਨੂੰ ਕੱਲ ਜਾਂ ਅੱਜ ਇੱਕ ਪ੍ਰੋਗਰਾਮ ਭੇਜਿਆ 2 ਤਰੀਕ ਦਾ, ਸ਼ਾਹ ਜੀ ਟਾਈਮ ਹੋਏਗਾ ਸੁਣਨਾ।
2: ਜੀ ਜ਼ਰੂਰ,
0: ਠੀਕ ਹੈ
2: ਜੀ, ਜ਼ਰੂਰ
0: ਜ਼ਰੂਰ ਸੁਣਨਾ। ਤੇ ਤੁਸੀਂ ਕਹਿੰਦੇ ਹੋ ਨਾ ਮੈਂ ਸਰਟੀਫਿਕੇਟ ਬਣਾਉਣ ਗਿਆ ਸਾਂ, ਸਾਡੀ ਜਿਹੜੀ ਹੈ ਨਾ, ਤੁਹਾਨੂੰ ਮੈਂ ਦੱਸਿਆ ਨਾ ਕਿ 5-7 ਸਟੇਟਾਂ ਛੱਡ ਕੇ ਇਹ ਐਜੂਕੇਟਡ ਨੇ, ਰੋਟੀ ਪਾਣੀ ਖਾਂਦੇ, ਬਾਕੀ ਸਭ ਕੁਲੀਆਂ ਜੁਲੀਆਂ ਵਾਲੀਆਂ ਸਾਡੀਆਂ ਸਟੇਟਾਂ ਨੇ।
2: ਜੀ ਬਿਲਕੁਲ,
0: ਉਹਦੀ ਗੱਲ ਸੁਣ ਲਓ। ਕੋਈ ਭੈਣ ਭਰਾ ਸਨ ਤੇ ਉਹ ਕੋਈ ਭੈਣ ਦੇ ਨਾਂ ਤੇ ਅਕਾਊਂਟ ਸੀ ਕਿ ਖਣੀ ਜੁਆਇੰਟ ਅਕਾਊਂਟ ਸੀ ਜਾਂ ਦੋਵਾਂ ਦੇ ਸਾਈਨ ਚਾਹੀਦੇ ਹਨ ਸਮਥਿੰਗ ਚ, ਛੱਡੋ ਤੇ ਥੋੜੇ ਜੇ ਪੈਸੇ ਖਣੀ 2500 ਕੇ 25000 ਕੇ 2500 ਕੇ, ਪੇਂਡੂ ਵਿਚਾਰਾ ਸਿੱਧਾ ਸਾਦਾ। ਇਹ ਵੀਡੀਓ ਵੀ ਹੈਗੀ ਜੇ ਯੂਟਿਊਬ ਚ ਪਈ ਹੋਈ ਸਾਡੀ, ਤੁਸੀਂ ਤੁਹਾਡੇ ਕੋਲ 6000 ਮੰਗਦੇ ਸੀ ਤੇ ਇਹ ਨਾ ਜੇ ਅਨਪੜ੍ਹ ਸੀ ਬੈਂਕ ਵਾਲਿਆਂ ਤੋਂ ਕਹਿੰਦੇ ਨੇ ਆ ਤੇਰੀ ਭੈਣ ਸਾਈਨ ਕਰੇ ਆਣ ਕੇ, ਤੇ ਉਹ ਕਹਿੰਦਾ ਤੇਰੀ ਭੈਣ ਤੇ ਮਰ ਗਈ ਹੈ, ਉਹ ਕਹਿੰਦੇ ਸਾਨੂੰ ਨੀ ਪਤਾ, ਉਹਦਾ ਡੈਥ ਸਰਟੀਫਿਕੇਟ ਲੈ ਕੇ ਆ। ਅੱਛਾ, ਉਹਨੂੰ ਇੱਕ ਤੇ ਪਤਾ ਨੀ ਤੇ ਕਿੱਥੇ ਕਿੱਥੇ ਡੈਥ ਸਰਟੀਫਿਕੇਟ ਬਣਾਵਾ, ਉਹ ਭੱਜਦਾ ਕੋਸ਼ਿਸ਼ ਕਰਦਾ ਰਿਹਾ ਤੇ ਗਰੀਬ ਸੀ ਵਿਚਾਰਾ, ਪੜ੍ਹ ਸੀ, ਉਹਨੂੰ ਕਿਸੇ ਨੇ ਲਾਗੇ ਨਹੀਂ ਲੱਗਣ ਦਿੱਤਾ। ਉਹ ਫਿਰ ਬੈਂਕ ਵਾਲਿਆਂ ਕੋਲ ਗਿਆ, ਬੈਂਕ ਵਾਲਿਆਂ ਨੇ ਦਬਕੇ ਮਾਰ ਕੇ ਬਾਹਰ ਕੱਢਿਆ ਤੇ ਤੈਨੂੰ ਸਮਝ ਨਹੀਂ ਆਉਂਦੀ ਕਿ ਤੈਨੂੰ ਇੱਕ ਵਾਰੀ ਕਿਹਾ ਜੀ ਉਹ ਮਰ ਕੇ ਗਿਆ ਤੇ ਉਹਦਾ ਸਰਟੀਫਿਕੇਟ ਲੈ ਕੇ ਆ ਜਾਂ ਭੈਣ ਲੈ ਕੇ ਆ ਆਪਣੀ ਸਰਟੀਫਿਕੇਟ ਲੈ ਕੇ ਆ ਜਾਂ ਕੁਛ ਵੀ ਜਿੱਦਾਂ ਮਰਜ਼ੀ, ਹੈਂ ਉਹਦੇ ਤੋਂ ਬਗੈਰ ਨਹੀਂ ਤੇਰਾ 1500 ਕੇ 2500 ਅਸੀਂ ਤੈਨੂੰ ਦੇਣਾ।
2: ਜੀ
0: ਉਹ ਆਪਣੀ ਉਹਨਾਂ ਨੇ ਭੈਣ ਸਾੜੀ ਨਹੀਂ ਸੀ ਦਫ਼ਨ ਕੀਤੀ ਸੀ
2: ਜੀ
0: ਉਹਨੇ ਕਬਰ ਖੋਦੀ ਆਪਣੀ ਭੈਣ ਨੂੰ ਪਲਾਸਟਿਕ ਦੇ ਵਿੱਚ ਲਵੇਟਿਆ ਤੇ ਮੋਢੇ ਤੇ ਧਰ ਕੇ 5 ਕਿਲੋਮੀਟਰ ਜਾਂ 3 ਕਿਲੋਮੀਟਰ ਬੈਂਕ ਭੈਣ ਨੂੰ ਲੈ ਕੇ ਆ ਗਿਆ
2: ਜੀ
0: ਆ ਜੇ ਮਰੀ ਪਈ ਤੇ ਸਬੂਤ ਹੈ ਲੋਕੀ ਇਕੱਠੇ ਹੋ ਗਏ ਪੁਲਿਸ ਸੱਦ ਲਈ ਫਲਾਣ ਢੀਲ ਜੇ ਵੋ ਉਹ ਵਿਚਾਰੇ ਨੇ ਕਿਹਾ ਕਿ ਮੈਨੂੰ ਮੇਰੇ ਪੈਸੇ ਨਹੀਂ ਦੇਣ ਦੇ ਭੈਣ ਭੈਣ ਮੈਂ ਆ ਜੇ ਭੈਣ ਤੇ ਮਰ ਗਈ ਹੈ ਮੈਨੂੰ ਕੋਈ ਸਰਟੀਫਿਕੇਟ ਨਹੀਂ ਬਣਾ ਕੇ ਦੇਣ ਦਿਆ ਫੇਰ ਉਹਨੂੰ ਪੁਲਿਸ ਨੇ ਦਖਲ ਦਿੱਤਾ ਤੇ ਉਹ ਬੈਂਕ ਵਾਲਿਆਂ ਨੇ ਕਿਹਾ ਕਿ ਠੀਕ ਹੈ ਤੈਨੂੰ ਪੈਸੇ ਦੇ ਦਿੰਦੇ ਆ ਆ ਲਾਸ਼ ਲੈ ਜਾ ਇੱਥੋਂ ਤੇ ਜਾ ਪ੍ਰਬੰਧ ਕਰੋ ਜਾ ਕੇ ਜਾਂਚ ਕਿੱਦਾਂ ਆ ਜੇ ਸਾਡੇ ਮੁਲਕਾਂ ਦੇ ਹਾਲਾਤ ਬਾਕੀ ਅਸੀਂ ਗੱਪਾਂ ਮਾਰ ਲਈਏ ਜਿੱਥੋਂ ਤੱਕ ਦੇ ਜਿੰਨੀਆਂ ਮਰਜ਼ੀ ਮਾਰ ਲਈਏ ਹਾਂਜੀ
2: ਲੇਕਿਨ ਸਾਡੇ ਤੇ ਤੁਹਾਡੇ ਤੋਂ ਵੀ ਚਲੋ ਇੱਕ ਜਮਹੂਰੀਅਤ ਤੇ ਹੈ ਨਾ ਸਾਡੇ ਤੇ ਕੌਮੀ ਸਮਰੀ ਪਾਰਲੀਮੈਂਟ ਚ ਉਹ ਬੰਦੇ ਬੈਠੇ ਨੇ ਜਿਹੜੇ 90,000 ਵੋਟ ਤੋਂ ਆ ਰਹੇ ਨੇ ਜਿਹੜੇ ਚੌਥੇ ਚੌਥੇ ਨੰਬਰ ਚ ਆਏ ਨੇ ਔਰ ਜਿਹੜੇ ਜਿੱਤੇ ਨੇ ਗਰੀਬ ਉਹ ਨੱਸੀ ਫਿਰਦੇ ਨੇ ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ ਚ ਤੁੰਦੇ ਨੇ ਉਹਨਾਂ ਦੇ ਖਿਲਾਫ਼ ਕੇਸ ਬਣਾ ਛੱਡੇ ਨੇ ਜੀ
0: ਬਸ ਇਹ ਸਾਰਾ ਕੁਛ ਮੈਂ ਟਰੰਪ ਨੇ ਸ਼ਾਹ ਜੀ ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਭਾਰਤ ਤੇ ਚੀਨ ਨਰਕ ਨੇ ਦੋਵੇਂ ਮੈਂ ਇਹ ਲੈਕਚਰ ਇਸੇ ਥੀਮ ਤੇ ਕੀਤਾ ਵੀ ਚਾਈਨਾ ਦਾ ਤੇ ਪਤਾ ਨਹੀਂ ਤੇ ਉਹ ਤੇ ਨਰਕ ਨਹੀਂ ਹੈਗਾ ਅੱਗੋਂ ਆਪਣੇ ਮੁਲਕ ਨੂੰ ਮੈਂ ਦੱਸਿਆ ਕਿ ਨਰਕ ਦੀਆਂ ਸਾਰੀਆਂ ਨਿਸ਼ਾਨੀਆਂ ਤੇ ਸਾਡੇ ਮਿਲ ਰਹੀਆਂ ਜੋ ਉਹ ਭਾਵੇਂ ਬੇਕੂਫੀ ਜੀ ਕਿਹਾ ਉਹ 99 ਗੱਲਾਂ ਸਟੂਪਿਡ ਕਰਦਾ ਇੱਕ ਦਿਨ ਦੇ ਵਿੱਚ ਸਾਡੇ ਬਾਰੇ ਉਹਨੇ ਇਹ ਸੁਣਨਾ ਇਹ ਤੁਸੀਂ ਚੁੱਕਾ ਹੈ
2: ਅੱਛਾ ਠੀਕ ਹੈ ਠੀਕ ਹੈ
0: ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਸ਼ਾਹ ਜੀ
2: ਹਾਂ ਜੀ ਜ਼ਰੂਰ
0: ਕਿ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
2: ਮੇਰਾ ਵਾਲੜੇ ਨੇ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ
0: ਤੇ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ
2: ਵਾਹ ਵਾਹ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ
0: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
2: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
0: ਤੇ ਨੈਣ ਫਰਕੇ 2 ਤੋਂ 4 ਹੋ ਗਏ
2: ਵਾਹ ਵਾਹ
0: ਉਹਦੀ ਤੱਕਣੀ ਪਿਆਰ ਦੀ ਤੋਪ ਵਰਗੀ
2: ਜੀ
0: ਗੋਲੇ ਸਾਰੇ ਦਿਲ ਚੋਂ ਪਾਰ ਹੋ ਗਏ ਉਹਦੀ ਪਿਆਰ ਦੀ ਤੋਪ ਵਰਗੀ ਤੇ ਗੋਲੇ ਸਾਰੇ ਦਿਲ ਚੋਂ ਪਾਰ ਹੋ ਗਏ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ
2: ਸ਼ੁਕਰੀਆ
0: ਸਾਡੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਖੁਦਾ ਹਾਫਿਜ਼ ਸਰ ਖੁਦਾ ਇਹ ਸਨ ਸ਼ਾਹ ਜੀ ਵੀਕਲੀ ਤੋਂ ਵੀਰ ਬਲਬੀਰ ਸਿੰਘ ਜੀ ਮੈਨੂੰ ਇੱਕ ਮੌਕਾ ਦਿਓ ਮੈਂ ਡਾਕਟਰ ਸਾਹਿਬ ਹੁਣਾਂ ਨਾਲ ਗੱਲ ਕਰ ਲਾਂ ਉਹਦੇ ਬਾਅਦ ਤੁਹਾਡੇ ਵੱਲ ਆ ਰਿਹਾ ਹਾਂ ਤੇ ਹਾਂਜੀ ਸਮਾਂ ਬਦਲਿਆ ਠੀਕ ਹੈ ਜੀ ਅਸੀਂ ਗੱਲ ਕਰਾਂਗੇ ਹੁਣ ਅੰਨਾ ਦੇ ਨਾਲ ਡਾਕਟਰ ਸਾਹਿਬ ਕਾਲ ਕਰ ਦਿੱਤੀ ਡਾਕਟਰ
3: ਸਾਹਿਬ
0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰਭਾਤ ਰੇਡੀਓ ਦੇ ਵੇਲੇ ਆ ਜਾਓ ਲੰਘ ਆਓ
3: ਮੈਨੂੰ ਇਸ ਦਿਨ ਬੁਲਾਉਣ ਵਾਸਤੇ ਮੈਂ ਵੀ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਜੀ
0: ਥੈਂਕ ਯੂ ਸਰ ਮੈਨੂੰ ਤੇ ਪਤਾ ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਹੋ ਜਰਾ ਸਾਰੇ ਸੁਣਨ ਵਾਲਿਆਂ ਨੂੰ ਵੀ ਆਪਣੀ ਇੰਟਰੋਡਕਸ਼ਨ ਦਿਓ ਡਾਕਟਰ ਸਾਹਿਬ ਕਿੱਥੋਂ ਬੋਲ ਰਹੇ ਹੋ ਤੁਸੀਂ
3: ਪਹਿਲੀ ਗੱਲ ਤੇ ਇਹ ਸੋਚਿਆ ਸੀ ਜੀ ਆ ਸਰ ਗਿਆ ਰਹਿਣੀ ਜੀ ਉਹ ਤੇ ਠੀਕ ਹੈ
0: ਠੀਕ ਹੈ ਜੀ ਰਹਿਣ ਦੇਣਾ ਜੀ
3: ਤੁਸੀਂ ਪਤਾ ਨੀ ਮੇਰੇ ਨੂੰ ਵੱਡੇ ਹੋ ਜਾਂ ਛੋਟੇ ਹੋ ਲੇਕਿਨ ਹੈ ਤੁਸੀਂ ਮੇਰੇ ਭਰਾ
0: ਥੈਂਕ ਯੂ ਥੈਂਕ ਯੂ ਥੈਂਕ ਯੂ
3: ਹਾਂਜੀ
0: ਜੀ ਲਹਿਰੀ ਸਾਹਿਬ ਤੁਸੀਂ ਕਿੱਥੋਂ ਕਿਹੜੇ ਸ਼ਹਿਰ ਚੋਂ ਬੋਲ ਰਹੇ ਹੋ
3: ਅੱਛਾ ਜੀ ਮੈਂ ਨਾ ਗਾਲਬ ਨਾਲ ਸ਼ੁਰੂ ਕਰਦਾ ਆ
0: ਅੱਛਾ
3: ਉਹ ਕਹਿੰਦੇ ਪੁੱਛ ਕੇ ਹੈ ਵੇ ਗਾਲਬ ਕੌਣ ਹੈ ਕੋਈ ਬਤਲਾਏ ਕਿ ਹਮ ਬਤਲਾਏ ਕਿਆ
0: ਵਾਹ ਵਾਹ ਵਾਹ ਵਾਹ ਕੋਈ ਬਤਲਾਏ ਕਿ ਹਮ ਬਤਾਏ ਕਿਆ ਬਤਲਾਏ ਕਿਆ ਕਿਆ ਬਾਤ
3: ਤੋ ਮੈਂ ਉਹਦੇ ਨਾਲ ਸ਼ੁਰੂ ਇਸ ਕਰਕੇ ਕੀਤਾ ਹੈ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੇ ਆਪਣੇ ਬਾਰੇ ਕੀ ਦੱਸਾਂ।
0: ਫਿਰ ਵੀ ਡਾਕਟਰ ਸਾਹਿਬ ਤੁਸੀਂ ਬੜਾ ਮਾਰਕਾ ਮਾਰਿਆ, ਮਤਲਬ ਕਿ ਮੈਂ ਆਪਣੇ ਸੁਣਨ ਵਾਲੇ ਦੇਸ਼ਾਂ ਵਿਦੇਸ਼ਾਂ ਚ ਦੱਸਦਿਆਂ ਕਿ ਡਾਕਟਰ ਸਾਹਿਬ ਤੁਸੀਂ ਮਤਲਬ ਕਿ ਕਿਹੜੇ ਫਾਕ ਦੇ ਡਾਕਟਰ ਸੀ? ਹੁਣ ਤੇ ਤੁਸੀਂ ਰਿਟਾਇਰ ਹੋ ਚੁੱਕੇ ਹੋ ਨਾ?
3: ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ 1976 ਈਸਵੀ ਦੇ ਵਿੱਚ ਪੁਰਾਣੀ ਈਸਟ ਜਰਮਨੀ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਆਇਆ ਸੀ। ਇਹਦਾ ਮਤਲਬ ਇਹ ਹੈ ਕਿ ਮੈਨੂੰ 50 ਸਾਲ ਹੋ ਗਏ। ਮੈਂ ਆਪਣੀ MBBS MS ਵੀ ਇੱਥੋਂ ਕੀਤੀ। MS ਵੈਸੇ ਮੇਰਾ ਇੱਥੋਂ ਕਰਨ ਦਾ ਕੋਈ ਇਰਾਦਾ ਨਹੀਂ ਸੀ, ਲੇਕਿਨ ਹੋਇਆ ਇੰਜ ਕਿ ਜਦ ਮੈਂ 1983 ਦੇ ਵਿੱਚ ਇੱਥੋਂ MBBS ਕਰਕੇ ਵਾਪਸ ਗਿਆ ਉਦੋਂ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਜਾਣੂ, ਉਹਨਾਂ ਤੋਂ ਕੀ ਦੱਸਾਂ।
0: ਤੁਸੀਂ ਫਿਰ ਉਦੋਂ ਦੀ ਗੱਲ ਕਰਨ ਡੇ ਹੋ, ਅੱਜ ਕੀ ਹੋਣਗੇ ਹਾਲਾਤ ਪਤਾ ਤੇ ਤੁਹਾਨੂੰ ਹੈ ਹੀ ਹੈ ਸਾਰਾ?
3: ਹਾਂਜੀ ਹਾਂਜੀ, ਇਹ ਵੀ ਗੱਲ ਠੀਕ ਹੈ।
0: ਕੈਰੀਅਰ ਰੱਖੋ ਹੁਣ,
3: ਲੇਕਿਨ ਉਹਦੇ ਵਿੱਚ ਚੀਜ਼ ਇਹ ਸੀ ਕਿ ਉਹ ਹਾਲਾਤਾਂ ਤੋਂ ਅੱਜ ਦੀ ਨਵੀਂ ਪੀੜ੍ਹੀ ਜਾਣੂ ਨੇ, ਉਹਨਾਂ ਦਾ ਗਿਆਨ ਅੱਧ ਪਛੱਧਾ ਔਰ ਕਈ ਦਫ਼ਾ ਉਹ ਬਹੁਤ ਹੱਦ ਤੱਕ ਖਤਰਨਾਕ ਵੀ ਹੋ ਜਾਂਦਾ। ਚਲੋ, ਮੇਰੇ ਕਹਿਣ ਦਾ ਮਤਲਬ ਹੋਰ ਸੀ, ਮੈਂ ਇਹ ਕਹਿਣਾ ਚਾਹੁੰਦਾ ਸਾਂ ਕਿ ਮਾਂ ਤਾਂ ਮਾਂ ਹੀ ਹੁੰਦੀ ਆ। ਮਾਂ ਨੇ ਮੈਨੂੰ ਵੇਖਿਆ ਕਿ ਮੂੰਹ ਸਿਰ ਮੁੰਨਿਆ ਹੋਇਆ ਤੇ ਇਹ ਸ਼ੇਪ ਕਰਨ ਨੂੰ ਵੀ ਨੀ ਹਟਦਾ ਤੇ ਕਿਤੇ ਕੰਮ ਵਿਗੜਨਾ ਜਾਵੇ ਉਹ ਕਹਿੰਦੀ ਪੁੱਤ ਮੈਂ ਤੈਨੂੰ ਡਾਕਟਰ ਤੇ ਬੁਲਾ ਲਿਆ, ਤੂੰ ਮੇਰੀ ਭਾਵੇਂ ਅੱਖਾਂ ਤੋਂ ਦੂਰ ਕਿਤੇ ਨੂੰ ਮੈਂ ਜਰ ਲਾਂਗੀ ਪਰ ਬਹੁਤਾ ਦੂਰ ਚਲ ਗਿਆ ਤਾਂ ਜਰਿਆ ਨੀ ਜਾਣਾ।
0: ਹਾਂਜੀ,
3: ਤੇ ਫਿਰ ਇਸ ਤਰ੍ਹਾਂ ਹੋਇਆ ਕਿ ਮੈਂ ਫਿਰ ਦੁਬਾਰਾ ਕੋਸ਼ਿਸ਼ ਕੀਤੀ ਤੇ MS ਕਰ ਵਾਸਤੇ ਆ ਗਿਆ, ਪੁਰਾਣੀ GDR ਈਸਟ ਜਰਮਨੀ ਨੂੰ ਕਿਹਾ ਜਾਂਦਾ ਤੇ ਹਾਲੇ ਮੈਂ MS ਪੂਰੀ ਕੀਤੀ ਸੀ।
0: ਹਾਂਜੀ,
3: ਜਰਮਨੀ ਯੂਨੀਫਿਕੇਸ਼ਨ ਹੋ ਗਈ ਤੇ ਫਿਰ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਜਾਣਾ ਹੀ, ਕਿਉਂਕਿ 13-14 ਸਾਲ ਮੈਨੂੰ ਇੱਥੇ ਹੋ ਗਏ ਸੀ, ਇਸ ਕਰਕੇ ਮੈਂ ਆਪਣੀ MS ਕੀਤੀ। ਉਸ ਤੋਂ ਬਾਅਦ ਮੈਂ ਆਪਣੇ ਮਾਸਟਰ ਆਫ ਸਰਜਰੀ ਕਹਿੰਦੇ ਸੀ, ਜਦੋਂ ਜਰਮਨੀ ਦੇ ਵਿੱਚ ਅਸੀਂ ਖਾਸ ਫਿਰ ਸ਼ੁਰੂ ਵੀ ਕਹਿੰਦੇ।
0: ਦੁਬਾਰਾ ਬੋਲਿਓ
3: ਪਲੀਜ਼। ਜਰਮਨ ਦੇ ਵਿੱਚ ਜਾਂ
0: ਇੰਗਲਿਸ਼ ਚੰਗੀ ਤਰ੍ਹਾਂ ਸੁਣਿਆ ਨਹੀਂ ਸੀ?
3: ਫਾਖ ਆਰਸ ਫਿਰ ਸ਼ੁਰੂ ਗਈ।
0: ਵਾਹ, ਅੱਛਾ, ਫਾਖ ਆਰਸ ਫਿਰ ਸ਼ੁਰੂ ਗਈ ਜੀ।
3: ਹਾਂ, ਤੇ ਉਹਦੀ ਵੀ ਅੱਗੇ ਇੱਕ ਸਪੈਸ਼ਲ ਬ੍ਰਾਂਚ ਹੁੰਦੀ ਹੈ, ਉਹਨੂੰ ਕਹਿੰਦੇ ਅਸੀਂ ਜਰਮਨੀ ਦੇ ਵਿੱਚ ਵਿਸਰਲ ਸ਼ਰੂਰਗੀ, ਵਿਸਰਲ ਸਰਜਰੀ।
0: ਅਸਲ ਸਰਜਰੀ, ਵਿਸਰਲ ਸਰਜਰੀ, ਠੀਕ ਹੈ ਜੀ।
3: ਵਿਸਰੇ ਉਹਦੇ ਮਾਹਿਰ ਵੱਲੋਂ ਮੈਂ ਰਿਟਾਇਰ ਹੋ ਗਿਆ ਜੀ ਹੁਣ, ਤੇ ਹੁਣ ਪੜ੍ਹਨ ਲਿਖਣ ਤੁਰਨ ਤੁਰ ਤੋਂ ਇਲਾਵਾ ਕੋਈ ਕੰਮ ਨਹੀਂ
0: ਜੀ। ਬਿਲਕੁਲ ਬਿਲਕੁਲ, ਹੁਣ ਤੁਸੀਂ ਅਸੀਂ ਜਦੋਂ ਮਤਲਬ ਕਿ ਯੰਗ ਹੁੰਦੇ ਹਾਂ, ਜਦੋਂ ਫਿਰ ਤੁਰਨ ਜੋਗੇ ਹੁੰਦੇ ਹਾਂ, ਉਦੋਂ ਅਸੀਂ ਬਿਜੀ ਹੁੰਦੇ ਹਾਂ ਭੱਜ ਦੌੜ ਚ, ਤੇ ਸੋਚੀਦਾ ਰਿਟਾਇਰ ਜਦੋਂ ਹੋਵਾਂਗੇ ਨਾ ਉਦੋਂ ਘੁੰਮਾਂਗੇ, ਸਾਰਾ ਕੁਛ ਵੇਖਾਂਗੇ, ਉਦੋਂ ਤੱਕ ਗੋਡਿਆਂ ਚੋਂ ਗਰੀਸ ਮੁੱਕਦੀ ਜਾਂਦੀ ਹੈ। ਇਹ ਭੱਜਣਾ ਤੇ ਬਹੁਤ ਘੱਟ, ਫੇਰ ਨੀ ਇੰਨਾ ਦਿਲ ਕਰਦਾ ਹੁੰਦਾ ਕਿ ਉਹ ਪਹਾੜਾਂ ਤੇ ਚੜੀਏ, ਇੱਧਰ ਨੂੰ ਚੱਲੀਏ, ਉੱਧਰ ਨੂੰ ਚੱਲੀਏ।
3: ਹਾਂਜੀ, ਸੁੱਚਾ ਸਿੰਘ ਜੀ, ਆਪਣੇ ਸਮਾਜ ਵਿੱਚ ਜੰਮਿਆ ਸਾਰਿਆਂ ਦੀ ਇਹੋ ਹੀ ਕਹਾਣੀ ਜੇ। ਅਸਲ ਜ਼ਿੰਦਗੀ ਦੇ ਵਿੱਚ ਅਸਲ ਜ਼ਿੰਦਗੀ ਦਾ ਮਜ਼ਾ ਜਿਹੜਾ ਨਾ, ਮੈਂ ਵੇਖਿਆ ਕਿ ਇਹ ਯੂਰਪ ਨੀ ਲੈਂਦੇ ਆ।
0: ਹਾਂ, ਵੇਖ ਲਓ, ਇਹ ਛੁੱਟੀਆਂ ਹਰ ਸਾਲ ਜਾਣਾ ਮੈਂ ਜਾਣ, ਕਿਉਂਕਿ ਮੇਰਾ ਗੈਸਟ੍ਰੋਨੋਮੀ ਚ ਗੈਸਟ੍ਰੋਨੋਮੀ ਨਾਲ ਸੰਬੰਧ ਰਿਹਾ ਹੈ। ਬਹੁਤ ਵਾਹ ਪੈਂਦਾ ਹੁੰਦਾ ਸੀ, ਉਹ ਕਰਜ਼ਾ ਲੈ ਕੇ ਛੁੱਟੀਆਂ ਕੱਟਣ ਜਾਂਦੇ ਹੁੰਦੇ ਸੀ, ਤੇ ਫਿਰ ਹਰ ਮਹੀਨੇ ਦਾ 200-200 ਯੂਰੋ ਦਿਨ ਦੇ ਵਾਪਸ ਕਰਦੇ ਰਹਿਣਾ।
3: ਧੁੰਨ ਹੈ ਨਾ, ਬਚਾ ਕੇ ਕੀ ਕਰਨੇ ਆ, ਕੱਲ ਨੂੰ ਕੀ ਹੋਣਾ।
0: ਬਿਲਕੁਲ ਬਿਲਕੁਲ, ਤੇ ਡਾਕਟਰ ਸਾਹਿਬ ਮੇਰਾ ਇੱਕ ਦੋਸਤ ਸੀ, ਉਹ ਪੜ੍ਹਿਆ ਲਿਖਿਆ ਨਹੀਂ ਪਰ ਅਮੀਰ ਵਾਹਵਾ ਹੈ, ਉਹਦੇ ਕੋਲ ਸੀ ਨਹੀਂ ਹੈਗਾ, ਤੇ ਉਹਦਾ ਚੰਗਾ ਕਾਰੋਬਾਰ ਮਤਲਬ ਕਿ ਵਧੀਆ ਚੱਲਦਾ ਸੀ, ਤੇ ਉਹ ਇੱਕ ਵੀ ਛੁੱਟੀ ਨਹੀਂ ਸੀ ਕਰਦਾ ਹੁੰਦਾ, ਤੇ ਅਸੀਂ ਤਾਂ ਫਿਰ ਵੀ ਛੁੱਟੀਆਂ ਕਰਦੇ ਹੁੰਦੇ, ਇੱਕ ਵੀ ਛੁੱਟੀ ਨਹੀਂ, 12-12 ਘੰਟੇ ਕੰਮ, ਤੇ ਪੈਸੇ ਉਹਦੇ ਕੋਲ ਬਹੁਤ ਸਨ। ਤੇ ਮੈਂ
3: ਪਤਾ ਜੀ
0: 15 ਸਾਲਾਂ ਬਾਅਦ ਇੱਕ ਵਾਰੀ ਇਹਨੂੰ ਕਿਹਾ ਮੈਂ ਓਏ ਤੂੰ ਛੁੱਟੀ ਕਰ ਲਿਆ ਕਰ, ਛੁੱਟੀਆਂ ਵੀ ਕਰਿਆ ਕਰ। ਤੇ ਕਹਿੰਦਾ ਇੱਕੋ ਵਾਰੀ ਸੁੱਚਾ ਸਿਆਂ ਛੁੱਟੀਆਂ ਕਰਨੀਆਂ ਨੇ, ਮੁੜ ਕੇ ਵਾਪਸ ਹੀ ਨਹੀਂ ਆਉਣਾ, ਮੜੀਆਂ ਚੋਂ ਵੇਖੀ ਜਾਏਗੀ ਜਿਹੜੀ ਹੋਏਗੀ।
3: ਚਲੋ ਜੀ ਸੋਚ
0: ਜਿਉਂਦੇ ਜੀ ਛੁੱਟੀਆਂ ਨਹੀਂ
3: ਕਰਨੀਆਂ। ਇਸ ਤਰ੍ਹਾਂ ਦੇ ਬੰਦੇ ਹੁੰਦੇ ਆ, ਲੇਕਿਨ ਦੇਖੋ ਜੀ ਹਰ ਇਨਸਾਨ ਦਾ ਜ਼ਿੰਦਗੀ ਨੂੰ ਮਾਨਣ ਦਾ, ਜੀਵਨ ਦਾ ਉਹਨੂੰ ਪੂਰਾ ਹੱਕ ਹੈ, ਆਪਣੀ ਮਰਜ਼ੀ ਨਾਲ ਜਿਵੇਂ ਜਿਵੇਂ ਜਿਵੇਂ ਮਰਜ਼ੀ ਮਰੇ, ਠੀਕ ਹੈ। ਹਾਂਜੀ, ਤੇ ਤੁਸੀਂ ਕਿਹਾ ਸੀ ਕਿ ਅੱਜ ਕਿਸੇ ਮਸਲੇ ਦੇ ਉੱਤੇ ਕੋਈ ਗੱਲ ਕਰਨੀ ਹੈ, ਦੱਸੋ ਸਾਡੇ
0: 2-4 ਮਿੰਟ 5 ਮਿੰਟ ਕਿਸੇ ਨਾ ਕਿਸੇ ਮਸਲੇ ਦੇ ਉੱਤੇ ਜ਼ਰੂਰ।
3: ਮਸਲਾ ਇਹ ਹੈ ਕਿ ਸੁੱਚਾ ਸਿੰਘ ਜੀ, ਮੈਂ ਤਾਂ ਚਾਹੁੰਦਾ ਕਿ ਅੱਜ ਅਮਨ ਤੇ ਜੰਗ ਦੇ ਉੱਤੇ ਥੋੜੀਆਂ ਜਿਹੀ 4-5 ਲਾਈਨਾਂ ਹੋ ਜਾਣ। ਤੁਸੀਂ ਮੈਨੂੰ ਇੰਨਾ ਕੁ ਦੱਸ ਦਿਓ ਕਿ ਆਪਣੇ ਕੋਲ ਟਾਈਮ ਕਿੰਨਾ ਕੁ ਹੈ, ਤੇ ਉਹਦੇ ਹਿਸਾਬ ਨਾਲ ਮੈਂ
0: ਜਿੰਨੇ ਮਰਜ਼ੀ ਟਾਈਮ ਮਿੰਟ ਟਾਈਮ ਲੈ ਲਓ, 5 ਮਿੰਟ ਟਾਈਮ ਲੈ ਲਓ, 10 ਮਿੰਟ ਟਾਈਮ ਲੈ ਲਓ।
3: ਚਲੋ ਜੀ, ਫਿਰ ਮੈਂ ਤੁਹਾਨੂੰ ਸ਼ੁਰੂ ਇੱਥੇ ਕਰਦਾ ਕਿ ਅਸੀਂ ਜਿਹੜੇ ਮੁਲਕ ਦੇ ਵਿੱਚ ਬੈਠੇ ਹੋਏ ਹਾਂ, ਜਿਹਦੇ ਬਛਿੰਦੇ ਹਾਂ, ਜਿਹਦਾ ਅੰਨ ਪਾਣੀ ਖਾਂਦੇ ਹਾਂ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰਿਆ, ਇਸ ਤੋਂ ਹੀ ਸ਼ੁਰੂ ਕਰਦੇ ਹਾਂ। ਇਸ ਤਰ੍ਹਾਂ ਦੇ ਬੰਦੇ ਹੁੰਦੇ ਆ, ਲੇਕਿਨ ਦੇਖੋ ਜੀ ਹਰ ਇਨਸਾਨ ਦਾ ਜ਼ਿੰਦਗੀ ਨੂੰ ਮਾਨਣ ਦਾ, ਜੀਵਨ ਦਾ ਉਹਨੂੰ ਪੂਰਾ ਹੱਕ ਹੈ, ਆਪਣੀ ਮਰਜ਼ੀ ਨਾਲ ਜਿਵੇਂ ਜਿਵੇਂ ਜਿਵੇਂ ਮਰਜ਼ੀ ਮਰੇ, ਠੀਕ ਹੈ। ਹਾਂਜੀ, ਤੇ ਤੁਸੀਂ ਕਿਹਾ ਸੀ ਕਿ ਅੱਜ ਕਿਸੇ ਮਸਲੇ ਦੇ ਉੱਤੇ ਕੋਈ ਗੱਲ ਕਰਨੀ ਹੈ, ਦੱਸੋ ਸਾਡੇ
0: 2-4 ਮਿੰਟ 5 ਮਿੰਟ ਕਿਸੇ ਨਾ ਕਿਸੇ ਮਸਲੇ ਦੇ ਉੱਤੇ ਜ਼ਰੂਰ।
3: ਮਸਲਾ ਇਹ ਹੈ ਕਿ ਸੁੱਚਾ ਸਿੰਘ ਜੀ, ਮੈਂ ਤਾਂ ਚਾਹੁੰਦਾ ਕਿ ਅੱਜ ਅਮਨ ਤੇ ਜੰਗ ਦੇ ਉੱਤੇ ਥੋੜੀਆਂ ਜਿਹੀ 4-5 ਲਾਈਨਾਂ ਹੋ ਜਾਣ। ਤੁਸੀਂ ਮੈਨੂੰ ਇੰਨਾ ਕੁ ਦੱਸ ਦਿਓ ਕਿ ਆਪਣੇ ਕੋਲ ਟਾਈਮ ਕਿੰਨਾ ਕੁ ਹੈ, ਤੇ ਉਹਦੇ ਹਿਸਾਬ ਨਾਲ ਮੈਂ
0: ਤੁਸੀਂ ਜਿੰਨੇ ਮਰਜ਼ੀ ਟਾਈਮ ਮਿੰਟ ਟਾਈਮ ਲੈ ਲਓ, 5 ਮਿੰਟ ਟਾਈਮ ਲੈ ਲਓ, 10 ਮਿੰਟ ਟਾਈਮ ਲੈ ਲਓ।
3: ਚਲੋ ਜੀ, ਫਿਰ ਮੈਂ ਤੁਹਾਨੂੰ ਸ਼ੁਰੂ ਇੱਥੇ ਕਰਦਾ ਕਿ ਅਸੀਂ ਜਿਹੜੇ ਮੁਲਕ ਦੇ ਵਿੱਚ ਬੈਠੇ ਹੋਏ ਹਾਂ, ਜਿਹਦੇ ਬਛਿੰਦੇ ਹਾਂ, ਜਿਹਦਾ ਅੰਨ ਪਾਣੀ ਖਾਂਦੇ ਹਾਂ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰਿਆ, ਇਸ ਤੋਂ ਹੀ ਸ਼ੁਰੂ ਕਰਦੇ ਹਾਂ।
0: ਜੀ ਜੀ,

0: ਹੋਰ ਸਾਂਝੇ ਕਈ ਵਾਰ ਜਾਣਾ ਆ ਜਿਹੜਾ ਇਹਨਾਂ ਜੰਗਾਂ ਬਾਰੇ ਲਿਖਦਾ ਉਹਨੂੰ ਬਹੁਤ ਬਹੁਤ ਜ਼ਿਆਦਾ ਲਿਖਦਾ ਲੇਕਿਨ ਬਾਬਾ ਨਜ਼ਮੀ ਲਿਖਦਾ ਆ।
1: ਵਾਹ ਵਾਹ ਬਾਬਾ ਨਜ਼ਮੀ ਜੀ ਕਿਆ ਬਾਤਾਂ ਨੇ ਬਾਬੇ ਨਜ਼ਮੀ ਦੀ।
0: ਹਾਂਜੀ ਤੇ ਉਹ ਕਹਿੰਦੇ ਨੇ ਬਾਬਾ ਨਜ਼ਮੀ ਉਹ ਰੱਬਾ ਲੱਗੀ ਜੰਗ ਹਟਾ ਕਹਿੰਦੇ ਰੱਬਾ ਲੱਗੀ ਜੰਗ ਹਟਾ ਬੰਦੇ ਖਾਣੀ ਪਿੰਜਰੇ ਪਾ।
1: ਵਾਹ ਪਿੰਜਰੇ ਪਾ
0: ਕਹਿੰਦਾ ਇਹ ਮੈਂ ਰੱਬ ਨੂੰ ਅੱਗੇ ਕਹਿੰਦਾ ਆਪਣੇ ਵੱਲੋਂ ਤੁਸੀਂ ਕਿਹਾ ਸੀ ਕਿ ਥੋੜਾ ਜਿਹਾ ਅੱਜ ਕਵੀ ਕਵੀਆਂ ਵਾਲਾ ਕੰਮ ਹੋਣਾ ਚਾਹੀਦਾ ਤੇ ਫਿਰ ਮੈਂ ਚਾਰ ਲਾਈਨਾਂ ਖੁਦ ਵੀ ਲੈ
1: ਲਈਆਂ
0: ਤੇ ਮੈਂ ਰੱਬ ਨੂੰ ਆਖਿਆ ਕਿ ਰੱਬਾ ਮੇਰੀ ਵੀ ਸੁਣ ਲਾ ਚਾਹੇ ਮੈਂ ਹੈ ਕਿ ਨਾਸਤਿਕ ਹੀ ਹਾਂ ਪਰ ਮੈਂ ਉਹਨੂੰ ਲਿਖਦਾ ਆ ਕਹਿੰਦਾ ਉਹ ਲੱਗਦਾ ਮੈਨੂੰ ਤੇਰੇ ਵੱਸ ਨੀ ਰੱਬ ਨੂੰ ਮੈਂ ਕਿਹਾ ਉਹ ਲੱਗਦਾ ਮੈਨੂੰ ਤੇਰੇ ਵੱਸ ਨੀ ਹੁੰਦਾ ਟਰੰਪ ਵੀ ਦੱਸੋ ਵੱਸ ਨੀ
1: ਦੱਸੋ ਵੱਸ ਨੀ ਵਾਕਿਆ
0: ਕਹਿੰਦਾ ਕਿ ਲੱਗਦਾ ਮੈਂ ਕਿਹਾ ਲੱਗਦਾ ਮੈਨੂੰ ਤੇਰੇ ਵੱਸ ਨੀ ਹੁੰਦਾ ਟਰੰਪ ਵੀ ਦੱਸੋ ਵੱਸ ਨੀ ਆਇਆ ਤੁਲੇ ਜਾਪਣ ਅੜ ਗਏ ਆਇਆ ਤੁਲੇ ਜਾਪਣ ਅੜ ਗਏ ਸ਼ੈਤਾਨ ਯਾਹੂ ਦੇ ਸਾਹਮਣੇ ਖੜ ਗਏ।
1: ਵਾਹ ਵਾਹ ਬਹੁਤ ਖੂਬ ਬਹੁਤ ਖੂਬ।
0: ਹਾਂਜੀ ਸੁੱਚਾ ਸਿੰਘ ਜੀ ਅੱਗੇ ਸੁਣੋ ਗਾਜ਼ਾ ਉਹਨੇ ਮਾਰ ਮੁਕਾਇਆ
1: ਵਾਹ
0: ਗਾਜ਼ਾ ਉਹਨੇ ਮਾਰ ਮੁਕਾਇਆ ਪਰ ਪਾਪੀ ਨੂੰ ਸਬਰ ਨਾ ਆਇਆ ਫਿਰ ਲਬਨਾਨ ਵੱਲ ਨੂੰ ਧਾਇਆ ਸਕੂਲ ਮਸੀਤਾਂ ਹਰ ਪੁਲ ਵੀ ਢਾਇਆ ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ ਕਹਿੰਦਾ ਜੀ ਉਹਨਾਂ ਦੀ ਜੰਗ ਬਾਰੇ ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ ਲੇਕਿਨ ਆਪਣੀ ਜਿੱਦ ਤੇ ਖੜੇ ਨੇ
1: ਆਪਣੀ ਜਿੱਦ ਤੇ ਖੜੇ ਨੇ ਵਾਕਿਆ
0: ਇਹ ਸਿਰਫ ਲੜਾਈ ਸਿਰਫ ਹੁਣ ਜਿੱਦ ਦੀ ਰਹਿ ਗਈ ਹੈ ਨਾ
1: ਜੀ
0: ਕਹਿੰਦਾ ਕਿ ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ ਲੇਕਿਨ ਆਪਣੀ ਜਿੱਦ ਤੇ ਖੜੇ ਨੇ ਨਾਟੋ ਨੇ ਜੋ ਯੁੱਧ ਲਵਾਇਆ ਸੱਜਣੋ ਉਹਨੂੰ ਰਾਸ ਜੀ ਆਇਆ ਨਾਟੋ ਨੇ ਜੋ ਯੁੱਧ ਲਵਾਇਆ ਸੱਜਣੋ ਉਹਨੂੰ ਰਾਸ ਜੀ ਆਇਆ ਅੰਦਰੋਂ ਅੰਦਰੀ ਖੁਸ਼ ਹੋਈ ਜਾਂਦੀ ਬਣਦਾ ਪਿਆ ਜੋ ਲੋਹਾ ਉਹਦੀ ਚਾਂਦੀ
1: ਬਣਦਾ ਪਿਆ ਜੋ ਲੋਹਾ ਚਾਂਦੀ
0: ਅੱਗੇ ਕਹਿੰਦਾ ਸ਼ਿਲਰ ਬਾਬੇ ਸੀ ਜੋ ਫਰਮਾਇਆ ਰਾਇਨ ਮੈਟਲ ਨੇ ਕਰ ਵਿਖਾਇਆ ਰਾਇਨ ਮੈਟਲ ਜਰਮਨੀ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਕੰਪਨੀ ਆ ਜਿਹਨੇ ਪਿਛਲੇ 4 ਸਾਲਾਂ ਦੇ ਵਿੱਚ 400% ਤੋਂ ਵੱਧ ਨਫਾ ਕਮਾਇਆ ਤੁਹਾਡੇ ਇਲਾਕੇ ਦੇ ਵਿੱਚ ਹੀ ਅਜੀ ਰਾਇਨ ਮੈਟਲ ਦੀ ਕੰਪਨੀ ਤੇ ਇਹ ਹਾਲ ਜੇ ਜਗੂਆਂ ਦਾ ਕਿ ਸਾਡੇ ਬਰਕਤ ਰਾਮ ਜੁਮਨ ਹੋਣ ਜਾਂ ਨਜ਼ਮੀ ਬਾਬਾ ਹੋਵੇ ਜਾਂ ਸ਼ਿਲਰ ਬਾਬਾ ਹੋਵੇ ਸਾਰਿਆਂ ਦਾ ਕਹਿਣਾ ਸਿਰਫ ਇਹੀ ਆ ਕਿ ਜੱਗ ਤੋਂ ਬਚਦਾ ਕੋਈ ਨੀ ਆਪਣੇ ਵਾਸਤੇ ਪੈਸੇ ਕਮਾਉਂਦੀ ਹੈ
1: ਜੀ
0: ਬੰਦੇ ਖਾਣੀ ਤੇ ਇਸ ਬੰਦੇ ਖਾਣੀ ਨੂੰ ਮੈਂ ਹੁਣ ਥੋੜੇ ਦੋ ਪੈਰੇ ਨਾਲ ਬੰਦ ਕਰਦੇ ਆ ਜਿਹੜੇ ਮੈਂ ਸਾਇਰ ਲੁਧਿਆਣ ਵਿੱਚ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ।
1: ਵਾਹ ਵਾਹ ਸਾਇਰ ਲੁਧਿਆਣ ਵੀ ਬੜਾ ਗ੍ਰੇਟ ਆਦਮੀ ਹੋਇਆ ਜੀ।
0: ਹਾਂਜੀ ਉਹਨਾਂ ਬਾਰੇ ਦੱਸਣ ਦੀ ਤੇ ਕੋਈ ਗੱਲ ਨੀ ਲੇਕਿਨ ਉਹਨਾਂ ਦੀ ਨਜ਼ਮ ਵੀ ਤਕਰੀਬਨ ਜੋ ਵੀ ਆ ਬੰਦਾ ਚਾਹਵਾਨ ਹੈ ਉਹਨੂੰ ਬਿਲਕੁਲ ਪਤਾ ਹੋਏਗਾ ਜਿਹੜੀ ਸ਼ੁਰੂ ਹੁੰਦੀ ਹੈ।
1: ਉਹਨਾਂ ਨੇ ਫਿਲਮ ਇੰਡਸਟਰੀ ਵਾਸਤੇ ਵੀ ਬੜੇ ਬੜੇ ਸੋਹਣੇ ਗਾਣੇ ਲਿਖੇ
0: ਬਿਲਕੁਲ ਜੀ, ਉਹ ਕਹਿੰਦੇ ਉਹ ਲਿਖਦੇ ਨੇ, ਖੂਨ ਆਪਣਾ ਹੋ ਜਾਂ ਪਰਾਇਆ ਹੋ, ਖੂਨ ਆਪਣਾ ਹੋ ਜਾਂ ਪਰਾਇਆ ਹੋ, ਨਸਲੇ ਆਦਮ ਕਾ ਖੂਨ ਹੈ ਆਖਰ, ਜੰਗ ਮਗਰਬ ਮੇ ਹੋ ਕਿ ਮਸ਼ਰਕ ਮੇ, ਅਮਨੇ ਆਲਮ ਕਾ ਖੂਨ ਹੈ ਆਖਰ। ਹਾਂਜੀ, ਅਗਲੀ ਨਜ਼ਮ ਜਿਹੜਾ ਕੋਈ ਹਰ ਕੋਈ ਪੜ੍ਹ ਲੇਗਾ, ਲੇਕਿਨ ਆਖਰੀ ਚਾਈ ਲਾਈਨ ਲਿਖ ਕੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੋਇਆ
1: ਮਿਹਰਬਾਨੀ ਜੀ
0: ਵਾਪਸੀ ਚ ਬਸ ਸਿਰਖਵਾ ਚਾਹਾਂਗਾ ਤੇ ਤੁਸੀਂ ਆਪਣਾ ਪ੍ਰੋਗਰਾਮ ਜਾਰੀ ਰੱਖੋ ਤੇ ਅੱਗੇ ਆਖਰੀ ਪੰਕਤੀਆਂ ਉਸਦੀ ਨਜ਼ਮ ਦੀਆਂ। ਸ਼ਰੀਫ ਇਨਸਾਨ ਨੂੰ ਜੰਗ ਟਲਤੀ ਰਹੇ ਤੋ ਬਿਹਤਰ ਹੈ, ਇਸ ਲਈ ਇਹ ਸ਼ਰੀਫ ਇਨਸਾਨ ਨੂੰ
1: ਰੰਗ ਰਹੇ,
0: ਜੰਗ ਟਲਤੀ ਰਹੇ ਤੋ ਬਿਹਤਰ ਹੈ, ਔਰ ਨਹੀਂ ਆਪ ਔਰ ਹਮ ਸਭੀ ਕੇ ਆਂਗਨ ਮੇ ਸ਼ਮਾ ਜਲਤੀ ਰਹੇ
1: ਤੋ ਬਿਹਤਰ। ਵਾਹ ਵਾਹ, ਕਮਾਲ, ਵੰਡਰਫੁਲ, ਬਹੁਤ ਸੋਹਣੇ ਵਿਚਾਰ ਨੇ ਜੀ। ਤੇ ਡਾਕਟਰ ਸਾਹਿਬ, ਮੈਂ ਇੱਕ ਸ਼ੇਅਰ ਕਰਾਂਗਾ
0: ਜੀ।
1: ਜਿੱਥੇ ਹੋਣ ਜਹਾਲਤਾਂ, ਪਾਗਲ ਲਾਉਣ ਅਦਾਲਤਾਂ, ਜਿੱਥੇ ਹੋਣ ਜਹਾਲਤਾਂ, ਪਾਗਲ ਲਾਉਣ ਅਦਾਲਤਾਂ, ਖਾਂ ਪੈ ਕਰਨ ਵਕਾਲਤਾਂ, ਤੇ ਸਭ ਨੂੰ ਮਿਲਣ ਜਹਾਲਤਾਂ।
0: ਕਿਆ ਬਾਤ ਹੈ ਸੱਚਾ ਸਿੰਘ ਜੀ,
1: ਇਹ ਮੇਰਾ ਨਹੀਂ ਜੀ ਸ਼ੇਰ, ਮੈਂ ਤੁਹਾਨੂੰ ਪਤਾ ਮੈਨੂੰ
0: ਸਹੀ ਹੋਵੇ। ਲੇਕਿਨ
1: ਹੁਣ ਜਹਾਲਤਾਂ, ਪਾਗਲ ਲਾਉਣ ਅਦਾਲਤਾਂ, ਕਾਂ ਪੈ ਕਰਨ ਵਕਾਲਤਾਂ, ਸਭ ਨੂੰ ਮਿਲਣ ਜਹਾਲਤਾਂ, ਦਿਲ ਨਹੀਂ ਸਾਫ, ਦਿਲ ਦਾ ਸ਼ੀਸ਼ਾ ਸਾਫ ਨਹੀਂ ਰਹਿੰਦਾ ਤੇ ਉੱਥੇ ਫਿਰ ਇਨਸਾਫ ਨਹੀਂ ਰਹਿੰਦਾ। ਸ਼ਾਹ ਦਾ ਤੁਹਾਨੂੰ ਸੁਣਾਉਣ ਲੱਗਾ ਜੀ। ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ, ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ, ਬੁੱਲੇ ਸ਼ਾਹ ਦਾ ਮਨ ਲੈ ਕਹਿਣਾ ਓਏ ਦੇਸ਼ ਦਾ ਰਾਖਾ ਠੱਗ ਨਾ ਰੱਖੀ, ਬੁੱਲੇ ਸ਼ਾਹ ਦਾ ਮਨ ਲੈ ਕਹਿਣਾ ਦੇਸ਼ ਦਾ ਰਾਖਾ ਠੱਗ ਨਾ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਵਨਸ ਅਗੇਨ ਥੈਂਕ ਯੂ ਵੈਰੀ ਮਚ।
0: ਮੋਸਟ ਵੈਲਕਮ, ਫਿਰ ਮਿਲਾਂਗੇ ਜੀ। ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ,
1: ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ, ਥੈਂਕ ਯੂ, ਸਤਿ ਸ੍ਰੀ ਅਕਾਲ। ਇਹ ਸਨ ਜੀ ਸਾਡੇ ਸੱਜਣ ਮਿੱਤਰ ਡਾਕਟਰ ਸਾਹਿਬ ਨੇ, ਵੰਡਰਫੁਲ ਮੈਨ, ਜੈਂਟਲਮੈਨ ਔਰ ਸ਼ਰੀਫ ਆਦਮੀ। ਤੇ ਹੁਣ ਅਸੀਂ ਆ ਰਹੇ ਹਾਂ ਖਾਲਸਾ ਜੀ, ਮੈਂ ਤੁਹਾਡੇ ਵੱਲ ਆ ਰਿਹਾ, ਰੈਡੀ ਹੋ ਜਾਓ ਤੁਸੀਂ ਜੇ ਸੁਣ ਰਹੇ ਹੋ ਤੇ ਬੰਦ ਕਰ ਦਿਓ ਪਲੀਜ਼ ਆਪਣਾ ਰੇਡੀਓ ਨੂੰ। ਅਲਾਓ ਜੀ, ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਾਓ, ਠੀਕ ਠਾਕ ਹੋ?
2: ਚੜ੍ਹਦੀਆਂ ਕਲਾ ਜੀ, ਚੜ੍ਹਦੀਆਂ ਕਲਾ,
1: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਚੜ੍ਹਦੀ ਕਲਾ ਚ।
2: ਡਾਕਟਰ ਦਲਬੀਰ ਸਿੰਘ ਲਹਿਰੀ ਉਹਨਾਂ ਨੇ
1: ਹਾਂਜੀ,
2: ਨਹੀਂ ਜੀ ਮੇਰਾ ਤੇ ਮੇਰੇ ਤੇ ਵੱਡੇ ਭਰਾਵਾਂ ਵਰਗੇ ਜੇ ਬਹੁਤ ਜਿਆਦਾ ਪਿਆਰ ਹੈ ਮੇਰਾ ਇਹਨਾਂ ਦੇ ਨਾਲ।
1: ਬਿਲਕੁਲ ਬਿਲਕੁਲ ਜੀ, ਬੜੀ ਚੰਗੀ ਗੱਲ ਹੈ, ਵੇਖ ਲਓ ਸੱਜਣ ਮਿੱਤਰ ਨੇ ਸਾਡੇ ਤੇ ਉਹਨਾਂ ਨੇ ਸਾਨੂੰ ਪੜਾਇਆ ਨਹੀਂ ਹੈ।
2: ਹਾਂਜੀ ਹਾਂਜੀ ਹਾਂਜੀ,
1: ਬਹੁਤ ਵਧੀਆ
2: ਗੱਲ। ਇਹ ਜਿਹੜੇ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਹੁੰਦੇ ਸਨ ਨਾ, ਤੇ ਉੱਥੇ ਮੈਂ ਅਕਸਰ ਇਹਨਾਂ ਦੇ ਕੋਲ ਚਲੇ ਜਾਂਦਾ ਹੁੰਦਾ।
1: ਅੱਛਾ
2: ਜੀ, ਤੇ ਇਹਨਾਂ ਨੇ ਮੈਨੂੰ ਦੱਸ ਦੇਣਾ ਤੇ ਅੱਜ ਮੇਰੀ ਰਾਤ ਦੀ ਡਿਊਟੀ ਹੈ ਹਾਂਜੀ, ਤੇ ਫੇਰ ਮੈਂ ਕੋਈ ਦਾਲ ਦੂਲ ਬਣਾ ਕੇ, ਕਿਉਂਕਿ ਇਹ ਜਿਆਦਾ ਅੰਗਰੇਜ਼ੀ ਰਾਸ਼ਨ ਨਹੀਂ ਖਾਂਦੇ ਨੇ।
1: ਅੱਛਾ,
2: ਫੇਰ ਮੈਂ ਕੋਈ ਸਬਜ਼ੀ ਕੋਈ ਰੋਟੀਆਂ ਰਾਟੀਆਂ ਪਕਾ ਕੇ ਤੇ ਇਹਨਾਂ ਵਾਸਤੇ ਸਿਆਲ ਦੇ ਦਿਨਾਂ ਦੇ ਵਿੱਚ ਉਦੋਂ ਮੇਰੇ ਕੋਲ ਕਾਰ ਨਹੀਂ ਸੀ ਹੁੰਦੀ ਤੇ ਲਾਇਸੈਂਸ ਨਹੀਂ ਸੀ ਹੁੰਦਾ, ਫੇਰ ਮੈਂ ਟ੍ਰੇਨ ਚ ਬਹਿ ਕੇ ਤੇ ਇਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਣਾ ਕਰਨਾ ਇਹਨਾਂ ਦੇ।
1: ਫੇਰ ਤੇ ਤੁਹਾਡਾ ਕਾਫੀ ਪਿਆਰ ਦੋਸਤੀ ਆ ਆਪਸ ਵਿੱਚ।
2: ਹਾਂਜੀ ਹਾਂਜੀ ਬਹੁਤ ਜਿਆਦਾ ਜੀ, ਮੈਂ ਇਹਨਾਂ ਦੇ ਛੋਟੇ ਭਰਾ ਵਾਂਗੂ, ਮਤਲਬ ਜਿਵੇਂ ਬੜਾ ਇਹਨਾਂ ਦਾ ਮਾਣ ਸਤਿਕਾਰ ਕਰਦਾ ਰਿਹਾ।
1: ਨਾਈਸ ਆਦਮੀ, ਬਹੁਤ ਪਿਆਰੇ ਆਦਮੀ, ਮੈਨੂੰ ਤੇ ਉੱਥੇ ਕਵੀ ਸੁਨੇਹੇ ਚ ਮਿਲਦੇ ਹੁੰਦੇ ਸਨ, ਸਿਰਫ ਸਤਿ ਸ੍ਰੀ ਅਕਾਲ ਹੀ ਹੁੰਦੀ ਹੁੰਦੀ ਸੀ ਇਹਨਾਂ ਨਾਲ।
2: ਹਾਂਜੀ ਹਾਂਜੀ, ਮੇਰਾ ਤੇ ਬਹੁਤ ਹੀ ਇਹਨਾਂ ਦੇ ਨਾਲ ਪੁਰਾਣਾ ਸੰਬੰਧ ਜੇ, ਪਰ ਇਹਨਾਂ ਨੇ ਜਿਹੜੀਆਂ ਰੌਣਕਾਂ ਲਾਈਆਂ ਤੇ ਜਿਹੜੀਆਂ ਗੂੜ ਗਿਆਨ ਦੀਆਂ ਗੱਲਾਂ ਬਾਤਾਂ ਇਹਨਾਂ ਨੇ ਕੀਤੀਆਂ,
1: ਬਹੁਤ ਜੈਂਟਲਮੈਨ
2: ਤੇ ਵਧੀਆ। ਹਾਂਜੀ ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ। ਤੇ ਜਿਹੜੇ ਤੁਸੀਂ ਅੱਗੋ ਸ਼ੇਰ ਸੁਣਾਏ ਨੇ, ਹਾਂਜੀ
1: ਮਿਹਰਬਾਨੀ,
2: ਤੇ ਉਹ ਵੀ ਬੜੇ ਵਧੀਆ ਨੇ ਜੀ। ਹਾਂਜੀ
1: ਥੈਂਕ ਯੂ।
2: ਲੋ ਫਿਰ ਮੇਰੇ ਕੋਲ
1: ਆਉਣ ਦਿਓ, ਅੱਜ ਕੀ ਸੁਣਾਓਗੇ ਸਾਨੂੰ ਤੁਸੀਂ?
2: ਮੈਂ ਤੁਹਾਨੂੰ ਮੈਂ ਅੱਜ ਖਬਰ ਹੀ ਸੁਣਾਉਣੀ, ਮੈਂ ਵੀ ਖਬਰ ਹੀ, ਮੈਂ ਤੁਹਾਨੂੰ ਅੱਜ ਇੱਕ ਖਬਰ ਸੁਣਾਉਣੀ ਹੈ ਜਰਮਨ ਦੀ।
1: ਅੱਛਾ ਸੁਣਾਓ।
2: ਹਾਂਜੀ ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ।
1: ਵਾਹ ਵਾਹ ਵਾਹ ਵਾਹ, ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਬੋਲਣਾ ਚਾਹੁੰਦੇ ਹੋ। ਹਾਂਜੀ
2: ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ, ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ।
1: ਵਾਹ,
2: ਇੱਥੇ ਜ਼ੋਰ ਅਜ਼ਮਾਈ ਕਾਹਤੋਂ ਕਰਦੇ ਹੋ?
1: ਵਾਹ ਵਾਹ,
2: ਉਹ ਗੰਦੀਆਂ ਗਾਲਾਂ ਕੱਢੋ, ਦੁਨੀਆਂ ਸੁਣਦੀ ਜੇ, ਗੰਦੀਆਂ ਗਾਲਾਂ ਕੱਢੋ ਦੁਨੀਆਂ ਸੁਣਦੀ ਜੇ, ਨਾਲੇ ਦੇਖੇ ਜਦੋਂ ਦਾੜੀਆਂ ਫੜਦੇ ਹੋ।
1: ਵਾਹ ਵਾਹ ਵਾਹ ਵਾਹ, ਕਮਾਲ ਹੈ ਬਈ।
2: ਗੰਦੀਆਂ ਗਾਲਾਂ ਕੱਢੋ ਦੁਨੀਆਂ ਸੁਣਦੀ ਜੇ, ਨਾਲੇ ਦੇਖੇ ਜਦੋਂ ਦਾੜੀਆਂ ਫੜਦੇ
1: ਹੋ।
2: ਉਹ ਬੁੱਕਲ ਵਿੱਚ ਮੂੰਹ ਪਾ ਕੇ ਤੇ ਕਦੇ ਸੋਚੋ, ਕਿਉਂ ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ?
1: ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ? ਇੰਨੀ ਇੰਨੀ ਕਿੱਥੇ ਅਕਲ ਸਾਡੇ ਲੋਕਾਂ ਕੋਲ?
2: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ।
1: ਵਾਹ ਵਾਹ,
2: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ,
1: ਪੱਲੇ ਵਾਹ,
2: ਬਦਨਾਮੀ ਤੇ ਕਾਣ ਸਿੱਖੀ ਦਾ ਕਰਦੇ ਹੋ।
1: ਬਿਲਕੁਲ ਬਿਲਕੁਲ ਕਰਦੇ ਨੇ ਜੀ,
2: ਬਦਨਾਮੀ ਤੇ ਕਾਣ ਸਿੱਖੀ ਦਾ ਕਰਦੇ ਹੋ। ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ।
1: ਵਾਹ ਵਾਹ, ਇਹੋ ਤੇ ਸਮੱਸਿਆ।
2: ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ, ਉਹ ਕਿਸੇ ਦੇ ਵੀ ਉਹ ਭਾਵੇਂ, ਬਸ ਜਿਹੜਾ ਗੁਰਦੁਆਰੇ ਗਿਆ ਉਹ ਕੁਝ ਨਾ ਕੁਝ ਲੁੱਟਣ ਹੀ ਗਿਆ।
1: ਲੁੱਟਣ ਹੀ ਗਿਆ, ਵਾਕਈ ਅੱਜ ਕੱਲ ਦੇ ਰਿਕਾਰਡ ਤੱਕ ਤੇ ਇਹੋ ਹੀ ਪਤਾ ਲੱਗਦਾ।
2: ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ, ਨਾਲੇ ਆਖੋ ਰੱਜੇ ਪੁੱਜੇ ਕਰਦੇ ਹੋ।
1: ਬਿਲਕੁਲ, ਭੁੱਖ ਤੇ ਦਿਮਾਗ ਚ ਹੁੰਦੀ ਆ, ਘਰੋਂ ਭਾਵੇਂ ਰੱਜੇ ਹੀ ਹੋਣ ਜੀ।
2: ਨਾਲੇ ਆਖੋ ਰੱਜੇ ਪੁੱਜੇ ਕਰਦੇ ਹੋ, ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ, ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ, ਨੇਤਾ ਬਣ ਲਈ ਨਿਤ ਇਲੈਕਸ਼ਨ ਲੜਦੇ ਹੋ। ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ, ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ, ਏਜੰਟੀ ਠੱਗੀਆਂ ਵੱਡੀਆਂ ਚੋਰੀ ਕਰਦੇ ਹੋ।
1: ਜਿਉਂਦੇ ਰਹੋ, ਬਿਲਕੁਲ ਐਗਜੈਕਟਲੀ ਬਿਆਨ ਕਰ ਰਹੇ।
2: ਬਣਦੇ ਕੰਮ ਵਿੱਚ ਸਦਾ ਰੁਕਾਵਟ ਬਣਦੇ ਹੋ, ਬਣਦੇ ਕੰਮ ਵਿੱਚ ਸਦਾ ਰੁਕਾਵਟ ਬਣਦੇ ਹੋ, ਗੱਜਣ ਵਾਲਿਓ ਬੇਮੌਸਮੇ ਵਰਦੇ ਹੋ।
1: ਵਾਹ ਵਾਹ ਵਾਹ ਵਾਹ,
2: ਉਹ ਗੱਜਣ ਵਾਲਿਓ ਬੇਮੌਸਮੇ ਵਰਦੇ ਹੋ।
1: ਜੇ ਨਾ ਵਰਨਾ
2: ਦੇਰ ਟੀਸੀ ਦਾ
1: ਜੀ,
2: ਦੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ, ਦੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ, ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ।
1: ਐਡਾ ਨਿਸ਼ਾਨਾ ਛਿੱਤਰ ਦਾ ਬੇਰੀ ਨੂੰ ਮਾਰਦੇ ਨੇ ਕਿ ਬੇਰ ਤੇ ਵੱਜਦਾ ਸਿੱਧਾ। ਵਾਹ ਵਾਹ ਵਾਹ ਵਾਹ,
2: ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ,
1: ਵਾਹ,
2: ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ।
1: ਬਹੁਤ ਖੂਬ, ਜਿਉਂਦੇ ਰਹੋ।
2: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ।
1: ਵਾਹ,
2: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ, ਉਹ ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ, ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ।
1: ਖੂਬ ਖਾਲਸਾ ਜੀ। ਕਿਆ
2: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ
1: ਜੀ,
2: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ, ਅੰਮ੍ਰਿਤ ਵੇਲੇ ਗੁਰਬਾਣੀ ਵੀ ਪੜ੍ਹਦੇ ਹੋ।
1: ਵਾਹ ਵਾਹ ਵਾਹ ਵਾਹ।
2: ਉਹ 100 ਸਾਲ ਵਿਚ ਕਿੰਨਾ ਪੈਂਡਾ ਤੈਅ ਹੋਇਆ, 100 ਸਾਲ ਵਿਚ ਕਿੰਨਾ ਪੈਂਡਾ ਤੈਅ ਹੋਇਆ। ਨਵੀਂ ਗੱਡੀ ਵਿਚ ਨਿੱਤ ਬੁਸ਼ਕੜੀ ਧਰਦੇ ਹੋ, ਨਵੀਂ ਗੱਡੀ ਵਿਚ ਨਿੱਤ ਬੁਸ਼ਕੜੀ ਧਰਦੇ ਹੋ, ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦੇ, ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦੇ, ਵੇਖਾਂ ਕਿੰਜ ਸਰੂਪੇ ਲੈ ਲੈ ਤਰਦੇ ਹੋ, ਵੇਖਾਂ ਕਦੋਂ ਸਰੂਪੇ ਲੈ ਲੈ ਤਰਦੇ ਹੋ, ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ, ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ, ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ, ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ।
1: ਕਿਆ ਬਾਤ।
2: ਅੰਤ ਸਮਾਂ ਹੈ ਲੇਖਾ ਪਾਈ ਪਾਈ ਦਾ, ਅੰਤ ਸਮੇਂ ਹੈ ਲੇਖਾ ਪਾਈ ਪਾਈ ਦਾ, ਉਹ ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ, ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ, ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ,
1: ਬਿਲਕੁਲ ਬਿਲਕੁਲ,
2: ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ, ਉਹ ਬਜਰ ਕਰੈਤਾਂ ਕਰਦੇ ਵੀ ਨਾ ਡਰਦੇ ਹੋ, ਬਜਰ ਕੁਰੈਤਾਂ ਕਰਦੇ ਵੀ ਨਾ ਡਰਦੇ ਹੋ, ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ,
1: ਬਿਲਕੁਲ,
2: ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ, ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ, ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ ਜੀ।
1: ਬਹੁਤ ਬਹੁਤ ਖਾਲਸਾ ਜੀ, ਤੁਸੀਂ ਬਹੁਤ ਸੋਹਣਾ ਬਿਆਨ ਕੀਤਾ ਤੇ ਉਹਦੇ ਚੋਂ ਤੁਹਾਡਾ ਦੁੱਖ ਵੀ ਪ੍ਰਗਟ ਹੋ ਰਿਹਾ। ਇਹ ਤੁਹਾਡਾ ਹੀ ਦੁੱਖ ਨਹੀਂ, ਇਹ ਸਾਰੇ ਸੁਹਿਰਦ ਲੋਕਾਂ ਦਾ ਦੁੱਖ ਹੈ ਜਿਹੜਾ ਤੁਸੀਂ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਬਾਹਰ ਕਿਤੇ ਝਗੜਾ ਹੋ ਜਾਏ ਖਾਲਸਾ ਜੀ, ਤੇ ਕੋਈ ਦੁਕਾਨਦਾਰ ਜਾਂ ਕੋਈ ਹੋਰ ਆਦਮੀ ਕਿਤੇ ਸਿੱਖ ਜੀ ਨੂੰ ਘੂਰੇ ਮਾਰ ਦੇ, ਚਾਰ ਜਾਂ ਕਿਤੇ ਦਾੜੀ ਨੂੰ ਹੱਥ ਪਾ ਲਏ, ਤੇ ਵੀਡੀਓ ਵਾਇਰਲ ਕਰਕੇ ਉੱਥੇ ਸਾਡੇ ਨਿਹੰਗ ਸਿੰਘ ਵੀ ਪਹੁੰਚ ਜਾਂਦੇ ਨੇ ਵੀ ਤੁਸੀਂ ਸਿੱਖ ਦੀ ਦਾੜੀ ਨੂੰ ਹੱਥ ਪਾਇਆ ਯੇ ਵੋ। ਭਾਈ ਜਦੋਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਇੱਕ ਸਿੱਖ ਦੂਜੇ ਸਿੱਖ ਦੀ ਦਾੜੀ ਨੂੰ ਹੱਥ ਪਾਉਂਦਾ, ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ? ਨਹੀਂ ਕਰਦੇ ਕਿ ਇਹ ਜਦੋਂ ਪੱਗਾਂ ਲਾ ਲਾ ਕੇ ਭੁਆ ਭੁਆ ਕੇ ਤੇ ਗੁਰਦੁਆਰਿਓ ਵੀ ਬਾਹਰ ਸੁੱਟਣ ਡਏ ਹੁੰਦੇ ਹੋ, ਓਏ ਜਿੱਥੇ ਹੁਣੇ ਕੀਰਤਨ ਹੋਣ ਡਿਆ ਸੀ, ਵਾਹਿਗੁਰੂ ਵਾਹਿਗੁਰੂ ਦਾ ਜਾਪ ਹੋਣ ਡਿਆ ਸੀ, ਉੱਥੇ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦੇ ਆ, ਤੁਹਾਨੂੰ ਸ਼ਰਮ ਨਹੀਂ ਆਉਂਦੀ?
2: ਹਾਂਜੀ,
1: ਸਾਡੀ ਕੌਮ ਨੂੰ ਕਿਹੋ ਜਿਹਾ ਕੀ ਸਮਝਣਗੇ ਲੋਕ। ਨੰਬਰ 2 ਦੇ ਉੱਤੇ ਇਹ ਗੋਲਕ ਦੀਆਂ ਲੜਾਈਆਂ ਨੇ ਸਾਰੀਆਂ, ਬੇਸ਼ੱਕ ਗੱਲ ਨੂੰ ਜਿਤਨਾ ਮਰਜ਼ੀ ਘੁਮਾ ਲਓ, ਤੁਸੀਂ ਪੈਸੇ ਦੇ ਭੁੱਖੇ ਲੋਕ ਹੋ, ਤੁਹਾਡੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਾਸਾ ਵੀ ਸਤਿਕਾਰ ਨਹੀਂ ਗਾ, ਤੁਸੀਂ ਢੌਂਗੀ ਲੋਕ ਹੋ। ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਸਾਧ ਤੇ ਤਾਂਤਰਿਕ ਢੌਂਗੀ ਨੇ, ਉਹ ਹੀ ਨਕਸ਼ਾ ਤੁਹਾਡਾ ਹੈ। ਸਾਰੀਆਂ ਸਾਨੂੰ ਕੀ ਕਹਿੰਦੀ ਹੈ, ਸਾਡੇ ਬਾਰੇ ਕੀ ਸੋਚਦੀ ਹੈ? ਗੁਰਦੁਆਰਿਆਂ ਚ ਇਸ ਤਰ੍ਹਾਂ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ? ਏਅਰਪੋਰਟ ਤੇ ਇਮੀਗ੍ਰੇਸ਼ਨ ਅਫਸਰ ਕਹੇ ਨਾ ਸਿੱਖ ਨੂੰ, ਤੂੰ ਪੱਗ ਲਾ, ਮੈਂ ਤੇਰੀ ਮਤਲਬ ਕਿ ਤਲਾਸ਼ੀ ਲੈਣੀ ਹੈ, ਜਾਂ ਅਸੀਂ ਮੋਰਚਾ ਲਾ ਦਿਆਂਗੇ ਵੀ ਤੂੰ ਸਿੱਖ ਦੀ ਪੱਗ ਕਿੱਦਾਂ ਲਵਾ ਸਕਦੀ। ਆਪ ਵੀ ਕੁਝ ਸ਼ਰਮ ਕਰੋ, ਤੁਸੀਂ ਤੇ ਮਿੰਟ ਸਕਿੰਟ ਦੇ ਵਿੱਚ ਮਤਲਬ ਕਿ ਪੱਗਾਂ ਲਾ ਕੇ ਉਹ ਮਾਰ ਦਿਓ ਇੱਕ ਦੂਜੇ ਦੀਆਂ। ਹੈ ਛੈਣੇ ਖੜਕਣ ਡੇ ਹਨ ਗੁਰੂ ਦੇ ਰੂਪ ਵਿਚ ਭਜਨਾ ਦੇ ਨਾਲ, ਇਹ ਛੈਣੇ ਤੁਸੀਂ ਲੱਕਾਂ ਚ ਮਾਰਦੇ ਹੋ, ਢੋਲਕੀਆਂ ਵਗਾਟੀਆਂ ਮਾਰਨ ਡੇ ਹੋ। ਇਕ ਪਾਸੇ ਮੈਂ ਜੀ ਇਕ ਵੀਡੀਓ ਵੇਖੀ ਲੜਾਈ ਯੂਰਪ ਦੀ, ਉਹ ਵੀ ਆਪਣੇ ਕੈਨੇਡਾ ਦੀ ਸੀ ਖਾਲਸਾ ਜੀ, ਉੱਥੇ ਵੀ 2 ਪਾਰਟੀਆਂ ਭਿੜ ਪਈਆਂ, ਤੇ ਪਾਰਟੀਆਂ ਦਾ ਮਤਲਬ ਹੈ ਕਿ 20-30 ਬੰਦੇ ਇਧਰ ਤੇ 20-30 ਉਧਰ। ਉਹ ਬੀਬੀਆਂ ਇੱਧਰ ਤੇ ਕੁਛ ਬੰਦੇ ਇੱਧਰ ਡਰ ਕੇ ਉਹ ਕਹਿਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਮਾਇਕ ਤੇ। ਜਿਹੜੇ ਲੜਨ ਡਏ ਹਨ ਉਹ ਗਾਲਾਂ ਉਹ ਕੱਢਣ ਡਏ ਹਨ ਜਿਹੜੀਆਂ ਮੈਂ ਤੇ ਤੈਨੂੰ ਸੁਣਾ ਨਹੀਂ ਸਕਦਾ ਔਨ ਏਅਰ, ਤੇ ਤੈਨੂੰ ਸੁਣਨ ਦੀ ਜ਼ਰੂਰਤ ਵੀ ਨਹੀਂ, ਤੁਹਾਨੂੰ ਪਤਾ ਹੈ ਉਹ ਕਿਹੜੀਆਂ ਗਾਲਾਂ ਕੱਢ ਰਹੇ ਹੋਣਗੇ ਇੱਕ
2: ਦੂਜੇ। ਹਾਂਜੀ
1: ਅਜੇ ਅਤੇ ਹੱਥ ਆ ਜਗ੍ਹਾ ਇਹੋ ਜਿਹੀਆਂ ਗੰਦੀਆਂ ਕਿਸ ਤਰ੍ਹਾਂ ਤੁਹਾਡੇ ਮੂੰਹੋਂ ਇਹੋ ਜਿਹੀਆਂ ਗੰਦੀਆਂ ਗਾਲਾਂ ਨਿਕਲਦੀਆਂ ਨੇ, ਫਿਰ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਸਾਰੀ ਦੁਨੀਆਂ ਦੇ ਵਿੱਚ, ਫਿਰ ਅੰਗਰੇਜ਼ ਜਾਂ ਦੂਜੀਆਂ ਕੌਮਾਂ ਦਾ ਇੰਪ੍ਰੈਸ਼ਨ ਇਹ ਚਰਚ ਨੇ ਸਾਡੇ ਸਾਡੇ ਗੁਰੂ ਜਿਤਰਾ ਵੀ ਇਹ ਚਰਚ ਵੀ ਇੱਦਾਂ ਕਰਦੇ ਨੇ, ਜਿੱਥੇ ਪਵਿੱਤਰ ਜਗ੍ਹਾ ਉੱਥੇ ਵੀ ਇਹ ਇਸ ਤਰ੍ਹਾਂ ਲੜਦੇ ਨੇ। ਹਾਂਜੀ ਤੇ ਪੈਸੇ ਜੇ ਭੁੱਖੇ ਹੋ ਤੁਸੀਂ, ਹਾਂਜੀ ਇਹ ਪੈਸੇ ਦੀ ਭੁੱਖ ਹੀ ਤੁਹਾਨੂੰ ਲੜਾਈ ਜਾਣ ਲਈ ਹੈ, ਤੇ ਬਹੁਤੀਆਂ ਪੱਗਾਂ ਤੇ ਸ਼ਸਤਰਾਂ ਵਾਲੇ ਹੋ ਤੁਸੀਂ, ਜਲੂਸ ਕੱਢ ਰਹੇ ਹੋ ਸਿੱਖੀ ਦਾ ਜ਼ਿਆਦਾ, ਆਮ ਸਿੱਖ ਤੇ ਨਿਮਰਤਾ ਵਾਲੇ ਬੰਦੇ ਹੈਗੇ ਨੇ ਉਹ ਤੇ ਕਿਹੜੀ ਚੀਜ਼ਾਂ ਦਾ ਖਿਆਲ ਰੱਖਦੇ ਨੇ,
2: ਹਾਂਜੀ
1: ਤੁਸੀਂ ਜ਼ਿਆਦਾ ਜਲੂਸ ਕੱਢ ਰਹੇ ਹੋ, ਜਦੋਂ ਤੁਸੀਂ ਬਿਨਾਂ ਸੋਚੇ ਅਗਲੇ ਦੀ ਦਾੜੀ ਨੂੰ ਹੱਥ ਪਾਉਂਦੇ ਹੋ ਤੇ ਉਹਨੇ ਵੀ ਤਾਂ ਤੁਹਾਡੀ ਨੂੰ ਪਾਉਣਾ ਹੀ ਹੈ, ਇਹੋ ਹੀ ਪਰ ਲੜਾਈ ਹੈ ਹੀ ਪੈਸੇ ਦੀ ਹੈ, ਗੋਲਕ ਦੀ ਹੈ, ਹੋਰ ਕਾਹਦੀ ਹੈ, ਤੇ ਤੁਹਾਡੀ ਕਿੰਨੀ ਕੁ ਮਤਲਬ ਕਿ ਸ਼ਰਧਾ ਗੁਰਦੁਆਰਿਆਂ ਦੇ ਵਿੱਚ ਉਹ ਇੱਥੋਂ ਹੀ ਯਾਦ ਹੁੰਦੀ ਕਿ ਸ਼ਰਧਾ ਨਾਲ ਤੇ ਅਸੀਂ ਜਾਂਦੇ ਹੀ ਨਹੀਂ, ਅਸੀਂ ਤਾਂ ਦਾਤ ਹਾਂ ਸਾਰੇ ਲੋਕੀ, ਗੁਰਦੁਆਰਿਆਂ ਤੋਂ ਪੈਸੇ ਖਸਕਾਏ ਜਾਂਦੇ। ਇੰਗਲੈਂਡ ਦੇ ਵਿੱਚ ਆਹੂਹਰ ਹੁੰਦਾ ਨਾ ਜੀ, ਜਿਹੜੀ ਸਟੋਪ ਸਾਵਾ ਮਸ਼ੀਨ ਹੁੰਦੀ ਜਿਹਦੇ ਨਾਲ ਅਸੀਂ ਆਪਣੇ ਟੈਪਿਸ਼ ਸਾਫ਼ ਕਰਦੇ ਹਾਂ ਕਲੀਨ ਵਗੈਰਾ, ਇਹ ਗੋਲਕ ਦੇ ਵਿੱਚ ਪਤਲੀ ਜੀ ਮੋਰੀ ਹੁੰਦੀ ਹੈ ਜਿਹਦੇ ਚ ਉਹਦੀ ਨੋਟ ਅੰਦਰ ਚਲ ਜਾਂਦਾ, ਉੱਥੇ ਹੂਵਰ ਨਾਲ ਧਰ ਕੇ ਨਾ ਤੇ ਹੂਵਰ ਚਲਾ ਦਿੱਤਾ ਜਾਂਦਾ ਤੇ ਉਹ ਨੋਟ ਖਿੱਚ ਕੇ ਨਾਲ ਲਾ ਲੈਂਦਾ ਤੇ ਫਿਰ ਤਾਰ ਅੰਦਰ ਪਾ ਕੇ ਤੇ ਨੋਟ ਬਾਹਰ ਕੱਢੀ ਚਲੇ ਜਾਣ ਡੇ ਹੁੰਦੇ, ਵੀਡੀਓ ਬਣੀ ਹੂਵਰ ਨਾਲ ਪੈਸੇ ਕੱਢਦੇ ਗੋਲਕਾਂ ਦੇ ਵਿੱਚੋਂ। ਵੇਖ ਲਓ ਉਹਨੇ ਉਹ ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਹੋਣਗੇ, ਕਿੰਨੇ ਕੁ ਗੁਰਦੁਆਰੇ ਤੋਂ ਡਰਦੇ ਹੋਣਗੇ, ਕਿੰਨੇ ਕੁ ਬਾਣੀ ਤੋਂ ਡਰਦੇ ਹੋਣਗੇ, ਤੇ ਆਹ ਜਿਹੜੇ ਹੇੜਾਂ ਦੀਆਂ ਹੇੜਾਂ ਇੱਕ ਦੂਜੇ ਨੂੰ ਮਾਰਦੀਆਂ ਗਾਲਾਂ ਕੱਢਦੀਆਂ ਨੇ, ਫਿਰ ਅਖਬਾਰਾਂ ਚ ਆਉਂਦਾ ਇੰਡੀਆ ਤੱਕ ਸਾਰੀ ਦੁਨੀਆ, ਫਿਰ ਇਹਨਾਂ ਦੀਆਂ ਵਹਿੰਦੇ ਨੇ ਵੀਡੀਓ ਵਹਿੰਦੇ ਨੇ, ਇਹ ਜਿਹੜੇ ਵਾਹਿਗੁਰੂ ਕਰਨ ਵਾਲੇ ਇਹਨਾਂ ਨੂੰ ਗੱਤਕਾ ਖੇਡਦਿਆਂ ਵੇਖੋ ਗੁਰੂ ਗ੍ਰੰਥ, ਉਹ ਜਿੱਥੇ ਤੁਸੀਂ ਮੱਥਾ ਲਾਉਣਾ ਉਧਰ ਨੂੰ ਤਾਂ ਤੁਸੀਂ ਮੂੰਹ ਨਹੀਂ ਕਰ ਰਹੇ ਤੇ ਆਪਸ ਵਿੱਚ ਲੜ ਲੜ ਕੇ ਆਪਣਾ ਆਪਣੀ ਕੌਮ ਦਾ ਜਲੂਸ ਕੱਢਣ ਡਏ ਹੋ ਤੁਸੀਂ, ਸ਼ਰਮ ਕਰੋ ਉਸ ਵਰਦੀ ਦੀ ਜਿਹੜੀ ਤੁਸੀਂ ਪਾਈ ਹੈ, ਉਹ ਜਿਹੜਾ ਅੰਮ੍ਰਿਤ ਛਕਿਆ ਉਹਦੀ ਸ਼ਰਮ ਕਰੋ ਥੋੜੀ ਬਹੁਤੀ, ਉਹਦਾ ਲਿਹਾਜ ਕਰੋ, ਉਹ ਪਾਹੁਲ ਜਿਹੜੀ ਆ ਪੁੱਤਰਾਂ ਦੇ ਦਾਨੀ ਦੀ ਹੈ ਜਿਹਨੇ ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ, ਉਹ ਤੁਹਾਡੀ ਸੂਰਤ ਚੋਂ ਉਹਦੀ ਸੀਰਤ ਦਿਸਦੀ ਹੈ ਜਦੋਂ ਤੁਸੀਂ ਵਰਦੀ ਵਿੱਚ ਫਸ ਰਹੇ ਹੁੰਦੇ ਹੋ ਤੇ ਐਕਸ਼ਨ ਤੁਹਾਡੇ ਕਿਹੋ ਜਿਹੇ ਨੇ।
2: ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ, ਬਚਣਾ ਚਾਹੀਦਾ ਇਹੋ ਜਿਹੀਆਂ ਗੱਲਾਂ,
1: ਇਹਨਾਂ ਗੱਲਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ, ਤੇ ਜੇ ਵਰਲਡ ਵਾਰਾਂ ਦਾ ਫੈਸਲੇ ਵੀ ਟੇਬਲ ਤੇ ਬਹਿ ਕੇ ਜੇ ਹੋ ਗਏ ਸੀ ਤੇ ਤੁਸੀਂ ਵੀ ਗੁਰਦੁਆਰੇ ਚ ਇੱਕ ਲਾਂਭੇ ਕਮਰੇ ਦੇ ਵਿੱਚ ਬਹਿ ਕੇ ਕਰ ਲਿਆ ਕਰੋ ਫੈਸਲੇ ਜੋ ਹੋਣੇ ਨੇ ਹੱਥ ਚ ਜਾਂ ਅਗੇਂਸਟ ਹੋਣੇ ਨੇ ਤੁਹਾਡੇ, ਪਰ ਜਿਹੜਾ ਸਾਡਾ DNA ਹੈ ਉਹ ਮੂੰਹ ਨਾਲ ਫੈਸਲੇ ਕਰਨ ਵਾਲਾ ਨਹੀਂ ਹੈਗਾ, ਡਿਸਿਪਲਿਨ ਸਿੱਖੋ, ਤੁਸੀਂ ਬੇਇੱਜ਼ਤੀ ਕਰਵਾ ਰਹੇ ਹੋ ਕੌਮ ਦੀ, ਤੁਸੀਂ ਜਿਨ੍ਹਾਂ ਨੇ ਸਾਹਮਣਿਆ ਕੌਮ ਦੀ ਇੱਜ਼ਤ,
2: ਹਾਂਜੀ ਹਾਂਜੀ ਬਿਲਕੁਲ,
1: ਮਤਲਬ ਕਿ ਤੁਹਾਡੀ ਜਿਹੜੀ ਕਵਿਤਾ ਉਹਦੇ ਚ ਇਹੋ ਹੀ ਦੁੱਖ ਹੈ ਸਾਰਾ,
2: ਹਾਂਜੀ ਹਾਂਜੀ ਬਿਲਕੁਲ ਜੀ,
1: ਜੇ ਆਮ ਸਿੱਖ ਨੂੰ ਸ਼ਰਮ ਆਉਂਦੀ ਹੈ ਤੇ ਤੁਹਾਨੂੰ ਤੇ ਮੈਂ ਕੀ ਦੱਸਾਂ ਵੀ ਤੁਸੀਂ ਕਿੱਦਾਂ ਦੇ ਹੋਗੇ, ਤੁਸੀਂ ਤੇ ਸ਼ਰਮ ਕੱਟਦੇ ਹੀ
2: ਬਿਲਕੁਲ ਜੀ, ਹਾਂਜੀ ਹਾਂਜੀ, ਬਹੁਤ ਮਾੜੀ ਗੱਲ ਜਿਹੜੀ ਹੈ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਲੋਕ, ਬਹੁਤ ਮਾੜੀ ਗੱਲ ਹੈ,
1: ਇਸ ਤੋਂ ਮਾੜੀ ਗੱਲ ਹੋਰ ਕੋਈ ਨੀ, ਤੇ ਇਹ ਸਾਰੀ ਕੌਮ ਨੂੰ ਲੋਕ ਧਿਕਾਰ ਤੇ ਫਟਕਾਰ ਪਾਉਂਦੇ ਨੇ ਜਿੱਥੇ ਇਹੋ ਜਿਹੇ ਲੋਕ,
2: ਹਾਂਜੀ ਹਾਂਜੀ ਹਾਂਜੀ,
1: ਕਿੱਥੇ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਤੇ ਖੜਨਾ, ਇੱਕ ਬੰਦੇ ਨੇ ਸਿਰ ਤੇ ਚੁੱਕਿਆ ਹੁੰਦਾ ਉੱਤੇ ਉਹ ਕੀ ਹਾਂਜੀ ਤੇ ਅੱਗੇ ਪਾਣੀ ਚੜਦੇ ਨੇ, ਲੋਕੀ ਖੜੇ ਹੋ ਜਾਂਦੇ ਨੇ ਬਾਜ਼ਾਰ ਚ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਣ ਲਈ ਹੁੰਦੀ ਹੈ, ਤੇ ਤੁਸੀਂ ਉਹਦੇ ਉੱਤੇ ਖਲੋ ਕੇ ਗੱਤਕਾ ਖੇਡਦੇ ਹੋ, ਉਹਦੇ ਸਾਹਮਣੇ ਗੰਦੀਆਂ ਗਾਲਾਂ ਕੱਢਦੇ ਹੋ,
2: ਹਾਂਜੀ ਹਾਂਜੀ
1: ਜਾਣ ਦਿਓ ਅਕਲ ਨੂੰ,
2: ਜਦੋਂ ਇਹਨਾਂ ਦਾ ਹਾਂਜੀ ਬਹੁਤ ਬਹੁਤ ਤੰਗ ਹੋਣਗੇ ਜੀ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਲੋਕ ਜਿਹੜੇ ਨੇ ਬਹੁਤ ਤੰਗ
1: ਹੋਣਗੇ ਸਾਰੀ ਸਿੱਖ ਕੌਮ ਨੂੰ ਵੀ ਤੰਗ ਕਰ ਰਹੇ ਨੇ
2: ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ
1: ਸਾਰੀ ਦੁਨੀਆਂ ਜਿਹੜੀ ਜਿਹੜੀ ਜਿਹਨਾਂ ਮੁਲਕਾਂ ਚ ਅਸੀਂ ਰਹਿੰਦੇ ਹਾਂ ਇਹਨਾਂ ਨੂੰ ਕਿਹੜਾ ਪਤਾ ਨੀ ਲੱਗਦਾ ਕਿਹੜੀ ਗੱਲ ਹੁੰਦੇ
2: ਹਾਂਜੀ
1: ਪਤਾ ਸਾਰਾ ਪਤਾ ਇਹਨਾਂ ਨੂੰ ਕੀ ਚੱਕਰ ਸੋ ਇਸ ਕਰਕੇ ਦੂਸਰਿਆਂ ਨੂੰ ਮਤ ਦੇਣ ਵਾਲੇ ਸੱਜਣੋ ਆਪ ਵੀ ਮਤ ਦਾ ਸਤਿਕਾਰ ਕਰੋ ਥੋੜਾ ਬਹੁਤਾ ਇਹ ਸਾਡੀ ਰਿਕੁਐਸਟ ਹੈ ਤੁਹਾਡੇ ਅੱਗੇ ਹੱਥ ਜੋੜ ਕੇ ਰਿਕੁਐਸਟ ਹੈ ਹੱਥ ਹੀ ਤੁਹਾਡੇ ਅੱਗੇ ਜੋੜੇ ਜਾ ਸਕਦੇ ਨੇ ਤੁਹਾਡੇ ਨਾਲ ਗੱਲ ਕਰਕੇ ਘੁਲਿਆ ਨਹੀਂ ਜਾ ਸਕਦਾ ਤੁਸੀਂ ਤਿਆਰ ਹੋ ਘੁਲ ਨੂੰ ਜਿਹੜੇ ਗੁਰਦੁਆਰੇ ਚ ਘੁਲ ਸਕਦੇ ਨੇ ਉਹ ਕਿਸੇ ਵੀ ਨੁੱਕਰ ਵਿਚ ਘੁਲ ਸਕਦੇ
2: ਬਿਲਕੁਲ ਜੀ
1: ਅਸੀਂ ਦਿਮਾਗ ਤੋਂ ਕੰਮ ਲੈਣਾ ਸ਼ੁਰੂ ਕਰੀਏ ਡਿਸਿਪਲਿਨ ਤੋਂ ਕੰਮ ਲੈਣਾ ਸ਼ੁਰੂ ਕਰੀਏ ਉਸ ਪੁੱਤਰਾਂ ਦੇ ਦਾਨੀ ਨੂੰ ਉਸ ਬਾਬੇ ਨਾਨਕ ਨੂੰ ਯਾਦ ਕਰੀਏ ਯਾਰ ਜਿਹਦੇ ਅਸੀਂ ਪੈਰੋਕਾਰ ਹੈਗੇ ਹਾਂ ਸੋ ਇਸ ਕਰਕੇ ਖਾਲਸਾ ਜੀ ਤੁਸੀਂ ਵੀ ਹੱਥ ਜੋੜ ਕੇ ਜਿਹੜੀ ਇੱਕ ਵਾਰੀ ਬੇਨਤੀ ਕਰੋ ਇਹਨਾਂ ਦੇ ਅੱਗੇ ਵੀ ਇਹੋ ਜਿਹੀਆਂ ਕੁਰੀਤੀਆਂ ਨਾ ਕਰੀਏ
2: ਹਾਂਜੀ ਹਾਂਜੀ ਮੈਂ ਕਰਦਾ ਕੋਸ਼ਿਸ਼ ਅਗਲੇ ਹਫ਼ਤੇ ਸ਼ਾਇਦ ਫਿਰ ਮੈਂ ਹੱਥ ਜੋੜਨ ਵਾਲੀ ਕੋਈ ਗੱਲ ਕਰਦਾ
1: ਠੀਕ ਖਾਲਸਾ ਜੀ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
2: ਹਾਂਜੀ
1: ਕਿ ਜੇ ਸੀਸ ਪਲੀ ਤੇ ਰੱਖੇ ਤੇ ਚੜ੍ਹਦੀ ਕਲਾ ਤੇਰੀ ਪਖੰਡੀ ਸਾਧਾਂ ਦੇ ਚਰਨੀ ਨਾ ਲਾ ਇਹਨੂੰ
2: ਓਏ ਵਾਹ ਜੀ
1: ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ
2: ਵਾਹ ਜੀ ਵਾਹ ਜੀ ਵਾਹ ਜੀ
1: ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ ਪਰ ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ ਉਸ ਅਣਖ ਨਾਲ ਜਿਉਣਾ ਸਿਖਾ ਇਹਨੂੰ ਤੇ ਆ ਗੁੰਡੇ ਸਾਧ ਨੇ ਵੈਰੀ ਮਨੁੱਖਤਾ ਦੇ ਝੂਠੇ ਡੇਰੇ ਦੇ ਰਾਹ ਨਾ ਪਾ ਇਹਨੂੰ ਤੇ ਸਿਰ ਝੁਕਾਈ ਰੱਖ ਨਾਨਕ ਦੇ ਸਾਚੇ ਅੱਗੇ ਸਿਰ ਝੁਕਾਈ ਰੱਖ ਸੱਚ
2: ਨਾਨਕ ਦੇ
1: ਸੱਚ ਅੱਗੇ ਤੇ ਪੁੱਤਰਾਂ ਦੇ ਦਾਨੀ ਦੇ ਅੱਗੇ ਝੁਕਾ
2: ਇਹੋ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ ਕਿ ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ
1: ਬੁੱਲੇ ਸ਼ਾਹ ਦਾ ਮੰਨ ਲੈ ਕਹਿਣਾ ਰਾਖਾ ਗੁਰਦੁਆਰੇ ਦਾ ਰਾਖਾ ਠੱਗ ਨਾ ਰੱਖ
2: ਠੱਗ ਨਾ ਰੱਖ ਗੁਰਦੁਆਰੇ ਦਾ ਰਾਖਾ ਠੱਗ ਨਾ ਰੱਖ ਵਾਹ ਜੀ ਵਾਹ
1: ਓਕੇ ਜੀ ਮਿਹਰਬਾਨੀ ਖਾਲਸਾ ਜੀ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਡੀ ਕੌਮ ਨੂੰ ਸਮਤ ਬਖਸ਼ੇ ਇਹ ਤੇ ਦਿਨੇ ਵੀ ਤੇ ਰਾਤ ਨੂੰ ਵੀ ਅਰਦਾਸ ਕਰਨ ਲੱਗੇ ਕਹਿੰਦੇ ਸਮਤ ਬਖਸ਼ਣੀ ਸਮਤ ਬਖਸ਼ਣੀ
2: ਹਾਂਜੀ
1: ਇਹ ਕਹਿੰਦੇ ਨੇ ਇਹ ਸ਼ਾਇਦ ਇਹੋ ਹੀ ਅਰਦਾਸਾਂ ਕਰਦੇ ਨੇ ਕਿ ਸਮਤ ਬਖਸ਼ਣੀ ਇਹ ਦੂਸਰਿਆਂ ਨੂੰ ਬਾਬੇ ਅੱਗੇ ਰਿਕੁਐਸਟ ਸ਼ਾਇਦ ਕਰਦੇ ਨੇ ਕਿ ਦੂਸਰਿਆਂ ਨੂੰ ਸਮਤ ਬਖਸ਼
2: ਦੂਸਰਿਆਂ ਨੂੰ ਸਮਤ ਬਖਸ਼ੀ
1: ਜਿਹੜੀ ਅਕਲ ਹੁੰਦੀ ਹੈ ਖਾਲਸਾ ਜੀ ਨੋਟ ਕਰ ਲਓ ਤੁਸੀਂ ਵੀ ਉਹ ਵੰਡਣ ਵਾਸਤੇ ਹੁੰਦੀ ਹੈ ਆਪਣੇ ਆਪ ਤੇ ਲਾਗੂ ਕਰਨ ਵਾਸਤੇ ਨਹੀਂ ਹੁੰਦੀ
2: ਦੇਣ
1: ਵਾਸਤੇ ਹੁੰਦੀ ਹੈ ਲੋਕਾਂ ਦੋਸਤੋ ਇਹ ਮੰਦਭਾਗੀ ਘਟਨਾ ਜਿਹਦੇ ਨਾਲ ਹਰ ਸਿੱਖ ਦਾ ਹਿਰਦਾ ਦੁਖਦਾ ਤੇ ਉਸ ਚੀਜ਼ ਨੂੰ ਮੱਦਿਆ ਨਜ਼ਰ ਰੱਖਦਿਆਂ ਹੋਇਆ ਸਾਡੇ ਵੀ ਹਿਰਦੇ ਦੁਖੇ ਨੇ ਤੇ ਅਸੀਂ ਦੋ ਚਾਰ ਗੱਲਾਂ ਕੀਤੀਆਂ ਸੋ ਅੱਗੇ ਚੱਲਦੇ ਹਾਂ ਜੀ ਸਾਡੇ ਜਿਹੜੇ ਕਾਲਰ ਨੇ ਉਹੀ ਹਾਂ ਰਜਿੰਦਰ ਸਿੰਘ ਠੀਕ ਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵੇੜੇ ਆ ਜਾਓ ਲੰਘ ਆਓ
3: ਸਤਿ ਸ੍ਰੀ ਅਕਾਲ ਭਾਜੀ
1: ਸਤਿ ਸ੍ਰੀ ਅਕਾਲ ਰਜਿੰਦਰ ਸਿੰਘ ਜੀ ਇਹ ਤੁਸੀਂ ਕਿਹੜੇ ਇਲਾਕੇ ਚੋਂ ਕਿੱਥੋਂ ਬੋਲ ਰਹੇ ਹੋ
3: ਜੀ ਮੇਰਾ ਇਲਾਕਾ ਬਟਾਲਾ ਗੁਰਦਾਸਪੁਰ
1: ਵਾਹ ਵਾਹ ਵਾਹ ਵਾਹ ਫੇਰ ਤੇ ਤੁਸੀਂ ਸਾਡੇ ਇਲਾਕੇ ਦੇ ਹੀ ਹੋਗੇ ਬਟਾਲਾ ਗੁਰਦਾਸਪੁਰ
3: ਅੱਛਾ ਜੀ
1: ਤੇ ਕੀ ਕਰਦੇ ਹੋ ਤੁਸੀਂ ਕੋਈ ਸਰਵਿਸ ਕਰਦੇ ਹੋ ਐਗਰੀਕਲਚਰ ਦਾ ਡਿਪਾਰਟਮੈਂਟ ਹੈ ਤੁਹਾਡਾ ਜਾਂ ਕੀ ਕੋਈ ਬਿਜ਼ਨਸਮੈਨ ਹੋ, ਕੀ ਕਰਦੇ ਹੋ ਤੁਸੀਂ?
3: ਵੀਰ ਜੀ ਪਹਿਲਾਂ ਤੇ ਮੈਂ ਆਰਮੀ ਚੋਂ ਰਿਟਾਇਰਮੈਂਟ ਆਇਆ ਜੀ।
1: ਠੀਕ ਹੈ ਜੀ, ਆਰਮੀ ਦੇ ਵਿੱਚੋਂ ਬਾਅਦ ਜੀ।
3: ਹਾਂਜੀ, ਤੇ ਇਸ ਵਕਤ ਮੈਂ ਜਿੱਦਾਂ ਪਰਸਨਲ ਸਿਕਿਉਰਿਟੀ ਅਫਸਰ ਜੋਬ ਕਰਦਾ ਜੀ।
1: ਬਹੁਤ ਵਧੀਆ, ਜਿਹੜੇ ਫੌਜੀ ਨੇ ਕਿਉਂਕਿ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਈ ਹੁੰਦੀ ਹੈ, ਵੇਖ ਲਓ ਵਿਹਲੇ ਨਹੀਂ ਬਹਿੰਦੇ ਘਰਾਂ ਚ ਵੀ ਆਣ ਕੇ ਸਾਰੇ ਫੌਜੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ। ਇਹ ਬਹੁਤ ਚੰਗੀ ਗੱਲ ਹੈ, ਇੱਕ ਤੁਹਾਡਾ ਸਰੀਰ ਫਿੱਟ ਰਹਿੰਦਾ, ਤੁਸੀਂ ਬਿਜ਼ੀ ਰਹਿੰਦੇ ਹੋ ਤੇ ਆਵਾਰਾ ਗਰਦੀ ਦੀਆਂ ਚੁਗਲੀਆਂ ਗੱਲਾਂ ਤੋਂ ਵੀ ਲਾਂਭੇ ਰਹਿੰਦੇ।
3: ਸਹੀ ਗੱਲ ਹੈ,
1: ਕੰਮ ਨਾਲ ਕੰਮ ਤੇ ਨਾਲੇ ਪੈਸੇ ਵੀ ਆ, ਪੈਸੇ ਨਾਲ ਪੈਸੇ।
3: ਹਾਂਜੀ ਵੀਰ ਜੀ,
1: ਵੰਡਰਫੁਲ, ਇਹੋ ਡਿਸਿਪਲਿਨ।
3: ਬਾਕੀ ਤੁਹਾਨੂੰ ਪਤਾ ਹੀ ਆ ਵੀਰ ਜੀ, ਅੱਜ ਕੱਲ ਘਰਾਂ ਦੇ ਖਰਚੇ ਵੀ ਬਹੁਤ ਨੇ
1: ਜੀ, ਬਹੁਤ ਮਹਿੰਗਾਈ ਹੋ ਗਈ ਆ ਸੱਚੀ, ਵੈਸੇ ਬਹੁਤ ਇੰਡੀਆ ਮਹਿੰਗਾ ਹੋ ਗਿਆ ਤੇ ਹੁੰਦਾ ਜਾ ਰਿਹਾ ਤੇ ਹਰ ਸਾਲ ਹੁੰਦਾ ਜਾਣਾ। ਜਿਹੜਾ ਬੰਦਾ ਆਪਣੇ ਘਰ ਬਾਰੇ ਸੋਚੇਗਾ ਹਾਂਜੀ, ਉਹਦਾ ਹੀ ਗੁਜ਼ਾਰਾ ਹੋਣਾ ਤੇ ਜਾਂ ਗੁਜ਼ਾਰਾ ਉਹਨਾਂ ਦਾ ਹੋਣਾ ਵਾ ਜਿਹੜੇ ਬੇਈਮਾਨ ਲੁਟੇਰੇ ਤੇ ਰਿਸ਼ਵਤਾਂ ਲੈਣ ਵਾਲੇ ਲੋਕ ਨੇ, ਉਹ ਤੇ ਅਯਾਸ਼ ਨੇ, ਉਹਨਾਂ ਨੂੰ ਤੇ ਫਰਕ ਹੀ ਨੀ ਪੈਂਦਾ ਭਾਵੇਂ ਆਂਡਾ 1,000 ਰੁਪਈਏ ਦਾ ਹੋ ਜੇ, ਉਹਨਾਂ ਨੂੰ ਕੀ ਫਰਕ।
3: ਸਹੀ ਗੱਲ, ਸਹੀ ਗੱਲ ਹੈ ਭਾਜੀ,
1: ਬਿਲਕੁਲ ਬਿਲਕੁਲ। ਤੇ ਤੁਸੀਂ ਰਿਟਾਇਰ ਆਏ ਹੋ ਤਾਂ ਤੁਹਾਡੀ ਜਿਹੜੀ ਫੋਟੋ ਡਿਸਪਲੇ ਤੇ ਲੱਗੀ ਹੈ ਬਹੁਤ ਸੋਹਣੀ ਫੋਟੋ ਹੈ, ਤੁਹਾਡੀ ਬਾਡੀ ਬੜੀ ਫਿੱਟ ਹੈ, ਕੋਈ ਢਿੱਡ ਗਾਂ ਨੂੰ ਨੀ, ਕੋਈ ਗੱਲ ਨੀ, ਕੋਈ ਬਾਤ ਨੀ, ਯੰਗ ਮੈਨ ਲੱਗਣ ਡੇ।
3: ਮੈਂ ਭਾਜੀ ਫੌਜ ਵੀ ਗੇਮ ਚ ਜਾ ਰਿਹਾ, ਹਾਕੀ ਖੇਡਦਾ ਰਿਹਾ ਜੀ, ਜਾਂ ਕੁਸ਼ਤੀ ਕਰਦੇ ਰਹੇ।
1: ਸਰੀਰ ਹੀ ਦੱਸਣ ਡਿਆ ਤੁਹਾਡਾ, ਬਿਲਕੁਲ ਫਿੱਟ ਹੋ ਤੁਸੀਂ। ਅੱਜ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ?
3: ਅੱਜ ਮੈਂ ਨਾ ਇੱਕ ਵੀਰ ਜੀ ਤੁਹਾਨੂੰ ਕਵਿਤਾ ਸੁਣਾਉਣੀ
1: ਜੀ। ਸਵਾਗਤ ਹੈ ਤੁਹਾਡਾ, ਆਓ ਸੁਣਾਓ।
3: ਕਵਿਤਾ ਦਾ ਨਾਂ ਹੈਗਾ ਜੀ ਲਾਟਰੀ।
1: ਬੜਾ ਸੋਹਣੇ ਸ਼ੌਂਕ ਨੇ ਤੁਹਾਡੇ, ਕੰਮ ਵੀ ਕਰਦੇ ਹੋ, ਸੋਚ ਵੀ ਕਿੱਡੀ ਵਧੀਆ ਤੁਹਾਡੀ, ਕੁਛ ਨਾ ਕੁਛ ਸੋਚਦੇ ਪੜ੍ਹਦੇ ਰਹਿੰਦੇ ਹੋ ਗਏ, ਬਿਜ਼ੀ ਮੈਨ, ਵੰਡਰਫੁਲ।
3: ਹਾਂਜੀ
1: ਜੀ, ਸੁਣਾਓ।
3: ਟੂਡੀ ਨੇ ਜਦੋਂ ਫਿਰ ਥੋੜਾ ਬਹੁਤ ਟਾਈਮ ਲੈ ਜਾਂਦਾ, ਮਾੜਾ ਮੋਟਾ ਲਿਖਣ ਦਾ ਵੀ ਸ਼ੌਂਕ ਹੈਗਾ ਸੀਗਾ।
1: ਕਿਆ
3: ਥੋੜਾ ਬਹੁਤ ਲਿਖ ਲਈਦਾ ਜੀ।
1: ਤੁਸੀਂ ਤਾਂ ਬੜੇ ਇੰਡਸਟਰੀਅਸ ਮੈਨ ਹੋ, ਮਿਹਨਤੀ।
3: ਸੁਣਿਓ,
1: ਹਾਂਜੀ
3: ਸੁਣਿਓ ਵੀਰ ਜੀ, ਫਿਰ
1: ਜੀ ਆਉਣ ਦਿਓ।
3: ਰੱਬਾ ਕਿਹੜੀ ਲਾਟਰੀ ਪਾਵਾਂ
1: ਜੀ,
3: ਹਰ ਇੱਕ ਦਾ ਹੀ ਦੁੱਖ ਸੁਣੀ ਜਾਵਾਂ, ਜੋ ਵੀ ਮੰਗੇ ਮੇਰੇ ਕੋਲੋਂ ਪੈਸਾ ਧੇਲਾ, ਹੱਸ ਹੱਸ ਕੇ ਮੈਂ ਮੰਡੀ ਜਾਵਾਂ। ਤੇ ਰੱਬਾ ਕਿਹੜੀ ਲਾਟਰੀ ਪਾਵਾਂ, ਖਾਲੀ ਨਾ ਜਾਵੇ ਕੋਈ ਮੇਰੇ ਘਰ ਤੋਂ, ਤੇਰੇ ਆਸਰੇ ਵੰਡੀ ਜਾਵਾਂ, ਤੂੰ ਹੀ ਮੇਰੀ ਬਾਂਹ ਫੜ ਕੇ ਰੱਖੀ, ਹੋਰ ਕਿਸੇ ਅੱਗੇ ਨਾ ਤਰਲਾ ਪਾਵਾਂ, ਰੱਬਾ ਕਿਹੜੀ ਲਾਟਰੀ ਪਾਵਾਂ।
1: ਬਹੁਤ ਖੂਬ, ਬਹੁਤ ਖੂਬ।
3: ਦੁੱਖ ਗੈਰਾਂ ਦਾ ਮੈਨੂੰ ਆਪਣਾ ਲੱਗਦਾ, ਦਿਲ ਦੀ ਗੱਲ ਤੈਨੂੰ ਆਪ ਸੁਣਾਵਾਂ, ਸਾਂਭਣ ਨਾ ਮਾਵਾਂ ਬੱਚੇ ਵੱਡੇ ਹੋ ਕੇ, ਦੁੱਖ ਕੀਰ ਨੇ ਡੇਲੀ ਸੁਣਦਾ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ।
1: ਬਹੁਤ ਖੂਬ।
3: ਕੋਈ ਗਲੀਆਂ ਵਿਚ ਰੁਲਦਾ ਫਿਰਦਾ, ਭੁੱਖਿਆਂ ਦੀਆਂ ਵੀ ਸੁਣਾ ਧਾਵਾਂ, ਹੱਥ ਜੋੜ ਕੋਈ ਭੀਖ ਮੰਗਦਾ, ਤੇਰੇ ਅੱਗੇ ਮੈਂ ਵੀ ਹੱਥ ਅੱਡੀ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ। ਦਿਲਾਂ ਵਿਚੋਂ ਹਮਦਰਦੀ ਮੁੱਕ ਗਈ,
1: ਬਿਲਕੁਲ ਠੀਕ,
3: ਲੁੱਟਣ ਨੂੰ ਸਭ ਆਉਂਦੀਆਂ ਬਾਹਾਂ, ਬੰਦੇ ਅੱਗੇ ਰਜਿੰਦਰ ਹੱਥ ਨਹੀਂ ਅੱਡਣਾ, ਰੱਬਾ ਤੇਰੇ ਦਰ ਤੋਂ ਝੋਲੀ ਭਰ ਕੇ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ।
1: ਬਹੁਤ ਖੂਬ, ਬਹੁਤ ਖੂਬ।
3: ਬਸ ਵੀਰ ਜੀ ਇੰਨੀ ਕੁ ਮੇਰੀ ਅਰਦਾਸ ਬੇਨਤੀ ਸੀ ਰੱਬ ਅੱਗੇ।
1: ਸੋਹਣਾ ਲਿਖਦੇ ਹੋ ਤੇ ਇਹਦੇ ਦਬ, ਜਿਤਨਾ ਤੁਹਾਨੂੰ ਟਾਈਮ ਮਿਲਦਾ ਵੱਧ ਤੋਂ ਵੱਧ ਪੜਿਆ ਕਰੋ, ਹੋਰ ਤੁਹਾਨੂੰ ਤੁਸੀਂ ਪਰਫੈਕਟ ਲਿਖੋਗੇ ਤੇ ਦੂਜੀਆਂ ਕਵਿਤਾਵਾਂ ਦੀਆਂ ਜਿਹੜੀਆਂ ਮਤਲਬ ਕਿ ਕਿਤਾਬਾਂ ਨੇ ਜਿਹੜੀਆਂ ਜਿਹੜੇ ਲੋਕ ਤੁਹਾਨੂੰ ਪਸੰਦ ਨੇ ਉਹਨਾਂ ਦੀਆਂ ਕਵਿਤਾਵਾਂ ਪੜਿਆ ਤੇ ਅੰਦਾਜ਼ਾ ਲਾਇਆ ਕਰੋ ਕਿ ਲੋਕੀ ਕਿੱਦਾਂ ਲਿਖਦੇ ਨੇ ਜਿਹੜੇ ਵਧੀਆ ਲਿਖਾ ਨੇ। ਠੀਕ ਹੈ, ਮੁਕਾਬਲਾ ਆਪਣਾ ਹਮੇਸ਼ਾ ਹੀ ਆਪਣੇ ਤੋਂ ਟੌਪ ਦੇ ਨਾਲ ਕਰਨਾ।
3: ਠੀਕ ਹੈ ਵੀਰ ਜੀ, ਠੀਕ ਹੈ,
1: ਬਹੁਤ ਕੁਛ ਸਿੱਖਣ ਨੂੰ ਮਿਲਦਾ।
3: ਮੈਂ ਭਾਜੀ ਪਹਿਲੀ ਵਾਰ ਜ਼ਿੰਦਗੀ ਚ ਕਵਿਤਾ ਬੋਲੀ ਆ, ਬੜੀ ਡਰ ਡਰ ਕੇ।
1: ਬਹੁਤ ਨਹੀਂ ਡਰਨਾ, ਇਹਦੀ ਕਿਹੜੀ ਗੱਲ ਆ, ਬਹੁਤ ਖੂਬਸੂਰਤ ਤੁਹਾਂ ਕਵਿਤਾ ਲਿਖੀ ਆ ਤੇ ਕੈਰੀਅਰ ਰੱਖਣਾ, ਵੱਧ ਤੋਂ ਵੱਧ ਲਿਖੋ ਤੇ ਜਦੋਂ ਤੁਸੀਂ ਇੱਕ ਵਾਰੀ ਕਵਿਤਾ ਲਿਖ ਲੈਂਦੇ ਹੋ ਫਿਰ ਦੁਬਾਰਾ ਤਿੰਨ ਵਾਰੀ ਚੈੱਕ ਕਰਨਾ ਕਿ ਇਹਨੂੰ ਮੈਂ ਹੋਰ ਸੋਹਣੀ ਕਿੱਦਾਂ ਬਣਾ ਸਕਦਾ, ਇਹਦੇ ਵਿੱਚ ਮੈਂ ਹੋਰ ਸੋਹਣੇ ਲਫ਼ਜ਼ ਕਿਹੜੇ ਫਿੱਟ ਕਰ ਸਕਦਾ। ਪਹਿਲੀ ਵਾਰੀ ਸੈਟਿਸਫਾਈਡ ਨਹੀਂ ਹੋ ਜਾਣਾ,
2: ਕੋਸ਼ਿਸ਼
1: ਕਰਨੀ ਹੈ ਕਿ ਇਹ ਸੋਹਣੀ ਲਿਖੀ ਗਈ ਹੈ, ਹੋਰ ਸੋਹਣੀ ਮੈਂ ਕਿਸ ਤਰ੍ਹਾਂ ਬਣਾ ਸਕਦਾ।
2: ਠੀਕ ਹੈ ਵੀਰ ਜੀ,
1: ਹਾਂਜੀ, ਤੇ ਬਹੁਤ ਚੰਗਾ ਲੱਗਾ ਰਜਿੰਦਰ ਸਿੰਘ ਜੀ, ਥੈਂਕ ਯੂ ਵੈਰੀ ਮਚ, ਸਾਡੀਆਂ ਸ਼ੁਭਇੱਛਾਵਾਂ ਤੁਹਾਡੇ ਨਾਲ, ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਕਿ ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਤੇ ਪੈਰ ਸਾਡੇ ਘਰ ਪਾਵੇਂ, ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਪੈਰ ਸਾਡੇ ਘਰ ਪਾਵੇਂ, ਆਪਣਾ ਦੁੱਖ ਸੁੱਖ ਫੋਲ ਸੁਣਾਵੇਂ ਤੇ ਮੇਰਾ ਦਰਦ ਵੰਡਾਵੇਂ। ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਮਿਲਦੀ ਗਿਲਦੀ ਜਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਮਿਲਦੀ ਗਿਲਦੀ।
2: ਸਹੀ ਹੈ, ਸਹੀ ਹੈ।
1: ਮਿਹਰਬਾਨੀ ਰਜਿੰਦਰ ਸਿੰਘ ਜੀ, ਸਾਡੀਆਂ ਸ਼ੁਭ ਇੱਛਾਵਾਂ, ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ। ਠੀਕ ਹੈ ਜੀ,
2: ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ
1: ਬਹੁਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਓਕੇ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਇਹ ਸਨ ਜੀ ਰਜਿੰਦਰ ਸਿੰਘ ਜੀ ਹੁਣੀ, ਤੇ ਹੁਣ ਜਿਹੜੀ ਮਿਸ ਕਾਲ ਆਈ ਸੀ ਰਿੱਕੀ ਟੋਪ, ਹਾਂਜੀ ਇਹਨਾਂ ਦੀ ਵੀ ਆਈ ਆ, ਨਹੀਂ ਇਹ ਤੇ 15:21 ਦੇ ਲੱਗ ਰਿੱਕੀ ਜੀ ਹੋਣਾ, ਇੱਕ ਸੈਕਿੰਡ ਜੀ, ਉਹਦਾ ਟੈਲੀਫੋਨ ਨੰਬਰ ਹੈ ਮਗਰ ਲਾ ਮੇਰਾ ਖਿਆਲ 578 ਦਾ ਹੈ, ਹਾਂ ਇਹਦਾ ਇਹਨਾਂ ਦਾ, ਇਹਨਾਂ ਨੂੰ ਕਰਕੇ ਵੇਖੀਏ 578, ਠੀਕ ਹੈ ਇਹ ਨੇ ਜੀ, ਜਸਵਿੰਦਰ ਸਿੰਘ ਖਹਿਰਾ ਜੀ ਕੋਈ, ਤੇ ਆ ਲਓ ਜੀ 578।

0: ਖਹਿਰਾ ਸਾਹਿਬ, ਤੁਸੀਂ ਬੜੀ ਦੇਰ ਦਾ ਟੈਲੀਫੋਨ ਕੀਤਾ ਹੈ ਤੁਸੀਂ। ਮੈਂ ਇੱਕ ਵਾਰੀ ਫੇਰ ਇਹਨਾਂ ਨੂੰ ਬਾਅਦ ਚ ਵੀ ਟਰਾਈ ਕਰਾਂਗਾ, ਹੋ ਸਕਦਾ ਇਹ ਅੱਗੇ ਪਿੱਛੇ ਹੋ ਗਏ ਹੋਣ, ਤੇ ਕੋਈ ਗੱਲ ਨਹੀਂ, ਇਹਨਾਂ ਨਾਲ ਇੱਕ ਵਾਰੀ ਮੈਂ ਫੇਰ ਦੁਬਾਰਾ ਟਰਾਈ ਕਰ ਲੈਂਦੇ ਹਾਂ। ਤੇ ਅਸੀਂ ਤੁਹਾਨੂੰ ਲੈ ਕੇ ਦੋਸਤੋ 15 ਮਿੰਟ ਤੱਕ ਸ਼ੁਰੂ ਹੋਣ ਵਾਲਾ ਆਪਣੇ ਰਿਸ਼ਤੇਦਾਰ ਰੇਡੀਓ ਦਾ ਸਭ ਤੋਂ ਸਸਰੀ। ਅੱਛਾ, ਮੈਂ ਤੁਹਾਨੂੰ ਸੱਚ ਇਹਨਾਂ ਨੂੰ ਤੇ ਬਲੌਕ ਕੀ ਹੋਇਆ ਤੇ ਪਤਾ ਨੀ, ਇਹਨਾਂ ਨੂੰ ਕਾਲ ਵੀ ਜਾ ਰਹੀ। ਚਲੋ ਐਨੀ ਹੋਰ ਨੈਕਸਟ ਟਾਈਮ ਇਹਨਾਂ ਨੂੰ ਮੈਂ ਤੁਹਾਨੂੰ ਲੈ ਕੇ ਚੱਲਦਾ ਦੋਸਤੋ ਹੁਣ ਮਿਊਨਚਨ। ਤੇ ਮਿਊਨਚਨ ਜੇ ਰਿੱਕੀ ਜੀ ਹੋਣੀ ਨੇ ਉਹਨਾਂ ਨਾਲ ਵੀ ਗੱਲਬਾਤ। ਹਾਂਜੀ ਚਲੋ ਇਹਨਾਂ ਦੀ ਕਾਲ ਲੈਂਦੇ ਹਾਂ ਪਹਿਲਾਂ। ਜੀ ਸਰ, ਸਤਿ ਸ੍ਰੀ ਅਕਾਲ। ਖਹਿਰਾ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ ਜੀ? ਖੁਸ਼ ਹੋ?
1: ਹਾਂਜੀ, ਚੜ੍ਹਦੀ ਕਲਾ
0: ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਖਹਿਰਾ ਸਾਹਿਬ, ਪਹਿਲਾਂ ਆਪਣੀ ਇੰਟਰੋਡਕਸ਼ਨ ਦਿਓ, ਤੁਸੀਂ ਕਿਹੜੇ ਇਲਾਕੇ ਚੋਂ ਕਾਲ ਕਰ ਰਹੇ ਹੋ?
1: ਮੈਂ ਜਲੰਧਰ ਤੋਂ।
0: ਜਲੰਧਰ ਤੋਂ ਕਰ ਰਿਹਾ। ਤੇ ਖਹਿਰਾ ਸਾਹਿਬ, ਇਹ ਬੇਜ਼ਬਾਨ ਸੁਪਨੇ, ਇਹ ਤੁਹਾਡੀ ਕਿਤਾਬ ਤੁਸਾਂ ਲਿਖੀ ਹੈ ਇਹ ਕਿਤਾਬ?
1: ਹਾਂਜੀ ਹਾਂਜੀ।
0: ਬਹੁਤ ਸੁਣਦੇ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਚੰਗੀ ਗੱਲ ਹੈ। ਤੇ ਇਹ ਸ਼ਾਇਰੋ ਸ਼ਾਇਰੀ ਦੀ ਕਿਤਾਬ ਹੈ?
1: ਨਹੀਂ, ਇਹਦੇ ਵਿੱਚ ਕਵਿਤਾਵਾਂ
0: ਕਵਿਤਾਵਾਂ
1: ਸਟੋਰੀਆਂ।
0: ਅੱਛਾ, ਸਟੋਰੀਆਂ ਕਵਿਤਾਵਾਂ। ਤੇ ਖਹਿਰਾ ਸਾਹਿਬ, ਤੁਸੀਂ ਅੱਜ ਸਾਨੂੰ ਕੀ ਸੁਣਾਉਣਾ ਚਾਹੁੰਦੇ ਹੋ, ਕਿਹੋ ਜਿਹੀ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ?
1: ਅੱਜ ਮੈਂ ਤੁਹਾਨੂੰ ਸੁਣਾਉਂਗਾ ਜੀ, ਜ਼ਿੰਦਗੀ ਇੱਕ ਬੋਝ ਦੇ ਵਾਂਗਰ।
0: ਵਾਹ ਵਾਹ, ਆਉਂਗੇ। ਤੇ ਖਹਿਰਾ ਸਾਹਿਬ, ਇਹ ਦੱਸੋ, ਤੁਸੀਂ ਕੋਈ ਸਰਵਿਸ ਕਰ ਰਹੇ ਹੋ, ਰਿਟਾਇਰ ਹੋ, ਜਾਂ ਕੀ ਤੁਹਾਡਾ ਪ੍ਰੋਫੈਸ਼ਨ ਕੀ ਹੈ?
1: ਮੈਂ ਜੀ ਡਰਾਈਵਰ ਹਾਂ ਪੇਸ਼ੇ ਨੂੰ।
0: ਅੱਛਾ,
1: ਪ੍ਰਾਈਵੇਟ ਗੱਡੀ
0: ਚਲਾਉਂਦੇ? ਅੱਛਾ, ਪ੍ਰਾਈਵੇਟ ਗੱਡੀ ਚਲਾਉਂਦੇ ਹੋ ਤੁਸੀਂ, ਠੀਕ ਹੈ ਜੀ। ਤੇ ਬੜਾ ਸੋਹਣਾ ਸ਼ੌਂਕ ਹੈ ਤੁਹਾਡਾ, ਨਾਲ ਲਿਖਦੇ ਵੀ ਹੋ, ਲਿਖਦੇ ਪੜ੍ਹਦੇ ਵੀ ਹੋ?
1: ਹਾਂਜੀ ਹਾਂਜੀ।
0: ਤੇ ਠੀਕ ਹੈ ਖਹਿਰਾ ਸਾਹਿਬ, ਸੁਣਾਓ ਕੀ ਸੁਣਾਉਣਾ ਚਾਹੋਗੇ ਤੁਸੀਂ?
1: ਮੈਂ ਤੁਹਾਨੂੰ ਸੁਣਾਉਣਾ ਜੀ, ਪਹਿਲਾਂ ਸੁਣਾਉਣਾ ਤੁਹਾਨੂੰ ਜ਼ਿੰਦਗੀ ਇੱਕ ਬੋਝ ਦੇ ਵਾਂਗਰ।
0: ਜੀ, ਆਉਣ ਦਿਓ।
1: ਮੇਰੀ ਕਲਮ ਨੇ ਅੱਜ ਸਫ਼ਰ ਦੇ ਅੰਤ ਦਾ ਹਾਲ ਲਿਖਿਆ ਹੈ। ਭਾਰੀ ਇਸ ਜ਼ਿੰਦਗੀ ਦਾ ਆਖਰੀ ਮਲਾਲ ਲਿਖਿਆ ਹੈ।
0: ਵਾਹ,
1: ਨਾ ਹੁਣ ਮੰਜ਼ਿਲ ਦੀ ਤਲਬ ਹੈ।
0: ਵਾਹ,
1: ਨਾ ਰਾਹਾਂ ਦਾ ਕੋਈ ਡਰ।
0: ਵਾਹ,
1: ਮੈਂ ਤਾਂ ਸਾਹਾਂ ਦੀ ਪੰਡ ਨੂੰ ਹੁਣ ਇੱਕ ਦੀਵਾਰ ਲਿਖਿਆ ਹੈ।
0: ਬਹੁਤ ਖੂਬ,
1: ਮੇਰੀ ਕਲਮ ਨੇ ਅੱਜ ਅੰਤ ਦੇ ਸਫ਼ਰ ਦਾ ਹਾਲ ਲਿਖਿਆ।
0: ਕਿਆ
1: ਇਹ ਉਮਰ ਹੈ ਬੀਤੀ ਜੋ ਮੋਢਿਆਂ ਦੇ ਕਰਜ਼ ਇੱਕ ਬਣ ਗਈ, ਮੇਰੇ ਅੰਦਰ ਦੀ ਹਰ ਰੀਝ ਹੋਣਾ ਇੱਕ ਮਰਜ਼ ਜਿਹਾ ਬਸ ਬਣ ਗਈ।
0: ਬਹੁਤ ਖੂਬ,
1: ਮੇਰੀ ਕਲਮ ਦੀ ਸਿਆਹੀ ਵਿੱਚ ਕੁੜੀ ਖਮੋਸ਼ੀ ਦੀ ਤਲਖੀ, ਤਾਂ ਹੀ ਇਹ ਜ਼ਿੰਦਗੀ ਸਿਰਫ ਇੱਕ ਫਰਜ਼ ਜਿਹਾ ਬਣ ਗਈ। ਸਕੂਨ ਇਹ ਮਰਗ ਦੀ ਚਾਹਤ ਵਿੱਚ ਮੈਂ ਖੁਦ ਨੂੰ ਪਾਇਆ ਹੈ। ਹਰ ਇੱਕ ਸੁਖਨ ਵਿੱਚ ਮੈਂ ਆਪਣਾ ਹੀ ਸੋਗ ਬਣਾਇਆ ਹੈ। ਕੋਈ ਪੜ੍ਹੇ ਤਾਂ ਉਸਨੂੰ ਰੂਹ ਦੀ ਉਦਾਸੀ ਦਾ ਇਲਮ ਹੋਵੇ, ਮੈਂ ਤਾਂ ਲਫ਼ਜ਼ਾਂ ਦੇ ਸਹਾਰੇ ਆਪਣਾ ਕਫ਼ਨ ਸਜਾਇਆ ਹੈ।
0: ਵਾਹ ਵਾਹ ਵਾਹ ਵਾਹ, ਜਿਉਂਦੇ ਰਹੋ।
1: ਕਦੇ ਜ਼ਿੰਦਗੀ ਬੇਮਕਸਦ ਕੋਈ ਰਾਹ ਜਿਹਾ ਬਣ ਜਾਂਦੀ, ਕਦੇ ਕਿਸੇ ਡੁੱਬਦੇ ਹੋਏ ਦੀ ਆਖਰੀ ਆਹ ਜਿਹਾ ਬਣ ਜਾਂਦੀ।
0: ਵਾਹ,
1: ਇਸਦੇ ਪੈਗਾਮਾਂ ਵਿੱਚ ਅਲਵਿਦਾ ਦੀ ਸਦਾ ਇੱਕ ਸੁਣਦੀ, ਇਹ ਤਾਂ ਬਸ ਹੁਣ ਮੁਕਤੀ ਦੀ ਇੱਕ ਚਾਹ ਜਿਹੀ ਬਣ ਜਾਂਦੀ।
0: ਵਾਹ ਵਾਹ, ਬਹੁਤ ਖੂਬ ਬਹੁਤ ਖੂਬ।
1: ਜਸ ਖੇੜੇ ਨੇ ਹੁਣ ਬੋਝ ਨੂੰ ਲਾਉਣ ਮੰਨਿਆ ਹੈ, ਕਲਮ ਦੀ ਨੋਕ ਨਾਲ ਮੈਂ ਆਪਣਾ ਹੀ ਅਗਲ ਚੁਣਿਆ ਹੈ। ਮੇਰੀ ਪਰਵਾਜ਼ ਹੁਣ ਆਜ਼ਾਦ ਜਿਸਮ ਦੀ ਕੈਦ ਤੋਂ ਹੈ, ਮੈਂ ਲਫ਼ਜ਼ਾਂ ਦੇ ਜ਼ਰੀਏ ਇੱਕ ਅਵਧੀ ਸਕੀ ਸਕੂਨ ਬੁਣਿਆ ਹੈ।
0: ਅਵਧੀ ਸਕੂਨ ਬੁਣਿਆ ਹੈ, ਬਹੁਤ ਖੂਬ।
1: ਹਾਂ ਜੀ,
0: ਤੁਸੀਂ ਕੋਈ ਹੋਰ ਸੁਣਾਉਣੀ ਚਾਹੁੰਦੇ? ਅਸੀਂ ਦੋ ਸਨ ਤੁਹਾਡੇ ਕੋਲ ਕਵਿਤਾਵਾਂ, ਤੁਸੀਂ ਕਿਹਾ ਸੀ ਨਾ ਕਵਿਤਾਵਾਂ ਤੇ ਬਹੁਤ ਮੈਨੂੰ ਤੁਹਾਡੀ ਕਿਤਾਬ ਦਿਸ ਰਹੀ ਹੈ, ਤੁਸੀਂ ਏਡੀ ਛੋਟੀ ਜੀ ਕੋਈ ਹੋਰ ਸੁਣਾਉਣੀ ਚਾਹੋ ਤੇ ਉਹ ਵੀ ਸੁਣਾ ਸਕਦੇ।
1: ਚਲੋ ਠੀਕ ਹੈ ਜੀ, ਮੈਂ ਤੁਹਾਨੂੰ ਮੌਤ ਨੂੰ ਸਵਾਲ,
0: ਮੌਤ ਨੂੰ ਸਵਾਲ ਆਉਣ ਦਿਓ।
1: ਕੋਈ ਚੁੱਪ ਚੁਪੀਤੇ ਆਉਂਦੀ ਏ ਦੱਸ ਮੌਤੇ ਤੇਰਾ ਰਾਹ ਕੀ ਹੈ, ਕੋਈ ਚੁੱਪ ਚੁਪੀਤੇ ਆਉਂਦੀ ਹੈ ਦੱਸ ਮੌਤੇ ਤੇਰਾ ਰਾਹ ਕੀ ਹੈ, ਕਿਸੇ ਸ਼ਾਹ ਮਹਿਲ ਦੀ ਕੁੱਲੀ ਤੇਰਾ ਵੱਖਰਾ ਨਿਆਂ ਕਿਉਂ ਹੈ, ਤੂੰ ਰੂਹਾਂ ਦੇ ਫੜੇ ਪਰਿੰਦੇ, ਤੂੰ ਰੂਹਾਂ ਦੇ ਬੜੇ ਪਰਿੰਦੇ ਪਰ ਪਿੰਜਰੇ ਰਹਿੰਦੇ ਖਾਲੀ, ਨਾ ਤੂੰ ਵੇਖੇ ਬਾਗ ਦੀ ਰੌਣਕ ਨਾ ਵੇਖੇ ਬੁੱਢਾ ਮਾਲੀ,
0: ਕਿਆ ਬਾਤ ਹੈ ਬਹੁਤ ਖੂਬ,
1: ਤੇਰੀ ਚਾਲ ਬੇਰਹਿਮੀ ਦੀ ਪਰ ਤੇਰਾ ਅਸਲ ਗੁਨਾਹ ਕੀ ਹੈ, ਕਿਉਂ ਚੁੱਪ ਚਪੀਤੇ ਆਉਂਦੀ ਏ ਦੱਸ ਮੌਤੇ ਤੇਰਾ ਰਾਹ ਕੀ ਹੈ, ਕਈ ਕਹਿੰਦੇ ਤੂੰ ਇੱਕ ਪਰਦਾ, ਕਈ ਕਹਿੰਦੇ ਤੂੰ ਇੱਕ ਪਰਦਾ ਜੋ ਯਾਰ ਦੇ ਨਾਲ ਮਿਲਾਉਂਦਾ ਹੈ, ਕਈ ਕਹਿੰਦੇ ਤੂੰ ਉਹ ਨੀਂਦਰ ਜੋ ਹਰ ਇੱਕ ਦਰਦ ਮਿਟਾਉਂਦਾ ਹੈ, ਕਹਿੰਦੇ ਰੱਬ ਕੋ ਚਲ ਜਾਂਦਾ ਜੋ ਮਿਲਣੀ ਤੂੰ ਉਸ ਪ੍ਰੀਤਮ ਦੀ ਫਿਰ ਤੇਰੇ ਨਾਂ ਤੋਂ ਭੈ ਕੀ ਹੈ, ਤੂੰ ਛੁੱਪ ਚੁਪੀਤੇ ਆਉਂਦੀ ਹੈ ਦੱਸ ਮੌਤੇ ਤੇਰਾ ਰਾਹ ਕੀ ਹੈ, ਇੱਥੇ ਨਾ ਸਿਕੰਦਰ, ਇੱਥੇ ਨਾ ਸਿਕੰਦਰ ਨਾ ਦਾਰਾ ਬਚਿਆ, ਸਭ ਮਿੱਟੀ ਵਿੱਚ ਸਮਾਏ ਨੇ, ਤੂੰ ਖਾਲੀ ਹੱਥੀ ਤੋੜ ਦਿੱਤੇ ਜੋ ਲੱਖਾਂ ਕਰਕੇ ਆਏ ਨੇ, ਜਸ ਖਹਿਰਾ ਪੁੱਛਦਾ ਰੱਬ ਕੋਲੋਂ ਇਸ ਉਮਰ ਸਫ਼ਰ ਦਾ ਗਵਾਹ ਕੀ ਹੈ, ਕਿਉਂ ਚੁੱਪ ਚੁਪੀਤੇ ਆਉਣੀ ਹੈ ਦੱਸ ਮੌਤੇ ਤੇਰਾ ਰਾਹ ਕੀ ਹੈ, ਕਿਉਂ ਚੁੱਪ ਚੁਪੀਤੇ ਆਉਣੀ
0: ਦੱਸ ਮੌਤੇ ਤੇਰਾ ਰਾਹ, ਬਹੁਤ ਖੂਬ ਖਹਿਰਾ ਸਾਹਿਬ, ਵੰਡਰਫੁਲ,
1: ਧੰਨਵਾਦ ਜੀ, ਧੰਨਵਾਦ
0: ਖਹਿਰਾ ਸਾਹਿਬ। ਮੈਂ ਤੁਹਾਡੇ ਨਾਲ ਛੋਟੇ ਛੋਟੇ ਦੋ ਸ਼ੇਅਰ ਕਰਾਂਗਾ।
1: ਹਾਂਜੀ ਸਰ।
0: ਜੱਗ ਮੁਸਾਫਰ ਖਾਨਾ ਹੈ, ਤੁਰ ਜਾਂਦਾ ਕੋਈ ਆ ਜਾਂਦਾ, ਜੱਗ ਮੁਸਾਫਰ ਖਾਨਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਨਿਭਾ ਜਾਂਦਾ।
1: ਤੇ
0: ਦੂਸਰਾ ਛੋਟਾ ਜਿਹਾ ਸ਼ੇਰ ਹੈ ਜੀ, ਸਭ ਭਰੂਏ ਸੱਚ ਦੇ ਖੱਤੇ ਪੈ ਗਏ, ਸੱਚ ਦੇ ਖੱਤੇ ਪੈ ਗਏ, ਪੈ ਗਏ ਕੋਕੇ ਲਾ ਕੇ ਖੂੰਡੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ, ਪੱਥਰ ਮਾਰ ਡੂੰਘੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ ਤੇ ਪੱਥਰ ਮਾਰ ਡੂੰਘੇ। ਖਹਿਰਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ, ਤੇ ਤੁਹਾਡੇ ਨਾਲ ਹੁਣ ਮੁਲਾਕਾਤ ਹੁੰਦੀ ਰਹੇਗੀ, ਤੇ ਤੁਸੀਂ ਕਾਹਲੀ ਆਏ ਹੋ, ਧੰਨਵਾਦ,
1: ਧੰਨਵਾਦ,
0: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਖਹਿਰਾ
1: ਸਾਹਿਬ।
0: ਸੋ ਤੇ ਹੁਣ ਅਸੀਂ ਤੁਹਾਨੂੰ ਮਿੰਚਨ ਲੈ ਕੇ ਚੱਲਦੇ ਹਾਂ ਜੀ, ਇੱਥੇ ਸਾਡੇ ਰਿੱਕੀ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜੇ ਤੇ ਤੁਸੀਂ ਡਾਇਰੈਕਟ ਟੈਲੀਫੋਨ ਟੈਲੀਫੋਨ ਤੋਂ ਹੀ ਗੱਲਬਾਤ ਕਰੋ, ਉਹ ਜਿਹੜੇ ਤੁਸੀਂ ਵਿੱਚ ਅਸਰ ਲਾਏ ਨੇ ਉਹਨਾਂ ਦੇ ਕਰਕੇ ਕਦੀ ਕਦੀ ਆਵਾਜ਼ ਬੰਦ ਵੀ ਹੋ ਜਾਂਦੀ ਹੈ, ਤੁਹਾਡੀ ਆਵਾਜ਼ ਜਨਾਬ ਨਹੀਂ ਆ ਰਹੀ। ਸੂਬਾ ਸਿੰਘ ਨਿਊਜ਼ ਵਿੱਚ ਦੀ ਯੂਟਿਊਬ, ਹਾਂਜੀ ਆਈ ਆਵਾਜ਼ ਹੁਣ,
2: ਓਕੇ ਸੋਰੀ ਭਾਜੀ, ਮੈਂ ਕੋਈ ਵਟਸਐਪ ਵੀ ਨਹੀਂ ਯੂਜ਼ ਕਰਦਾ, ਕੁਛ ਵੀ ਲਾਇਆ,
0: ਤੁਸੀਂ ਕਿਤੇ ਸ਼ਾਇਦ ਕੋਈ ਇੱਧਰ ਉੱਧਰ ਦਾ ਇੰਸਟਰੂਮੈਂਟ ਨਾਲ ਲਾਇਆ ਹੋਵੇ।
2: ਨਹੀਂ ਨਹੀਂ ਕੁਛ ਨਹੀਂ ਲਾਇਆ।
0: ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ
2: ਸਤਿ ਸ੍ਰੀ ਅਕਾਲ ਭਾਜੀ, ਰਾਮ ਰਾਮ, ਹਰੇ ਕ੍ਰਿਸ਼ਨਾ ਹਰੇ ਰਾਮਾ।
0: ਹਾਂ ਜੀ
2: ਅਮੀਰ
0: ਲੋਕਾਂ ਦਾ ਸ਼ਹਿਰ ਹੈ ਪਤਾ ਲੱਗਾ ਸੋਹਣਾ ਸਵਾਬ
2: ਬਹੁਤ ਵਧੀਆ ਬਹੁਤ ਵਧੀਆ ਭਾਜੀ ਬਹੁਤ ਵਧੀਆ ਸ਼ਹਿਰ
0: ਦੇਰ ਤੋਂ ਰਿੱਕੀ ਜੀ ਤੁਸੀਂ ਰਹਿ ਰਹੇ ਹੋ ਰਿੱਕੀ ਜੀ ਇੱਥੇ
2: ਮੈਂ ਤਕਰੀਬਨ 35-36 ਸਾਲ ਹੋ ਗਏ ਭਾਜੀ
0: ਤੁਸੀਂ ਜਦੋਂ ਦੇ ਆਏ ਹੋ ਮਿੰਚਨ ਚ ਰਹਿਣ ਰਹੇ ਹੋ
2: ਉੱਥੇ ਮੈਂ ਤਕਰੀਬਨ 7-8 ਸਾਲ ਮੈਂ ਕੰਮ ਕੀਤਾ ਇੱਕ ਇਰਾਨੀ ਰੈਸਟੋਰੈਂਟ ਵਿੱਚ ਕੰਮ ਕੀਤਾ ਔਰ ਹੈਗਾ ਉਹ ਰੈਸਟੋਰੈਂਟ ਹਾਂਜੀ ਹਾਂਜੀ
0: ਜਿੱਥੇ ਸਾਡੇ ਸਤਿਕਾਰਯੋਗ ਯਾਰ ਵਾਕਿਆ ਹੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਵੰਡਰਫੁਲ ਵੰਡਰਫੁਲ
2: ਸਰ ਕੇਰ ਸ਼ਰੀਫ
0: ਕੇਰ ਸ਼ਰੀਫ ਜੀ ਹਾਂ ਕੀ ਬਾਤਾਂ ਸੀ ਬੜਾ ਇੰਟੈਲੀਜੈਂਟ ਆਦਮੀ ਬੁੱਧੀਜੀਵੀ ਆਦਮੀ
2: ਬਹੁਤ ਬਹੁਤ ਹੀ ਭਾਜੀ ਬਹੁਤ ਹੀ
0: ਸੋਹਣੀਆਂ ਕਿਤਾਬਾਂ ਲਿਖੀਆਂ ਨੇ
2: ਉਹ ਸਾਊ ਇਨਸਾਨ ਔਰ ਹਰ ਇੱਕ ਬੰਦੇ ਦੀ ਹੈਲਪ ਕਰਨ ਵਾਲੇ ਮਦਦ ਕਰਨ
0: ਵਾਲੇ ਕਦੀ ਕਦੀ ਰੇਡੀਓ ਤੇ ਮੈਂ ਉਹਨਾਂ ਨੂੰ ਦਿੰਦਾ ਹੁੰਦਾ ਹਾਂ ਨਾਲ ਇੱਕ ਘੰਟਾ ਮੈਂ ਕਿਸੇ ਡਿਫਰੈਂਟ ਇਸ਼ੂ ਤੇ ਲੈਕਚਰ ਕਰਦਾ ਹਾਂ ਤੇ ਇੱਕ ਘੰਟਾ ਫਿਰ ਉਹ ਕਰਦੇ ਹੁੰਦੇ ਤੇ ਉਹਨਾਂ ਦੀ ਆਵਾਜ਼ ਟੱਲੀ ਵਾਂਗੂ ਖੜਕਦੀ ਹੁੰਦੀ ਸੀ
2: ਬਹੁਤ ਬਹੁਤ ਬਹੁਤ
0: ਫਿਲਾਸਫਰ ਟਾਈਪ ਆਦਮੀ ਸਨ
2: ਤਕਰੀਬਨ 2-3 ਸਾਲ ਹੋ ਗਏ ਗਿਆਨ ਮਿਲਦਾ
0: ਹਾਂਜੀ ਹਾਂਜੀ
2: 3 ਸਾਲ ਹੋ ਗਏ ਤੇ ਮੈਂ ਵੀ ਉੱਥੇ ਸੀਗਾ ਪਹੁੰਚਿਆ ਸੀ ਪਰ ਮੇਰੇ ਕੋਲ
0: ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ ਦੇ
2: ਬਸ ਬਸ ਬਸ
0: ਜੀ
2: ਤੇ ਬਾਕੀ
0: ਹਾਂਜੀ ਜੀ ਤੁਸੀਂ ਅੱਜ ਸਾਡੇ ਨਾਲ ਕਿਹੋ ਜਿਹੀ ਗੱਲਬਾਤ ਕਰੋਗੇ ਕੀ ਸੁਣਾਓਗੇ
2: ਮੈਂ ਤਾਂ ਸੁਣਨ ਵਾਲਿਆਂ ਚੋਂ
0: ਚਲੋ ਬਹੁਤ ਚੰਗੀ ਗੱਲ ਹੈ ਮਤਲਬ ਇਹ ਸੁਣਾਓ ਫਿਰ ਤੁਹਾਡੇ ਹੁਣ ਤੁਸੀਂ ਰਿਟਾਇਰ ਹੋ ਜਾਂ ਤੁਸੀਂ ਕੋਈ
2: ਮੈਂ ਆਲਮੋਸਟ ਰਿਟਾਇਰ ਹੀ ਹਾਂ ਭਾਜੀ
0: ਆਲਮੋਸਟ ਮਤਲਬ ਅੱਧਾ ਪਚੱਧਾ ਕੰਮ ਕਰਦੇ ਹੋ ਅੱਧਾ ਰਿਟਾਇਰ ਹੋ
2: ਹਾਂਜੀ ਨਹੀਂ ਕੰਮ ਮੈਂ ਬਿਲਕੁਲ ਨਹੀਂ ਕਰਦਾ ਇਸ ਕਰਕੇ ਕਿਉਂਕਿ ਮੇਰਾ ਬੇਟਾ ਅਲਾਊਡ ਨਹੀਂ ਕਰਦਾ ਮੇਰੀ ਵਾਈਫ ਅਲਾਊਡ ਨਹੀਂ ਕਰਦੀ
0: ਅੱਛਾ ਅੱਛਾ ਠੀਕ ਹੈ ਉਹ
2: ਬਾਕੀ ਇਸ ਤਰ੍ਹਾਂ ਹਾਂਜੀ ਉਹ ਬੇਟਾ ਆਪਣੀ ਕਿਹੜਾ ਮੈਡੀਸਨ ਫਰਮ ਦੇ ਵਿੱਚ ਲੱਗੇ ਹੋਏ ਆ ਤੇ ਵਾਈਫ ਮੇਰੀ ਹੈਗੀ ਬੈਂਕ ਮੈਨੇਜਰ
0: ਜੀ ਤੁਹਾਡੀ ਵਾਈਫ ਬੈਂਕ ਮੈਨੇਜਰ ਹੈ
2: ਉਹਨਾਂ ਤਕਰੀਬਨ 40 ਸਾਲ ਹੋ ਗਏ ਬੈਂਕ ਵਿੱਚ
0: ਬਹੁਤ ਬਹੁਤ ਵਧੀਆ ਗੱਲ ਹੈ
2: ਹਾਂਜੀ ਬਾਕੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਤੁਸੀਂ ਸੁਣਾਓ ਕਿਸ ਤਰ੍ਹਾਂ ਕਿਉਂਕਿ ਮੈਂ ਪ੍ਰੋਗਰਾਮ ਤਾਂ ਤੁਹਾਡਾ ਰੋਜ਼ ਸੁਣੀ ਦਾ ਠੀਕ ਨੀ ਅਗਰ ਨਹੀਂ ਹੁੰਦਾ ਤੇ ਰਾਤ ਨੂੰ ਤੁਸੀਂ ਜਿਹੜੇ ਗਾਣੇ ਲਾਉਂਦੇ ਨਾ ਉਹ ਗਾਣੇ ਬਹੁਤ ਵਧੀਆ ਹੁੰਦੇ
0: ਗਾਣੇ ਉਹ ਫਿਰ ਉਹ ਰੀਪਲੇ ਕਰ ਦਿੰਦੇ ਆ ਰਿਕਾਰਡ ਕੀਤੇ ਨੇ ਪਹਿਲਾਂ ਮੈਂ ਲਾਈਵ ਗਾਣਿਆਂ ਦਾ ਵੀ ਪ੍ਰੋਗਰਾਮ ਦਿੰਦਾ ਹੁੰਦਾ ਸਾਂ ਫਿਰ ਮੇਰੇ ਵਾਸਤੇ ਟੂ ਮੱਚ ਹੋ ਜਾਂਦਾ ਕਿਉਂਕਿ ਅਸੀਂ ਆਪਣੇ ਸੈਟਰਡੇ ਵਾਸਤੇ ਲੈਕਚਰ ਤਿਆਰ ਕਰਨੇ ਹੁੰਦੇ ਨੇ ਹਾਂਜੀ ਸੰਡੇ ਵਾਸਤੇ ਤਿਆਰੀ ਕਰਨੀ ਹੁੰਦੀ ਆ ਤੇ ਫਿਰ ਉਹ ਗਾਣਿਆਂ ਦਾ ਵੀ ਹੋ ਜਾਏ ਤੇ ਉਹ ਫਿਰ ਥੋੜਾ ਜਿਹਾ ਜ਼ਿਆਦਾ ਬਰਡਨ ਪੈ ਜਾਂਦਾ
2: ਉਹ ਜ਼ਿਆਦਾ
0: ਫਿਰ ਉਹ
2: ਡਿਫਰੈਂਟ
0: ਵਾਸਤੇ
2: ਜਿਹੜਾ
0: ਇੰਡੀਅਨ ਤੋਂ ਪ੍ਰੋਗਰਾਮ ਇੰਡੀਅਨ ਇੰਡੀਆ ਤੋਂ ਰੇਲਵੇ ਸਟੇਸ਼ਨ ਕਹਿੰਦੇ ਸਾਡੇ ਸਟੇਸ਼ਨ ਤੋਂ ਇੰਡੀਆ ਚੋਂ ਪ੍ਰੋਗਰਾਮ ਦਿਆ ਕਰੇਗਾ ਉਹਦੀ ਬਾਂਹ ਟੁੱਟ ਗਈ ਹੈ ਤੇ ਉਹ ਇਸ ਵੇਲੇ ਪ੍ਰੋਗਰਾਮ ਨਹੀਂ ਦੇ ਰਿਹਾ ਮੇਰਾ ਖਿਆਲ ਆ ਹਫ਼ਤੇ 2 ਹਫ਼ਤੇ ਤੱਕ ਉਹ ਵੀ ਪ੍ਰੋਗਰਾਮ ਦੇਣੇ ਸ਼ੁਰੂ
2: ਕੋਈ ਨਾ ਕੋਈ ਨਾ ਬਾਕੀ ਜੋ ਵੀ ਭਾਜੀ ਜੋ ਵੀ ਹੈ ਨਾ ਆਪਣਾ ਹੈਗਾ ਇਹ ਸਾਰੇ ਪਰਮਾਤਮਾ ਦੀਆਂ ਰਚਨਾਵਾਂ
0: ਜੀ ਬਿਲਕੁਲ
2: ਉਹਦੇ ਹੱਥ ਵਿੱਚ ਹਰ ਇੱਕ ਚੀਜ਼ ਉਹਦੇ ਹੱਥ ਵਿੱਚ ਕਿਉਂਕਿ ਆਪਾਂ ਤਾਂ ਇਨਸਾਨ ਜਿਹੜੇ ਕਹਿੰਦੇ ਹੁੰਦੇ ਵੀ ਆਪਾਂ ਤੇ ਕੋਈ ਕੱਟ ਪੁਤਲੀਆਂ ਹੈਗੀਆਂ ਉਹਦੇ ਹੱਥ ਦੀਆਂ ਬਸ
0: ਜੀ ਜੀ ਬਿਲਕੁਲ ਬਿਲਕੁਲ
2: ਆਪਾਂ ਨੇ ਜੇ ਆਪਾਂ ਕੀ ਕਿ ਮੈਂ ਜਿਹੜੀ ਮੈਂ ਨਾਲ ਇਹਦੇ ਚੀਜ਼ ਨਹੀਂ ਹੋਣੀ ਚਾਹੀਦੀ ਇਨਸਾਨ ਚ ਨਾ ਹੈਗੀ
0: ਨਾ ਮੈਂ ਨਹੀਂ ਹੋਣੀ ਚਾਹੀਦੀ
2: ਹਾਂਜੀ
0: ਗੱਲ ਏਦਾਂ ਨਾ ਤੇ ਪਰ ਬਹੁਤੇ ਇਨਸਾਨ ਮੈਚ ਬਸਤ ਰਹਿੰਦੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ
2: ਸਮਝਦੇ
0: ਮੇਰੇ ਨਾਲ ਦਾ ਬੰਦਾ ਕੋਈ ਹੋਰ ਹੈ ਹੀ ਨਹੀਂ ਔਰ ਜਿਹੜੀ ਰਾਤ ਮੈਂ ਜੰਮਿਆ ਹਾਂ ਉਦੋਂ ਕੋਈ ਜੰਮਿਆ ਹੀ ਹੈ ਨਹੀਂ ਮੇਰੇ ਨਾਲ ਆਪੇ ਹੀ ਸਿਆਣਾ ਸਿਆਣੇ ਹੋਣ ਦੀ ਪਦਵੀ ਦੇ ਦੇਣੀ ਮੇਰੇ ਖਿਆਲ ਜਦੋਂ ਇਨਸਾਨ ਆਪਣੇ ਆਪ ਨੂੰ ਆਪ ਹੀ ਸਿਆਣਾ ਸਮਝਦਾ ਨਾ ਉਹ ਮੂਰਖ ਹੁੰਦਾ ਸਿਆਣੇ ਤੇ ਤਾਂ ਉਹ ਜੇ ਲੋਕ ਤੁਹਾਨੂੰ ਸਿਆਣਾ ਕਹਿਣ।
2: ਜਿੱਦਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ, ਟਿਕੜੀ ਇੰਡੀਆ ਦੇ ਇੱਕ ਪੋਲੀਟੀਸ਼ੀਅਨ ਆ, ਉਹ ਆਪਣੀ ਪੀਰ ਕੀ ਉਹ ਕਹਿੰਦੇ ਹੁੰਦੇ, ਉਹ ਫੜ ਕੇ ਤੇ ਉਹ ਹੱਥ ਡਮਰੂ ਫੜ ਕੇ ਤੁਰੇ ਜਾਂ ਤੁਰ ਪੈਂਦੇ ਹੁੰਦੇ ਟਿਕੜੀਆਂ ਨਾ, ਹੁਣ ਉਹਨੇ ਕੀ ਲੈਣਾ ਟਿਕੜੀਆਂ ਤੁਹਾਨੂੰ ਪਤਾ ਹੀ ਦੇਣਾ। ਦੇਖ ਕੇ ਇੱਕ ਉਧਰੋਂ ਜਿਹੜਾ ਇੱਕ ਕਮਲਾ ਜਿਹੜਾ ਆਪਣੀ ਅਮਰੀਕਾ ਵਾਲਾ, ਉਹ ਦੇਖੋ ਹਾਂਜੀ ਟਰੰਪ
0: ਹਾਦੀ ਹੋ ਗਈ ਹੈ। ਟਰੰਪ ਜਿਹੜਾ ਦੇਖੋ ਦੁਨੀਆ ਵਿਚ ਰਿੱਕੀ ਜੀ ਸਭ ਤੋਂ ਤਾਕਤਵਰ ਪੋਸਟ USA ਦੇ ਪ੍ਰੈਜੀਡੈਂਟ ਦੀ,
2: ਬਿਲਕੁਲ
0: ਬਿਲਕੁਲ ਸਿਵਲਾਈਜ਼ਡ ਮੁਲਕ, ਉਹ ਕਿੱਦਾਂ ਲੋਕਾਂ ਨੇ ਇਹਨੂੰ ਵੋਟਾਂ ਕਿਹੜੇ ਭੁਲੇਖੇ ਨਾਲ ਪਾਤੀਆਂ ਹੋਈਆਂ, ਔਰ ਫਿਰ ਤੈਨੂੰ ਪੈ ਹੀ ਗਈਆਂ, ਤੂੰ ਸ਼ਰਮ ਕਰ ਕੁਛ, ਤੂੰ ਏਡੀ ਵੱਡੀ ਪੋਜੀਸ਼ਨ ਤੇ ਹੈ ਤੇ ਗੱਲਾਂ ਮੂਰਖਾਂ ਦੀਆਂ ਕਰ ਰਿਹਾ, ਦਿਨੇ ਕੁਛ ਕਹਿੰਦਾ।
2: ਬਿਲਕੁਲ ਤੁਸੀਂ ਦੇਖੋ ਭਾਈ, ਉਹਦਾ ਇੱਕ ਘੰਟੇ ਬਿਆਨ ਆਪਣੇ ਬੱਲਿਆਂ ਦੇ ਘੰਟੇ ਇੱਕ ਘੰਟੇ ਚ ਉਹਨੇ ਸਾਰਾ ਆਪਣੀ ਚੇਂਜ ਕਰ
0: ਦਿੱਤਾ। ਇਹ ਨਹੀਂ ਪਤਾ ਕਿ ਉਹਨੇ ਮੇਰੇ ਮੂੰਹ ਚੋਂ ਨਿਕਲ ਕੀ ਡਿਆ ਤੇ ਮੈਂ ਕੀ ਕਹਿਣਾ ਚਾਹੁੰਦਾ।
2: ਬਿਲਕੁਲ
0: ਇਸ ਪੋਜੀਸ਼ਨ ਦੇ ਉੱਤੇ ਬੰਦੇ ਨੂੰ ਕੁਛ ਕੁਛ ਹਯਾ ਹੋਣੀ ਚਾਹੀਦੀ ਹੈ ਕਿ ਮੈਂ ਸੋਲਿਡ ਗੱਲ ਕਰਾਂ, ਜਿਹੜੀ ਅਮਰੀਕਾ ਦੇ ਇਸ ਬੰਦੇ ਨੇ ਅਮਰੀਕਾ ਦੀ ਇੱਜ਼ਤ ਵੀ ਖਰਾਬ ਤੇ ਡਾਊਨ ਕੀਤੀ ਹੈ।
2: ਬਿਲਕੁਲ ਬਿਲਕੁਲ ਬਿਲਕੁਲ ਮਿੱਟੀ ਰੋਕ ਦਿੱਤੀ
0: ਅਮਰੀਕਾ ਦਾ ਠੁੱਕ ਸੀ, ਅੱਜ ਤੱਕ ਅਮਰੀਕਾ ਸਰਪੰਚ ਸੀ ਸਾਰੀ ਦੁਨੀਆ ਦਾ, ਅੱਜ ਨੈਟੋ ਵੀ ਉਹਦਾ ਸਾਥ ਛੱਡ ਗਈ ਹੈ। ਬਹੁਤ ਸਾਰੇ ਮੁਲਕ ਜਿਹੜੇ ਹੈਗੇ ਨੇ ਉਹ ਵੀ ਇਹਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਵੇਂਦੇ ਨੇ, ਇਹਨੇ ਤੇ ਸ਼ੁਰੂ ਕਰ ਦਿੱਤੀ ਹੈ। ਨਾਲ ਕੰਟਰੀ ਸੀ ਜਿਹਦਾ ਪ੍ਰੈਜੀਡੈਂਟ ਫੌਜ ਭੇਜ ਕੇ ਰਾਤੋ ਰਾਤ ਚੁਕਾ ਲਿਆ, ਕੀ ਸੀ ਉਹਦਾ ਮੈਨੂੰ ਨਾਮ, ਉਹਦੀ ਵਾਈਫ ਵੀ ਤੇ ਹਸਬੈਂਡ ਵੀ, ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ ਕਰਦੇ ਨੇ। ਗੁੰਡੇ ਬਦਮਾਸ਼ ਕਰਦੇ ਨੇ ਐਡੀ ਵੱਡੀ ਪਦਵੀ ਜਾਂ ਅਮਰੀਕਾ ਵਰਗੇ ਮੁਲਕ ਨੂੰ, ਇਹ ਕੋਈ ਉਹਦਾਂ ਦੀ ਹੱਕ ਚ ਗੱਲ ਨਹੀਂ ਜਾਂਦੀ ਹੈਗੀ। ਫੇਰ ਰਾਤ
3: ਕਰਨ ਲੱਗੀਆਂ ਪੰਜਾਬ ਦੀ ਸ਼ੁੱਧ ਲੋਕ ਗਾਥਾ ਮਿਰਜ਼ਾ ਸਾਹਿਬਾਂ।

ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

Parvaz Radio Frankfurt is one and only one Indian Punjabi radio station in Germany. Of course, Parvaz Radio, bilkul your own radio station. Expose yourself. How do you see this wonderful world? Or silly, eccentric world with your own watching eyes and experience. We are only phone call away. ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਰਸ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਸੱਜਣੋ, ਕੱਲ ਅਸਾਂ ਆਪਣੇ ਦਿਲ ਦੀ ਗੱਲਬਾਤ ਕੀਤੀ ਅਤੇ ਅੱਜ ਅਸਾਂ ਤੁਹਾਡੇ ਦਿਲ ਦੀਆਂ ਗੱਲਾਂ ਬਾਤਾਂ ਸੁਣਨੀਆਂ ਨੇ। ਭਾਈ ਆ ਜਾਓ, ਹਰ ਵਾਰੀ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਰੌਣਕਾਂ ਲਾਉਂਦੇ ਹੋ, ਤੁਸੀਂ ਮਿਹਰਬਾਨੀ ਕਰਕੇ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ। ਜੇ ਕਾਲ ਕੋਈ ਨਹੀਂ ਹੋਵੇਗੀ ਤਾਂ ਮੈਂ ਡਾਇਰੈਕਟ ਤੁਹਾਡੀ ਕਾਲ ਚੁੱਕ ਲਵਾਂਗਾ। ਅਗਰ ਤੁਹਾਡੇ ਤੋਂ ਪਹਿਲਾਂ ਇੱਕ ਦੋ ਕਾਲਾਂ ਹੋਣਗੀਆਂ ਤਾਂ ਇੱਕ ਦੋ ਕਾਲਾਂ ਦੇ ਬਾਅਦ ਹੀ ਤੁਹਾਡਾ ਨੰਬਰ ਆਵੇਗਾ। ਪਲੀਜ਼ ਵੇਟ ਕਰਿਓ। ਅਤੇ ਟੂ ਲਿਸਨ ਅਸ ਵਰਲਡ ਵਾਈਡ, log on www.parvazradio.com। ਬਿਲਕੁਲ ਦੋਸਤੋ, ਸਾਡੀ ਜਿਹੜੀ ਐਪ ਹੈ ਇਹ ਤੁਸੀਂ ਵੱਧ ਤੋਂ ਵੱਧ ਆਪਣੇ ਪੰਜਾਂ ਸੱਤਾਂ ਦਸਾਂ ਸੱਜਣਾ ਮਿੱਤਰਾਂ ਨੂੰ ਡਾਊਨਲੋਡ ਕਰਵਾਓ। ਭਾਈ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ, ਰੀਅਲੀ ਗ੍ਰੇਟਫੁਲ ਟੂ ਯੂ। ਅਤੇ ਅਗਰ ਤੁਸੀਂ ਵੀ ਮੇਰੇ ਸੈਚਰਡੇ ਵਾਲੇ ਪ੍ਰੋਗਰਾਮ ਦੇ ਵਿੱਚ ਕੋਈ ਪੌਣੇ ਘੰਟੇ ਦੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਸਟੂਡੀਓ 'ਚ ਕਾਲ ਕਰੋ। ਸਾਨੂੰ ਖੁਸ਼ੀ ਹੋਵੇਗੀ ਕਿ ਤੁਸੀਂ ਆਣ ਕੇ ਕਿਸੇ ਟੌਪਿਕ 'ਤੇ ਵੀ ਗੱਲਬਾਤ ਕਰ ਸਕਦੇ ਹੋ, ਇੱਕ ਰਿਲੀਜਨ ਛੱਡ ਕੇ। ਅਤੇ ਨੰਬਰ 2 ਦੇ ਉੱਤੇ, ਅਸੀਂ ਦੋਸਤੋ ਕੋਈ ਰਿਲੀਜਨ ਨੂੰ ਨਫ਼ਰਤ ਨਹੀਂ ਕਰਦੇ, ਪਰ ਇਹ ਇੱਕ ਵਾਦ ਵਿਵਾਦ ਵਾਲਾ ਵਿਸ਼ਾ ਹੈਗਾ। ਰਿਲੀਜਨ ਨਿੱਜੀ ਚੀਜ਼ ਹੁੰਦੀ ਹੈ, ਆਪਣੇ ਮਨ ਵਿੱਚ ਰੱਖਣ ਵਾਲੀ ਚੀਜ਼ ਹੈ, ਢੰਡੋਰੇ ਪਿੱਟ ਕੇ ਲੋਕਾਂ ਨੂੰ ਦੱਸਣ ਵਾਲੀ ਚੀਜ਼ ਨਹੀਂ ਹੈਗੀ। ਧਾਰਮਿਕਤਾ ਨਿੱਜੀਨੈਸ ਹੁੰਦੀ ਹੈ, ਇਹਦੇ ਵਿੱਚ ਇਸ਼ਤਿਹਾਰਬਾਜ਼ੀ ਸ਼ੋਬਾਜ਼ੀ ਦੀ ਕੋਈ ਲੋੜ ਨਹੀਂ ਹੁੰਦੀ। ਸੋ ਇਸ ਕਰਕੇ ਇਹ ਇੱਕ ਜਿਹੜਾ ਮਤਲਬ ਕਿ ਸੈਂਸੀਬਲ ਵਿਸ਼ਾ, ਇਹਨੂੰ ਅਸੀਂ ਥੋੜ੍ਹਾ ਜਿਹਾ ਲਾਂਭੇ ਰੱਖਿਆ। ਵੈਸੇ ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਹਰ ਰਿਲੀਜਨ ਦੀ ਰਿਸਪੈਕਟ ਕਰਦੇ ਹਾਂ ਅਸੀਂ, ਪਰ ਪ੍ਰੈਫਰ ਅਸੀਂ ਇਹੋ ਹੀ ਕਰਦੇ ਹਾਂ ਕਿ ਤੁਸੀਂ ਆਓ, ਕਿਸੇ ਵੀ ਵਿਸ਼ੇ 'ਤੇ ਗੱਲਬਾਤ ਕਰੋ ਸਾਡੇ ਨਾਲ। ਮੈਂ ਨਿਊਯਾਰਕ ਸਾਡੇ ਸਟੂਡੀਓ ਦੇ ਵਿੱਚ ਆਣ ਕੇ ਗੱਲਬਾਤ ਕਰਨੀ ਚਾਹੁੰਦੇ ਹੋ ਉੱਥੇ ਕਰੋ, ਜਰਮਨੀ ਫਰੈਂਕਫਰਟ ਕਰਨੀ ਚਾਹੁੰਦੇ ਹੋ ਉੱਥੇ ਕਰੋ, ਇੰਡੀਆ 'ਚ ਕਰਨੀ ਚਾਹੁੰਦੇ ਹੋ ਉੱਥੇ ਕਰੋ। ਯੂ ਮੋਸਟ ਵੈਲਕਮ। ਅਤੇ ਮੈਂ ਹਾਂ ਜੀ ਆਪਦਾ ਦੋਸਤ ਅਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ, ਇਹ ਪਲੈਨਟ ਦੇ ਅਸੀਂ ਇੱਕ ਦੇ ਵਾਸੀ ਹਾਂ। ਇਹ ਪਲੈਨਟ ਦੇ ਹੀ ਸੁੱਖ ਦੁੱਖ ਜਿਹੜੇ ਹੈਗੇ ਨੇ ਨਾ, ਉਹਨਾਂ ਨਾਲ ਅਸੀਂ ਵਾਵਸਤਾ ਵਾਂ। ਆਹ ਜਿਹੜੀਆਂ ਅਸਾਂ ਲੀਕਾਂ ਮਾਰੀਆਂ ਨੇ, ਇਹ ਛੋਟੇ ਛੋਟੇ ਐਵੇਂ ਹੀ ਅਸੀਂ ਵੰਡੀਆਂ ਪਾਈਆਂ ਨੇ। ਅਸਲ 'ਚ ਅਸੀਂ ਸਾਰੇ ਲੋਕ ਉੱਚੇ ਨੀਵੇਂ ਫੀਨੇ ਗੁਗਰੇ ਕਾਲੇ ਇੱਕ ਪਲੈਨਟ ਦੇ ਵਾਸੀ ਹਾਂ। ਇਹੋ ਹੀ ਸਾਡਾ ਦੇਸ਼ ਹੈ, ਇਹ ਪਲੈਨਟ ਜਿਹੜਾ ਹੈਗਾ, ਅਤੇ ਇਹਦੇ ਬਾਰੇ ਹੀ ਅਸੀਂ ਸੋਚਣਾ, ਇਹਨੂੰ ਹੀ ਬਚਾ ਕੇ ਰੱਖਣਾ। ਉੱਠ ਸੁੱਚਾ ਸਿਆ, ਮਾਰ ਦਲੱਤੇ ਰੂੜੀ 'ਤੇ ਚੜ ਜਾਈਏ, ਭਾਈ ਲੇਟ ਲੇਟ ਕੇ ਖੇਡ ਆਈਏ ਅਤੇ ਮੋਦੀ ਦੇ ਸਿਰ ਪਾਈਏ। 15 ਲੱਖ ਤਾਂ ਕਦੀ ਨਹੀਂ ਮਿਲਣਾ, ਆ 30 ਲੱਖ ਦੇ ਕਰਜ਼ੇ ਲਾਈਏ।
ਜਿੱਥੇ ਮਨ ਦੀ ਬਾਤ ਕਰੇ ਨਾ ਕੋਈ, ਓਏ ਉੱਥੇ ਹੀਂਗੀਏ ਨੱਚੀਏ ਗਾਈਏ। ਆਓ ਸਾਥ ਵਿਦਿਆਰਥੀਆਂ ਦਾ ਦਈਏ, ਗਦਾਰ ਮਗਰੋਂ ਲਾਈਏ, ਗਣਤੰਤਰ ਭਾਰਤ ਹੋ ਜਾਵੇ, ਵੋਟ ਚੋਰ ਭਜਾਈਏ, ਹੱਥਾਂ 'ਚ ਹੱਥ ਪਾ ਇੱਕਜੁੱਟ ਹੋਈਏ, ਭਾਰਤ ਦੀ ਸ਼ਾਨ ਵਧਾਈਏ, ਇਮਾਨਦਾਰੀ ਦੇ ਝੰਡੇ ਝੁੱਲਣ, ਰਲ ਕੇ ਭੰਗੜੇ ਪਾਈਏ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਅਤੇ ਅੱਜ ਹੈ ਜੀ ਐਤਵਾਰ, ਛੁੱਟੀ ਦਾ ਦਿਨ। ਹਾਂਜੀ, ਪਰ ਇੱਥੇ ਤਾਂ ਛੁੱਟੀ ਦਾ ਦਿਨ ਸਿਰਫ ਆਫਿਸ ਵਾਲਿਆਂ ਨੂੰ ਹੀ ਹੁੰਦਾ ਹੈ, ਬਾਕੀ ਸਭ ਦੁਨੀਆ ਕੰਮਾਂ 'ਤੇ ਹੁੰਦੀ ਹੈ। ਕਿਸੇ ਦੀ ਮੋਰਨਿੰਗ ਡਿਊਟੀ, ਕਿਸੇ ਦੀ ਈਵਨਿੰਗ, ਹਾਂ ਇੰਡੀਆ 'ਚ ਕਹਿ ਸਕਦੇ ਹਾਂ ਬਈ ਸੰਡੇ, ਪਰ ਉੱਥੇ ਵੀ ਦੁਕਾਨਾਂ ਵਾਲੇ ਤਾਂ ਆਪਣਾ ਕੰਮ ਧੰਦਾ ਸੰਡੇ ਵਾਲੇ ਦਿਨ ਨਹੀਂ ਲੱਗੇ, ਪਰ ਐ ਨਹੀਂ ਹੋ, ਕੰਮ ਕਰਨਾ ਵਧੀਆ ਕੰਮ ਹੈ। ਅੱਜ ਸੰਡੇ ਹੈ ਜੀ, ਅਤੇ ਟੈਂਪਰੇਚਰ ਜਿਹੜਾ ਉਹ ਹੈ ਜੀ 14, ਥੱਲੇ ਥੱਲੇ ਆਉਂਦਾ ਜਾਂਦਾ ਰੋਜ਼, ਇੱਕ ਦੋ, ਇੱਕ ਥੋੜ੍ਹਾ ਬਹੁਤ, ਅਤੇ ਆਉਣਾ ਹੀ ਹੈ, ਟਾਈਮ ਹੋਇਆ ਨਾ ਹੁਣ, ਨੋ ਪ੍ਰੋਬਲਮ। ਅਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ 'ਤੇ ਦੋਸਤੋ ਇਸ ਵਕਤ ਜਰਮਨ ਦੇ 3:16 ਹੋ ਗਏ ਨੇ ਸੱਜਣ, ਅਤੇ ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਜਿਹੜਾ 0091714869514, 0049-171-4846-9514 ਜੀ। ਅਤੇ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕਸ਼ਾਪ ਹੈ, ਜਿਹੜੇ ਬੜੇ ਐਕਸਪੀਰੀਅੰਸ ਹੈਂਡ ਲੋਕ ਕੰਮ ਕਰਦੇ ਨੇ, ਆਟੋ ਰਾਈਫਨ ਆ ਐਫਸੀਲੋਨ। ਅਤੇ ਸ਼ਾਰਟਕੱਟ ਲਫਜ਼ਾਂ ਦੇ ਵਿੱਚ ਤੁਹਾਡੀ ਕਾਰ ਜਿਹੜੀ ਹੈ ਉਹ ਕਿਸੇ ਵੀ ਕੰਪਨੀ ਦੀ ਹੋਵੇ, ਅਤੇ ਨੁਕਸ ਉਹਦੇ ਵਿੱਚ ਕੋਈ ਵੀ ਹੋਵੇ, ਭਾਵੇਂ ਸਿੱਕੇਬੰਦ ਕੰਮ ਕਰਦੇ ਨੇ, ਤੁਸੀਂ ਕੀਮਤਾਂ ਦਾ ਵੀ ਪਤਾ ਕਰ ਸਕਦੇ ਹੋ ਉਹਨਾਂ ਦੀਆਂ ਕੀ ਨੇ ਅਤੇ ਦੂਸਰਿਆਂ ਦੀਆਂ ਕੀ ਨੇ ਕੀਮਤਾਂ। ਬਸ ਛੋਟੀ ਮੋਟੀ ਵੀ ਕੋਈ ਡਿਫੈਕਟ ਹੈ, ਚਾਬੀ ਦੇ ਜਾਓ, ਤੁਸੀਂ ਟੁੱਫ ਵਗੈਰਾ ਕਰਵਾਉਣੀ ਹੈ, ਚਾਬੀ ਦੇ ਜਾਓ ਆਣ ਕੇ, ਮਤਲਬ ਕਿ ਅਗਲੇ ਦਿਨ ਉਹ ਆਪੇ ਕਰਵਾ ਕੇ ਲਿਆਉਣਗੇ ਸਾਰਾ ਕੁਛ। ਅਤੇ ਪਹਿਲੀ ਵਾਰੀ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ 'ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ, ਭਾਈ ਇੱਕ ਵਾਰੀ ਅਜਮਾਓ ਜ਼ਰੂਰ ਦੋਸਤੋ। ਉਹ ਨੇ ਜੀ ਫਰੀਡਨ ਸਟਰਾਸ 106 ਉਨ ਫੀਐਸਿਸ਼ ਆਟੋ ਰਾਈਫਨ ਆ ਐਫਸੀਲੋਨ 6 3 1 6 5 ਮੂਲਹਾਇਮ ਬਿਸੂਖਨ ਜੀ ਆਇਨੇ ਮਾਲ ਉਨ ਫਰਗਲਾਈਸ਼ਨ ਜੀ ਦੀ ਪ੍ਰਾਈਸ ਬਿੱਟ। ਸੋ ਇਹ ਦੋਸਤੋ, ਇਹ ਤਾਂ ਸੀ ਸਾਡਾ ਵਪਾਰਕ ਸੁਨੇਹਾ, ਅਤੇ ਮੈਂ ਨਾ ਤੁਹਾਡੇ ਵਾਸਤੇ ਇੱਕ ਗਾਣਾ ਕਿਉਂ ਕੀਤਾ ਹੈ, ਅਤੇ ਉਸ ਗਾਣੇ ਤੋਂ ਬਾਅਦ ਅਸੀਂ ਆਪਣੀ ਗੱਲਬਾਤ ਜਿਹੜੀ ਹੈ ਉਹ ਸ਼ੁਰੂ ਕਰਦੇ ਹਾਂ। ਅਤੇ ਆਹ ਲਓ ਜੀ, ਸਾਡੇ ਸਾਰੇ ਅਮੈਰੀਕਾ ਦੇ ਟਰੱਕ ਡਰਾਈਵਰ ਜਿਹੜੇ ਨੇ ਉਹਨਾਂ ਵਾਸਤੇ ਗਾਣਾ ਹਾਜ਼ਰ ਹੈ। ਆਹ ਲਓ ਟਰੱਕ ਡਰਾਈਵਰ ਵੀਰੋ, ਇੰਜੋਏ ਕਰੋ ਜੀ ਗਾਣੇ ਨੂੰ।

ਵਾਹ ਜੀ ਵਾਹ, ਵੰਡਰਫੁਲ ਸੌਂਗ। ਤੂੰ ਸੋਫੀ ਹੋਇਆ ਰੱਬ ਵਰਗਾ ਅਤੇ ਪੀਤੀ ਹੋਈ ਅਤੇ ਲਫੰਗਿਆਂ ਤੋਂ ਮਾੜਾ। ਵਾਕਿਆ ਹੀ ਸ਼ਰਾਬੀ ਇੱਦਾਂ ਹੀ ਕਰਦੇ ਹੁੰਦੇ ਨੇ। ਅਤੇ ਗਾ ਰਹੇ ਸੀ ਜੀ ਰਸ਼ਪਾਲ ਰਸੀਲਾ ਜੀ ਅਤੇ ਸੋਹਣੀ ਰਸੀਲਾ, ਖੂਬਸੂਰਤ ਆਵਾਜ਼ਾਂ ਅਤੇ ਖੂਬਸੂਰਤ ਗਾਣਾ। ਦੋਸਤੋ, ਮੈਂ ਆਪਣੀ ਇੱਕ ਰਚਨਾ ਪੇਸ਼ ਕਰਦਾ, ਫਿਰ ਤੁਹਾਨੂੰ ਪਾਕਿਸਤਾਨ ਲੈ ਕੇ ਚੱਲਾਂਗੇ, ਜਿੱਥੇ ਸਾਡੇ ਅਜਮਲ ਸਿਕੰਦਰੀ ਜੀ ਹੁਣੀ ਇੰਤਜ਼ਾਰ ਕਰ ਰਹੇ ਨੇ। ਮੈਂ ਬੀਬੀ ਰਾਣੀ ਧੀ ਪੰਜਾਬ ਦੀ ਅਤੇ ਲਾਡੋ ਮੇਰਾ ਨਾਂ। ਵਾਹ, ਮੈਂ ਬੀਬੀ ਰਾਣੀ ਧੀ ਪੰਜਾਬ ਦੀ ਅਤੇ ਲਾਡੋ ਮੇਰਾ ਨਾਂ। ਮੈਂ ਫੁੱਲ ਸਰੋਂ ਦੇ ਤੋੜਦੀ ਢੇਮਾ ਮਾਰ ਉਡਾਵਾਂ ਕਾਂ। ਮੈਂ ਫੁੱਲ ਸਰੋਂ ਦੇ ਤੋੜਦੀ ਢੇਮਾ ਮਾਰ ਉਡਾਵਾਂ ਕਾਂ। ਕਿੱਧਰੋਂ ਆ ਪਰਦੇਸੀ ਹਾਣੀਆਂ ਫਿਰ ਮਾਣੀਏ ਅੰਬਾਂ ਦੀ ਛਾਂ। ਵੇ ਮੈਂ ਦੋਵੇਂ ਗੁੱਤਾਂ ਗੁੰਦ ਕੇ ਤੇਰੇ ਨਾਲ ਵਿਸਾਖੀ ਜਾਂ। ਮੈਂ ਦੋਵੇਂ ਗੁੱਤਾਂ ਗੁੰਦ ਕੇ ਤੇਰੇ ਨਾਲ ਵਿਸਾਖੀ ਜਾਂ ਅਤੇ ਤੇਰੇ ਨਾਂ 'ਤੇ ਪਾਵਾਂ ਬੋਲੀਆਂ। ਤੇਰੇ ਨਾਂ 'ਤੇ ਪਾਵਾਂ ਬੋਲੀਆਂ, ਤੂੰ ਫੜ ਲੈ ਮੇਰੀ ਬਾਂ। ਵਾਹ ਵਾਹ, ਤੂੰ ਫੜ ਲੈ ਮੇਰੀ ਬਾਂ। ਸਾਡੇ ਖੂਹ ਗੁਲਜ਼ਾਰਾਂ ਟਹਿਕੀਆਂ ਫਸਲਾਂ ਲੈਂਦੀਆਂ ਤੇਰਾ ਨਾਂ। ਸਾਡੇ ਖੂਹ ਗੁਲਜ਼ਾਰਾਂ ਟਹਿਕੀਆਂ ਫਸਲਾਂ ਲੈਂਦੀਆਂ ਤੇਰਾ ਨਾਂ। ਇੱਥੇ ਝੁਰਮਟ ਪਾਇਆ ਤਿਤਲੀਆਂ ਭਵਰਿਆਂ ਫੁੱਲਾਂ 'ਤੇ ਕੀਤੀ ਛਾਂ। ਇੱਥੇ ਝੁਰਮਟ ਪਾਇਆ ਤਿਤਲੀਆਂ ਭਵਰਿਆਂ ਫੁੱਲਾਂ 'ਤੇ ਕੀਤੀ ਛਾਂ। ਖੂਹ 'ਤੇ ਗੋਂਗਲੂ ਸਾਗ 'ਤੇ ਮੂਲੀਆਂ ਮਿੱਠੇ ਬੇਰ ਤੋੜਦੀ ਕਰਕੇ ਉੱਚੀ ਬਾਂ। ਸਾਡੇ ਖੂਹ 'ਤੇ ਗੋਂਗਲੂ ਸਾਗ 'ਤੇ ਮੂਲੀਆਂ ਬੇਰ ਮੈਂ ਤੋੜਦੀ ਕਰਕੇ ਉੱਚੀ ਬਾਂ। ਤੋਰੀ ਦਾ ਫੁੱਲ ਮੈਂ ਅਟਕਾਇਆ ਜੁਲਫਾਂ ਦੇ ਵਿੱਚ ਲੈ ਕੇ ਤੇਰਾ ਨਾਂ। ਦੋਸਤੋ, ਜਿਹੜੀਆਂ ਤੋਰੀਆਂ ਹੁੰਦੀਆਂ ਨੇ ਨਾ, ਜਿਹੜੀਆਂ ਆਮ ਜਿਹੜੀਆਂ ਸਧਾਰਨ ਤੋਰੀ ਦੇ ਵੇਲ ਹੁੰਦੀ ਆ, ਕਦੇ ਉਹਦੇ ਫੁੱਲ ਨੂੰ ਗੋਹ ਨਾਲ ਤੁਸੀਂ ਵੇਖਿਆ ਹੋਣਾ, ਸੋਨੇ ਰੰਗਾਂ 'ਤੇ ਬਹੁਤ ਹੀ ਖੂਬਸੂਰਤ ਫੁੱਲ ਹੁੰਦਾ ਤੋਰੀ ਦਾ ਫੁੱਲ। ਨਰਮੇ ਦਾ ਫੁੱਲ ਵੀ ਬੜਾ ਸੋਹਣਾ ਹੁੰਦਾ, ਪਰ ਤੋਰੀ ਦੇ ਫੁੱਲ ਵਿੱਚ ਗਾੜਾ ਰੰਗ ਧੁੱਪ ਲੱਗੀ ਹੋਏ, ਵਾਹ ਵਾਹ, ਉਹਦੇ ਕਿਤੇ ਬਿਊਟੀ ਵੇਖਣੀ ਵਾਲੀ ਹੁੰਦੀ ਆ। ਤੋਰੀ ਦਾ ਫੁੱਲ ਮੈਂ ਟਕਾਇਆ ਜੁਲਫਾਂ ਦੇ ਵਿੱਚ ਲੈ ਕੇ ਤੇਰਾ ਨਾਂ। ਤੇਰੇ ਅਨਾਰ ਅਮਰੂਦ ਇਹਨਾਂ ਤੋਤਿਆਂ ਕੱਚੇ ਟੁੱਕ ਟੁੱਕ ਸੁੱਟੇ ਠਾਂ। ਤੇਰੇ ਅਨਾਦ ਅਮਰੂਦ ਇਹਨਾਂ ਤੋਤਿਆਂ ਕੱਚੇ ਟੁੱਕ ਟੁੱਕ ਸੁੱਟੇ ਠਾਂ। ਬਿਨ ਤੇਰੇ ਨਹੀਂ ਖੂਹ 'ਤੇ ਰੌਣਕਾਂ ਭਾਵੇਂ ਬੈਠੀ ਉਸੇ ਥਾਂ। ਬਿਨ ਤੇਰੇ ਨਹੀਂ ਖੂਹ 'ਤੇ ਰੌਣਕਾਂ ਭਾਵੇਂ ਬੈਠੀ ਉਸੇ ਥਾਂ। ਫੁੱਲ ਨਰਮੇ ਦਾ ਮਿਹਣੇ ਮਾਰਦਾ ਮੈਨੂੰ ਲੈ ਲੈ ਤੇਰਾ ਨਾਂ। ਕਿੱਥੇ ਜੱਟ ਹੈ ਤੇਰਾ ਜੱਟੀਏ ਅਤੇ ਕਿੱਥੇ ਗਈ ਅੰਬਾਂ ਦੀ ਛਾਂ। ਕਿੱਥੇ ਜੱਟ ਹੈ ਤੇਰਾ ਜੱਟੀਏ ਕਿੱਥੇ ਗਈ ਅੰਬਾਂ ਦੀ ਛਾਂ। ਮੇਰੇ ਦਿਲ ਵਿੱਚ ਸੂਲ ਨੇ ਉੱਠਦੇ ਅਤੇ ਲੈਂਦੇ ਤੇਰਾ ਨਾਂ। ਮੇਰੇ ਦਿਲ ਵਿੱਚ ਸੂਲ ਨੇ ਉੱਠਦੇ ਅਤੇ ਲੈਂਦੇ ਤੇਰਾ ਨਾਂ। ਤੂੰ ਹੀਰਾ ਪੁੱਤ ਪੰਜਾਬ ਦਾ ਇਹ ਧਰਤੀ ਤੇਰੀ ਮਾਂ। ਤੂੰ ਹੀਰਾ ਪੁੱਤ ਪੰਜਾਬ ਦਾ ਇਹ ਧਰਤੀ ਤੇਰੀ ਮਾਂ। ਤੈਨੂੰ ਤੇਰੇ ਖੇਤ ਉਡੀਕਦੇ ਅਤੇ ਮੇਰੇ ਦਿਲ ਵਿੱਚ ਤੇਰੀ ਥਾਂ। ਤੈਨੂੰ ਤੇਰੇ ਖੇਤ ਉਡੀਕਦੇ ਮੇਰੇ ਦਿਲ ਵਿੱਚ ਤੇਰੀ ਥਾਂ।
ਤੇਰੇ ਖੇਤੀ ਬਈਏ ਢੋਲਾ ਗਾਉਂਦੇ, ਤੂੰ ਮੱਲੀ ਤੂੰ ਅਮਰੀਕਾ ਮੱਲੀ ਬਈਆਂ ਦੀ ਥਾਂ, ਤੇਰੇ ਖੇਤੀ ਬਈਏ ਢੋਲਾ ਗਾਉਂਦੇ, ਤੂੰ ਅਮਰੀਕਾ ਮੱਲੀ ਬਈਆਂ ਦੀ ਥਾਂ, ਜਦ ਚੁਗਣ ਕਪਾਹ ਮੈਂ ਜਾਂਦੀ, ਨਰਮਾ ਫੜਦਾ ਮੇਰੀ ਬਾਂਹ, ਵੇ ਫਸਲਾਂ ਵਿੱਚ ਪ੍ਰੀਤਾਂ ਉੱਗੀਆਂ ਅਤੇ ਗੰਨੇ ਕਰਦੇ ਮੈਨੂੰ ਛਾਂ, ਮਟਰਾਂ ਦੇ ਫੁੱਲ ਮੋਤੀਆਂ ਵਰਗੇ, ਉੱਤੇ ਮੂੰਗਰਿਆਂ ਕੀਤੀ ਛਾਂ, ਸੋਨੇ ਰੰਗੀਆਂ ਇੱਥੇ ਛੱਲੀਆਂ ਅਤੇ ਭੈੜੇ ਬਿਟ ਬਿਟ ਵਹਿੰਦੇ ਕਾਂ, ਸੋਨੇ ਰੰਗੀਆਂ ਇੱਥੇ ਛੱਲੀਆਂ ਭੈੜੇ ਬਿਟ ਬਿਟ ਵਹਿੰਦੇ ਕਾਂ, ਵੇ ਮੈਨੂੰ ਗਹਿਣੇ ਵੱਢ ਵੱਢ ਖਾਂਦੇ, ਦੱਸ ਕਿਹੜੇ ਖੂਹ ਪਵਾਂ, ਮੈਨੂੰ ਗਹਿਣੇ ਵੱਢ ਵੱਢ ਖਾਂਦੇ, ਦੱਸ ਕਿਹੜੇ ਖੂਹ ਪਵਾਂ, ਮੈਨੂੰ ਹੌਂਸਲਾ ਦੇ ਕੇ ਰੋਂਦੀ ਲੁੱਕ ਨੁਕਰੇ ਤੇਰੀ ਮਾਂ, ਮੈਨੂੰ ਹੌਂਸਲਾ ਦੇ ਕੇ ਰੋਂਦੀ ਲੋਕ ਲੋਕ ਨੁਕਰੇ ਤੇਰੀ ਮਾਂ, ਜਹਾਜ਼ ਵੇਖ ਕੇ ਵਾਜਾਂ ਮਾਰਦਾ ਅਤੇ ਮੁੰਡਾ ਲੈਂਦਾ ਤੇਰਾ ਨਾਂ, ਜਹਾਜ਼ ਵੇਖ ਕੇ ਵਾਜਾਂ ਮਾਰਦਾ ਮੁੰਡਾ ਲੈਂਦਾ ਤੇਰਾ ਨਾਂ, ਵੇ ਬਿਨਾਂ ਤੇਰੇ ਚੁਬਾਰੇ ਸਖਣੇ ਨੋਟਾਂ ਨੂੰ ਕੀ ਕਰਾਂ, ਬਿਨ ਤੇਰੇ ਚੁਬਾਰੇ ਸਖਣੇ ਨੋਟਾਂ ਨੂੰ ਕੀ ਕਰਾਂ, ਸੁੱਚਾ ਸਿਆਂ ਤੇਰੇ ਮਹਿਲ ਆਕਾਸ਼ੀ ਪੁੱਜ ਗਏ, ਮੈਂ ਨੀਹਾਂ ਵਿੱਚ ਧੱਸਦੀ ਜਾਂ, ਤੇਰੇ ਮਹਿਲ ਆਕਾਸ਼ੀ ਪੁੱਜ ਗਏ, ਮੈਂ ਨੀਹਾਂ ਵਿੱਚ ਧੱਸਦੀ ਜਾਂ, ਮੁੰਡਾ ਲੈਂਦਾ ਤੇਰਾ ਨਾਂ, ਰੋਂਦੇ ਨੁਕਰੇ ਤੇਰੀ ਮਾਂ, ਵੇ ਬਿਨ ਤੇਰੇ ਨਹੀਂ ਖੂਹ 'ਤੇ ਰੌਣਕਾਂ, ਭਾਵੇਂ ਬੈਠੀ ਉਸੇ ਥਾਂ, ਭਾਵੇਂ ਬੈਠੀ ਉਸੇ ਥਾਂ। ਅ ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਬੜੀ ਦਰਦਨਾਕ ਕਹਾਣੀ ਹੈ ਸਾਡੇ ਪੰਜਾਬੀਆਂ, ਜਿਨ੍ਹਾਂ ਦੇ 17-17 ਸਾਲ 20-20 ਸਾਲ ਅਮੈਰੀਕਾ 'ਚ ਪੇਪਰ ਨਹੀਂ ਬਣੇ, ਪਿੱਛੇ ਉਹਨਾਂ ਦੇ ਬੱਚੇ 19-19 ਸਾਲ ਦੇ ਹੋ ਗਏ ਨੇ, ਨਾ ਉਹਨਾਂ ਨੇ ਆਪਣੀ ਬੀਵੀ ਨੂੰ ਵੇਖਿਆ, ਨਾ ਬੀਵੀ ਨੇ ਆਪਣੇ ਹਸਬੈਂਡ ਨੂੰ ਵੇਖਿਆ। ਵੇਖ ਲਓ ਰੁਜ਼ਗਾਰ ਦੀਆਂ ਪ੍ਰੋਬਲਮਸ, ਇਹ ਤਾਂ ਮੈਂ ਅਮੈਰੀਕਾ ਦੀ ਇਗਜ਼ਾਮਪਲ ਦਿੱਤੀ ਆ, ਹੋਰਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੇ। ਜੇ ਸਾਡੇ ਮੁਲਕ 'ਚ ਰੁਜ਼ਗਾਰ ਹੋਵੇ, ਸਾਨੂੰ ਇਹੋ ਜਿਹੇ ਦੁੱਖ ਤਕਲੀਫ ਝੱਲਣ ਦੀ ਕੀ ਜ਼ਰੂਰਤ ਹੈ। ਅਤੇ ਸਾਡੇ ਮੁਲਕਾਂ ਦੇ ਵਿੱਚ ਇਮਾਨਦਾਰੀ ਗਾਇਬ ਹੈ, ਘਾਟਾ ਕਾਹੇ ਚੀਜ਼ ਦਾ ਨਹੀਂ, ਸਿਰਫ ਡਿਸਿਪਲਿਨ ਦਾ ਅਤੇ ਇਮਾਨਦਾਰੀ ਦਾ ਘਾਟਾ ਹੈ, ਅਤੇ ਚੋਰਾਂ ਦਾ ਵਾਸਾ ਹੈ ਸਾਡਿਆਂ ਮੁਲਕਾਂ ਦੇ ਵਿੱਚ, ਝੂਠ ਦਾ ਬੋਲਬਾਲਾ ਹੈ। ਅਤੇ ਇਸ ਕਰਕੇ ਆਪੋ ਧਾਪੀ ਪਈ ਆ, ਜਨਤਾ ਦੀ ਕਿਸੇ ਨੂੰ ਪਰਵਾਹ ਨਹੀਂ, ਪਤਾ ਨਹੀਂ ਕੌਣ ਕਿੱਥੇ ਰੋਲਣ ਡਿਆ, ਇਹਨਾਂ ਦਾ ਆਪਣਾ ਸੂਤ ਹੈ, ਇਹਨਾਂ ਨੇ ਬਸ ਆਪ ਹੀ ਮੌਜਾਂ ਲੱਗੀਆਂ ਨੇ। ਜੋ ਗੁੰਡੇ ਲੁਟੇਰੇ ਲੁੱਚੇ ਲਫੰਗੇ ਸਾਡੀਆਂ ਲੋਕ ਸਭਾ ਅਤੇ ਰਾਜ ਸਭਾ 'ਚ ਬੈਠੇ ਨੇ ਜਾਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀਜ਼ ਦੇ ਵਿੱਚ ਬੈਠੇ ਹੈਗੇ ਨੇ, ਅਤੇ ਸਾਡੇ ਉਹ ਅਫਸਰ ਜਿਨ੍ਹਾਂ ਨੇ ਸਾਨੂੰ ਅਕਲ ਮੱਤ ਦੇਣੀ ਹੈ, ਉਹਨਾਂ ਨੇ ਵੀ ਲੁੱਟਣ 'ਤੇ ਅਕਲ ਉਹਨਾਂ ਨੂੰ ਆਪ ਹੀ ਹੈ ਨਹੀਂ, ਇਹ ਨਹੀਂ ਹੈ ਸੀ UPSC ਕਰਨੀ, ਇਹ ਮਤਲਬ ਕਿ ਜਾਂ ਇਹਦੇ ਜਿਹੜੇ ਟੈਸਟ ਦੇ ਕੇ ਉਹ ਪਾਸ ਹੋਏ ਨੇ, ਇਹ ਬੜੇ ਡਿਫੀਕਲਟ ਟੈਸਟ ਨੇ, ਵਾਕਿਆ ਹੀ ਉਹਨਾਂ ਨੇ ਸਟੱਡੀ ਕੀਤੀ ਹੈ, ਨੋ ਡਾਊਟ। ਲੇਕਿਨ ਮਾਹੌਲ ਹੀ ਇਹੋ ਜਿਹਾ ਹੈਗਾ ਕਿ ਆਪਣੇ ਹੀ ਘਰ ਭਰ ਲਓ, ਇੰਨਾ ਕੁ ਪੈਸਾ ਇਕੱਠਾ ਕਰੀ ਜਾਣ ਡਏ ਨੇ ਜਿਹੜੇ ਉਹ ਵਰਤ ਹੀ ਨਹੀਂ ਸਕਦੇ, ਅਜੇ ਵੀ ਅੱਗੋਂ ਵੀ ਇਕੱਠਾ ਕਰੀ ਚਲੇ ਜਾਣ ਡਏ ਹੈਗੇ ਨੇ ਬਸ। ਅਤੇ ਫਿਰ ਦੇਸ਼ ਦੀ ਆਮ ਜਨਤਾ ਨੇ, ਅਤੇ ਇਸੇ ਤਰ੍ਹਾਂ ਹੀ ਬਾਹਰ ਦੇ ਮੁਲਕਾਂ ਦੇ ਵਿੱਚ ਹੈ, ਸਾਨੂੰ ਆਜ਼ਾਦੀ ਵੀ ਮਿਲੀ, ਅੰਗਰੇਜ਼ ਸਾਨੂੰ ਛੱਡ ਕੇ ਵੀ ਚਲੇ ਗਏ, ਅਸੀਂ ਅੱਜ ਵੀ ਆਪਣੀਆਂ ਜ਼ਮੀਨਾਂ ਵੇਚ ਕੇ ਅੰਗਰੇਜ਼ਾਂ ਦੇ ਮੁਲਕਾਂ 'ਚ ਘੁਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਅੱਜ ਵੀ ਉਹਨਾਂ ਦੇ ਭਾਂਡੇ ਮਾਂਜਣ ਨੂੰ ਤਿਆਰ ਹਾਂ, ਅੱਜ ਵੀ ਉਹਨਾਂ ਦੇ ਕੰਮ ਕਰਨ ਨੂੰ ਛੋਟੇ ਮੋਟੇ ਤਿਆਰ ਹਾਂ, ਅੱਜ ਵੀ ਉਹਨਾਂ ਦੀ ਸਫਾਈ ਕਰਨ ਨੂੰ ਅਸੀਂ ਤਿਆਰ ਹਾਂ। ਆ ਜੇ ਸਾਡੀ ਆਜ਼ਾਦੀ।
ਸੋ ਦੋਸਤੋ, ਗੱਲਾਂ ਬਾਤਾਂ ਤਾਂ ਸਾਡੀਆਂ ਚੱਲਦੀਆਂ ਹੀ ਰਹਿਣਗੀਆਂ, ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਾਕਿਸਤਾਨ 'ਚ ਲੈ ਕੇ ਚੱਲਣਾ ਜੀ, ਆਪਣੇ ਗੁਆਂਢੀ ਮੁਲਕ ਦੇ ਵਿੱਚ, ਅਤੇ ਉੱਥੇ ਸਾਡੇ ਅਜਮਲ ਸਿਕੰਦਰੀ ਜੀ ਹੁਣੀ ਵੇਟ ਕਰ ਰਹੇ ਨੇ, ਅਤੇ ਆਓ ਉਹਨਾਂ ਨਾਲ ਮੁਲਾਕਾਤ ਕਰੀਏ, ਅਤੇ ਕਿੱਥੇ ਜੇ ਨੇ, ਹਾਂ

0: ਜੀ ਮੈਂ ਉਹਨਾਂ ਨੂੰ ਕਾਲ ਤਾਂ ਕਰ ਦਿੱਤੀ ਹੈ ਅਤੇ ਉਹ ਹੋਣਗੇ ਵੀ ਕਿਤੇ ਲਾਗੇ ਛਾਗੇ ਹੀ, ਐਡੀ ਕੋਈ ਗੱਲ ਨਹੀਂ। ਅਤੇ ਜੇ ਕਿਤੇ ਹਾਂਜੀ ਸਿਕੰਦਰੀ ਸਾਹਿਬ ਸਲਾਮ ਅਲੈਕੁਮ
1: ਜੀ। ਵਾਲੇਕੁਮ ਅਸਲਾਮ ਬਾਜਵਾ ਸਾਹਿਬ, ਕੀ ਹਾਲ ਹੈ ਜਨਾਬ
0: ਜੀ? ਮਿਹਰਬਾਨੀ, ਥੈਂਕ ਯੂ ਵੈਰੀ ਮੱਚ। ਸਾਡੇ ਬਹੁਤ ਵਧੀਆ ਨੇ ਜੀ ਹਾਲ, ਅਤੇ ਤੁਸੀਂ ਆ ਗਏ ਅਤੇ ਹੋਰ ਵੀ ਚੰਗੇ ਹੋ ਗਏ। ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ ਅਤੇ ਪਾਕਿਸਤਾਨ ਦਾ ਕੀ ਹਾਲ ਹੈ?
1: ਜੀ ਬਿਲਕੁਲ ਠੀਕ ਹਾਂ, ਪਾਕਿਸਤਾਨ ਵੀ ਅੱਲਾ ਦੀ ਮਿਹਰਬਾਨੀ ਨਾਲ ਠੀਕ ਹੈ।
0: ਚਲੋ ਜੀ ਸ਼ੁਕਰ ਹੈ।
1: ਅੱਜ ਸਾਡੇ ਕੋਲ ਸਰਦੀ ਦਾ ਜਿਹੜਾ ਮੁੱਢ ਬੱਜ ਗਿਆ ਹੈ।
0: ਹਾਂਜੀ,
1: ਤੇ ਰਾਤ ਬਾਰਿਸ਼ ਹੋਈ ਹੈ ਅੱਜ ਪਹਿਲੀ ਦਫਾ। ਉਂਝ ਤੇ ਸਾਡੇ ਪੁਰਾਣੇ ਉਹ ਜਿਹੜਾ ਵਿਚਾਰ ਹੈ ਉਹਨਾਂ ਦੇ ਮੁਤਾਬਿਕ ਪਹਿਲੀ ਕੱਤੇ ਤੋਂ ਸਰਦੀ ਸ਼ੁਰੂ ਹੁੰਦੀ ਹੈ ਤੇ ਦੋ ਦਿਨ ਪਹਿਲੇ ਸ਼ੁਰੂ ਹੋ ਗਈ ਹੈ ਅੱਜ 27 ਇਸ ਨੂੰ।
0: ਠੀਕ ਹੈ ਜੀ, ਠੀਕ ਹੈ। ਸਿਕੰਦਰੀ ਸਾਹਿਬ ਸਾਡੇ ਵਾਲੇ ਪਾਸੇ ਇੱਧਰ ਵੀ ਸਰਦੀ ਨੇ ਦਸਤਕ ਦੇ ਦਿੱਤੀ ਹੈ ਸਾਡੇ ਵਾਲੇ ਪਾਸੇ।
1: ਜੀ ਹਾਂ, ਤੁਹਾਡੇ ਦਸਤਕ ਦਿੱਤੀ ਹੈ ਸਾਡਾ।
0: ਮੇਰਾ ਖਿਆਲ ਹੈ ਤੁਹਾਡਾ
1: ਅੱਜ।
0: ਹਾਂਜੀ ਹਾਂਜੀ ਬੋਲੋ।
1: ਮੈਂ ਕਿਹਾ ਵੀ ਤੁਹਾਡੇ ਕੋਲ ਦਸਤਕ ਦਿੱਤੀ ਬੂਹਾ ਖੋਲ ਕੇ ਅੰਦਰ ਵੜ ਆਈ ਹੈ।
0: ਨਹੀਂ ਦਸਤਕ ਦਿੱਤੀ ਹੈ। ਹਾਂਜੀ ਬਿਲਕੁਲ।
1: ਹੋਰ ਆਪਣੇ ਮਜ਼ਾਕ ਠੀਕ? ਤੁਹਾਡੇ ਸਾਥ ਉਹਨਾਂ ਨਾਲ ਮੇਰੀ ਤਰਫੋਂ ਜੀ ਬਹੁਤ ਸਲਾਮ
0: ਜੀ ਉਹਨਾਂ ਸਾਰਿਆਂ ਵੱਲੋਂ। ਸਿਕੰਦਰੀ ਸਾਹਿਬ ਤੁਹਾਨੂੰ ਸਲਾਮ।
1: ਬਹੁਤ ਸ਼ੁਕਰੀਆ ਜੀ ਰੌਣਕ, ਤੁਸੀਂ ਲਾਈ ਹੈ। ਮੈਂ ਅੱਜ ਤੁਹਾਡਾ ਪੋਡਕਾਸਟ ਸੁਣਦਾ ਰਿਹਾ।
0: ਅੱਛਾ ਜੀ, ਮਿਹਰਬਾਨੀ।
1: ਬੜਾ ਕਮਾਲ ਦਾ ਜਿਹੜਾ ਡਾਕਟਰ ਸਾਹਿਬ ਪ੍ਰੋਫੈਸਰ ਸਾਹਿਬ ਮੇਰਾ ਖਿਆਲ ਯੂਕੇ ਤੋਂ ਆਣ।
0: ਜੀ ਜੀ ਯੂਕੇ ਤੋਂ ਨੇ।
1: ਬੜੀਆਂ ਵਧੀਆ ਗੱਲਾਂ ਕਰਦੇ ਪੈਣ ਤੇ ਤੁਹਾਡੇ ਸਵਾਲਾਤ ਵੀ ਤੁਹਾਡੇ ਜ਼ਿਹਨ ਵਿੱਚ ਉੱਠਣ ਵਾਲੇ ਸਵਾਲਾਤ ਵੀ ਮੈਂ ਸੁਣਦਾ ਰਿਹਾ ਤੇ ਬੜੀ ਜਿਹੜੀ ਇਹ ਤਾਮੀਰੀ ਉਹ ਬਹਿਸ ਆਈ, ਬੜਾ ਮਨ ਤੇ ਮਜ਼ਾ ਆਇਆ ਸੁਣ ਕੇ
0: ਜੀ। ਸਿਕੰਦਰੀ ਸਾਹਿਬ ਉਹ ਹਾਈ ਐਜੂਕੇਸ਼ਨ ਵਿੱਚ ਹਾਇਰ ਸਟੱਡੀ ਉਹਨਾਂ ਨੇ ਕੀਤੀ ਹੈ ਤੇ ਫਿਰ ਉਹਨਾਂ ਦੀ ਮੱਤ ਵੀ ਉੱਚੀ ਹੋਵੇਗੀ ਜਿਹੜੇ ਯੂਨੀਵਰਸਿਟੀਆਂ 'ਚ ਪੜ੍ਹਾਉਂਦੇ ਨੇ। ਉਹਨਾਂ ਨੇ ਕਈ ਕਿੰਨੀਆਂ ਡਿਗਰੀਆਂ ਨੇ ਉਹਨਾਂ ਕੋਲ, ਕਿੰਨੀਆਂ ਯੂਨੀਵਰਸਿਟੀਆਂ 'ਚ ਲੈਕਚਰ ਕਰਨ ਰਹੇ ਨੇ ਅਤੇ ਹੁਣ ਵੀ ਉਹਨਾਂ ਨੇ ਅਮੈਰੀਕਾ ਅਤੇ ਕੈਨੇਡਾ ਜਾਣਾ ਡਿਫਰੈਂਟ ਯੂਨੀਵਰਸਿਟੀਆਂ 'ਚ ਲੈਕਚਰ ਕਰਨ ਵਾਸਤੇ। ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਐਸੇ ਹਫ਼ਤੇ ਹੀ ਮੈਨੂੰ ਲੈ ਲਓ, ਫਿਰ ਅਗਲਿਆਂ ਮੇਰੀ ਫਿਰ ਫਲਾਈਟ ਹੈ ਅਮੈਰੀਕਾ ਨੂੰ ਅਤੇ ਕੈਨੇਡਾ ਨੂੰ।
1: ਉਹ ਤਾਂ ਮਤ ਦੇਣ ਵਾਲੇ ਨਾ ਜੀ।
0: ਜੀ
1: ਉਹ ਤੇ ਮਤਾਂ ਦੇਣ ਵਾਲੇ ਨੇ
0: ਜੀ ਬਿਲਕੁਲ, ਉਹ ਆਉਂਦੇ ਹੀ ਰਹਿਣਗੇ ਸਾਡੇ ਪ੍ਰੋਗਰਾਮਾਂ ਦੇ ਵਿੱਚ। ਜਿਉਂ ਜਿਉਂ ਹੀ ਉਹਨਾਂ ਨੂੰ ਟਾਈਮ ਹੋਏਗਾ ਅਸੀਂ ਬਿਲਕੁਲ ਜੀ ਉਹਨਾਂ ਨੂੰ ਲੈ ਕੇ ਆਵਾਂ ਕਰਾਂਗੇ। ਵੇਖੋ ਉਹਨਾਂ ਵਰਗੇ ਸੱਜਣ ਸਾਡੇ ਨਾਲ ਸਾਂਝਾਂ ਪਈਆਂ ਨੇ, ਇੱਧਰ ਤੁਹਾਡੇ ਵਰਗੇ ਸੱਜਣਾਂ ਨਾਲ ਵੀ ਸਾਡੀਆਂ ਸਾਂਝਾਂ ਪਈਆਂ ਨੇ, ਅਸੀਂ ਬੜੇ ਖੁਸ਼ਕਿਸਮਤ ਹਾਂ ਜੀ।
1: ਤੇ ਤੁਹਾਨੂੰ ਯਾਰਾਂ ਦੀ ਤੇ ਸੱਜਣਾਂ ਦੀ ਕੋਈ ਕਮੀ ਨਹੀਂ ਹੈ, ਪੂਰੀ ਦੁਨੀਆ ਜਿਹੜੀ ਹੈ ਤੁਹਾਡੇ ਨਾਲ ਜੁੜੀ ਹੋਈ ਹੈ
0: ਜੀ ਬਿਲਕੁਲ,
1: ਇਸ ਵਿੱਚ ਕੋਈ ਸ਼ੱਕ ਨਹੀਂ। ਤੇ ਸਾਡੀ ਵੀ ਇਹ ਖੁਸ਼ਕਿਸਮਤੀ ਹੈ ਕਿ ਅਸੀਂ ਵੀ ਤੁਹਾਡੇ ਟੱਬਰ ਦਾ ਹਿੱਸਾ ਹਾਂ
0: ਜੀ। ਥੈਂਕ ਯੂ ਥੈਂਕ ਯੂ। ਇਹ ਸਾਰੀ ਦੁਨੀਆ ਹੀ ਸਾਡਾ ਪਰਿਵਾਰ ਹੈ ਸਿਕੰਦਰੀ ਸਾਹਿਬ। ਇਹ ਜਿਹੜਾ ਅਸੀਂ ਪਾਕਿਸਤਾਨ, ਇੰਡੀਆ ਜਾਂ ਬੰਗਲਾਦੇਸ਼, ਇਹ ਸਾਡੇ ਮੁਲਕ ਨਹੀਂ, ਇਹ ਪਲੈਨਟ ਹੀ ਜਿਹੜਾ ਹੈਗਾ ਇਹ ਸਾਡਾ ਮੁਲਕ ਹੈ, ਸਾਡੇ ਸਾਰਿਆਂ ਦਾ ਸਾਂਝਾ।
1: ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਬਿਲਕੁਲ ਸੱਚੀ ਗੱਲ ਹੈ
0: ਜੀ ਬਿਲਕੁਲ। ਇਹੋ ਹੀ ਸਾਡਾ ਮੁਲਕ ਹੈ, ਸਾਡੇ ਸਾਰਿਆਂ ਦਾ ਸਾਂਝਾ। ਇਹ ਧਰਤੀ ਸਾਡੀ ਜਿਹੜੀ ਹੈਗੀ ਹੈ ਇਹ ਸਾਡਾ ਘਰ ਹੈ, ਅਸੀਂ ਇਹਦੀ ਦੇਖਭਾਲ ਕਰਨੀ ਹੈ, ਇਹਦੀ ਹਿਫਾਜ਼ਤ ਕਰਨੀ ਹੈ, ਇੱਥੋਂ ਦੇ ਲੋਕਾਂ ਦੀ ਹਿਫਾਜ਼ਤ ਕਰਨੀ ਹੈ ਸਾਰਿਆਂ ਦੀ,
1: ਬਿਲਕੁਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਸਾਡੇ ਵਾਸਤੇ ਹੀ ਹੈ, ਇਨਸਾਨਾਂ ਵਾਸਤੇ ਹੀ ਹੈ ਜੀ। ਇਨਸਾਨਾਂ ਹੀ ਇਸ ਨੂੰ ਸਵਾਰਨਾ ਹੈ
0: ਜੀ ਬਿਲਕੁਲ। ਇਸੇ ਜੀਨ ਤੇ ਇਨਸਾਨ ਵੱਸਦੇ ਨੇ, ਅਜੇ ਤੱਕ ਅਗਰ ਕਿਤੇ ਹੋਰ ਵੀ ਵੱਸਦੇ ਹੋਣਗੇ ਤੇ ਪਤਾ ਨਹੀਂ ਲੱਗਾ। ਸਿਰਫ ਇਹੋ ਹੀ ਇੱਕ ਧਰਤੀ ਹੈ, ਇਹੋ ਹੀ ਪਲੈਨਟ ਹੈ ਜਿਹਦੇ ਉੱਤੇ ਇਨਸਾਨ
1: ਵੱਸ। ਮੈਂ ਬਾਜਵਾ ਪਿਛਲੇ ਦਿਨਾਂ ਵਿੱਚ ਸੋਚ ਰਿਹਾ ਕਿ ਬੰਦੇ ਦਾ ਦੁਨੀਆਂ ਤੇ ਆਉਣ ਦਾ ਮਕਸਦ ਕੀ ਹੈ
0: ਜੀ,
1: ਤੇ ਢੇਰ ਸਾਰੀਆਂ ਗੱਲਾਂ ਸੋਚ ਕੇ ਤੇ ਆਖਰੀ ਮੇਰੇ ਜ਼ਿਹਨ ਨੇ ਜਵਾਬ ਦਿੱਤਾ ਇਨਸਾਨ ਦਾ ਇਸ ਦੁਨੀਆਂ ਤੇ ਆਉਣ ਦਾ ਮਕਸਦ ਇਹ ਆ ਕਿ ਉਹ ਅੱਗੋਂ ਨਵਾਂ ਆਉਣ ਵਾਸਤੇ ਥੋੜੀ ਜਿਹੀ ਇਹ ਦੁਨੀਆਂ ਹੋਰ ਬਿਹਤਰ ਕਰਕੇ
0: ਵਾਹ
1: ਵਾਪਸ
0: ਵਾਹ,
1: ਤੁਰ ਜਾਵੇ।
0: ਬਹੁਤ ਖੂਬਸੂਰਤ ਗੱਲ ਕੀਤੀ ਹੈ, ਬਹੁਤ ਖੂਬਸੂਰਤ। ਸਾਡੇ
1: ਇਸ
0: ਆਉਣ ਵਾਲੇ,
1: ਦੁਨੀਆਂ ਦਾ
0: ਹਾਂਜੀ ਬੋਲੋ।
1: ਬਈ ਉਹ ਆਪਣਾ ਇਸ ਦੁਨੀਆਂ ਚ ਖਰਾਬੀ ਪੈਦਾ ਕੇ ਜਾਵੇ, ਇਸ ਨੂੰ ਅਗਰ ਥੋੜਾ ਜਿਹਾ ਵੀ ਬਿਹਤਰ ਨ਀ ਕਰ ਸਕਦਾ ਤੇ ਕੁਝ ਵੀ ਨਾ ਕਰਕੇ ਜਾਵੇ, ਆਪਣੇ ਹਿੱਸੇ ਦਾ ਰਿਜ਼ਕ ਖਾਵੇ, ਘਰ ਬੱਚੇ ਪੈਦਾ ਕਰੇ ਤੇ ਟੁਰ ਜਾਵੇ।
0: ਹਾਂ, ਤੇ ਖਰਾਬ ਵੀ ਨਾ ਕਰੇ ਮਾਹੌਲ ਨੂੰ, ਇਸ ਵਾਤਾਵਰਣ ਨੂੰ, ਇਸ ਇਨਵਾਇਰਮੈਂਟ ਨੂੰ, ਇਸ ਧਰਤੀ ਨੂੰ। ਜੇ ਅਸੀਂ ਕੁਛ ਸੁਧਾਰ ਨਹੀਂ ਲਿਆ ਸਕਦੇ ਤੇ ਸਿਕੰਦਰੀ ਸਾਹਿਬ ਅਸੀਂ ਇਹਦੀ ਬਰਬਾਦੀ ਦਾ ਹਿੱਸੇਦਾਰ ਵੀ ਨਾ ਬਣੀਏ।
1: ਬਿਲਕੁਲ ਬਿਲਕੁਲ, ਇਸ ਵਿੱਚ ਕੋਈ ਸ਼ੱਕ ਨਹੀਂ। ਹੈਰਤ ਹੁੰਦੀ ਹੈ ਕਿ ਅੱਜ ਦੇ ਇਨਸਾਨ ਤੇ ਬੜਾ ਤੇਜ਼ੀ ਨਾਲ ਇਸ ਨੂੰ ਇੰਜ ਖਰਾਬ ਕਰ ਰਿਹਾ ਜਿਵੇਂ ਉਹਨੂੰ ਲੱਗਦਾ ਕਿ ਸਾਡੇ ਤੋਂ ਬਾਅਦ ਕਿਸੇ ਆਉਣਾ ਹੀ ਨਹੀਂ,
0: ਕਿਸੇ ਨੇ ਆਉਣਾ ਹੀ ਨਹੀਂ,
1: ਅਸੀਂ ਜੋ ਕੁਝ ਲੁੱਟਣਾ ਹੈ ਲੁੱਟਣਾ ਹੈ।
0: ਸਾਡੇ ਧੀਆਂ ਪੁੱਤਰ ਕੱਲ ਨੂੰ ਸਾਡੇ ਬਾਰੇ ਕੀ ਸੋਚਣਗੇ ਕਿ ਸਾਡੇ ਵੱਡੇ ਕੀ ਕਰਕੇ ਗਏ ਨੇ ਸਾਡੇ ਵਾਸਤੇ।
1: ਹਾਂ ਜੀ ਬਿਲਕੁਲ, ਇਸ ਪਾਸੇ ਸੋਚ ਜਾਂ ਬੜੀ ਸੋਹਣੀ, ਉਸ ਵਿੱਚ ਤੁਸੀਂ ਉਹ ਗੁਫ਼ਤਗੂ ਕੀਤਾ ਕਰ ਰਹੇ ਹੋ, ਮੈਂ ਸੁਣੀ ਹੈ, ਉਹਨਾਂ ਦੀ ਵੀ ਸੁਣੀ ਹੈ। ਔਰ ਮੈਂ ਉੱਥੇ ਤੁਹਾਡੀ ਗੱਲ ਨੂੰ ਵਧਾ ਕੇ ਤੇ ਮੈਂ ਇਹ ਤੁਹਾਨੂੰ ਅਰਜ਼ ਕਰਨਾ ਚਾਹੁੰਦਾ ਸੀ ਕਿ ਇਨਸਾਨ ਵਿੱਚ ਨਾ ਰੱਬ ਨੇ ਉਹਦੀ ਫਿਤਰਤ ਇੰਝ ਬਣਾਈ ਹੈ ਨਾ, ਅੱਜ ਸਾਨੂੰ ਲੱਗਦਾ ਹੈ ਕਿ ਅਗਰ ਇਹ ਤਰੱਕੀ ਨਾ ਹੁੰਦੀ, ਇਹ ਜਿਹੜਾ ਇਹ ਇੱਕ ਫੂਡ ਵਿੱਚ ਅਸਾਂ ਜੋ ਕੀਤਾ ਇਹ ਨਾ ਹੁੰਦਾ ਤੇ ਬੰਦੇ ਇਹ ਕਿਵੇਂ ਜ਼ਿੰਦਾ ਰਹਿ ਸਕਦੇ ਹਨ।
0: ਹਾਂਜੀ,
1: ਲੇਕਿਨ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਕਿ ਰੱਬ ਨੇ ਬੰਦੇ ਦੀ ਫਿਤਰਤ ਇੰਝ ਬਣਾਈ ਹੈ ਕਿ ਉਹ ਹਰ ਕਿਸਮ ਦੇ ਹਾਲਾਤ ਵਿੱਚ ਰਹਿ ਸਕਦਾ ਹੈ।
0: ਜੀ ਜੀ ਬਿਲਕੁਲ, ਪਹਿਲਾਂ ਰਹਿੰਦੇ ਹੀ ਰਹੇ
1: ਉਹਦੀ
0: ਆ।
1: ਮਿਸਾਲ ਇਹ ਕਿ
0: ਸਾਡੇ ਵੱਡੇ ਵਡੇਰਿਆਂ ਕੋਲ ਕਿੰਨੇ ਕੁ ਸੋਰਸਿਸ ਸਨ, ਉਹ ਰਹਿੰਦੇ ਹੀ ਸਨ, ਖੁਸ਼ ਰਹਿੰਦੇ ਸਨ, ਤੰਦਰੁਸਤ ਸਨ ਉਹ ਸਾਰੇ।
1: ਅੱਜ ਹੁਣ ਅਸੀਂ ਵੇਖਦੇ ਨਾ ਕੀ ਲੱਗਿਆ, ਇਹ ਬ੍ਰਾਇਲਰ ਨਾ ਆਵੇ ਤੇ ਇਹ ਜਿਹੜੀ ਪ੍ਰੋਟੀਨ ਹੈ ਇਹ ਪੂਰੀ ਹੋ ਹੀ ਨਹੀਂ ਸਕਦੀ ਇਨਸਾਨ ਦੀ।
0: ਜੀ
1: ਕਿਉਂਕਿ ਇਨਸਾਨ ਉਸ ਆਪਣੀ ਜ਼ਰੂਰਤ ਨੂੰ ਪੂਰੀ ਕਰਨਾ ਜਾਣਦਾ ਹਰ ਹਾਲਤ ਵਿੱਚ। ਇਹ ਤੇ ਇੱਕ ਦੁਨੀਆਂ ਤੇ ਇੱਕ ਜਿਹੜਾ ਇਕਤਸਾਦੀ ਪਲਾਨ ਬਣਿਆ ਕਿ ਹਰ ਚੀਜ਼ ਨੂੰ ਉਹਨਾਂ ਇੱਕ ਕਮਰਸ਼ਲਾਈ ਕੀਤੀ ਕਮਾਈ ਇਨਵਾਲਵ ਹੈ। ਇਸ ਤੇ ਵੀ ਸਾਡੀ, ਮੈਂ ਸੋਚ ਰਿਹਾ ਸੀ ਕਿ ਤੁਹਾਡੇ ਨਾਲ ਪੂਰਾ ਇੱਕ ਸੈਸ਼ਨ ਕਰਾਂ ਕਿ ਸਾਡੇ ਬਿਲਖਸੂਸ ਜਿਹੜਾ ਇਹ ਤੇ ਅਫੋਰਡ ਕਰਦੇ ਹੀ ਨਾ, ਇਸ ਜਿਹੜਾ ਇੰਡਸਟਰੀ
0: ਸਿਕੰਦਰੀ ਸਾਹਿਬ ਤੁਹਾਡਾ ਨਾ ਨੈਟ ਨੈਟ ਜਿਹੜਾ ਥੋੜਾ ਜਿਹਾ ਡਿਸਟਰਬ ਕਰ ਰਿਹਾ, ਤੂੰ ਥੋੜੇ ਜਿਹੇ ਅੱਗੇ ਪਿੱਛੇ ਹੋ ਹਾਂ ਭਲਾ। ਅੱਗੇ ਨਾਲੋਂ ਬਿਹਤਰ ਹੈ, ਕਦੀ ਕਦੀ ਵਿੱਚ ਡਿਸਟਰਬੈਂਸ ਆਉਂਦੀ ਹੈ। ਚਲੋ ਕੋਈ ਗੱਲ ਨਹੀਂ, ਤੁਸੀਂ ਗੱਲਬਾਤ ਜਾਰੀ ਰੱਖੋ।
1: ਹਾਂਜੀ, ਇਹ ਜਿਹੜਾ ਵਕਤ ਹੈ ਨਾ ਜੀ, ਇਹ ਹੁੰਦਾ ਨਾ ਵੀਕ ਟਾਈਮ।
0: ਹਾਂਜੀ ਹਾਂਜੀ ਹਾਂਜੀ,
1: ਨੈਟ ਜਿਹੜਾ ਉਹ ਹੁੰਦਾ ਹੈ ਤੇ ਕੋਈ ਨਹੀਂ ਗੁਜ਼ਾਰਾ ਕਰਦੇ।
0: ਕੋਈ ਨਹੀਂ ਕੋਈ ਨਹੀਂ, ਮਾੜੀ ਮੋਟੀ ਡਿਸਟਰਬੈਂਸ ਹੈ, ਬਿਲਕੁਲ ਗੱਲ ਦੀ ਸਮਝ ਆ ਰਹੀ ਹੈ। ਠੀਕ ਹੈ, ਹਾਂਜੀ
1: ਹਾਂਜੀ, ਤੇ ਉਹ ਗੱਲ ਕਿ ਸੁਬਹਾ ਤੋਂ ਰਾਤ ਤੱਕ ਰਾਤ ਵੀ ਕੰਮ ਕਰ ਰਿਹਾ, ਲੇਕਿਨ ਉਸਦੇ ਹਾਲਾਤ ਉਵੇਂ ਦੇ ਮੈਂ ਸਮਝਦਾ ਕਿ ਅਸੀਂ ਉਹ ਕੋ ਕੇ ਅਸੀਂ ਕੱਲ ਇੱਕ ਜਗ੍ਹਾ ਤੇ ਬੈਠੇ ਸੀ ਨਾ, ਤੇ ਉਹ ਬਾਜਰਾ ਗੜਨ ਪਿਆ ਸੀ ਨਾ ਇੱਕ ਕਿਸਾਨ ਜ਼ਮੀਨਦਾਰ, ਤੇ ਉਹ ਇਹ ਗੱਲ ਕਰਦਾ ਸਾਂ ਸਿਸਟਮ ਨੇ ਬਤਾਇਆ ਕਿ ਹੁਣ ਕਿਸੇ ਜ਼ਮੀਨਦਾਰ ਨੇ ਬੀਜਣਾ ਹੈ ਤੇ ਹਰ ਦਫਾ ਉਸਨੇ ਜਿਹੜਾ ਬਾਹਰੋਂ ਖਰੀਦ ਕੇ
0: ਲੈਣਾ,
1: ਕਿ ਪਹਿਲੇ ਇਹ ਹੁੰਦਾ ਸੀ ਕਿ ਬਾਜਰੇ ਦਾ ਬੀਜ ਉਹ ਮਹਿਫੂਜ਼ ਉਸਨੂੰ ਦੁਬਾਰਾ ਗੜਨੇ ਵਾਸਤੇ, ਤੇ ਇੰਜ ਦੀਆਂ ਉਹ ਜ਼ਮੀਨਦਾਰ ਰੋਂਦੇ ਨੇ ਕਿਸਾਨ ਆਮਦਨ ਕੋਈ ਨਹੀਂ। ਪਤਾ ਨਹੀਂ ਤੁਹਾਡੇ ਇੰਡੀਆ ਕਿੰਨੇ ਖੁਸ਼ਹਾਲ ਨੇ, ਲੋਕ ਬੜੀਆਂ ਮਿਸਾਲਾਂ ਦਿੰਦੇ ਨੇ ਕਿ ਉੱਥੇ ਬੜੇ ਕਿਸਾਨ ਖੁਸ਼ਹਾਲ ਨੇ।
0: ਜੀ ਗੱਲ ਇਸ ਤਰ੍ਹਾਂ ਹੈ ਕਿ ਜਿਹੜੇ ਕਿਸਾਨਾਂ ਦੀ ਕੋਲ ਤੇ ਜ਼ਮੀਨ ਹੈ ਥੋੜ੍ਹੀ ਜਿਹੀ ਜ਼ਿਆਦਾ, ਉਹ ਤੇ ਖੁਸ਼ਹਾਲ ਨੇ। ਥੋੜ੍ਹੀ ਜ਼ਮੀਨ ਵਾਲੇ ਜਿਹੜੇ ਹੈਗੇ ਨੇ ਉਹਨਾਂ ਦਾ ਤੇ ਬਰਾਬਰ ਬਰਾਬਰ ਹੀ ਚੱਲਣ ਡਿਆ ਸਾਰਾ ਕੁਛ, ਖਰਚੇ ਹੀ ਬਹੁਤ ਆ ਉਹਨੇ ਕੁ ਉਹਨਾਂ ਦੇ ਆਏ ਹੈਗੇ ਨੇ।
1: ਫਿਰ ਤੇ ਇਹੀ ਹਾਲ ਹੈ।
0: ਇਹੋ ਹੀ ਆ ਜੀ ਬਿਲਕੁਲ, ਜਿਹੜੇ ਤਕੜੇ ਨੇ ਭਲਾ ਉਹਨਾਂ ਕੋਲ ਤੇ ਜ਼ਮੀਨ ਆ ਜ਼ਿਆਦਾ ਤੇ ਉਹਨਾਂ ਦੀ ਤੇ ਆਮਦਨੀ ਵੱਧ ਗਈ ਨਾ ਚਲੋ, ਤੇ ਜਿਹੜੇ ਆਮ ਕਿਸਾਨ ਨੇ ਉਹਨਾਂ ਦਾ ਮਾੜਾ ਹਾਲ ਹੈ।
1: ਇਹ ਤੇ ਉਹ ਵੀ ਬਿਲਕੁਲ, ਇਹ ਅੱਜ ਕੱਲ ਚੱਲਦਾ ਪਿਆ ਨਾ, ਬਸ ਗਰੀਬ ਗਰੀਬ ਹੋ ਰਿਹਾ।
0: ਹਾਂਜੀ
1: ਇਹ ਤੇ ਇੱਕੋ ਹੀ ਆ,
0: ਇੱਕੋ ਹੀ ਆ ਜੀ।
1: ਖਬਰਾਂ ਸੁਣਦੇ ਆ ਕਿ ਉੱਥੋਂ ਦੀ ਤੁਸੀਂ ਤੇ ਸਹੀ ਦੱਸ ਰਹੇ
0: ਨਹੀਂ,
1: ਹੋ।
0: ਜਿਹੜਾ ਮਤਲਬ ਕਿ ਹਕੂਮਤ ਸਾਨੂੰ ਜਿਸ ਤਰ੍ਹਾਂ ਕੋਈ ਉਹਨਾਂ ਨੂੰ ਬਿਜਲੀ ਫਰੀ ਹੈ ਜੀ, ਬੰਬੀਆਂ ਚਲਾਉਂਦੇ ਦਿਨ ਰਾਤ ਮਤਲਬ ਕਿ, ਅਤੇ ਬਾਕੀ ਜਿਹੜੇ ਹੁਣ ਜਿਸ ਤਰ੍ਹਾਂ 5-7 ਕਿੱਲੇ ਜਿਹਦੀ ਜ਼ਮੀਨ ਹੈ, ਕੋਸਟ ਉਹਦੇ 'ਤੇ ਕਾਫੀ ਆ ਜਾਂਦੀ ਹੈ, ਅਤੇ ਉਹ ਜਿਹੜਾ ਮਤਲਬ ਕਿ ਪ੍ਰੋਫਿਟ ਹੈ ਉਹਦੇ ਵਿੱਚ ਨਹੀਂ ਨਿਕਲਦਾ। ਅਤੇ ਜਿਉਂ ਜਦੋਂ ਜਦੋਂ ਫਰਜ਼ ਕਰ ਲਓ ਗੋਭੀ ਗਾਜਰਾਂ ਜ ਕੋ ਲੈ ਕੇ ਟਾਈਮ ਹੈ, ਅਤੇ ਬਹੁਤ ਲੋਕ ਚਲੇ ਜਾਂਦੇ ਨੇ ਮੰਡੀ ਦੇ ਵਿੱਚ, ਅਤੇ ਉਹ 2 ਰੁਪਈਏ ਨੂੰ ਗੋਭੀ ਕਿਲੋ ਨਹੀਂ ਲੈਂਦੇ ਮੰਡੀ ਵਾਲੇ, ਅਤੇ ਫਿਰ ਇਹ ਗੋਭੀ ਸੁੱਟ ਕੇ ਆਉਂਦੇ ਨੇ, ਗਾਜਰਾਂ ਖਿਲਾਰ ਕੇ ਆਉਂਦੇ ਨੇ, ਆਲੂ ਸੁੱਟ ਕੇ ਆਉਂਦੇ ਨੇ, ਜਿਹੜੇ 6 ਮਹੀਨੇ ਜਿਹਦੀ ਗੋਡੀਆਂ ਕਰਦੇ ਰਹੇ, ਵੇਟ ਕਰਦੇ ਰਹੇ ਜਿਹਦੀ, ਅਤੇ ਉਹ ਪੱਲਿਓਂ ਪੈਸੇ ਪਾਉਣੇ ਪੈਂਦੇ ਨੇ ਇਹਨਾਂ ਨੂੰ।
1: ਹਾਂ ਜੀ, ਇਹ ਵੀ ਜਿਹੜਾ ਕੀ ਹੋ ਰਿਹਾ ਹੈ ਕਿ ਉਹ ਸਬਜ਼ੀਆਂ, ਇਸ ਦੀ ਇੱਕ ਵਜ੍ਹਾ ਵੀ ਹੈ ਕਿ ਜਿਹੜਾ ਇਹ ਆਰ ਪਾਰ ਟ੍ਰੇਡ ਖਤਮ ਕਰੀ ਬਣ ਕੇ ਹੁੰਦਾ ਹੈ, ਕਾਫੀ ਇੱਥੇ ਪਹੁੰਚ ਪੈਂਦਾ ਹੈ ਤੇ ਇੱਥੋਂ ਅਲੱਗ ਵੀ ਹੋ ਪੈਂਦਾ ਹੈ, ਤੇ ਉਹ ਉਸ ਦੀ ਟ੍ਰੇਡ ਸ਼ੇਡ ਹਰ ਤੋਂ ਗਈ ਉਹ ਇਹ ਸਾਇੰਟਿਫਿਕ ਤਰੀਕਿਆਂ ਨਾਲ।
0: ਸਿਕੰਦਰੀ ਸਾਹਿਬ ਇੱਕ ਵਾਰੀ ਕੱਟ ਕੇ ਕਾਲ ਤੇ ਮੈਨੂੰ ਦੁਬਾਰਾ ਕਰਿਓ ਆਪਣਾ ਨੈੱਟ ਚੈੱਕ ਕਰਕੇ, ਮਾੜਾ ਜਿਹਾ ਹੁਣ ਤੁਹਾਡੀ ਆਵਾਜ਼ ਜ਼ਿਆਦਾ ਖਰਾਬ ਹੋਣ ਲੱਗ ਪਈ ਹੈ ਤੇ ਪੂਰੀ ਗੱਲ ਦਾ ਪਤਾ ਨਹੀਂ ਲੱਗ ਰਿਹਾ। ਦੋਸਤੋ ਪਾਕਿਸਤਾਨ ਵਿੱਚ ਬਿਜਲੀ ਦੀ ਪ੍ਰੋਬਲਮ ਹੋਣ ਕਰਕੇ, ਨੈੱਟ ਦੀ ਪ੍ਰੋਬਲਮ ਜਿਹੜੀ ਹੈ ਇਹ ਬਹੁਤ ਜ਼ਿਆਦਾ, ਗੈਸ ਦੀ, ਬਿਜਲੀ ਦੀ, ਨੈੱਟ ਉੱਥੇ ਪ੍ਰੋਬਲਮ ਹੈਗੀ ਹੈ, ਅਤੇ ਉਹ ਨੈੱਟ ਜਿਹੜਾ ਸਿਕੰਦਰੀ ਸਾਹਿਬ ਉਹਨਾਂ ਦਾ ਉੱਥੇ ਕੁਛ ਚੰਗੀ ਤਰ੍ਹਾਂ ਆ ਨਹੀਂ ਰਿਹਾ। ਅੱਜ ਦਿੱਕਤ ਹੈ, ਕਾਲ ਜਿਹੜੀ ਹੈਗੀ ਆ ਉਹ ਫੇਲ ਹੋ ਗਈ ਹੈ, ਅਤੇ ਉਹ ਦੁਬਾਰਾ ਕਰਨਗੇ ਮੇਰਾ ਖਿਆਲ ਮੈਨੂੰ ਹੁਣ ਡਰ। ਆ ਲਓ ਸੀ ਉਹਨਾਂ ਦੀ ਦੁਬਾਰਾ ਕਾਲ ਆਈ ਆ। ਮੈਂ ਉਹਨਾਂ ਨੂੰ ਇੱਕ ਵਾਰੀ ਦੁਬਾਰਾ ਕਾਲ ਕਰਕੇ ਵੇਖਣਾ, ਆਈ ਤਾਂ ਸੀ ਉਹ ਕੱਟੀ ਗਈ ਆ। ਜੀ ਵਾਹਲੇਕੁਮ ਸਲਾਮ ਸਿਕੰਦਰੀ ਸਾਹਿਬ, ਅੱਜ ਨਾ ਤੁਹਾਡਾ ਨੈੱਟ ਜਿਹੜਾ, ਤੁਹਾਡੀ ਗੱਲ ਪੂਰੀ ਸੁਣੀ ਨਹੀਂ ਜਾ ਰਹੀ, ਹੁਣ ਹੁਣ ਹੁਣ ਆਈ ਆ ਆਵਾਜ਼ ਤੁਹਾਡੀ, ਬੋਲੋ।
1: ਮੇਰਾ ਖਿਆਲ ਹੈ ਇੱਥੇ ਇਸ ਵਕਤ ਬਿਜਲੀ ਖਤਮ ਹੈ, ਬਿਜਲੀ ਗਈ ਹੈ।
0: ਜੀ ਜੀ
1: ਉਹ
0: ਜੀ ਮੈਂ ਉਹ ਸਾਨੂੰ ਅੰਦਾਜ਼ਾ ਹੈਗਾ ਪਹਿਲਾਂ ਹੀ ਕਿ, ਪਰ ਹੁਣ ਤੁਹਾਡੀ ਆਵਾਜ਼ ਕਲੀਅਰ ਆ ਰਹੀ ਹੈ, ਹੁਣ ਬੋਲੋ ਤੁਸੀਂ।
1: ਹੁਣ
0: ਹਾਂ
1: ਇਹ ਆਵਾਜ਼ ਵੀ ਵੇਖੋ, ਇਹ ਜ਼ਮਾਨਾ ਆ ਗਿਆ ਤੇ ਅਜੇ ਤੱਕ ਸਾਡੇ ਇੰਟਰਨੈਟ ਵੀ ਚੰਗੇ ਨਹੀਂ ਹੋਏ ਤੇ ਹੋਰ ਅਸੀਂ ਕੀ ਕਰਨਾ ਹੈ।
0: ਸਾਡੇ ਦੋਵਾਂ ਮੁਲਕਾਂ ਦਾ ਇਹੋ ਹੀ ਹਾਲ ਹੈ ਜੀ, ਸਾਡੀਆਂ ਗੱਪਾਂ ਵੇਖੋ ਵੱਡੀਆਂ ਵੱਡੀਆਂ, ਹੈ
1: ਦੁਨੀਆ ਕਿੱਥੇ ਪਹੁੰਚ ਗਈ ਹੈ
0: ਤੇ ਅਸੀਂ ਵੇਖ ਲਓ ਕਿੱਥੇ। ਅਸੀਂ ਸਾਨੂੰ ਮਾਣ
1: ਜ਼ਰੂਰਤ ਹੈ,
0: ਸਾਨੂੰ ਮਾਣ ਕਾਹਦੇ ਤੇ ਹੈ ਸਿਕੰਦਰੀ ਸਾਹਿਬ, ਐਟਮ ਬੰਬਾਂ ਤੇ। ਸਾਡੇ ਕੋਲ ਐਟਮ ਬੰਬ, ਪਹਿਲਾਂ ਖਾਣ ਵਾਸਤੇ ਰੋਟੀ ਪੈਦਾ ਕਰੋ, ਕੰਮ ਪੈਦਾ ਕਰੋ ਲੋਕਾਂ ਵਾਸਤੇ, ਸਹੂਲਤਾਂ ਲੋਕਾਂ ਦੀਆਂ ਨੂੰ ਧਿਆਨ ਦਿਓ, ਫਿਰ ਐਟਮ ਬੰਬਾਂ ਨਾਲ ਤੇ ਫਿਰ ਵੀ ਵੇਖੀ ਜਾਏਗੀ। ਸਭ ਤੋਂ ਪਹਿਲਾਂ ਜ਼ਿੰਦਗੀ ਇਨਸਾਨ ਨੂੰ ਚਾਹੀਦੀ ਹੁੰਦੀ ਹੈ, ਸਿਕੰਦਰੀ ਸਾਹਿਬ ਸੁਣ ਰਹੇ ਹੋ ਤੁਸੀਂ ਮੇਰੀ ਗੱਲ? ਲਓ ਬਈ, ਅੱਜ ਮੇਰਾ ਖਿਆਲ ਹੈ ਸਾਡਾ ਕਨੈਕਸ਼ਨ ਨਹੀਂ ਹੋ ਰਿਹਾ, ਅਤੇ ਚਲੋ ਐਨੀ ਹੋ। ਸਿਕੰਦਰੀ ਜੀ ਮੈਨੂੰ ਸੁਣ ਰਹੇ ਹੋ ਤੁਸੀਂ? ਨਹੀਂ। ਲਓ ਜੀ, ਅਸੀਂ ਦੁਬਾਰਾ ਇੱਕ ਵਾਰੀ ਉਹਨਾਂ ਨਾਲ ਲੇਟਰ ਔਨ ਮਤਲਬ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ। ਜੇ ਉਹਨਾਂ ਦਾ ਨੈੱਟ ਠੀਕ ਹੋ ਗਿਆ ਤਾਂ ਫਿਰ ਉਹਨਾਂ ਨਾਲ ਗੱਲਬਾਤ ਅਸੀਂ ਦੁਬਾਰਾ ਸਟਾਰਟ ਕਰਾਂਗੇ, ਕਿਉਂਕਿ ਮਜ਼ਾ ਨਹੀਂ ਆ ਰਿਹਾ ਜਦੋਂ ਗੱਲ ਦਾ ਪਤਾ ਨਾ ਲੱਗੇ, ਅਗਲਾ ਸਾਡੀ ਗੱਲਬਾਤ ਨਾ ਸੁਣੇ, ਅਤੇ ਫਿਰ ਗੱਲਬਾਤ ਕਰਨੀ ਮੁਸ਼ਕਲ ਹੋ ਜਾਂਦੀ ਹੈ ਥੋੜ੍ਹੀ ਜਿਹੀ। ਲਓ ਜੀ ਦੋਸਤੋ, ਤੁਸੀਂ ਚਾਰ ਵਾਕ ਬਾਰੇ ਕਦੀ ਸੁਣਿਆ ਹੋਇਆ? ਇੱਕ ਫਿਲੋਸਫੀ, ਇੱਕ ਰਿਲੀਜਨ, ਅਤੇ ਮੈਂ ਤੁਹਾਡੇ ਨਾਲ ਅੱਜ ਚਾਰ ਵਾਕ ਦੇ ਉੱਤੇ ਮੇਰਾ ਮੂਡ ਸੀ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰਾਂ ਥੋੜ੍ਹੀ ਜਿਹੀ, ਅਗਰ ਮੈਨੂੰ ਮੌਕਾ ਮਿਲਦਾ ਤਾਂ। ਅਸੀਂ ਸਿਕੰਦਰੀ ਜੀ ਹੁਣਾਂ ਨਾਲ ਕਾਫੀ ਰੌਣਕਾਂ ਲਾਉਣੀਆਂ ਸਨ, ਲੇਕਿਨ ਟੈਕਨੀਕਲ ਪ੍ਰੋਬਲਮ ਕਰਕੇ ਮਾਫੀ ਚਾਹੁੰਦੇ ਹਾਂ ਭਾਈ। ਚਾਰ ਵਾਕ ਇਹਦਾ, ਇਹਦੇ ਬਾਰੇ ਮੇਰਾ ਖਿਆਲ ਆ ਕੁਛ ਪੜ੍ਹਿਆ ਲਿਖਿਆ ਨੂੰ ਹੀ ਪਤਾ ਹੋਵੇਗਾ। ਅੱਜ ਦਾ ਪੁਰਾਣਾ ਭਾਰਤ ਵਰਸ਼ ਧਰਮ 'ਚ ਡੁੱਬਿਆ, ਇਹ ਸਾਰੇ ਧਰਮ ਸਾਨੂੰ ਆਤਮਾ, ਪਰਮਾਤਮਾ ਅਤੇ ਮੋਕਸ਼ ਬਾਰੇ ਦੱਸਦੇ ਨੇ। ਵਾਹ ਵਾਹ, ਲੰਮੀਆਂ ਹੀ ਲੈਕਚਰ ਅਤੇ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ, ਅਤੇ ਦੱਸਣ ਵਾਲੇ ਐਂਓ ਸਾਨੂੰ ਦੱਸਦੇ ਨੇ, ਐਂਓ ਦਾਅਵੇ ਕਰਦੇ ਨੇ ਜਿਸ ਤਰ੍ਹਾਂ ਇਹ ਰੱਬ ਦੇ ਸੈਕਟਰੀ ਹੋਣ, ਇਹਨਾਂ ਨੇ ਸਭ ਕੁਝ ਵੇਖਿਆ ਹੋਵੇ। ਇਹ ਜੀਵਨ ਹੀ ਸਭ ਕੁਝ ਨਹੀਂ, ਚਾਰ ਵਾਕ ਦੀ ਗੱਲ ਕਰ ਰਿਹਾ, ਅਤੇ ਲੋਕ ਜਿਹੜੇ ਨੇ ਇਹ ਕੀ ਕਹਿੰਦੇ ਨੇ ਕਿ ਜੀਵਨ ਹੀ ਸਭ ਕੁਝ ਨਹੀਂ, ਇਹਦੇ ਬਾਅਦ ਵੀ ਦੁਨੀਆ ਹੈਗੀ ਹੈ। ਇਹ ਚਾਰ ਵਾਕ ਨਹੀਂ ਕਹਿਣ ਡੇ, ਇਹ ਕੋਈ ਦਰਸ਼ਨ ਫਿਲੋਸਫੀ ਕਹੇ, ਆਤਮਾ ਨਹੀਂ, ਪਰਮਾਤਮਾ ਨਹੀਂ, ਪਰਲੋਕ ਨਹੀਂ, ਇਹ ਇੱਕ ਕਹਾਣੀ ਹੈ। ਇਹ ਨਾ ਚਾਰ ਵਾਕ ਕਹਿੰਦੇ ਨੇ ਵੀ ਕੋਈ ਆਤਮਾ ਨਹੀਂ ਹੁੰਦੀ, ਪਰਮਾਤਮਾ ਨਹੀਂ ਹੁੰਦੀ, ਪਰਲੋਕ ਨਹੀਂ ਹੁੰਦਾ, ਇਹ ਇੱਕ ਫੇਰੀਜ਼ ਟੇਲ ਬਣਾਈਆਂ ਨੇ। ਕੋਈ ਪੁਨਰ ਜਨਮ ਨਹੀਂ, ਚਾਰ ਵਾਕ ਕਹਿ ਰਹੇ ਨੇ ਕਿ ਵੇਦ ਭਗਵਾਨ ਦੀ ਬਾਣੀ ਨਹੀਂ, ਅਤੇ ਧਾਰਮਿਕ ਲੋਕਾਂ ਦਾ ਰੌਲਾ ਰੱਪਾ ਕੋਈ ਅਜੀਬ ਨਹੀਂ, ਕਿਉਂਕਿ ਭਾਰਤੀ ਤਾਂ ਆਪਣੇ ਆਪ ਨੂੰ ਰੱਬ ਦੇ ਰਿਸ਼ਤੇਦਾਰ ਸਮਝਦੇ ਨੇ, ਅਤੇ ਇਹ ਸਵਰਗ 'ਚ ਪਟਵਾਰੀ ਲੱਗੇ ਰਹੇ ਨੇ ਭਾਰਤੀ, ਇਸ ਕਰਕੇ ਸਵਰਗ ਦੀ ਇੰਚ ਇੰਚ ਜ਼ਮੀਨ ਇਹਨਾਂ ਨੇ ਦੇਖੀ ਦੇਖੀ ਨਹੀਂ, ਮਿਣੀ ਵੀ ਹੈ, ਅਤੇ ਸਵਰਗ ਅਤੇ ਨਰਕ ਦੇ ਪ੍ਰਸ਼ਾਸਨ ਵਿੱਚ ਇਹਨਾਂ ਲੋਕਾਂ ਨੇ ਕਈ ਸੁਧਾਰ ਲਿਆਉਂਦੇ ਨੇ। ਆਹ ਜਿਹੜੇ ਬੜੇ ਮਾਇਕ 'ਤੇ ਆਣ ਕੇ ਬਾਹਾਂ ਮਾਰ ਮਾਰ ਗੱਲਾਂ ਕਰਦੇ ਨੇ, ਚਾਰ ਵਾਕ ਧਰਮ ਨੇ ਪ੍ਰਾਣੀਆਂ। ਲਓ ਜੀ, ਪਹਿਲਾਂ ਸਰਦਾਰ ਸੂਬਾ ਸਿੰਘ। ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਬਾਜਾ ਸਾਹਿਬ, ਸਤਿ ਸ੍ਰੀ ਅਕਾਲ।
0: ਹਾਂ, ਕੀ ਹਾਲ ਚਾਲ ਨੇ ਤੁਹਾਡੇ?
2: ਬੜਾ ਚੰਗਾ ਜੀ, ਮੇਰੇ
0: ਵੱਲੋਂ ਵਾਹਿਗੁਰੂ ਤੁਹਾਡੇ ਤੇ ਮਿਹਰ ਰੱਖੇ।
2: ਸੁਣਨ ਵਾਲੇ ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ
0: ਜੀ, ਉਹਨਾਂ ਸਾਰਿਆਂ ਵੱਲੋਂ ਖਹਿਰਾ ਸਾਹਿਬ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਕੀ ਹਾਲ ਚਾਲ ਹੈ ਤੁਹਾਡਾ?
2: ਬੜਾ ਚੰਗਾ ਵਾ, ਗੱਲ ਤੁਹਾਡੀ ਸੁਣਨ ਨੂੰ ਜੀ ਕਰਨ ਡਿਆ, ਤੇ ਫਿਰ
0: ਨਹੀਂ ਮੈਂ, ਤੁਸੀਂ ਪਹਿਲਾਂ ਕਰੋ
2: ਵਿੱਚ ਸ਼ਾਮਲ ਹੀ ਹੋ
0: ਜਾ। ਨੋ, ਧੰਨਵਾਦ ਤੁਹਾਡਾ, ਵੈਲਕਮ, ਤੁਸੀਂ ਬਾਅਦ ਦੇ ਵਿੱਚ ਇਹ ਵੀ ਗੱਲ ਸੁਣਨ ਵਾਲੀ ਆ, ਪਰ ਤੁਹਾਡੇ ਵਰਗੇ ਵਿਦਵਾਨਾਂ ਨੂੰ ਤਾਂ ਪਤਾ ਹੀ ਆ ਸਾਰਾ ਪਹਿਲਾਂ।
2: ਬਿਲਕੁਲ ਜੀ, ਜ਼ਰੂਰ ਸੁਣਾਂਗਾ, ਪਰ ਗੱਲ ਜਿਹੜੀ ਸਾਡੀ ਆਮ ਆਵਾਮ ਹੈ, ਜਨਤਾ ਜਿਹੜੀ ਆ, ਉਹਦੇ ਆਧਾਰ ਦਿੱਤੇ ਆਪਾਂ ਨੂੰ ਉਹ ਚੇਤਨਾ ਸੂਝ ਦੀ ਨਾ ਬੜੀ ਘਾਟ ਹੈ
0: ਜੀ। ਬਿਲਕੁਲ,
2: ਧਾਰਮਿਕ ਧਰਮ ਦੇ ਨਾਂ ਤੇ ਜਿਹੜੀਆਂ ਮਤਲਬ ਦੁਕਾਨਾਂ ਕਹਿ ਸਕਦੇ ਇਹਨਾਂ ਨੂੰ ਚਲਾਉਂਦੇ ਆ ਲੋਕਾਂ ਦੇ, ਧਾਰਮਿਕ ਲੋਕਾਂ ਦੇ ਪ੍ਰਤੀ ਨਾ ਬਾਜਾ ਸਾਹਿਬ, ਹਰ ਧਰਮ ਦੇ ਲੋਕਾਂ ਪ੍ਰਤੀ, ਕੋਈ ਇੱਕ ਖਾਸ ਵਰਗ ਦੀ ਮੈਂ ਗੱਲ ਨਹੀਂ ਕਰਦਾ, ਸਾਰੇ ਧਰਮ ਜਿੰਨੇ ਵੀ ਆ ਲੋਕਾਂ ਦੀ ਬੜੀ ਆਸਥਾ ਆ, ਉਹ ਜਿਹੜੀ ਆਪਣੇ ਧਰਮ ਦੀ ਖਾਤਰ, ਉਹ ਮਤਲਬ ਵੇਖੋ ਜਾਨ ਕਿੱਡੀ ਪਿਆਰੀ ਹੁੰਦੀ ਆ, ਇਹਨੂੰ ਵਾਰਨ ਵਾਸਤੇ ਤਿਆਰ ਹੋ ਜਾਂਦੇ ਆ, ਜਾਨ ਨਾਲ ਵਾਧਾ ਇਸ ਧਰਤੀ ਤੇ ਕੋਈ ਪਿਆਰਾ ਨਹੀਂ। ਕੀੜੀ ਨੂੰ ਵੀ, ਕੀੜੀ ਨੂੰ ਕਿਤੇ ਤੁਰੀ ਫਿਰਦੀ, ਕੀੜੀ ਨੂੰ ਤੁਸੀਂ ਹੱਥ ਲਾ ਦਿਓ ਐਵੇਂ,
0: ਆਹੋ ਉਹ ਵੀ ਭੱਜ ਕੇ ਸੱਜੇ ਖੱਬੇ ਹੁੰਦੀ
2: ਉਹ
0: ਹੈ।
2: ਦਾਣਾ, ਦਾਣਾ ਸੁੱਟ ਕੇ ਨਾ ਦਾਣਾ, ਹਾਲਾਂਕਿ ਵੇਖੋ ਰੱਬ ਦਾ ਜੀ ਆ, ਉਹਨੂੰ ਦਾਣਾ ਆਪਣੇ ਵਾਸਤੇ ਜਮ੍ਹਾਂ ਕਰ ਰਹੀ ਹੁੰਦੀ ਆ, ਉਹਨੂੰ ਬੜਾ ਪਿਆਰਾ ਹੁੰਦਾ, ਪਰ ਉਹ ਸੁੱਟ ਕੇ ਭੱਜ ਜਾਂਦੀ ਆ, ਉਹਨੂੰ ਕਿਉਂ ਭੱਜਦੀ ਆ ਕਿ ਉਹਨੂੰ ਜਾਨ ਪਿਆਰੀ ਹੁੰਦੀ ਆ। ਉਹਨੂੰ
0: ਬਿਲਕੁਲ
2: ਲੱਗਦਾ ਵੀ ਹੁਣ ਮੇਰੀ ਜਾਨ ਨੂੰ ਖਤਰਾ, ਪਹਿਲਾਂ ਜਾਨ ਬਚਾਵਾਂ, ਹੈ ਨਾ।
0: ਤੇ ਖਹਿਰਾ ਸਾਹਿਬ, ਜਿਹੜੇ ਕਿੱਕਰ ਤੇ ਮੋਟੇ ਮੋਟੇ ਕਾਢੇ ਹੁੰਦੇ ਨੇ ਉਹਨਾਂ ਵੱਲ ਕਿਤੇ ਉਂਗਲੀ ਕਰਕੇ ਵੇਖਿਓ, ਸੰਨੀ ਵਰਗਾ ਮੂੰਹ ਬਣਾ ਕੇ ਕਹਿੰਦੇ ਨੇ ਗਾਂ ਇੱਕ ਵਾਰ। ਮੈਂ ਉਹਨਾਂ ਕੋਲੋਂ ਦੰਦੀਆਂ ਵਢਾਈਆਂ ਨੇ ਕਾਫੀ।
2: ਕੁਦਰਤ ਨੇ ਹਰ ਇੱਕ ਜੀਵ ਨੂੰ ਨਾ ਆਪਣੇ ਬਚਾਅ ਵਾਸਤੇ ਵਾਹ ਲੱਗਦੀ ਜਿੰਨੀ ਉਹਦੀ ਸਮਰੱਥ ਆ ਉਹਦੇ ਮੁਤਾਬਕ ਉਹਨੂੰ ਉਹਨਾਂ ਨੇ ਦਿੱਤਾ ਹੋਇਆ ਵੀ ਤੂੰ ਵੀ ਇਸ ਵੇਲੇ ਆ ਆਪਣਾ ਬਚਾਅ ਕਰ ਸਕਦਾ ਹੈ, ਤੇ ਉਹੋ ਹੀ ਵਿਚਾਰਾ ਹਥਿਆਰ ਉਹ ਲਾਸਟ ਆਪਣਾ ਚਲਾਉਂਦਾ ਹੈ
0: ਜੀ। ਬਿਲਕੁਲ ਬਿਲਕੁਲ ਬਿਲਕੁਲ।
2: ਹਾਂ, ਮਸਲਾ ਇਹ ਆ ਵੀ ਚਲੋ ਖੈਰ ਇਹ ਬੜੀ ਲੰਬੀ ਬਹਿਸ ਆ। ਕਹਿੰਦੇ ਵੀ ਮੈਂ ਵੀ ਇੱਕ ਵਿਦਵਾਨ ਦੇ ਵਿਚਾਰ ਪੜੇ ਸੀ ਵੀ ਜੇ ਧਰਮ ਦੇ ਨਾਂ ਤੇ ਲੋਕ ਏਦਾਂ ਹੀ ਮਤਲਬ ਅੰਨੀ ਸ਼ਰਧਾ ਦੇ ਵਿੱਚ ਵਸੇ, ਏਦਾਂ ਹੀ ਇਹਨਾਂ ਲੋਕਾਂ ਦੇ ਮਗਰ ਲੱਗੇ ਰਹੇ ਨਾ ਧਰਮ ਦੇ ਨਾਂ ਤੇ ਰੋਟੀਆਂ ਸੇਕਣ ਵਾਲਿਆਂ ਦਾ, ਤੇ ਉਹ ਦਿਨ ਦੂਰ ਨੇ ਵੀ ਸਾਡੇ ਦੇਸ਼ ਦੇ ਹੱਥ ਚ ਠੂਠਾ ਹੋਊਗਾ। ਪਰ ਉਦੋਂ ਬਹੁਤ ਦੇਰ ਚ ਹੋ ਚੁੱਕੀ ਹੋਊਗੀ, ਮੁੜ ਕੇ ਵਾਪਸ ਮੁੜਨਾ ਉਥੋਂ ਔਖਾ ਹੈ।
0: ਹਾਂਜੀ, ਮਾਸਕ ਸਾਹਿਬ ਉਹਨਾਂ ਨੇ ਕਿਹਾ
2: ਇਹ ਹਾਲਾਤ ਇਹੋ ਰਹੇ
0: ਭੇਜਿਆ ਵੀ ਸੀ।
2: ਜੀ ਜੀ ਜੀ, ਇਹ ਹਾਲਾਤ ਇਹੋ ਰਹੇ ਤੇ ਜਿਹੜਾ ਵਰਲਡ ਦਾ ਸਭ ਤੋਂ ਕਾਮਯਾਬ ਬੰਦਾ ਉਹਦੇ ਕਹਿਣਾ ਮਤਲਬ ਉਹਦੇ ਵਿੱਚ ਨੋਟ ਕੀਤਾ ਆ, ਉਹ ਸਾਡੇ ਦੇਸ਼ ਦੀ ਨਾ ਮਤਲਬ ਸਾਰੀ ਜਿਹੜੀ ਰਾਜਨੀਤੀ ਵੇਖੋ ਉੱਥੇ ਬੈਠਾ ਜੇ ਅਮਰੀਕਾ ਚ ਜਾਂ ਵਰਲਡ ਚ ਸਮਝ ਗਿਆ ਵੀ ਇੰਡੀਆ ਦੇ ਵਿੱਚ ਇੱਕ ਮੋਦੀ ਨਾਂ ਦਾ ਪ੍ਰਧਾਨ ਮੰਤਰੀ ਆ, ਪਰ ਉਹਦੀ ਉਹਦਾ ਜਿਹੜਾ ਰਿਮੋਟ ਆ ਉਹ ਕਿਸੇ
0: ਹੋਰ ਦੇ ਕੋਲ
2: ਆ, ਨਾਂ ਦਾ ਐਵੇਂ ਥਾਲੀਆਂ ਖੜਕਾਉਣ ਜੋਗਾ ਜਾਂ ਉਹਦੇ ਪੱਲੇ ਕੱਕ ਦੀ ਜੇ।
0: ਵੈਸੇ ਜਰਾ ਅੰਦਾਜ਼ਾ ਲਾਓ,
2: 101% ਠੀਕ ਹੈ।
0: ਹਾਂ ਬਿਲਕੁਲ, 101% ਠੀਕ ਹੈ। ਜਰਾ ਅੰਦਾਜ਼ਾ ਲਾਓ ਖੈਰਾ ਸਾਹਿਬ ਕਿ ਕਰੋਨਾ ਕਦੀ ਥਾਲੀਆਂ ਨਾਲ ਵੀ ਭੱਜ ਸਕਦਾ, ਜਾਂ ਲੋਕੀ ਸਾਡੇ ਬਾਰੇ ਕੀ ਸੋਚਦੇ ਹੋਣਗੇ। ਗੋ ਕਰੋਨਾ ਗੋ, ਈਵਨ ਈਵਨ ਡੀਸੀਆਂ ਨੇ, ਵੱਡੇ ਵੱਡੇ ਅਫਸਰਾਂ ਨੇ, ਉਹ ਡਰਦੇ ਨੇ ਨਾ ਕਿ ਜੇ ਸਰਕਾਰ ਦਾ ਆਰਡਰ ਆਇਆ ਤੇ ਜੇ ਅਸੀਂ ਬਾਹਰ ਨਿਕਲ ਕੇ ਬੰਦੇ ਇਕੱਠੇ ਕਰਕੇ ਨਾ ਰੌਲੀ ਪਾਈ ਆਪ ਆਪਣੇ ਕੋਠਿਆਂ ਤੇ ਚੜ ਕੇ ਤੇ ਸਾਡੀ ਜਿਹੜੀ ਸ਼ਿਕਾਇਤ ਹੀ ਨਾ ਕੋਈ ਕਰਦੇ।
2: ਬਾਜਵਾ ਸਾਹਿਬ, ਇਸ ਗੱਲ ਤੇ ਤੁਹਾਡੀ ਮੇਰੀ ਗੱਲ ਮੈਂ ਤੁਹਾਡੇ ਉਲਟ ਹੋ ਜਾਣਾ, ਜੇ ਤੁਸੀਂ ਕਹਿੰਦੇ ਮੂਰਖਾਂ ਦੇ ਸਿੰਘ ਨਹੀਂ ਹੁੰਦੇ ਮੈਂ ਕਿਹਨਾਂ ਹੁੰਦੇ ਆ,
0: ਮੈਂ ਜਿਹੜੀ ਅੱਜ ਗੱਲ ਕੀਤੀ ਆ ਉਹ ਕੋਈ ਫਾਈਨਲ ਨਹੀਂ, ਦੁਨੀਆ ਗਾਂ ਤੋਂ ਗਾਂ।
2: ਨਹੀਂ ਨਹੀਂ, ਮੇਰੇ ਕਹਿਣ ਦਾ ਮਤਲਬ ਜਿਹੜੀ ਤੁਸੀਂ ਥਾਲੀ ਖੜਕਾਉਣ ਦੀ ਉੱਥੇ ਮੇਰਾ ਮਤਲਬ ਸਮਝ ਲਓ, ਇਹਨੂੰ ਬੈਕ ਸਮਝ ਲਓ, ਕੋਈ ਗੱਲ ਨੀ, ਤੁਸੀਂ ਤੁਹਾਡੀ ਗੱਲ ਠੀਕ ਆ, ਪਰ ਜਿਹੜਾ ਮਤਲਬ ਇੱਕ ਦੇਸ਼ ਦਾ ਮੁਖੀ ਹੋ ਕੇ ਵਰਲਡ ਵਾਈਡ ਕੋਈ ਸਧਾਰਨ ਬੰਦਾ ਗੱਲ ਕਰੇ ਉਹਦੀ ਕੋਈ ਨੀ, ਜਿਹੜਾ ਵਰਲਡ ਵਾਈਡ ਜਿਹੜਾ ਪ੍ਰਧਾਨ ਮੰਤਰੀ ਦੇਸ਼ ਦਾ ਮੁਖੀ ਆ, ਦੁਨੀਆਂ ਦੀ ਆਬਾਦੀ ਦਾ 17ਵਾਂ ਹਿੱਸਾ ਸਾਡੇ ਮੁਲਕ ਵਿੱਚ ਰਹਿ ਰਿਹਾ ਬਾਜਵਾ ਸਾਹਿਬ, 800 ਕਰੋੜ ਪੂਰੀ ਦੁਨੀਆਂ ਚ, 140-150 ਕਰੋੜ ਆਪਾਂ
0: ਇਕੱਲੇ ਹੀ ਆ,
2: ਤੇ ਬਾਜਵਾ ਸਾਹਿਬ ਉਸ ਦੇਸ਼ ਦਾ ਮੁਖੀ ਤੇ ਉਹ ਦੁਨੀਆਂ ਦੇ ਇੱਕ ਹਾਸੋਹੀਣੀ ਵਾਲੀ ਇੱਕ ਪੋਜੀਸ਼ਨ ਆ ਨਾ, ਕਿ ਸੰਸਾਰ ਤਾਂ ਸਾਰਾ ਚੱਲ ਰਿਹਾ ਵਿਗਿਆਨ ਤੇ, ਸੰਸਾਰ ਤੇ ਚੱਲ ਰਿਹਾ ਵਾ ਮਤਲਬ ਇੱਕ ਤਰਕ ਦੇ ਆਧਾਰ ਦੇ ਉੱਤੇ, ਸਿਆਣਪ ਦੇ ਸੂਝ ਦੇ ਆਧਾਰ ਤੇ ਚੱਲ ਰਿਹਾ ਹਨਾ, ਤੇ ਅਸੀਂ ਸਦੀਆਂ ਪੁਰਾਣੇ ਪੱਥਰ ਯੁੱਗ ਦੀਆਂ ਕਦੇ ਗੱਲਾਂ ਕਰਨ ਡਏ ਆ ਵੀ ਉਹ ਉਹਦੇ ਚੋਂ ਤੁਸੀਂ ਲੋਕਾਂ ਨੂੰ ਕਹਿ ਰਹੇ ਫੇਰ ਵੱਡੀ ਗੱਲ ਵੀ ਤੁਸੀਂ ਖੜਕਾਈਓ ਤੇ ਲੋਕਾਂ ਨੂੰ ਕਹਿ ਰਹੇ ਹੋ ਖੜਕਾਓ, ਤੇ ਜਿਹੜੇ ਮੂਰਖ ਨੇ ਫੇਰ ਤੁਸੀਂ ਦੱਸੋ ਵੀ ਸਿੰਘ ਹੁੰਦੇ ਕਿ ਨਹੀਂ
0: ਹੁੰਦੇ। ਹੁੰਦੇ ਨੇ ਜੀ, ਹੁੰਦੇ। ਮੈਂ ਖਹਿਰਾ ਸਾਹਿਬ ਤੁਹਾਨੂੰ ਇੱਕ
2: ਕੁਐਸਚਨ
0: ਪੁੱਛਣ ਲੱਗਾ ਤੁਹਾਨੂੰ।
2: ਜੀ ਜੀ ਜੀ ਜੀ,
0: ਇੰਡੀਆ ਬਹੁਤ ਧਾਰਮਿਕ ਮੁਲਕ ਹੈ, ਲੋੜੋਂ ਜ਼ਿਆਦਾ ਧਾਰਮਿਕ ਮੁਲਕ ਹੈ। ਰੱਬ ਦੀ ਪੂਜਾ ਰਾਤ ਦਿਨ ਦਿਨ ਚ 3-3-4-4 ਵਾਰੀ ਹੁੰਦੀ ਹੈ, ਠੀਕ ਹੈ ਜੀ,
2: ਹੁੰਦੀ ਹੈ ਜੀ।
0: ਤੇ ਰੱਬ ਨੇ ਦਿੱਤਾ ਸਭ ਕੁਛ ਉਹਨਾਂ ਮੁਲਕਾਂ ਨੂੰ ਹੈ ਜਿੱਥੇ ਉਹਦੀ ਪੂਜਾ ਨਹੀਂ ਹੁੰਦੀ। ਇਹ ਕੀ ਚੱਕਰ
2: ਸਾਹਿਬ? ਰੱਬ ਇਹ ਚੱਕਰ ਇਹ ਆ ਵੀ ਰੱਬ ਨੇ ਉਹ ਸਭ ਕੁਛ ਸਾਨੂੰ ਵੀ ਦਿੱਤਾ ਵਾ।
0: ਅੱਛਾ,
2: ਪਰ ਇੱਥੇ ਜਿਹੜਾ ਉਸ ਧਰਮ ਦੇ ਨਾਂ ਤੇ ਰੋਟੀਆਂ ਸੇਕ ਕੇ ਜਿਹੜੇ ਕਾਬਜ ਹੋ ਗਏ ਨਾ ਹਾਕਮ ਕੁਰਸੀ ਦੇ ਉੱਤੇ, ਉਹਨਾਂ ਨੇ ਸਾਰਾ ਇਹ ਹੜੱਪ ਕਰ ਲਿਆ, ਆਮ ਸਧਾਰਨ ਆਮ ਆਵਾਮ ਤੱਕ ਉਹਨੂੰ ਪਹੁੰਚਣ ਨਹੀਂ ਦਿੱਤਾ।
0: ਤੇ ਫਿਰ ਰੱਬ ਦੀ ਸ਼ਕਤੀ ਕਿੱਥੇ ਗਈ ਜਿਹੜਾ ਨੇ ਰੱਬ ਨੂੰ ਵੀ ਘੇਰ ਕੇ ਤੇ ਆਪਣੇ ਪਾਸੇ ਲਾ ਲਿਆ ਹੈ?
2: ਇਹ ਬਹਿਸ ਵਾਲਾ ਵਿਸ਼ਾ ਆ ਤੇ ਲੰਬਾ ਵਿਸ਼ਾ ਆ, ਆਪਾਂ
0: ਇਹਨੂੰ ਛੱਡ ਦੇਈਏ,
2: ਦੇਖੋ ਰੱਬ ਨੂੰ ਚੱਲ, ਇਹਨੂੰ ਆਪਾਂ ਫਿਲਹਾਲ ਆਪਣੀ ਗੱਲ ਵਿੱਚ ਸ਼ਾਮਲ ਨਾ
0: ਕਰੀਏ,
2: ਤਰਕ ਆਧਾਰਿਤ ਗੱਲਾਂ ਨੇ। ਚਲੋ ਖੈਰ, ਜਿੱਦਾਂ ਤੁਸੀਂ, ਮੈਂ ਤੁਹਾਡੇ ਪ੍ਰੋਗਰਾਮ ਚ ਸੁਣਿਆ ਕਿ ਸੰਸਾਰ ਪੱਧਰ ਤੇ 52% ਲੋਕ ਰੱਬ ਨੂੰ ਮੰਨਣ ਵਾਲੇ ਨੇ ਕਿ 48% ਨਾ ਮੰਨਣ ਮਤਲਬ ਨਾਸਤਿਕ ਨੇ। ਇਹ ਉਲਟਵਾ ਮੈਨੂੰ ਇਸ ਵੇਲੇ ਡਾਟਾ ਮਤਲਬ ਕਲੀਅਰ ਨਹੀਂ, 52% ਨਾਸਤਿਕ ਨੇ ਕਿ 48
0: ਨਹੀਂ, ਕੋਈ 52% ਨਹੀਂ ਮੰਨਦੇ ਤਕਰੀਬਨ, ਕਿਤੇ ਕਿਤੇ ਕਿਤੇ ਕਿਤੇ ਖਹਿਰਾ ਸਾਹਿਬ 80% ਸਵੀਡਨ ਵਰਗੇ ਡੈਨਮਾਰਕ ਵਰਗੇ ਮੁਲਕਾਂ ਦੇ ਵਿੱਚ ਵੀ ਪਹੁੰਚੇ।
2: ਔਸਤਨ ਵਰਲਡ ਦੀ
0: ਔਸਤਨ ਤੁਸੀਂ ਲਾ ਲਓ 50% ਤੋਂ ਥੋੜੀ ਜਿਹੀ,
2: ਚਲੋ 50 ਲਾ ਲਈ ਆਪਾਂ, ਚਲੋ ਇਦਾਂ ਕਰਦੇ ਅੱਧ ਚ ਆ
0: ਜਾਂਦਾ, ਅੱਧ ਚ ਆ ਜਾਓ।
2: ਜੀ ਜੀ ਜੀ, ਚਲੋ ਖੈਰ ਬਾਜਵਾ ਸਾਹਿਬ, ਆਪਾਂ ਅੱਜ ਦੇ ਪ੍ਰੋਗਰਾਮ ਚ ਨਾ ਮੈਂ ਦੋ ਵਿਸ਼ਿਆਂ ਦੇ ਉੱਤੇ ਥੋੜੀ ਥੋੜੀ ਬੇਨਤੀ ਕਰਨੀ ਚਾਹੁੰਦਾ
0: ਜੀ। ਹੁਕਮ ਆਉਣ ਦਿਓ।
2: ਕੱਲ ਦਿੱਲੀ ਦੇ ਵਿੱਚ ਨਾ ਸਾਡੇ ਦੇਸ਼ ਦਾ ਜਿਹੜਾ ਚੋਣ ਕਮਿਸ਼ਨਰ ਆ ਗਿਆਨੇਸ਼ਰ ਕੁਮਾਰ
0: ਜੀ,
2: ਉਹਦੇ ਉਲਟ ਜੈਨ ਜੀ ਜਿਹੜੀ ਬੱਚੇ ਕਾਂਗਰਸ ਜਨਤਾ ਪਾਰਟੀ, ਜਿਹੜਾ ਸਾਡੇ ਦੇਸ਼ ਦੇ ਜਿਹੜੇ ਸੁਪਰੀਮ ਕੋਰਟ ਦੇ ਚੀਫ ਜੱਜ ਨੇ ਜਿਹੜੇ ਸੂਰਿਆ ਕਾਂਤ ਨੇ ਟਿੱਪਣੀ ਕੀਤੀ ਸੀ ਨੌਜਵਾਨਾਂ ਦੇ, ਬੇਰੁਜ਼ਗਾਰ ਨੌਜਵਾਨਾਂ ਨੂੰ ਇੱਕ ਕਾਕਰੋਚ ਕਹਿ ਕੇ, ਤੇ ਬੜੀ ਬੜੀ ਇੱਕ ਨਾ ਮਤਲਬ ਜਿੱਦਾਂ ਨਰਾਦਰ ਭਰੀ ਟਿੱਪਣੀ ਸੀਗੀ ਉਹ,
0: ਹਾਂਜੀ
2: ਬੜੀ ਗੈਰ ਜ਼ਿੰਮੇਵਾਰ ਤੇ ਬੜੀ ਮਤਲਬ ਜੇ ਕਹਿ ਦੋ,
0: ਮੇਰਾ ਖਿਆਲ ਹੈ ਜੀ ਇਹ ਅਖੀਰਲੇ ਲਫ਼ਜ਼ ਨੇ ਜਿਹੜੇ ਅਸੀਂ ਕਿਸੇ ਦੀ ਬੇਇੱਜ਼ਤੀ ਚ ਕਹਿ ਸਕਦੇ ਹਾਂ
2: ਜੀ, ਤੇ ਔਰ ਕਹੇ ਵੀ ਉਹਨਾਂ ਬੱਚਿਆਂ ਲਈ ਜਿਹੜੇ ਬੱਚੇ ਨਵੀਂ ਜਨਰੇਸ਼ਨ ਹੈ ਜਿਹੜੇ ਪੜ੍ਹ ਰਹੇ ਆ,
0: ਜਿਹੜੇ ਸਾਡਾ ਫਿਊਚਰ ਨੇ,
2: ਜਿਹੜੇ ਸਾਡੇ ਆਉਣ ਵਾਲੇ ਦੇਸ਼ ਦਾ ਭਵਿੱਖ ਨੇ ਬਾਜਾ ਸਾਹਿਬ
0: ਜੀ।
2: ਚਲੋ ਖੈਰ ਉਹਨਾਂ ਨੇ ਅੱਗੇ ਵੀ ਕੀਤਾ ਸੀ ਪ੍ਰੋਟੈਸਟ ਕੀਤਾ ਦਿੱਲੀ ਚ, ਤੇ ਕੱਲ ਫੇਰ ਉਹਨਾਂ ਨੇ ਇਸ ਗੱਲ ਤੇ ਰੱਖਿਆ ਕਿ ਜਿਹੜਾ ਸਾਡਾ ਚੋਣ ਕਮਿਸ਼ਨਰ ਆ ਸਾਰੇ ਮਤਲਬ ਇੱਕ ਜਿੱਦਾਂ ਤਾਨਾਸ਼ਾਹੀ ਸਰਕਾਰ ਦਾ ਇੱਕ ਬੁਲਾਰਾ ਬਣ ਕੇ, ਇੱਕ ਹੱਥ ਠੋਕਾ ਬਣ ਕੇ, ਇੱਕ ਬਕਾਇਦਾ ਉਹਦੀ ਤਰਫੋਂ ਫੈਸਲੇ ਕਰ ਰਿਹਾ, ਜਿਹੜੇ ਮਤਲਬ ਬੜੇ ਬੇਬੁਨਿਆਦ ਤੇ ਬੜੇ ਗਲਤ ਫੈਸਲੇ, ਜਿਹੜੇ ਵਿਚਾਰੇ ਸਦੀਆਂ ਤੋਂ ਲੋਕ ਇੱਥੇ ਰਹਿ ਰਹੇ ਉਹਨਾਂ ਕੋਲ ਰਹਿਣ ਦਾ ਸਬੂਤ ਪੁੱਛਿਆ ਜਾ ਰਿਹਾ ਵੀ ਤੁਸੀਂ ਆਪਣੇ ਦੱਸੋ ਜੀ ਤੁਸੀਂ ਇੱਥੇ ਕਦੋਂ ਤੋਂ ਰਹਿੰਦੇ ਹੋ, ਕਿਉਂ ਰਹਿੰਦੇ ਹੋ, ਕਿੱਥੋਂ ਆਏ, ਕਿਉਂ ਗਏ, ਮਤਲਬ ਇੱਕ ਬੜੀ ਬੇਬੁਨਿਆਦ ਗੱਲ। ਜਦੋਂ ਕੋਈ ਨਾਗਰਿਕ ਕਿਸੇ ਦੇਸ਼ ਦਾ ਪੱਕਾ ਸ਼ਹਿਰੀ ਬਣ ਜਾਂਦਾ ਤੇ ਉਹਦੀ ਉਹ ਪੱਕੀ ਪਛਾਣ ਉਹ ਹੀ ਹੁੰਦੀ ਹੈ
0: ਜੀ, ਬਿਲਕੁਲ।
2: ਔਰ ਉਹਦੇ ਉਲਟ ਫਿਰ ਇਹਨਾਂ ਨੇ ਪਹਿਲੀ ਵਾਰੀ ਤੇ ਪਿਛਲੀ ਵਾਰੀ ਇਹਨਾਂ ਨੇ, ਚਲੋ ਖੈਰ ਉਹ ਜਿਹੜਾ ਸਿੱਖਿਆ ਮੰਤਰੀ ਸੀ ਉਹ ਅਸਤੀਫੇ ਤੇ ਆ ਕੇ ਤੇ ਇਹਨਾਂ ਨੇ ਆਪਣਾ ਪ੍ਰੋਟੈਸਟ ਖਤਮ ਕਰਤਾ ਸੀ, ਤੇ ਇਸ ਵਾਰ ਇਹਨਾਂ ਨੇ ਇਸ ਦੇ ਅਸਤੀਫੇ ਦੇ ਉਲਟ ਪ੍ਰੋਟੈਸਟ ਕੀਤਾ, ਤੇ ਕੱਲ ਸਾਡੀ ਦੇਸ਼ ਦੀ ਸਰਕਾਰ ਨੇ ਬੜੀ ਬੇਸ਼ਰਮੀ ਨਾਲ ਸਾਰੇ ਦੇਸ਼ ਦੇ ਵਿੱਚੋਂ ਦਿੱਲੀ ਵੱਲ ਆਉਂਦੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ, ਜਿੱਦਾਂ ਅੰਮ੍ਰਿਤਸਰ ਦੇ ਜਿਹੜੇ ਵਿਚਾਰੇ ਸੀਗੇ ਜਲੰਧਰ ਤੇ ਉੱਥੇ ਯਾਤਰੀ ਉੱਥੇ ਰਹਿ ਗਏ,
0: ਤੇ ਜਿਹੜੇ ਆਮ ਜਨਤਾ ਸੀ ਜਿਹਨਾਂ ਨੇ ਜੰਤਰ ਮੰਤਰ ਨਹੀਂ ਜਾਣਾ ਉਹ ਵੀ ਵਿਚਾਰੇ
2: ਨਹੀਂ ਸੀ
0: ਜਾਣਾ, ਕਈਆਂ ਦੀ ਫਲਾਈਟ ਹੋਵੇ ਜੀ
2: 1% ਉਹ 2 ਹੋਊ 4 ਹੋਊ,
0: ਹਾਂਜੀ ਹਾਂਜੀ ਹਾਂਜੀ, ਇੱਕ ਕਿਸੇ ਦੀ ਫਲਾਈਟ ਹੋਏਗੀ
2: ਜੀ ਜੀ। ਦਿੱਲੀ ਦੇ ਵਿੱਚ ਮੈਟਰੋ ਦੇ ਅੰਡਰ ਨਾ ਮਤਲਬ ਬਾਜਵਾ ਸਾਹਿਬ ਤੁਸੀਂ ਦਿੱਲੀ ਤੋਂ 5 ਮਿੰਟਾਂ 'ਚ ਕਿਤੇ ਇੱਕ ਸਿਰੇ ਤੋਂ ਦੂਜੇ ਸਿਰੇ ਜਾਣਾ 10 ਮਿੰਟਾਂ 'ਚ, ਜੋ ਮੈਟਰੋ ਦਾ ਬੜਾ
0: ਸ਼ਾਨਦਾਰ ਜੀ, ਬਿਲਕੁਲ ਸ਼ਾਨਦਾਰ ਮੈਟਰੋ ਸ਼ਾਨਦਾਰ।
2: ਅਦਰਵਾਈਜ਼ ਦਿੱਲੀ ਇੰਨਾ ਭੀੜ ਭਰੀ ਆ, ਮੈਂ ਪਿਛਲੇ ਆ 1-2 ਤਰੀਕ ਨੂੰ 2 ਦਿਨ ਉੱਥੇ ਗੁਜ਼ਾਰੇ ਆ,
0: ਹਾਂਜੀ
2: ਹਰ ਕੋਈ ਕਹਿੰਦਾ ਸੀ ਜੇ ਤੁਹਾਨੂੰ ਛੇਤੀ ਆ ਟਾਈਮ ਬਚਾਉਣਾ ਤੇ ਚੀਪ ਐਂਡ ਬੈਸਟ ਜੋ ਮੈਟਰੋ ਰਹੀ ਜਾਓ, ਤੇ ਜੇ ਤੁਹਾਡੇ ਕੋਲ ਵਕਤ ਹੈਗਾ ਤੇ ਪੈਸੇ ਹੈਗੇ ਆ ਤੇ ਫੇਰ ਆਟੋ ਕਰ ਲਓ, ਗੱਡੀ ਕਰ ਲਓ, ਜੋ ਵੀ ਜਾਮ ਪਤਾ ਨੀ ਥਾਂ ਥਾਂ ਕਿੱਧਰ ਦਾ ਕਿੱਧਰ ਨੂੰ, ਕੋਈ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿੱਧਰ ਨੂੰ ਕੋਈ ਲੰਘਣਾ ਹੋਇਆ ਜਾਮ ਘੰਟਿਆਂ ਬੱਧੀ ਵੀ ਫਸ ਸਕਦੇ ਹੋ
0: ਜੀ ਜੀ,
2: ਤੇ ਉਹ ਮੈਟਰੋ ਬੰਦ ਕਰ ਦਿੱਤੀ ਗਈ ਬਾਦਲ ਸਾਹਿਬ। ਔਰ ਉਹਨਾਂ ਨੂੰ ਜਿਹੜੀ ਚੀਫ ਜਿਹੜੀ ਨਾ ਬੱਚਿਆਂ ਦੀ ਜੈਨ ਜੀ ਦੀ ਜਿਹੜੀ ਲੀਡਰਸ਼ਿਪ ਸੀ ਮੇਨ ਜਿਹੜੀ ਆ ਅਭਿਜੀਤ ਦੀਪਕੇ ਸੀ ਜਿੱਦਾਂ ਜਾਂ ਉਸ ਟਾਈਪ ਦੇ, ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ, ਤੇ ਉਹ ਚਲੋ ਖੈਰ ਬੁਰੀ ਤਰ੍ਹਾਂ ਉਹਦਾ ਹਰ ਤਰ੍ਹਾਂ ਦਾ ਉਹਨਾਂ ਨੇ ਜਿਹੜਾ ਜਿਹਨੂੰ ਕਹਿ ਲਈਏ ਵੀ ਆਪਣਾ ਜੋਰ ਅਜਮਾਈ ਕੀਤੀ ਆ, ਔਰ ਉਹਨੂੰ ਬੁਰੀ ਤਰ੍ਹਾਂ ਮਤਲਬ ਕੁਚਲਿਆ ਗਿਆ ਆ। ਇਹ ਸੰਸਾਰ ਦੇ ਜਿਹਦੇ ਤੇ ਅੱਜ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵੀ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨ ਵਾਲਿਆਂ ਨੂੰ ਤੁਸੀਂ ਤਰ੍ਹਾਂ ਦਾ ਉਹਨਾਂ ਨੇ ਜਿਹੜਾ ਜਿਹਨੂੰ ਕਹਿ ਲਈਏ ਵੀ ਆਪਣਾ ਜੋਰ ਅਜਮਾਈ ਕੀਤੀ ਆ, ਔਰ ਉਹਨੂੰ ਬੁਰੀ ਤਰ੍ਹਾਂ ਮਤਲਬ ਕੁਚਲਿਆ ਗਿਆ ਆ। ਇਹ ਸੰਸਾਰ ਦੇ ਜਿਹਦੇ ਤੇ ਅੱਜ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵੀ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨ ਵਾਲਿਆਂ ਨੂੰ ਤੁਸੀਂ ਬਿਲਕੁਲ ਰੋਕ

0: ਦੇਸ਼ ਦੇ ਵਿੱਚ ਜਿਹੜਾ ਕੰਮ ਕਾਜੀ ਜਿਹੜਾ ਮਿਡਲ ਕਲਾਸ ਦਾ ਖਾਸ ਕਰਕੇ ਜਿਹੜਾ ਹੈਗਾ ਵਰਕਰ ਆ, ਉਹਦੀ ਵਿਚਾਰੇ ਦੀ ਆਮਦਨ ਘੱਟ ਰਹੀ ਆ ਤੇ ਉਹਦੇ ਖਰਚੇ ਜਿਹੜੇ ਆ ਵੱਧ ਰਹੇ, ਮਹਿੰਗਾਈ ਵੱਧ ਰਹੀ ਆ, ਉਹਦੇ ਪਰਿਵਾਰ ਦਾ ਪਾਲਣ ਪੋਸ਼ਣ ਮੁਸ਼ਕਲ ਹੋ ਰਿਹਾ। ਔਰ ਬੰਦਾ ਜਿਹੜਾ ਮਨੁੱਖ ਆ, ਔਰਤਾਂ ਆ, ਉਹ ਮਾਨਸਿਕ ਜਿਹੜੀ ਪ੍ਰੋਬਲਮ ਦਾ ਸ਼ਿਕਾਰ ਹੋ ਰਹੀਆਂ। ਔਰ ਜਿਹੜੀਆਂ ਖੁਦਕਸ਼ੀਆਂ ਆ
1: ਹਾਂਜੀ,
0: ਉਹ ਪਿਛਲੇ ਸਾਲਾਂ ਦੇ ਵਿੱਚ ਪਹਿਲਾਂ ਦੇ ਬਜਾਏ ਮਤਲਬ 10 ਗੁਣਾ ਵਧੀਆ, 10 ਤੋਂ ਵੀ ਜ਼ਿਆਦਾ ਆਈ।
1: ਜੀ
0: ਹਾਂਜੀ ਹਾਂਜੀ, ਵੀ ਲੱਖਾਂ ਲੋਕ ਸੰਸਾਰ ਪੱਧਰ ਤੇ ਜਿਹੜੇ ਆ ਨਾ ਮਤਲਬ ਆਪਣੇ ਜੀਵਨ ਨੂੰ ਜਿਹੜੇ ਮਾਨਸਿਕ ਤਣਾਅ ਦੇ ਚੱਲਦਿਆਂ ਹੋਇਆ ਆਪਣੇ ਜੀਵਨ ਲੀਲਾ ਸਮਾਪਤ ਕਰ ਰਹੇ, ਜਿਹਨੂੰ ਆਪਾਂ ਪੰਜਾਬੀ ਚ ਕਹਿ ਰਹੇ ਹਾਂ।
1: ਹੈਰਾਨੀ ਦੀ ਗੱਲ ਖਹਿਰਾ ਸਾਹਿਬ, ਸਟੂਡੈਂਟ ਪ੍ਰਾਇਮਰੀ ਸਕੂਲ ਜਿਹੜੇ ਹਾਈ ਸਕੂਲ ਦੇ ਨੇ ਉਹ ਵੀ ਖੁਦਕੁਸ਼ੀਆਂ ਕਰਨ ਲੱਗ ਪਏ ਨੇ ਹਾਈ ਸਕੂਲ।
0: ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ, ਇਹ ਸਾਰਾ ਮਾਨਸਿਕ ਤਣਾਅ ਦਾ ਹੀ ਮਤਲਬ ਨਤੀਜਾ ਆ, ਕਿਉਂਕਿ ਜੇ ਇੱਕ ਬੱਚਾ ਖੁਦਕਸ਼ੀ ਕਰਦਾ ਤੇ ਇਹਦਾ ਮਤਲਬ ਵੀ ਉਹ ਬੱਚਾ ਨਹੀਂ, ਉਹਦੇ ਮਾਤਾ ਪਿਤਾ ਵੀ ਮਾਨਸਿਕ ਤੌਰ ਤੇ ਬਿਮਾਰ ਨੇ, ਜਿਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਬੱਚਾ ਜਿਹੜਾ ਵਾ ਕੀ ਚਾਹੁੰਦਾ ਆ ਆਪਣੇ ਜਿਹੜਾ ਢਿੱਡੋਂ ਜੰਮਿਆਂ ਦੇ। ਪੰਜਾਬੀ ਸਾਡੇ ਕਹਾਵਤ ਆ ਵੀ ਢਿੱਡੋਂ ਜੰਮਿਆਂ ਦੇ ਦੰਦ ਗਿਣੇ ਹੁੰਦੇ ਆ।
1: ਹਾਂਜੀ ਬਿਲਕੁਲ,
0: ਸਾਨੂੰ ਸਾਡੇ ਬੱਚੇ ਦਾ ਪਤਾ ਹੋਣਾ ਚਾਹੀਦਾ ਵੀ ਇਹ ਮਾਨਸਿਕ ਤੌਰ ਤੇ ਕਿੰਨਾ ਕੁ ਮਤਲਬ ਮਜ਼ਬੂਤ ਆ ਜਾਂ ਮਾਨਸਿਕ ਤੌਰ ਤੇ ਕਿੰਨਾ ਕੁ ਕਮਜ਼ੋਰ ਆ, ਇਹਨੂੰ ਕਿਸ ਤਰ੍ਹਾਂ ਆਪਾਂ ਬਿਹੇਵ ਕਰਨਾ, ਇਹਦਾ ਕਿਵੇਂ ਮਤਲਬ ਇੱਥੇ ਪ੍ਰੈਸ਼ਰ ਪਾਉਣਾ। ਜਿਹੜੇ ਤੁਸੀਂ ਵਿਦਿਆਰਥੀ ਸਟੂਡੈਂਟ ਦੀ ਗੱਲ ਕੀਤੀ ਨਾ ਮਾਜਵਾ ਸਾਹਿਬ,
1: ਹਾਂਜੀ,
0: ਉਹਦੇ ਚ ਮੈਂ ਤੇ 90% ਕਹੂੰਗਾ ਮਾਂ ਪਿਓ ਦਾ ਕਸੂਰ ਹੁੰਦਾ।
1: ਅੱਛਾ,
0: ਉਹ ਬੱਚੇ ਦੇ ਉੱਤੇ ਪ੍ਰੈਸ਼ਰ ਹੀ ਇੰਨਾ ਕੁ ਡਾਲ ਦਿੰਦੇ ਆ ਵੀ ਉਹਦੇ ਤੇ ਕੰਪੈਰੀਜ਼ਨ ਕਰ ਕਰਕੇ ਦੂਸਰੇ ਬੱਚਿਆਂ ਨਾਲ,
1: ਦੂਸਰੇ ਬੱਚਿਆਂ
0: ਨਾਲ, ਬੰਦਾ ਟਿੰਗੜੇ ਦਾ ਇੱਡਾ ਅਫਸਰ ਬਣ ਗਿਆ, ਉਹ ਬਣ ਗਿਆ, ਉਹਦੇ ਤੇ ਇੰਨਾ ਕੁ ਪ੍ਰੈਸ਼ਰ ਪਾ ਦਿੰਦੇ ਵੀ ਉਹ ਬੱਚਾ
1: ਜਨਾਬ
0: ਜੀ ਮੈਂ ਤੇ ਮਤਲਬ ਉਹ ਇਹ, ਕਿਉਂਕਿ ਕੁਦਰਤ ਨੇ ਹਰ ਬੱਚੇ ਦੇ ਵਿੱਚ ਆਪਣੀ ਤਰ੍ਹਾਂ ਦੀ ਇੱਕ ਇੰਟੈਲੀਜੈਂਸੀ ਸਿੱਖਣ ਪ੍ਰਕਿਰਿਆ, ਇੱਕ ਗੁਣ ਪਾਇਆ ਹੋਇਆ,
1: ਬਿਲਕੁਲ ਪਾ ਕੇ ਭੇਜਿਆ,
0: ਕਿਸੇ 'ਚ ਪੜ੍ਹਨ ਦਾ ਜ਼ਿਆਦਾ, ਕਿਸੇ 'ਚ ਖੇਡਣ ਦਾ ਜ਼ਿਆਦਾ, ਕਿਸੇ 'ਚ ਆਰਟ ਦਾ ਜ਼ਿਆਦਾ, ਕਿਸੇ 'ਚ ਖੇਡਣ ਮਤਲਬ ਜਿਹੜਾ ਦੂਸਰਾ ਜਿੱਦਾਂ ਸੰਗੀਤ ਆ ਜਾਂ ਮਤਲਬ ਉਹ ਜ਼ਿਆਦਾ ਹੈ ਨਾ। ਲੇਕਿਨ ਉਹ ਆਪਾਂ ਜਿਹੜਾ ਉਹ ਸਾਰਿਆਂ ਨੂੰ ਆਪਣੀ ਅਣਜਾਣਤਾ ਕਾਰਨ ਇੱਕ ਹੀ ਰਸੇ ਬੰਨ ਕੇ ਸਿਰਫ ਇੱਕ ਦੂਸਰੇ ਬੰਦੇ ਨਾਲ ਕਰ ਰਹੇ ਹਾਂ, ਜਦੋਂ ਕਿ ਇਸ ਗੱਲ ਦਾ ਸਾਨੂੰ ਪਤਾ ਹੋਣਾ ਚਾਹੀਦਾ ਵੀ ਸੰਸਾਰ ਪੱਧਰ ਤੇ ਜੇ 800 ਕਰੋੜ ਲੋਕ ਇਸ ਧਰਤੀ ਤੇ ਰਹਿ ਰਹੇ ਗਲੋਬ ਤੇ, ਹਰ ਇੱਕ ਦੀ ਨਾ ਅਕਲ ਮਿਲਦੀ ਆ ਨਾ ਸ਼ਕਲ ਮਿਲਦੀ, ਦੋਵੇਂ ਚੀਜ਼ਾਂ ਇੱਕ ਦੂਜੇ ਨਾਲ ਨਹੀਂ ਮਿਲਦੀਆਂ। ਚਾਹੇ 19-21 ਦੇ ਫਰਕ ਹੋਵੇ, 19-20 ਦਾ ਹੋਵੇ, ਉਦੋਂ ਵੀ ਘੱਟ ਹੋਵੇ, ਲੇਕਿਨ ਹੁੰਦਾ ਜ਼ਰੂਰ ਹੈ। ਆਪਾਂ ਕਿਸੇ ਨੂੰ ਵੀ ਮਤਲਬ ਕਿਸੇ ਦੀ ਨਾਲੇ ਦਾ ਰੀਸ ਨਹੀਂ ਕਰ ਸਕਦੇ। ਔਰ ਇਹ ਬੜਾ ਇੱਕ ਆਉਣ ਵਾਲੇ ਸਮੇਂ ਦੀ ਜਿਹੜੀ ਸਮੱਸਿਆ ਆ, ਜਿਹੜੀ ਸਾਡੇ ਸਾਹਮਣੇ ਆ, ਸਾਡੀ ਪੀੜ੍ਹੀ ਦੇ ਸਾਹਮਣੇ ਆ, ਵੀ ਸਾਨੂੰ ਜਿਹੜੀ ਮਾਨਸਿਕ ਜਿਹੜੀ ਮੈਂਟਲ ਹੈਲਥ ਆ ਉਹਦੇ ਵੱਲ ਜਿਹੜਾ ਬੜਾ ਧਿਆਨ ਦੇਣਾ, ਔਰ ਉਹਦੇ 'ਤੇ ਜਿਹੜੀ ਅੱਛਾ ਉਹਦੇ ਵਿੱਚ ਫਿਰ ਜਿਹੜਾ ਵਾਜਾ ਸਾਹਿਬ ਇੱਕ ਹੋਰ ਪ੍ਰੋਬਲਮ ਦੇਖੋ, ਜੇ ਕਿਸੇ ਨੂੰ ਪਤਾ ਨਾ ਕਿ ਹਾਂ ਮੈਨੂੰ ਥੋੜ੍ਹੀ ਮਾਨਸਿਕ ਪ੍ਰੋਬਲਮ ਆ, ਡਿਪਰੈਸ਼ਨ ਆ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਆ, ਉਹ ਮਾਨਸਿਕ ਸਿਹਤ ਦੇ ਜਿਹੜਾ ਨਿਊਰੋਲੋਜਿਸਟ ਜਿਹਨੂੰ ਕਹਿ ਦਿੰਦੇ ਆ
1: ਨਿਊਰੋਸਰਜਨ,
0: ਨਿਊਰੋ ਸਰਜਨ, ਉਹਦੇ ਕੋਲ ਜਾਣ ਤੋਂ ਮਤਲਬ ਝਿਜਕਦਾ ਵੀ ਲੋਕ ਮੈਨੂੰ
1: ਸ਼ਦਾਈ ਕਹਿਣਗੇ, ਹਾਂਜੀ ਲੋਕ ਸੋਚਣਗੇ ਕਿ ਇਹਨੂੰ ਦਿਮਾਗੀ ਪ੍ਰੋਬਲਮ ਹੈ।
0: ਹਾਂ, ਜਿਹਨੂੰ ਆਪਾਂ ਪਾਗਲਾਂ ਦਾ ਡਾਕਟਰ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ,
1: ਹਾਂਜੀ
0: ਸਾਡੇ ਪੰਜਾਬੀ ਭਾਸ਼ਾ ਜਿਹੜੀ ਬੜੀ ਸਿੱਧੀ ਆ ਨਾ, ਕਿਸੇ ਦਾ ਲਿਹਾਜ਼ ਨਹੀਂ ਕਰਦੇ, ਜੇ ਕੋਈ ਡੰਗਰਾਂ ਦਾ ਡਾਕਟਰ ਨੂੰ ਡੰਗਰ ਡਾਕਟਰ ਹੀ ਆਖ ਦਿੰਦੀ ਸਿੱਧਾ।
1: ਵੇਖੋ ਬਹਿ ਕੇ ਨਾ ਡੰਗਰ ਡਾਕਟਰ ਬੰਦਾ ਤੇ ਫਿਰ ਵੀ ਬੋਲ ਕੇ ਦੱਸ ਦਿੰਦਾ ਮੈਨੂੰ ਆਹ ਪ੍ਰੋਬਲਮ ਹੈ, ਡੰਗਰ ਦੀ ਪ੍ਰੋਬਲਮ ਸਮਝਣੀ ਉਹ ਜ਼ਿਆਦਾ ਡਿਫੀਕਲਟ ਹੈ।
0: ਹਾਂਜੀ ਹਾਂਜੀ ਹਾਂਜੀ ਹਾਂਜੀ, ਇੱਥੇ ਇੱਕ ਮੈਨੂੰ ਗੱਲ ਯਾਦ ਆ ਗਈ, ਸ਼ੁਭਲ ਵਾਲੀ ਵੀ, ਉਹ ਕੋਈ ਸਾਡਾ ਦੋਸਤ ਸੀ ਤੇ ਉਹ ਕਹਿੰਦਾ ਵੀ ਕਹਿੰਦਾ ਯਾਰ ਮੇਰਾ ਆਪਦਾ ਨਿਆਣੇ ਨੂੰ ਨਾ ਬੰਦਿਆਂ ਦਾ ਡਾਕਟਰਾਂ ਵਾਲੇ ਡੰਗਰਾਂ ਦਾ ਬਣਾ ਲਈ, ਦਵਾਈ ਚੰਗੀ ਦਿੱਤੀ ਮਾੜੀ ਦੀ, ਡੰਗਰ ਨੇ ਕਿਹੜਾ
1: ਦੱਸਣਾ।
0: ਕਹਿੰਦਾ ਅੱਜ ਕੱਲ ਜੇ ਬੰਦਿਆਂ ਦੇ ਕੋਈ ਮਾੜਾ ਮੋਟਾ ਕੋਈ ਗਲਤੀ ਹੋ ਜਾਂਦੀ ਤਾਂ ਡਾਕਟਰ ਨੂੰ ਘੇਰ
1: ਕੇ ਵੀ ਕਰ ਦਿੰਦੇ ਨੇ ਨਾ ਡਾਕਟਰ,
0: ਕਹਿੰਦਾ ਡੰਗਰ ਕਿਹੜੇ ਕੇਸ ਕਰਦੇ ਹੋ ਕਿ ਡੰਗਰ ਡਾਕਟਰ
1: ਜਾ ਰਿਹਾ।
0: ਹਾਂਜੀ ਹਾਂਜੀ
1: ਹਾਂਜੀ,
0: ਚਲੋ ਖੈਰ ਇਹ ਤੇ ਜਿੱਦਾਂ ਆਮ ਜੋ ਰੋਜ਼ਾਨਾ ਜੀਵਨ ਦੇ ਵਿੱਚ ਥੋੜੀ ਬਹੁਤੀ ਹਿਊਮਰ ਹੁੰਦੀ ਆ, ਬੰਦਾ ਗੱਲਾਂ ਬਾਤਾਂ ਛੋੜਾ ਥੋੜਾ ਬਹੁਤਾ ਆਪਣਾ ਹੁੰਦਾ ਹੀ ਆ, ਅਦਰਵਾਈਜ਼ ਚਲੋ ਪਸ਼ੂ ਵੀ ਰੱਬ ਦੇ ਚੀਜ਼ ਹੁੰਦੇ ਆ, ਉਹਨਾਂ ਦਾ ਵੀ ਆਪਣਾ ਸੰਸਾਰ ਹੁੰਦਾ
1: ਜੀ।
0: ਤੇ ਬਾਜਵਾ ਸਾਹਿਬ ਨੇ ਜਿਹੜੀ ਮੈਂ ਗੱਲ ਕਰ ਰਿਹਾ ਮੈਂਟਲ ਹੈਲਥ ਦੀ, ਉਹਦੇ ਵਿੱਚ ਪ੍ਰੋਬਲਮ ਵੱਡੀ ਇੱਥੋਂ ਸਮੱਸਿਆ ਵੱਧ ਜਾਂਦੀ ਆ ਵੀ ਅਸੀਂ ਨਾ ਇਹ ਗੱਲੋਂ ਮਤਲਬ ਝਕਦੇ ਨਹੀਂ ਜਾਂਦੇ ਵੀ ਕਿਸ ਨੂੰ ਪਤਾ ਲੱਗ ਗਿਆ ਤੇ ਉਹ ਕੀ ਕਹਿਣਗੇ ਵੀ ਯਾਰ ਸ਼ਧਾਈ ਆ।
1: ਹਾਂਜੀ ਹਾਂਜੀ ਹਾਂਜੀ
0: ਇਹ ਮਤਲਬ ਮਾਨਸਿਕ ਡਾਕਟਰ ਨੂੰ ਦਿਖਾਉਣ ਡਿਆ ਉਹ ਕੋਈ ਡਾਕਟਰ ਜਾਣ ਡਿਆ ਤਾਂ ਮਤਲਬ ਇਹਦੇ ਦਿਮਾਗ ਚ ਕੋਈ ਫਰਕ ਆ ਨੁਕਸ ਆ ਹਨਾ ਸਿੱਧਾ ਹੀ ਆਪਾਂ ਡਾਇਰੈਕਟ ਹੀ ਉੱਥੇ ਚੱਲ ਜਾਂਦੇ ਸਾਡਾ ਸਮਾਜ ਇੱਦਾਂ ਦਾ ਵਾ ਵੀ ਇਹ ਕਿਸੇ ਗੱਲ ਦਾ ਮਜ਼ਾਕ ਤਾਂ ਡਾਉਣ ਨੂੰ ਬੜਾ ਸੌਖਾ ਵਾ ਕਿਸੇ ਦੀ ਗੱਲ ਨੂੰ ਸਮਝ ਕੇ ਜਿੱਦਾਂ ਸਾਡੇ ਤੁਹਾਡੇ ਵੈਸਟਰਨ ਕੰਟਰੀ ਦੇ ਵਿੱਚ ਆ ਵੀ ਜੇ ਕਿਸੇ ਨੂੰ ਕੋਈ ਮੁਸ਼ਕਿਲ ਆ ਤੇ ਉਹ ਉਹਦੀ ਹੈਲਪ ਕਰਦੇ ਨੇ ਉਹਦਾ ਮਜ਼ਾਕ ਘੱਟੋ ਘੱਟ ਜੇ ਨਹੀਂ ਕਰਦੇ ਤੇ ਮਜ਼ਾਕ ਤਾਂ ਨਹੀਂ ਉਡਾਉਂਦੇ ਸਾਡੇ ਇੱਥੇ ਲੋਕਾਂ ਨੂੰ ਕੋਈ ਸਮੱਸਿਆ ਜਿਹੜੀ ਤੁਸੀਂ ਜਦੋਂ ਦੱਸਦੇ ਹੋ ਤੇ ਉਹ ਇਹ 1991 ਦੀ ਗੱਲ ਹੈ ਇੱਕ ਸਕੂਟਰ ਦੇ ਮਗਰ ਜਿਹੜੀ ਸਟਿੱਪਣੀ ਨਹੀਂ ਲੱਗੀ
1: ਹੁੰਦੀ
0: ਉਹਦੇ ਉੱਪਰ ਇੱਕ ਨਾ ਲਿਖਿਆ ਸੀ ਫਿਕਰਾ ਕਿਸੇ ਨੇ ਵੀ ਉਹ ਅੱਜ ਤੱਕ ਮੇਰੇ ਮਨ ਚ ਦਿਮਾਗ ਚ ਸੇਵ ਆ ਵੀ ਡੋਂਟ ਟੈਲ ਯੂਅਰ ਪ੍ਰੋਬਲਮਸ ਟੂ ਅਦਰ 70s ਲਾਫ 30s ਡੋਂਟ ਕੇਅਰ ਇੱਥੇ ਸਾਡੇ ਲੋਕ ਮਤਲਬ ਜੇ ਕਿਸੇ ਨੂੰ ਤੁਸੀਂ ਸਮੱਸਿਆ ਸਾਂਝੀ ਕਰਦੇ ਹੋ ਤਾਂ ਉਹਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੰਦੇ
1: ਆ ਜੀ ਬਿਲਕੁਲ
0: ਜਾਂ ਬਾਕੀ ਜਿਹੜੇ ਰਹਿੰਦੇ ਆ ਉਹ ਉਹਨੂੰ ਸੁਣ ਲੈਂਦੇ ਇੱਕ ਕੰਨ ਦੂਜੇ ਕੰਨ ਉਹਨਾਂ ਨੂੰ ਕੋਈ ਇਹਦੇ ਨਾਲ ਸਰੋਕਾਰ ਨਹੀਂ ਹੁੰਦਾ ਮਤਲਬ ਨਹੀਂ ਵੀ ਆਪਾਂ ਕਿਸੇ ਦੀ ਹੈਲਪ ਕਰੀਏ ਜਾਂ ਘੱਟੋ ਘੱਟ ਕਿਸੇ ਨੂੰ ਹਮਦਰਦੀ ਦੇ ਪਿਆਰ ਦੇ ਦੋ ਬੋਲ ਹੀ ਬੋਲ ਦਈਏ
1: ਸਾਡਾ ਸਮਾਜ ਡਿਵੈਲਪ ਨਹੀਂ ਸੂਬਾ ਸਿੰਘ ਜੀ
0: ਜੀ ਜੀ ਜੀ ਜੀ
1: ਆ
0: ਪਛੜਿਆ ਹੋਇਆ ਜੀ ਕੋਈ
1: ਪਛੜਿਆ
0: ਸਮਾਜ ਉਹ ਤੇ ਗਾਂਧੀ ਸਾਡੀ ਇਥੋਂ ਸ਼ੁਰੂ ਹੋਈ ਸੀ ਜਿਹੜੀ ਧਰਮ ਦੇ ਨਾਂ ਤੇ ਉੱਤੇ ਜਿਹੜੀ ਮਤਲਬ ਜਿਹੜੀਆਂ ਜਿਹੜੇ ਰੋਟੀਆਂ ਸੇਕ ਗਏ ਨਾ
1: ਹਾਂਜੀ
0: ਚਲੋ ਖੈਰ ਬਾਜਾ ਸਾਹਿਬ ਇੱਕ ਫੋਨ ਵਾਲਾ ਬਾਰ ਬਾਰ ਤੰਗ ਕਰੀ ਜਾ ਰਿਹਾ ਮੈਨੂੰ ਮੈਂ ਹੁਣ
1: ਚਲੋ ਮਿਹਰਬਾਨੀ ਥੈਂਕ ਯੂ ਖੈਰਾ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਤੇ ਹੁਣ ਤੁਹਾਨੂੰ ਫਿਰ ਪਾਕਿਸਤਾਨ ਲੈ ਕੇ ਚੱਲਦੇ ਹਾਂ ਜੀ ਉੱਥੋਂ ਹੋਰ ਇੱਕ ਸੱਜਣ ਦੀ ਕਾਲ ਆਈ ਹੈ ਵਿਹਨੇ ਹਾਂ ਉਹਨਾਂ ਦਾ ਨੈੱਟ ਜਿਹੜਾ ਇਖਤਿਆਰ ਜਾਵੇ ਠੀਕ ਹੈ ਉਹਨਾਂ ਦਾ ਨੈੱਟ ਕਿਸ ਤਰ੍ਹਾਂ ਇਖਤਿਆਰ ਜਵੇਦ ਸਾਹਿਬ ਸਲਾਮ ਅਲੈਕੁਮ
2: ਗੁੱਡ ਈਵਨਿੰਗ ਗੁੱਡ ਈਵਨਿੰਗ
1: ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਸਰ ਵੈਰੀ ਗੁੱਡ
2: ਜਾਨੇ ਮਨ ਲਾਹੌਰ ਦੀ ਤਰਫੋਂ ਸਲਾਮ ਲਾਹੌਰ ਦੀ ਤਰਫੋਂ ਪਾਕਿਸਤਾਨ ਦੀ ਤਰਫੋਂ ਸਲਾਮ ਤੇ ਤੁਹਾਡੇ ਛੋਟੇ ਵੀਰ ਨਿੱਕੇ ਜਿਹੇ ਸ਼ਾਇਰ ਦਾ ਵੀ ਸਲਾਮ ਅਰਜ਼ ਹੋ ਗਿਆ
1: ਵਾਹ
2: ਕਬੂਲ ਹੋ
1: ਗਿਆ ਗੱਲ ਇਦਾਂ ਜੀ ਅਸੀਂ ਬੜੇ ਪਿਆਰ
2: ਨਾਲ ਉਮਰ ਚੋ ਪਤਾ ਨਹੀਂ ਤੁਹਾਡੇ ਤੋਂ ਮੈਂ ਵੱਡਾ ਹੋਵਾਂਗਾ ਪਰ ਇਸਦਾ ਕੰਮ ਵੱਡਾ ਹੁੰਦਾ ਹੈ ਸਾਨੂੰ ਉਸਤਾਦ ਨੇ ਦੱਸਿਆ ਉਹ ਹੀ ਵੱਡਾ ਹੁੰਦਾ ਹੈ
1: ਮਿਹਰਬਾਨੀ ਜੀ ਥੈਂਕ ਯੂ ਤੇ ਐਡੇ ਪਿਆਰ ਨਾਲ ਤੁਸੀਂ ਲਾਹੌਰ ਵੱਲੋਂ ਸਲਾਮ ਭੇਜਿਆ ਜੀ ਅਸੀਂ ਮਤਲਬ ਕਿ ਪਿਆਰ ਨਾਲ ਕ੍ਰਿਕਟ ਦੀ ਗੇਂਦ ਵਾਂਗੂ ਇਸ ਬੋਚਦੇ ਹਾਂ ਤੇ ਉਹਨੂੰ ਦਸ ਨਾਲ ਯਰਬ ਦੇ ਕੇ ਤੁਹਾਡਾ ਪਿਆਰ ਵਾਪਸ ਕਰਦੇ ਹਾਂ
2: ਬਹੁਤ ਸ਼ੁਕਰੀਆ ਜਿਉਂਦੇ ਰਹੋ
1: ਕੀ ਹਾਲ ਚਾਲ
2: ਹੈ ਜਿਹੜੀ ਜੀ ਸ਼ੁਕਰੇ
1: ਚਲੋ
2: ਉਹ ਮੈਂ ਗਿਆ ਨਾ ਜੀ ਇੱਕ ਵਾਰੀ ਇੰਡੀਆ ਸਾਰਕ ਰਾਈਟਰ ਕਾਨਫਰੰਸ ਚ
1: ਅੱਛਾ
2: ਉੱਥੇ ਮੇਰਾ
1: ਕਿਹੜੇ ਸ਼ਹਿਰ ਗਏ ਸੀ ਤੁਸੀਂ
2: ਦਿੱਲੀ
1: ਠੀਕ ਹੈ
2: ਤੇ ਉੱਥੇ ਮੇਰਾ ਇੱਕ ਦੋਸਤ ਬਣ ਗਿਆ ਪਰਸ਼ੋਤਮ ਅਭੀ ਆਜ਼ਰ
1: ਅੱਛਾ
2: ਹਮੀ ਹੋਣਗੇ
1: ਜੀ
2: ਉਹ ਜਿਫੇ ਉੱਥੇ ਕੋਈ ਜਿਹੜਾ ਵੀ ਮੀਟਿੰਗ ਸੀ ਜਾਂ ਕੋਈ ਸੀ ਜਲਸਾ ਸੀ ਜਾਂ ਮੁਸ਼ਾਇਰਾ ਸੀ ਸੈਮੀਨਾਰ ਤੋਂ ਬਾਅਦ ਉਹਨੇ ਕਿਹਾ ਕਿ ਮੇਰੀ ਅੰਮੀ ਸ਼ੇਖੂਪੁਰਾ ਦੇ ਸਨ
1: ਅੱਛਾ
2: ਪਾਕਿਸਤਾਨ ਦੇ ਪੰਜਾਬ ਦੇ ਲਹਿੰਦੇ ਪੰਜਾਬ ਦੇ ਮੈਂ ਫਿਰ ਸੀਨੇ ਨਾਲ ਲਾਇਆ ਮੈਂ ਕਿਹਾ ਉਹ ਫਿਰ ਸਾਡਾ ਬੜਾ ਰਾਬਤਾ ਰਿਹਾ
1: ਅੱਛਾ ਜੀ
2: ਤੇ ਇਹ ਜਨਾਬ ਜਿਹੜੀ ਮੁਹੱਬਤ ਵਾਲਾ ਰਾਬਤਾ ਸੀ ਉਹਦਾ ਵੀ ਮੇਰੇ ਨਾਲ ਮੁਹੱਬਤ ਦੇ ਤਲਕ ਸੀ ਨਾ ਜੀ
1: ਹਾਂਜੀ
2: ਹੋਰ ਤੇ ਕੋਈ ਤਲਕ ਨਹੀਂ ਸੀ
1: ਜੀ ਬਿਲਕੁਲ
2: ਤੁਹਾਡੇ ਨਾਲ ਵੀ ਹਰਫ ਮਾਨੀ ਦਾ ਲਫ਼ਜ਼ ਦਾ ਤਲਕ ਹੈ
1: ਪਿਆਰ
2: ਮੁਹੱਬਤ ਦਾ ਤਲਕ ਹੈ
1: ਪਿਆਰ ਮੁਹੱਬਤ ਦਾ ਤਲਕ ਹਾਂਜੀ
2: ਤੇ ਕਿਸਾ ਚੱਲ ਰਿਹਾ ਹੈ ਜਨਾਬ ਵਾਲਾ ਤੁਹਾਡਾ ਸਿਲਸਿਲਾ
1: ਜੀ ਬਹੁਤ ਵਧੀਆ ਬਹੁਤ ਖੂਬਸੂਰਤ ਬਹੁਤ ਰੌਣਕਾਂ ਲੱਗਦੀਆਂ ਨੇ ਬੜਾ ਪਿਆਰ ਵੰਡੀ ਦਾ ਹੈ ਤੇ ਬੜਾ ਪਿਆਰ ਮਿਲ ਰਿਹਾ ਸਾਨੂੰ ਸਾਰੀ ਦੁਨੀਆ ਸੱਜਣ ਹੈ ਸਾਡੀ
2: ਕਿਆ ਬਾਤ ਹੈ
1: ਹਾਂਜੀ
2: ਕਿਆ ਬਾਤ ਹੈ ਸਾਰੀ ਦੁਨੀਆ ਇੱਕ ਵਿਲੇਜ ਹੈ
1: ਹਾਂਜੀ ਬਿਲਕੁਲ
2: ਮੁਹੱਬਤ ਦਾ ਅਗਰ ਬਣ ਜਾਵੇ ਹੈ ਤੇ ਸਹੀ
1: ਹਾਂਜੀ
2: ਗਲੋਬਲ ਵਿਲੇਜ ਮੁਹੱਬਤ ਦਾ ਵੀ ਇੱਕੋ ਸਾਡੀ ਟਰਾਈ ਇਹ ਹੀ ਹੈ ਸਾਡਾ ਦਿਲ ਇਹੀ ਕਰਦਾ ਹੈ ਕਿ ਇਹ ਗਲੋਬਲ ਵਿਲੇਜ ਮੁਹੱਬਤ ਦਾ ਗਲੋਬਲ ਵਿਲੇਜ ਬਣ ਜਾਏ
1: ਜੀ ਬਿਲਕੁਲ
2: ਹਾਂ ਕਿਆ ਬਾਤ ਹੈ ਜੀ ਕਿਆ ਬਾਤ ਹੈ ਜਿਉਂਦੇ ਰਹੋ
1: ਤੁਹਾਡੇ ਤੋਂ ਪਹਿਲਾਂ ਮੈਂ ਇੱਕ ਸੱਜਣ ਨਾਲ ਗੱਲ ਕਰ ਰਿਹਾ ਸਿਕੰਦਰੀ ਸਾਹਿਬ ਜੀ ਹੁਣੀ ਆਏ ਸਨ ਉਹਨਾਂ ਦਾ
2: ਨੈਟ
1: ਜਿਹੜਾ ਹਾਂ ਨੈਟ
2: ਬੜਾ ਬੱਚਾ ਸਾਡਾ ਛੋਟਾ ਭਰਾ ਹੈ
1: ਹਾਂਜੀ
2: ਤੇ ਬੜਾ ਆਲਮ ਆਦਮੀ
1: ਆਲਮ ਹੈ ਜੀ, ਨੋ ਡਾਊਟ, ਬੜੇ ਰਿਸਰਚਰ ਨੇ ਉਹ।
2: ਉਹ ਭਾਈ ਜੀ ਸੇ ਜਿਹੜੀ ਹੈ ਨਾ ਬਾਬਾ ਵਾਰਿਸ ਸ਼ਾਹ ਉੱਤੇ ਅਥਾਰਟੀ ਹੈ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ। ਤੇ ਅੱਜ ਉਹਨਾਂ ਦਾ ਨੈਟ ਜਿਹੜਾ ਉਹਨੇ ਸਾਥ ਨਹੀਂ ਦਿੱਤਾ, ਕੋਈ ਗੱਲ ਨਹੀਂ ਫੇਰ ਸਹੀ ਕਰ।
2: ਅੱਛਾ ਅੱਛਾ ਅੱਛਾ ਹਾਂ, ਇਹ ਉਹ ਕੁਝ ਹੈ ਉਹਨਾਂ ਦੇ ਇਸ਼ੂ ਹੁੰਦੇ ਨੇ। ਉਹ ਜੀ ਮਾਸ਼ਾਅੱਲਾ ਬੜਾ ਇੱਕ ਤਾਂ ਮਾਫੀ ਬੰਦਾ ਨਾ, ਤੇ ਦੂਜਾ ਉਹਦਾ ਇਲਮ ਬਹੁਤ ਵੱਡਾ ਹੈ। ਫਿਰ ਜਿਹੜੇ ਪ੍ਰੋਵਰਬਸ ਨੇ ਨਾ ਜਿਹਨੂੰ ਤੁਸੀਂ ਕਹਿੰਦੇ ਪ੍ਰੋਵਰਬ
1: ਅਖਾਣ
2: ਅਖਾਣ
1: ਵਾਹ,
2: ਉਹ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਭੇਜਿਆ ਸੀ, ਰੋਜ਼ਾਨਾ ਸੁਬਹਾ ਸੁਬਹਾ ਇੱਕ ਅਖਾਣ ਭੇਜਦੇ ਨੇ, ਨਾਲ ਤਾਰੀਖਾਂ ਲਿਖੀਆਂ ਹੁੰਦੀਆਂ ਨੇ ਕਿ ਅੱਜ ਅੱਸੂ ਦੀ 28 ਹੋ ਗਈ ਹੈ, ਫਲਾਣੀ ਇਤਨੀ ਤਾਰੀਖ ਹੋ ਗਈ ਹੈ, ਤੇ 2083 ਦਾ ਸਾਲ ਚੱਲ ਰਿਹਾ, ਤੇ ਨਾਲ ਹੀ ਇੱਕ ਅਖਾਣ ਭੇਜ ਦਿੰਦੇ।
1: ਵਾਹ ਬਹੁਤ ਖੂਬ, ਬੜੇ ਵਧੀਆ ਬੰਦੇ ਨੇ ਜੀ, ਵਧੀਆ ਇਨਸਾਨ।
2: ਹਾਂਜੀ, ਔਰ ਫਿਰ ਦੂਸਰਾ ਹੈ ਕਿ ਉਹਨਾਂ ਸਾਰਾ ਜੋ ਕੁਛ ਕਰਦੇ ਨੇ ਉਹ ਯੂਟਿਊਬ ਤੇ ਚਾੜ ਦਿੰਦੇ ਨੇ, ਪਰਮਾਨੈਂਟ ਰਿਕਾਰਡ ਬਣ ਰਿਹਾ।
1: ਵਾਹ ਬਹੁਤ ਭਲੇ ਦਾ ਕੰਮ ਕਰ ਰਹੇ ਨੇ,
2: ਤੁਹਾਡੀ ਤਰ੍ਹਾਂ ਉਹ ਵੀ ਬਹੁਤ ਮਿਹਨਤ ਕਰ ਰਹੇ ਨੇ, ਔਰ ਪੰਜਾਬੀ ਅਦਬ ਵਾਸਤੇ, ਪੰਜਾਬ ਵਾਸਤੇ, ਪੰਜਾਬੀ ਜ਼ੁਬਾਨ ਵਾਸਤੇ।
1: ਜੀ ਮੈਮ ਬਹੁਤ ਬਹੁਤ ਵਧੀਆ, ਚੰਗੀ ਗੱਲ ਹੈ ਜੀ, ਉਹਨਾਂ ਦੀ ਸਲਾਮਤੀ ਦੀਆਂ ਅਸੀਂ ਦੁਆਵਾਂ ਕਰਦੇ ਹਾਂ ਇਹੋ ਜਿਹੇ ਸੱਜਣਾਂ ਦੇ।
2: ਬਿਲਕੁਲ ਬਿਲਕੁਲ ਬਿਲਕੁਲ, ਇਹ ਜੇ ਜਿੱਥੇ ਵੀ ਹੋਵੇ, ਇਹ ਹੁਣ 13 ਤਰੀਕ ਨੂੰ ਇੱਥੇ ਪਲਾ ਕੇ ਕਿਦਾਰਾ ਉੱਥੇ ਵੀ ਇੱਕ ਫੰਕਸ਼ਨ ਹੋ ਰਿਹਾ ਜਿੱਥੇ ਲੋਕ ਫਨਕਾਰ ਇਕੱਠੇ ਹੋਣਗੇ
1: ਜੀ,
2: ਆਲਮ ਲੋਹਾਰ ਦਾ ਬੱਚਾ ਜਿਹੜਾ ਆਰਫ ਲੋਹਾਰ ਹੋਏਗਾ,
1: ਦੂਸਰੇ
2: ਵੀ ਜੀ ਪੰਜਾਬ ਦੇ ਇੱਥੇ ਵੀ ਘੁੰਮਦੇ ਪੰਜਾਬ, ਜਿਹੜੀ ਮਰੀਅਮ ਦੀ ਹਕੂਮਤ ਇਹ ਵੀ ਪੰਜਾਬ ਵਾਸਤੇ ਬਹੁਤ ਕੰਮ ਕਰ ਰਹੀ ਹੈ।
1: ਠੀਕ ਹੈ ਜੀ,
2: ਤੇ ਉਹ ਜਿਹੜਾ ਉੱਥੇ ਡਾਇਰੈਕਟਰ ਜਨਰਲ ਹੈ ਡੀ ਜੀ ਅਸਲਮ ਸ਼ਾਹਿਦ, ਉਹ ਸ਼ਾਇਰ ਵੀ ਨੇ ਤੇ ਉਹ ਪਲਾਕ ਦੇ ਡਾਇਰੈਕਟਰ ਜਨਰਲ ਵੀ ਨੇ, ਤੇ ਮੈਂ ਪਰਸੋਂ ਮੁਲਾਕਾਤ ਹੋਏਗੀ ਤੇ ਉਹਨਾਂ ਨਾਲ ਤੁਸੀਂ ਗੱਲ ਕਰਨਾ ਤੇ ਉਹਨਾਂ ਦਾ ਇੰਟਰਵਿਊ ਚਲਾਓ, ਬਹੁਤ ਪੰਜਾਬ ਵਾਸਤੇ ਕੰਮ ਕਰ ਰਿਹਾ।
1: ਮਿਹਰਬਾਨੀ, ਥੈਂਕ ਯੂ, ਬੜੇ ਬੜੇ ਨੇਕ ਇਨਸਾਨ ਹੈਗੇ ਨੇ ਜੀ ਇਹ ਦੁਨੀਆਂ ਦੇ।
2: ਕੀ ਬਾਤ ਹੈ ਜੀ, ਅਸਲਮ ਸ਼ਾਹਿਦ ਉਹਨਾਂ ਦਾ ਨਾਮ ਹੈ। ਮੈਂ ਜ਼ਰੂਰ ਉਹਨਾਂ ਨਾਲ ਗੱਲ ਕਰਾਵਾਂਗਾ ਤੇ ਤੁਹਾਡਾ ਵੀ ਨੰਬਰ ਦੇਵਾਂਗਾ।
1: ਥੈਂਕ ਯੂ ਥੈਂਕ ਯੂ,
2: ਦੁਬਾਰਾ
1: ਨਾਂ ਦੱਸਿਓ।
2: ਨੈ ਚੰਦਲ ਦੇ ਕਾਛਲੇ।
1: ਅੱਛਾ, ਨੈਣ ਚੰਦਲ ਦੇ ਕਾਛਲੇ, ਅੱਖਾਂ
2: ਨੈ ਦਰਿਆ ਨੂੰ ਆ ਦਿਨ ਚੰਦਲ ਚਨਾ ਨੂੰ ਕਹਿੰਦੇ ਨੇ, ਚੰਨ ਵਰਗਾ ਚਨਾਬ, ਚੰਨ ਦਾ ਆਬ,
1: ਆਬ ਪਾਣੀ
2: ਜੀ, ਚੰਨ ਵਰਗਾ ਆਬ।
1: ਵਾਹ ਵਾਹ,
2: ਤੇ ਕਾਛਲੇ ਕਿਨਾਰਾ ਕੱਛ ਵਿੱਚ, ਯਾਨੀ ਦਰਿਆ ਦੇ ਦਰਿਆ ਚਨਾ ਦੇ ਕਿਨਾਰੇ।
1: ਵਾਹ ਬਹੁਤ ਖੂਬ,
2: ਨੈ ਚੰਦਰ ਦੇ ਕਾਛਲੇ।
1: ਵਾਹ
2: ਜੀ, ਉਸ ਚੋਂ ਇੱਕ ਗਜ਼ਲ ਤੁਹਾਡੇ ਪੇਸ਼ ਕਰਦਾ, ਔਰ ਆਪਣੇ ਸਾਮੀਨ ਪੰਜਾਬੀ ਸੁਣਨ ਵਾਲਿਆਂ ਦੀ ਖਿਦਮਤ ਚੋਂ ਵੀ ਸੁਫਨੇ ਜਿਹੜੇ ਜੋੜੇ ਸਨ ਉਹ ਸੜ ਗਏ ਪੂਰੇ ਅੰਦਰ
1: ਅੰਦਰ,
2: ਅੱਧੀ ਰਾਤੀ ਅੱਗਾਂ ਬਲੀਆਂ ਤਨ ਤੰਦੂਰੇ ਅੰਦਰ।
1: ਓਏ ਹੋਏ, ਵਾਹ ਵਾਹ,
2: ਸੁਫਨੇ ਸ਼ੁਕਰੀਆ, ਸੁਫਨੇ ਜਿਉਂਦੇ ਰਹੋ, ਸੁਫਨੇ ਜਿਹੜੇ ਜੋੜੇ ਸਨ ਉਹ ਸੜ ਗਏ ਪੂਰੇ ਅੰਦਰ
1: ਜੀ,
2: ਅੱਧੀ ਰਾਤੀ ਅੱਗਾਂ ਬਲੀਆਂ ਤਨ ਤੰਦੂਰੇ ਅੰਦਰ,
1: ਤਨ ਤੰਦੂਰੇ ਅੰਦਰ ਹਾਂਜੀ,
2: ਇੱਕ ਹਵਾ ਦਾ ਲਾਗਾ ਇੱਥੇ ਬਾਕੀ ਹਰ ਸ਼ੈ ਉੱਡ ਗਈ, ਇੱਕ ਹਵਾ ਦਾ ਲਾਗਾ ਲਾਗਾ ਰਸਤਾ, ਹਵਾ ਦਾ ਇੱਕ ਹਵਾ ਦਾ ਲਾਗਾ ਇੱਥੇ ਬਾਕੀ ਹਰ ਸ਼ੈ ਉੱਡ ਗਈ, ਇੰਜ ਉਹ ਥਾਵਾਂ ਮਲ ਕੇ ਬੈਠਾ ਸਾਡੇ ਪੂਰੇ ਅੰਦਰ।
1: ਵਾਹ
2: ਸ਼ੁਕਰੀਆ, ਕੁਝ ਹੱਥ ਲੱਗਿਆ ਜ਼ਾਹਿਰ ਹੋਈਆਂ ਵਾਂਗਰ ਤਿੱਖੀਆਂ ਤਾਨਾ, ਕੁਝ ਹੱਥ ਲੱਗਿਆ ਜ਼ਾਹਿਰ ਹੋਈਆਂ ਵਾਂਗਰ ਤਿੱਖੀਆਂ ਤਾਨਾ ਰਹਿ ਗਏ ਵਿੱਚੇ ਕੁਝ ਅਣਬਾਲੇ ਸੁਰ ਤੰਬੂਰੇ ਅੰਦਰ
1: ਵਾਹ
2: ਕੁਝ ਹੱਥ ਲੱਗਿਆਂ ਜ਼ਾਹਿਰ ਹੋਈਆਂ ਵਾਂਗਰ ਤਿੱਖੀਆਂ ਤਾਨਾ ਰਹਿ ਗਏ ਵਿੱਚੇ ਕੁਝ ਅਣਬਾਲੇ ਸੁਰ ਤੰਬੂਰੇ ਅੰਦਰ
1: ਵਾਹ
2: ਹੋਵੇ ਸ਼ੈ ਮੌਜੂਦ ਕੋਈ ਤੇ ਲੱਭੇ ਦੁਨੀਆਂ ਤਾਈ ਹੋਵੇ ਸ਼ੈ ਮੌਜੂਦ ਕੋਈ ਤੇ ਲੱਭੇ ਦੁਨੀਆਂ ਤਾਈ ਐਵੇਂ ਦੁਨੀਆਂ ਹੱਥ ਪਈ ਮਾਰੇ ਮਿੱਟੀ ਬੂਰੇ ਅੰਦਰ
1: ਵਾਹ
2: ਸ਼ੁਕਰੀਆ ਕੋਈ ਖਿਆਲ ਸ਼ੇਰ ਤੁਹਾਡੇ ਵਾਸਤੇ ਅਰਜ਼
1: ਥੈਂਕ ਯੂ
2: ਕੋਈ ਕੋਈ ਖਿਆਲ ਨਸੀਬਾਂ ਵਾਲਾ ਬਾਹਰ ਨਿਕਲ ਕੇ ਆਵੇ ਲੱਖਾਂ ਠੁੱਡੇ ਖਾਂਦੇ ਫਿਰਦੇ ਅੰਨੇ ਮੂਰੇ ਅੰਦਰ
1: ਵਾਹ ਵਾਹ ਬਹੁਤ
2: ਸ਼ੁਕਰੀਆ ਕੋਈ ਖਿਆਲ ਨਸੀਬਾਂ ਵਾਲਾ ਬਾਹਰ ਨਿਕਲ ਕੇ ਆਵੇ ਲੱਖਾਂ ਠੁੱਡੇ ਖਾਂਦੇ ਫਿਰਦੇ ਅੰਨੇ ਮੂਰੇ ਅੰਦਰ ਐਵੇਂ ਤੇ ਨੀ ਦੁਨੀਆਂ ਸਾਡੇ ਪਿੱਛੇ ਚੱਲੀ ਹੋਈ
1: ਜੀ
2: ਐਵੇਂ ਤੇ ਨੀ ਦੁਨੀਆਂ ਸਾਡੇ ਪਿੱਛੇ ਚੱਲੀ ਹੋਈ ਕੋਈ ਮੁਕੰਮਲ ਸ਼ੈ ਹੋਣੀ ਹੈ ਸਾਡੇ ਚੂਰੇ ਅੰਦਰ
1: ਵਾਹ ਵਾਹ
2: ਸ਼ੁਕਰੀਆ ਐਵੇਂ ਤੇ ਨੀ ਦੁਨੀਆਂ ਸਾਡੇ ਪਿੱਛੇ ਚੱਲੀ ਹੋਈ ਕੋਈ ਮੁਕੰਮਲ ਸ਼ੈ ਹੋਣੀ ਹੈ ਸਾਡੇ ਚੂਰੇ ਅੰਦਰ ਲੋਕਾਂ ਦਾ ਕੀ ਮੂੰਹ ਫੜਨਾ ਮੈਂ ਖੁਦ ਹੈਰਾਨ ਬੜਾ ਹਾਂ
1: ਵਾਹ
2: ਲੋਕਾਂ ਦਾ ਕੀ ਮੂੰਹ ਫੜਨਾ ਮੈਂ ਖੁਦ ਹੈਰਾਨ ਬੜਾ ਹਾਂ
1: ਜੀ
2: ਏਡਾ ਨੂਰ ਹੈ ਕਿਥੋਂ ਆਇਆ ਇਸ ਬੇਨੂਰੇ ਅੰਦਰ
1: ਇਸ ਬੇਨੂਰੇ ਅੰਦਰ ਵਾਹ
2: ਸੁਫਨੇ ਜਿਹੜੇ ਜੋੜੇ ਸਨ ਉਹ ਸੜ ਗਏ ਪੂਰੇ ਅੰਦਰ ਅੱਧੀ ਰਾਤੀ ਅੱਗਾਂ ਬਲੀਆਂ ਤਨ ਤੰਦੂਰੇ ਅੰਦਰ ਜਿਵੇਂ ਇੱਕ ਇੱਕ ਗਜ਼ਲ ਹੋਰ ਵੀ ਤੁਹਾਨੂੰ ਨਾਲ ਹੀ ਸੁਣਾ ਦੇਵਾਂ ਜਿੰਨਾ ਟਾਈਮ ਹੈ ਇੱਕ ਦੋ ਗਜ਼ਲਾਂ ਤੁਹਾਡੇ ਵਾਸਤੇ ਮੈਂ ਰੱਖੀਆਂ ਹੋਈਆਂ ਨੇ ਖਸੂਸੀ ਤੌਰ ਤੇ
1: ਮਿਹਰਬਾਨੀ
2: ਇੱਕ ਹੋਰ ਗਜ਼ਲ ਦਾ ਮਤਲਬ ਪੇਸ਼ ਕਰਦਾ ਬਦਲਾਂ ਵਾਂਗਰ ਭਰੀ ਹੋਈ ਏ ਪਾਣੀ ਨਾਲ ਹਵਾ
1: ਵਾਹ ਬਦਲਾਂ ਵਾਂਗਰ ਭਰੀ ਹੋਈ ਏ ਪਾਣੀ ਨਾਲ
2: ਹੋਈ ਏ ਪਾਣੀ ਨਾਲ ਹਵਾ
1: ਵਾਹ
2: ਹੌਲੀ ਹੌਲੀ ਭਰਦੀ ਜਾਵੇ ਦਰਦ ਦਾ ਥਾਲ
1: ਵਾਹ ਬਹੁਤ ਕੁ
2: ਇਹ ਜਿਹੜੇ ਸਨ ਨਾ ਜੀ ਐਜ਼ਰਾ ਪਾਉਂਡ ਹੋਰੀ
1: ਹਾਂਜੀ
2: ਜਿਹੜੇ ਲੈਟਿਨ ਅਮੈਰੀਕਨ ਦੇ ਸ਼ਾਇਰ ਸਨ
1: ਅੱਛਾ
2: ਉਹਨਾਂ ਦਾ ਜਿਹੜਾ ਸੀ ਨਾ ਇਮੇਜ ਸਾਜ਼ੀ ਸੀ ਸਾਰਾ ਇਮੇਜਿਜ਼ਮ ਦੀ ਤਹਿਰੀਕ ਸੀ
1: ਹਾਂਜੀ
2: ਸਾਡੇ ਜਿਹੜੇ ਬਾਬੇ ਨੇ ਨਾ ਪੰਜਾਬੀ ਦੇ ਬਾਬੇ
1: ਹਾਂਜੀ
2: ਉਹ ਪਹਿਲਾਂ ਹੀ ਪਹਿਲੇ ਦਿਨ ਤੋਂ ਇਮੇਜ ਕਰਦੇ ਨੇ ਯਾਨੀ ਗੱਲ ਕਰਦੇ ਨੇ ਤਸਵੀਰ ਸਾਹਮਣੇ ਬਣਦੀ ਹੈ ਸ਼ੇਰ
1: ਜੀ
2: ਯਾਨੀ ਜੋ ਸ਼ੇਰ ਉਹ ਕਰਦੇ ਨੇ ਉਸਤਾਦ ਸਾਡੇ ਬਾਬੇ ਬਾਬਾ ਮੀਆਂ ਮੁਹੰਮਦ ਸਾਹਿਬ ਵਾਰਿਸ ਸ਼ਾਹ ਤਸਵੀਰ ਬਣਦੀ ਜਾਂਦੀ ਸਾਹਮਣੇ
1: ਵਾਹ ਵਾਹ ਵਾਹ
2: ਅਰਜ਼ ਕੀਤਾ ਹੈ ਕਿ ਬਦਲਾਂ ਵਾਂਗਰ ਭਰੀ ਹੋਈ ਹੈ ਪਾਣੀ ਨਾਲ ਹਵਾ ਹੌਲੀ ਹੌਲੀ ਭਰਦੀ ਜਾਵੇ ਦਰਦ ਦਾ ਥਾਲ ਹਵਾ
1: ਵਾਹ
2: ਸ਼ੁਕਰੀਆ ਤੱਕਿਆ ਹੋਇਆ ਨਹੀਂ ਹਵਾ ਨੇ ਪਹਿਲਾਂ ਤੇਰਾ ਮੁੱਖ ਹੱਸ ਹੱਸ ਜਲਿਆਂ ਵਾਂਗ ਉਡਾਵੇ ਤੇਰੇ ਵਾਲ ਹਵਾ ਭਲੀ ਹੋਈ ਹੈ ਵਾਹ ਬਲੋਣੇ ਨਗਰੀ ਦੀ ਹਰ ਗੁੱਟ
1: ਜੀ
2: ਵਾਹ ਬਲੋਣੇ ਸਮਝਦੇ ਹੋ
1: ਵਾਹ ਬਲੋਣੇ ਜਿਹੜੇ ਵਾਹ ਬਰੋਲੇ
2: ਜੀ ਜੀ ਵਾਹ ਬਰੋਲੇ ਜਿਸ ਨੂੰ ਕਹਿੰਦੇ ਹੋ ਚੜਦੇ ਚ
1: ਹਾਂਜੀ
2: ਵਲੀ ਹੋਈ ਹੈ ਵਾਹ ਬਲੋਣੇ ਨਗਰੀ ਦੀ ਹਰ ਗੁੱਟ
1: ਹਾਂਜੀ
2: ਸੁੱਟਿਆ ਹੋਇਆ ਨਗਰੀ ਉੱਤੇ ਜਾਲ ਜੰਜਾਲ ਹਵਾ
1: ਵਾਹ
2: ਸਾੜ ਸਵਾ ਕਰਨ ਤੋਂ ਬੰਦ ਬਾਜੂ ਕਿੰਜ ਉਹ ਰੁਕਦਾ ਤਾ ਨਾਲੋ ਨਾਲ ਸਨ ਬਾਂਬੜ ਉੱਠਦੇ ਨਾਲੋ ਨਾਲ ਹਵਾ
1: ਨਾਲੋ ਨਾਲ ਹਵਾ
2: ਇਸ ਦਰਬਾਰ ਤੇ ਹਾਜ਼ਰ ਹੋ ਕੇ ਸਦੀਆਂ ਜਾਵਨ ਉੱਡ ਇਸ ਦਰਬਾਰ ਤੇ ਹਾਜ਼ਰ ਹੋ ਕੇ ਸਦੀਆਂ ਜਾਵਨ ਉੱਡ ਕਰ ਛੱਡੇ ਬੇਕਾਰ ਜ਼ਮਾਨੇ ਅੰਦਰੋਂ ਗਾਲ ਹਵਾ
1: ਵਾਹ
2: ਔਰ ਆਪਣੇ ਅਸਲੀ ਰੂਪ ਚੋ ਜ਼ਾਹਿਰ ਹੋਈ ਉਡਾਉਂਦੀ ਜਲ
1: ਵਾਹ
2: ਰੜੇ ਮੈਦਾਨੀ ਪਹੁੰਚ ਕੇ ਹੋਈ ਲਾਲੋ ਲਾਲ ਹਵਾ
1: ਵਾਹ
2: ਬਦਲਾਂ ਵਾਂਗਰ ਭਰੀ ਹੋਈ ਏ ਪਾਣੀ ਨਾਲ ਹਵਾ, ਹੌਲੀ ਹੌਲੀ ਭਰਦੀ ਜਾਵੇ ਦਰਦ ਦਾ ਥਾਲ ਹਵਾ।
1: ਬਹੁਤ ਖੂਬ,
2: ਬੜੀ ਮਿਹਰਬਾਨੀ। ਇੱਕ ਸ਼ੇਰ ਆਖਰੀ ਸੁਣ ਲਓ
1: ਜੀ, ਆਉਣ ਦਿਓ,
2: ਫਿਰ ਤੁਹਾਡੇ ਕੋਲੋਂ ਇਜਾਜ਼ਤ ਚਾਹਵਾਂਗੇ। ਤੁਹਾਡਾ ਟਾਈਮ ਬੜਾ ਕੀਮਤੀ ਏ।
1: ਮਿਹਰਬਾਨੀ ਜੀ, ਤੁਹਾਡੇ ਵਿਚਾਰ ਵੀ ਕੀਮਤੀ ਨੇ, ਤੁਹਾਡੀ ਸ਼ਾਇਰੀ ਵੀ
2: ਬੜੀ ਮੁਹੱਬਤ।
1: ਹਾਂਜੀ,
2: ਚਿਹਰੇ ਆਖਰੀ ਤੁਹਾਡੇ ਸਾਮੀਨ ਨੂੰ ਪੇਸ਼ ਕਰ ਰਿਹਾ, ਉਹਨਾਂ ਦੇ ਨਾਮੇ ਲਾ ਰਿਹਾ। ਕੁਝ ਬੇਰੰਗੀ ਜ਼ਾਹਿਰ ਹੋਈ, ਕੁਝ ਜ਼ਾਹਿਰ ਰਤ ਰੰਗੀ। ਕੁਝ ਬੇਰੰਗੀ ਜ਼ਾਹਿਰ ਹੋਈ, ਕੁਝ ਜ਼ਾਹਿਰ ਰਤ ਰੰਗੀ। ਉੱਤੇ ਚੋਗੇ ਪਾ ਪਾ ਫਰਦੀ, ਵਿੱਚੋਂ ਹਰ ਸ਼ੈ ਨੰਗੀ।
1: ਵਾਹ ਵਾਹ,
2: ਬਹੁਤ ਸ਼ੁਕਰੀਆ, ਜਿਉਂਦੇ ਰਹੋ ਜਨਾਬ।
1: ਮਿਹਰਬਾਨੀ ਮਿਹਰਬਾਨੀ, ਇਖਤਿਆਰ ਜਵੇਦ ਜੀ,
2: ਜਦੋਂ ਹੁਕਮ ਕਰੋ ਅਸੀਂ ਹਾਜ਼ਰ ਹਾਂ
1: ਜੀ। ਮਿਹਰਬਾਨੀ, ਪਿਆਰ ਹੈ ਤੁਹਾਡਾ, ਪਿਆਰ ਹੈ ਬਹੁਤ
2: ਪਿਆਰ।
1: ਜਿਉਂਦੇ ਰਹੋ, ਮੈਂ ਤੁਹਾਡੇ ਨਾਲ ਇੱਕ ਸ਼ੇਰ ਅਰਜ਼ ਕਰਾਂਗਾ ਜਾਂਦਿਆਂ ਜਾਂਦਿਆਂ
2: ਜੀ। ਬਿਸਮਿਲ੍ਲਾ।
1: ਮੈਂ ਕੰਡੇ ਨਾਲ ਕੰਡਾ ਕੱਢ ਲੈਨਾ,
2: ਵਾਹ
1: ਖਬਰਦਾਰ ਇਹ ਮੇਰੇ ਦੁਸ਼ਮਣ ਨੂੰ ਕਹਿੰਦੇ ਨੇ।
2: ਵਾਹ,
1: ਮੈਂ ਕੰਡੇ ਨਾਲ ਕੰਡਾ ਕੱਢ ਲੈਨਾ,
2: ਕੰਡਾ ਕੱਢ ਲੈਨਾ, ਵਾਹ
1: ਖਬਰਦਾਰ ਇਹ ਮੇਰੇ ਦੁਸ਼ਮਣ ਨੂੰ ਕਹਿੰਦੇ ਨੇ। ਹੱਥ ਲੱਗ ਜਾਏ ਮੈਨੂੰ ਵੀ ਡੱਸ ਲੈਂਦੇ, ਭਾਵੇਂ ਫੁੱਲਾਂ ਦੇ ਵਿੱਚ ਰਹਿੰਦੇ ਨੇ, ਭਾਵੇਂ ਫੁੱਲਾਂ ਦੇ ਵਿੱਚ ਰਹਿੰਦੇ ਨੇ।
2: ਕਿਆ ਬਾਤ ਹੈ ਜੀ, ਪੰਜਾਬੀ ਜ਼ਬਾਨ ਜ਼ਿੰਦਾਬਾਦ,
1: ਤੁਸੀਂ ਵੀ ਜ਼ਿੰਦਾਬਾਦ,
2: ਆਮੀਨ। ਬਾ ਪੰਜਾਬ ਦੇ ਬਾਬੇ ਸ਼ਾਇਰ ਜ਼ਿੰਦਾਬਾਦ, ਬਾਜਵਾ ਸਾਹਿਬ ਜ਼ਿੰਦਾਬਾਦ
1: ਜੀ, ਬਹੁਤ ਬਹੁਤ ਮਿਹਰਬਾਨੀ। ਖੁਦਾ ਹਾਫਿਜ਼ ਸਰ, ਖੁਦਾ ਹਾਫਿਜ਼। ਸੋ ਇਹ ਸਨ ਜੀ ਇਖਤਿਆਰ ਜਵੇਦ ਸਾਹਿਬ ਜੀ, ਅਤੇ ਹੁਣ ਤੁਹਾਨੂੰ ਇਟਲੀ ਲੈ ਕੇ ਚੱਲਦੇ ਹਾਂ, ਸ਼ਾਹ ਜੀ ਹੁਣਾਂ ਵੱਲ। ਆਹ ਲਓ ਸ਼ਾਹ ਜੀ ਹੁਣਾਂ ਨੂੰ। ਨੋ ਆਨਸਰ, ਮੇਰਾ ਖਿਆਲ ਉਹ ਸ਼ਾਇਦ ਕਿਤੇ ਅੱਗੇ ਪਿੱਛੇ ਹੋ ਗਏ ਨੇ, ਅਤੇ ਕੋਈ ਗੱਲ ਨਹੀਂ, ਉਹਨਾਂ ਨੂੰ ਇੱਕ ਵਾਰੀ ਫੇਰ ਟਰਾਈ ਕਰ ਲਾਂਗੇ। ਉਹ ਹੁਣ ਇਸ ਤਰ੍ਹਾਂ ਕਰਦੇ ਹਾਂ ਭਾਈ ਮੱਲ ਜੀ, ਮੈਂ ਤੁਹਾਡੇ ਵੱਲ ਆ, ਹਾਂ ਉਹਨਾਂ ਨੇ ਟੈਲੀਫੋਨ ਕਰ ਦਿੱਤਾ ਬੈਕ ਸਾਨੂੰ। ਸ਼ਾਹ ਜੀ, ਆਪ ਜੀ ਨੂੰ ਪਿਆਰ ਭਰੀ ਸਲਾਮ, ਤੇ ਆ ਜਾਓ ਲੰਘ ਆਓ।
3: ਵਾਲੇਕਮ ਸਲਾਮ ਜੀ, ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜਨਾਬ, ਕੀ ਹਾਲ ਚਾਲ ਹੈ ਤੁਹਾਡਾ?
3: ਠੀਕ ਠਾਕ।
1: ਹਾਂ, ਕਦੋਂ ਪਾਕਿਸਤਾਨ ਤੋਂ ਵਾਪਸ ਆਏ ਹੋ?
3: ਕੀ 2 ਦਿਨ ਪਹਿਲਾਂ।
1: 2 ਦਿਨ ਮੈਂ ਅੱਜ ਨਾ ਦਿਨੇ ਤੁਹਾਨੂੰ ਯਾਦ ਕੀਤਾ ਸੀ, ਮੈਂ ਸੋਚਿਆ ਕਿ ਟੈਲੀਫੋਨ ਕਰਾਂ ਉਹਨਾਂ ਨੂੰ, ਫਿਰ ਮੈਂ ਕਿਹਾ ਕਿ ਉੱਥੇ ਭੱਜ ਨੱਠ ਬੜੀ ਹੋਣੀ ਹੈ, ਆਇਆਂ ਨੂੰ ਵੀ ਰੇਡੀਓ 'ਤੇ ਦੇਰ ਹੋ ਗਈ ਹੈ, ਭੱਜ ਨੱਠ ਕਿਤੇ ਕਿਤੇ ਨੈੱਟ ਵੀ ਨਹੀਂ ਹੁੰਦਾ, ਤੇ ਹਾਂ ਮੈਂ ਕਿਹਾ ਕਿ ਉਹ, ਤੇ ਨਾਲੇ ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਆਪ ਹੀ ਖਿਆਲ ਰੱਖਦੇ ਹੋ ਕਿ ਅੱਜ ਸੰਡੇ ਹੈ। ਐਡੀ ਨੀ ਸੱਜਣਾ ਨੂੰ ਸੱਜਣਾ ਦੀ,
3: ਕਰਤਾਰਪੁਰ ਗਏ ਆ ਜੀ, ਬੜਾ ਲੰਮਾ ਸਫ਼ਰ ਕਰਕੇ। ਮੈਂ ਨਿਊਲੀ ਮੈਰਿਡ ਵਾਈਫ ਮੇਰੀ ਨਾਲ ਸੀ।
1: ਅੱਛਾ ਜੀ, ਅੱਛਾ।
3: ਉੱਥੇ ਜਨਾਬ ਲੇਕਿਨ ਬਿਲਕੁਲ ਉਜਾੜ ਸੀ ਅੰਦਰ, ਸਿਰਫ ਐਡੀ ਵੱਡੀ ਜਗ੍ਹਾ, ਕੋਈ 25-30 ਬੰਦੇ ਆਉਣਗੇ, ਕਿਉਂਕਿ ਇੰਡੀਆ ਇੱਥੇ ਆਉਣ ਨਹੀਂ ਦਿੰਦੇ।
1: ਇੰਡੀਆ 'ਚ ਆਉਣ ਨਹੀਂ ਦਿੰਦੇ ਕਿ ਪਾਕਿਸਤਾਨ ਨੇ ਬੰਦ ਕੀਤਾ?
3: ਇੰਡੀਆ 'ਚ ਨਹੀਂ ਆਉਣ ਦਿੰਦੇ, ਇੰਡੀਆ 'ਚ ਨਹੀਂ ਆਉਣ ਦਿੰਦੇ ਉੱਥੇ।
1: ਪਰ
3: ਤੇ ਜਿਹੜੇ ਹੈ ਵੀ ਸਨ, ਮਤਲਬ ਸਿੱਖ ਰਿਲੀਜਨ ਦੇ ਸਨ, ਸਿਰਫ ਉੱਥੇ 2-3 ਬੰਦੇ ਦਿਸੇ ਨੇ।
1: ਅੱਛਾ,
3: ਨਹੀਂ ਤੇ ਯੂਰੋਪੀਅਨ ਸਿਆਹ ਸਨ, ਕੋਈ 25-30 ਬਸ ਜਾਂ 80 ਸਨ।
1: ਫੇਰ ਤੇ ਬਹੁਤ ਥੋੜੇ ਲੋਕ ਸਨ ਉੱਥੇ, ਬਹੁਤ ਘੱਟ ਲੋਕ ਸਨ। ਮੈਂ ਜਦੋਂ ਗਿਆ ਹਾਂ, ਸਾਲ ਇੱਕ ਪਹਿਲਾਂ ਗਿਆ ਸਾਂ ਉੱਥੇ, ਕਿਤੇ ਰੌਣਕਾਂ ਮੇਲਾ ਲੱਗਾ ਸੀ ਕਿਤੇ
3: ਜੀ। ਕੋਈ ਮੈਸੀ ਹੈਰਾਨ, ਮੈਂ ਖੁਦ ਰਹਿ ਗਿਆ, ਇੰਨਾ ਅਸੀਂ ਸਫ਼ਰ ਕਰਕੇ ਗਏ ਹਾਂ ਔਰ ਉੱਥੇ ਚੰਦ ਲੋਕ, ਮੈਂ ਤੇ ਆਖਿਆ ਭਰੀ ਜਗ੍ਹਾ ਹੋਣੀ ਹੈ,
1: ਭਰੀ ਜਗ੍ਹਾ ਹੁੰਦੀ ਹੈ ਜੀ ਉੱਥੇ ਤੇ, ਕਿਤੇ ਮੇਲੇ ਵਾਂਗੂ, ਮਤਲਬ ਕਿ ਮੈਂ ਤੁਹਾਨੂੰ ਕੀ ਦੱਸਾਂ, ਦੁਨੀਆ ਹੀ ਦੁਨੀਆ ਚਾਰ ਚੁਫੇਰੇ, ਬੱਸਾਂ ਆ ਰਹੀਆਂ ਜਾ ਰਹੀਆਂ ਆ ਰਹੀਆਂ ਜਾ ਰਹੀਆਂ।
3: ਉਹ ਇੰਡੀਆ ਬੰਦ ਕਰ ਦਿੱਤਾ ਨਾ ਆਪਣਿਆਂ ਲੋਕਾਂ ਨੂੰ, ਉਹ ਜਿਹੜੇ ਇਜਾਜ਼ਤਨਾਮੇ ਨਹੀਂ ਦੇ ਰਹੇ, ਤੇ ਇੱਧਰ ਪਾਕਿਸਤਾਨੀ ਮੁਸਲਮਾਨੀ ਉੱਥੇ ਫਿਰ ਰਹੇ ਸਨ, ਜਿੰਨੇ ਵੀ ਗਏ ਨੇ ਅਕਸਰ ਮੁਸਲਮਾਨ ਸਨ ਪਾਕਿਸਤਾਨੀ ਜਗ੍ਹਾ ਦੇਖਣ ਵਾਸਤੇ।
1: ਮੈਨੂੰ ਫਿਰ ਇਸ ਨਿਊਜ਼ ਦਾ ਨਹੀਂ ਪਤਾ ਲੱਗਾ, ਕਿਉਂਕਿ ਉੱਧਰ ਤੇ ਰਾਸ਼ ਹੀ ਇੰਨਾ ਹੁੰਦਾ ਕਿ ਸਾਡਾ ਜਿਹੜਾ ਉਹ ਲਾਂਘੇ ਦਾ ਬਣਿਆ ਨਾ, ਇਹ ਲਾਂਘੇ ਦਾ ਹਾਲ ਜਿਹਾ, ਉਹ ਸਾਡੇ ਏਅਰਪੋਰਟਾਂ ਨਾਲੋਂ ਸੋਹਣਾ ਜਿਹੜਾ ਡੇਰਾ ਬਾਬਾ ਨਾਨਕ 'ਚ ਬਣਿਆ ਹੈਗਾ, ਐਡਾ ਖੂਬਸੂਰਤ, ਏਡੀ ਵੱਡੀ ਬਿਲਡਿੰਗ, ਮੈਂ ਤੁਹਾਨੂੰ ਕੀ ਦੱਸਾਂ। ਕਿਤੇ ਖੂਬਸੂਰਤ ਸੋਹਣੀ ਬਿਲਡਿੰਗ ਬਣੀ ਆ ਉੱਥੇ, ਅਤੇ ਹਰ ਅੱਧੇ ਘੰਟੇ ਬਾਅਦ ਬੱਸ ਚੱਲਦੀ ਹੈ ਉੱਧਰ ਨੂੰ, ਹਰ ਅੱਧੇ ਘੰਟੇ ਬਾਅਦ ਇੱਕ ਆ ਰਹੀ ਹੁੰਦੀ ਹੈ, 15 ਮਿੰਟ ਬਾਅਦ ਇੱਕ, 15 ਮਿੰਟ ਬਾਅਦ ਚੱਲਣ ਡਈ ਹੁੰਦੀ ਹੈ
3: ਜੀ। ਹੁਣ ਉਹ ਬੰਦ ਜੇ ਨਾ ਤੇ ਸਾਡੇ ਬਲਕਿ ਅਸੀਂ ਤੇ ਗਏ ਆ, ਔਰ ਇੰਨੀ ਉੱਥੇ ਚੈਕਿੰਗ ਸਾਡੀ ਵੀ ਹੋਈ ਹੈ, 8-10
1: ਚੈਕਿੰਗ, ਚੈਕਿੰਗ ਤੇ ਵਾਕਈ ਚੈਕਿੰਗ ਉਦੋਂ ਵੀ ਇੰਨੀ ਸੀ ਬਿਲਕੁਲ ਜਿਹੜੀ ਤੁਸੀਂ ਦੱਸ ਰਹੇ ਹੋ
3: ਜੀ। ਸਾਡੀ ਸਾਈਡ ਵਾਲ ਵੀ ਨਾ, ਸਾਡੀ ਸਾਈਡ ਵਾਲ ਵੀ ਬੜੀ ਚੈਕਿੰਗ ਸੀ।
1: ਹਾਂ ਪਹਿਲਾਂ ਵੀ ਸਦਾ ਹੀ ਰਹੀ ਹੈ ਚੈਕਿੰਗ, ਵੀ ਇਹ ਕੌਣ ਜਾ ਰਹੇ ਨੇ, ਕਿੱਥੇ ਜਾ ਰਹੇ ਨੇ, ਕਿਉਂ ਜਾ ਰਹੇ ਹੋ। ਇੱਧਰੋਂ ਵੀ ਸਾਡੇ ਵੱਲ ਅਜੇ ਘੱਟ ਚੈਕਿੰਗ ਹੈ, ਤੁਹਾਡੇ ਵੱਲ ਜ਼ਿਆਦਾ ਹੁੰਦੀ ਹੈ। ਜਦੋਂ ਪਹਿਲੀ ਵਾਰੀ ਮੈਨੂੰ ਮੇਰੇ ਸੱਜਣ ਇਸਲਾਮਾਬਾਦ ਤੋਂ ਮਿਲਣ ਆਏ ਸਨ, ਜਦੋਂ ਮੈਂ ਗਿਆ ਸਾਂ, ਉਹਨਾਂ ਨੇ ਵੀ ਦੱਸਿਆ ਅਤੇ ਮੈਂ ਅੰਦਾਜ਼ਾ ਲਾਇਆ ਸਾਡੇ ਨਾਲੋਂ ਬਹੁਤੀ ਚੈਕਿੰਗ ਤਾਂ ਇਹਨਾਂ ਪਾਕਿਸਤਾਨੀਆਂ ਦੀ ਹੁੰਦੀ ਹੈ ਇੱਥੇ ਆਉਣ ਲੱਗੇ।
3: ਸਾਡੇ ਵੱਲ ਤੇ ਬੜੀ ਚੈਕਿੰਗ ਹੋਣੀ, 6-7 ਚੌਕੀਆਂ ਤੇ ਨਾ, ਫਿਰ ਔਰਤਾਂ ਦੀ ਵੱਖਰੀ
1: ਨਾ, ਸਾਡੇ ਸਾਡੇ ਤੇ ਸਿਰਫ ਉਹ ਇੱਕੋ ਹੀ ਜਿਹੜੀ ਹੈਗੀ ਆ ਏਅਰਪੋਰਟ ਜਿਹਾ ਜਿਹੜਾ ਬਣਿਆ, ਉੱਥੇ ਮਾੜੀ ਜਿਹੀ ਆਪਣੀ ਆਈਡੈਂਟੀ ਵਿਖਾਉਣੀ ਪੈਂਦੀ ਹੈ, ਅੱਗੇ ਤੁਹਾਡੀ ਪੋਸਟ ਆ ਜਾਂਦੀ ਹੈ ਅਤੇ ਉਹ ਮਾੜਾ ਜਿਹਾ ਸਾਡਾ ਵਹਿੰਦੇ ਨੇ ਵੀ ਸਾਰਾ ਪੇਪਰ ਠੀਕ ਨੇ, ਦੈਟਸ ਆਲ, ਬਸ ਕੋਈ ਚੈਕਿੰਗ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਇੰਨੀ ਕੀ ਹੈ। ਪਰ ਚਲੋ ਐਨੀ ਹੋ, ਉਹ ਵੀ ਬੜੀਆਂ ਰੌਣਕਾਂ ਸਨ। ਮੈਨੂੰ ਸਮਝ ਨਹੀਂ ਆਈ ਕਿ ਇੱਧਰੋਂ ਬੰਦ ਕਿਉਂ ਹੋਇਆ, ਸਾਨੂੰ ਮੈਨੂੰ ਨਿਊਜ਼ ਦਾ ਪਤਾ ਨਹੀਂ ਲੱਗਾ
3: ਜੀ। ਅਸੀਂ ਸਾਨੂੰ ਪਤਾ ਹੀ ਨਹੀਂ ਸੀ, ਅਸਾਂ ਆਖਿਆ ਉੱਥੇ ਤੇ ਬੜਾ ਰਸ਼ ਹੋਵੇਗਾ ਤੇ ਬੜਾ,
1: ਵਾਕਿਆ ਹੀ ਬੜਾ ਰਸ਼ ਹੁੰਦਾ ਜੀ,
3: ਬਿਲਕੁਲ ਵੀਰਾਨ ਪਈ ਸੀ ਜਗ੍ਹਾ, ਬਿਲਕੁਲ ਵੀਰਾਨ।
1: ਮੈਂ ਕਿਹਾ ਜੀ ਜਦੋਂ ਮੈਂ ਗਿਆ ਵਾ, ਜਿੰਨੇ ਦੁਕਾਨਾਂ ਸਨ ਖਾਣ ਪੀਣ ਵਾਲੀਆਂ, ਕਿਤੇ ਬਹਿਣ ਨੂੰ ਥਾਂ ਹੈ ਨਹੀਂ ਸੀ, ਹਾਂਜੀ ਰਸ਼ ਪਿਆ, ਕਿਤੇ ਮੇਲੇ ਵਾਂਗੂ ਮੇਲਾ ਲੱਗਾ, ਬਹੁਤ ਪਾਕਿਸਤਾਨ ਤੇ ਤੁਹਾਡੇ ਜਿਹੜੇ ਪੁਲਿਸ ਦੇ ਨੇ, ਉਹਨਾਂ ਨੇ ਸਿਵਲ ਦੀਆਂ ਵਰਦੀਆਂ ਪਾਈਆਂ, ਘੁੰਮ ਰਹੇ ਸਨ, ਮਤਲਬ ਕਿ ਬਹੁਤ ਜ਼ਿਆਦਾ, ਅਤੇ ਉਹ ਪਤਾ ਲੱਗ ਰਿਹਾ ਹੁੰਦਾ ਵੀ ਕੌਣ ਪੁਲਿਸ ਵਾਲਾ ਕੌਣ, ਲੇਕਿਨ ਹਰ ਕੋਈ ਆਪਣੇ ਆਜ਼ਾਦੀ ਨਾਲ ਘੁੰਮਣ ਡਿਆ, ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ। ਪੁਲਿਸ ਵਾਲਿਆਂ ਆਪਣੀ ਡਿਊਟੀ ਤਾਂ ਦੇਣੀ ਹੈ ਨਾ ਭਾਈ, ਲੇਕਿਨ ਕਿਸੇ ਨੂੰ ਕਿਸੇ ਕੋਈ ਰੁਕਾਵਟ, ਕੋਈ ਗੱਲਬਾਤ ਕੋਈ ਨਹੀਂ ਸੀ ਹੋ ਰਹੀ, ਸਭ ਆਪੋ ਆਪਣੇ ਮੌਜਾਂ ਲੈਣ ਡਏ ਸਨ, ਘੁੰਮਣ ਫਿਰਨ ਡਏ ਸੀ। ਹਾਂਜੀ
3: ਜੀ,
1: ਇਹ ਤੇ ਫਿਰ ਕੋਈ ਵਧੀਆ ਗੱਲ ਨਹੀਂ ਜੇ ਕਿਤੇ ਇਧਰੋਂ ਬੰਦ
3: ਹੋਇਆ। ਨਹੀਂ ਨਹੀਂ, ਤੁਹਾਡੇ ਨਾਲ ਬੰਦ ਕੀਤੇ ਨੇ, ਉਹ ਨਹੀਂ ਜਦੋਂ ਦੀ ਜੰਗ ਹੋਈ ਹੈ ਨਾ, ਜੰਗ
1: ਅੱਛਾ
3: ਉਦੋਂ ਦਾ ਬੰਦ ਹੈ ਜੀ ਜੀ।
1: ਅੱਛਾ ਹੋਈ ਹੋਣੀ ਹੈ ਫਿਰ ਕੋਈ ਗੱਲਬਾਤ। ਚਲੋ ਐਨੀ ਹੋ, ਤੁਸੀਂ ਕੋਈ ਸੁਣਾਓ ਸਾਨੂੰ ਫਿਰ ਆਪਣੀ ਕੋਈ ਸ਼ਾਇਰੀ ਵਗੈਰਾ, ਬੜੀ ਦੇਰ ਹੋ ਗਈ ਹੈ ਤੁਹਾਨੂੰ ਆਇਆਂ ਨੂੰ
3: ਜੀ। ਸੱਚ ਆਖਾਂ ਪਾਂਬੜ ਬਲਦੇ ਨੇ,
1: ਬਲਦਾ
3: ਇਸ਼ਾਰਾਂ ਦੇ ਇੱਕ ਫਿਕਰੇ ਤੇ ਜੀ, ਮਿਸਰੇ ਤੇ, ਜੋ ਦੋਜ਼ਖ ਦੇ ਪਟਵਾਰੀ ਨੇ, ਜੋ ਫਤਵੇ ਬਾਜ਼ ਮਦਾਰੀ ਨੇ, ਜੋ ਮਸਲਕ ਦੇ ਵਪਾਰੀ ਨੇ, ਉਹ ਕਦ ਮਾਰਨ ਤੋਂ ਟਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ।
1: ਵਾਹ ਜੀ ਵਾਹ,
3: ਇਹ ਜਿੰਨੇ ਧਰਮ ਖਿਲਾੜੀ ਨੇ, ਇਹ ਧੋਖੇ ਬਾਜ਼ ਮਦਾਰੀ ਨੇ, ਇਹ ਪੇਟ ਪ੍ਰਸਤ ਪੁਜਾਰੀ ਨੇ, ਇਹ ਨਫ਼ਰਤ ਘਰ ਘਰ ਕਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ।
1: ਬਹੁਤ ਖੂਬ, ਬਹੁਤ ਖੂਬ, ਹਾਂਜੀ।
3: ਇੱਕ ਅੱਗ ਚੁਫੇਰੇ ਲਗਦੀ ਏ, ਇੱਕ ਖੇਡ ਜ਼ੁਲਮ ਦੀ ਸਜਦੀ ਏ, ਇੱਕ ਵਾ ਸਿਤਮ ਦੀ ਵਗਦੀ ਏ, ਇਸ ਜਿਬ ਤੇ ਆਰੇ ਚੱਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ। ਇਹ ਔਰੰਗਜ਼ੇਬ ਕਤਾਲੀ ਵੀ, ਇਹ ਨਾਦਰ ਸ਼ਾਹ ਅਬਦਾਲੀ ਵੀ, ਇਹ ਚਰਬ ਜ਼ਬਾਨ ਜਲਾਲੀ ਵੀ, ਸਭ ਉੱਤੋਂ ਜਾ ਕੇ ਰਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ। ਇਹ ਅਫਸਰ ਜੱਜ ਤੇ ਬਾਊ ਵੀ, ਲੋਕਾਂ ਨੂੰ ਧੁਰ ਬਲਾਉ ਵੀ, ਇਹ ਦੂਈ ਦੂਈ ਅੱਖੀ ਖਾਉ ਵੀ, ਸਭ ਮਾਲੋ ਜ਼ਰ ਨੂੰ ਬਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ। ਟੀਵੀ ਤੇ ਸੱਦ ਬੁਲਾਏ ਨੇ, ਜੋ ਦਾਨਸ਼ਵਰ ਪੁਕਾਏ ਨੇ, ਇਹ ਅਕਲੋਂ ਨਿਰੇ ਜੁਲਾਏ
1: ਨੇ,
3: ਜੋ ਐਂਕਰ ਨਾਲ ਥਾਂ ਮਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ। ਜੋ ਧੋਖੇ ਬਾਜ਼ ਮੁਨਾਫਕ ਨੇ, ਇਹ ਕਦ ਕਿਸੇ ਦੇ ਆਸ਼ਕ ਨੇ, ਇਹ ਨਾਕ ਜ਼ਰੀਲੇ ਬਾਸ਼ਕ ਨੇ, ਇਹ ਲੜਿਆ ਪਿੰਜਰ ਹਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ।
1: ਬਿਲਕੁਲ,
3: ਜੋ ਜੱਥੇ ਨੇ, ਜੋ ਜੱਥੀਆਂ ਨੇ
1: ਜੀ,
3: ਜੋ ਜਥੇ ਨੇ ਜੋ ਜਥੀਆਂ ਨੇ ਇਹ ਦੀਨ ਦੇ ਨਾਂ ਤੇ ਅਟੀਆਂ ਨੇ,
1: ਹਟੀਆਂ ਨੇ,
3: ਜ਼ੁਲਮ ਜਬਰ ਦੀਆਂ ਪੱਠੀਆਂ ਨੇ, ਇਹਨਾਂ ਵਿੱਚ ਕਾਤਲ ਟਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ।
1: ਵਾਹ ਵਾਹ, ਬਹੁਤ
3: ਖੂਬ। ਇਹ ਸਾਰੇ ਪੀਰ ਪਜਾਰੋ ਵੀ, ਇਹ ਸਾਰੇ ਹਾਜੀ ਚਾਰੋ ਵੀ, ਹੁਣ ਨਰਕ ਨਾਰਾ ਰਲ ਕੇ ਮਾਰੋ ਵੀ, ਇਹ ਗੁੰਡੇ ਕਾਲੀ ਦਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ।
1: ਬਹੁਤ ਖੂਬ।
3: ਇਹ ਸਾਰੇ ਹਰੀਅਲ ਤੋਤੇ ਵੀ, ਕਈ ਅੰਦਰੋਂ ਨੌ ਨੌ ਖੋਤੇ ਵੀ, ਇਹ ਅੰਨੇ ਪੀਰ ਦੇ ਲੋਟੇ ਵੀ, ਇਹ ਮੂੰਹ ਤੇ ਸਾਹ ਪੈ ਮਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ। ਰਾਸ਼ੀ ਤੇ ਖੋਟੇ ਕਾਜ਼ੀ ਨੇ, ਇੱਥੇ ਟਿਲਟੀ ਪੀਦੇ ਨਾਜ਼ੀ ਨੇ, ਇੱਥੇ ਉੱਗਰ ਬਾਦ ਨਮਾਜ਼ੀ ਨੇ, ਜੋ ਨਿੱਤ ਦਿਹਾੜੇ ਫਲਦੇ ਨੇ, ਸੱਚ ਆਖਾਂ ਪਾਂਬੜ ਬਲਦੇ ਨੇ। ਸੱਚ ਆਖਾਂ ਪਾਂਬੜ ਬਲਦੇ ਨੇ।
1: ਵਾਕਿਆ ਵਾਕਿਆ, ਸੱਚ ਕਹੋਗੇ ਤੇ ਪਾਂਬੜ ਤੇ ਬਲਨੇ ਹੀ ਬਲਨੇ ਨੇ। ਇਹ ਸਾਡੇ, ਹਾਂਜੀ, ਸਾਡਾ ਜਿਹੜਾ ਮੁਆਸ਼ਰਾ ਨਾ ਜੀ, ਇਹ ਬਹੁਤ ਪਖੰਡੀ ਹੈ, ਬਹੁਤ ਪਖੰਡੀ ਹੈ ਇਹ ਸਾਡਾ ਦੋਵੇਂ ਪਾਸੇ। ਤੇ ਅਸੀਂ ਪਖੰਡ ਦੇ ਹੀ ਪੂਜਾ ਤੇ ਪਾਠ ਕਰਦੇ ਹਾਂ, ਅਸੀਂ ਐਵੇਂ ਫਰਾਡ ਕਰਦੇ ਹਾਂ ਉੱਪਰ ਵਾਲੇ ਨੂੰ, ਜਿਹੜਾ ਅਸੀਂ
3: ਬਿਮਾਰੀਆਂ ਵਾਸਤੇ ਕੁਝ ਕਰਾ ਰਹੇ ਨੇ, ਉਹ ਮੋਗੇ ਵਾਲਾ ਕੀ ਹੈ ਜੀ, ਇੱਕ ਵੇਖਿਆ ਹੋਵੇ।
1: ਸਭ ਪਖੰਡ ਹੈ ਸ਼ਾਹ ਜੀ, ਬਿਲਕੁਲ ਜਿਸ ਤਰ੍ਹਾਂ ਤੁਹਾਡੇ ਚੱਲਣ ਡਿਆ ਉਸੇ ਤਰ੍ਹਾਂ ਹੀ ਸਾਡੇ ਚੱਲਣ ਡਿਆ ਹੈਗਾ। ਤੇ ਵੇਖ ਲਓ ਸਾਡੀ ਅਕਲ, ਵੇਖ ਲਓ ਕਿੱਥੇ ਗਿਆ, ਕਿਤੇ ਸਾਡੇ ਕੋਲ ਹੈ ਅਕਲ ਕਿਤੇ ਕਿ ਇਹ ਵਾਹਿਆਤ ਲੋਕ, ਇਹਨਾਂ ਨੇ ਤੇ ਆਪਣਾ ਤੋਰੀ ਫੁਲਕਾ ਤੋਰਿਆ ਹੈਗਾ, ਸਾਨੂੰ ਬੁੱਧੂ ਬਣਾਉਣ ਡਏ ਨੇ, ਤੇ ਵੇਖ ਲਓ ਅਸੀਂ ਉਹਨਾਂ ਦੇ ਮਗਰ ਲੱਗੇ ਹਾਂ, ਪੜ੍ਹੇ ਲਿਖੇ ਵੀ ਉਹਨਾਂ ਦੇ ਮਗਰ ਲੱਗੇ ਨੇ। ਆਮ ਆਦਮੀ ਕੋਲ ਅਕਲ ਅਜੇ ਆਈ ਨਹੀਂ ਹੈਗੀ, ਡੰਗਰਾਂ ਵਾਲਾ ਵਿਆਹ
3: ਬਿਲਕੁਲ ਨਹੀਂ ਆਈ। ਅਨਸਿਵਿਲਾਈਜ਼ਡ ਸੋਸਾਇਟੀ ਇਹ ਪਾਕਿਸਤਾਨ ਤੇ ਇੰਡੀਆ,
1: ਬਿਲਕੁਲ ਸੇਮ, ਸਾਡੇ ਇੱਕੋ ਹੀ ਸਿਸਟਮ ਚੱਲਣ ਡਿਆ ਸਾਨੂੰ। ਅਸੀਂ ਬੁੱਧੂ ਲੋਕ ਹਾਂ, ਡਿਸਿਪਲਿਨ ਸਾਡੇ 'ਚ ਨਹੀਂ, ਅਕਲ ਸਾਨੂੰ ਨਹੀਂ ਅਜੇ ਆਈ, ਹੈਂਕੜ ਸਾਡੇ 'ਚ ਹੈਗੀ ਜੇ, ਬਸ ਹੈਂਕੜ ਹੀ, ਹੋਰ ਕੁਛ ਨਹੀਂ ਹੈਗਾ ਸਾਡੇ ਦੇ ਵਿੱਚ। ਅਤੇ ਜਿੱਥੇ ਹੈਂਕੜ ਹੋਏਗੀ ਉੱਥੇ ਅਕਲ ਨਹੀਂ ਠਹਿਰਦੀ ਹੁੰਦੀ। ਹਾਂਜੀ, ਜਦੋਂ ਹੈਂਕੜ ਨਾਲ ਸਾਡਾ ਦਿਮਾਗ ਭਰਿਆ ਅਤੇ ਅਕਲ ਵਾਸਤੇ ਜਗ੍ਹਾ ਹੀ ਹੈ ਨਹੀਂ ਸਾਡੇ ਕੋਲ, ਤੇ ਜੇ ਕਿਤੇ ਸਾਨੂੰ ਅਕਲ ਆ ਗਈ ਤੇ ਫਿਰ ਹੈਂਕੜ ਵਾਸਤੇ ਜਗ੍ਹਾ ਨਹੀਂ ਹੁੰਦੀ ਇਨਸਾਨ ਕੋਲ, ਫਿਰ ਤਮੀਜ਼ ਆ ਜਾਂਦੀ ਹੈ। ਹਾਂਜੀ, ਤੇ ਸ਼ਾਹ ਜੀ ਤੁਸੀਂ ਬਹੁਤ ਰੌਣਕਾਂ ਲਾਈਆਂ, ਮੈਂ ਤੁਹਾਡੇ ਨਾਲ ਛੋਟੇ ਛੋਟੇ ਦੋ ਸ਼ੇਅਰ ਕਰਾਂਗਾ।
3: ਜੀ ਜੀ, ਕਰੋ ਜੀ।
1: ਲੈਕਚਰ ਪਿਆਰ ਤੇ, ਪਰ ਪਿਆਰ ਤੋਂ ਪਾਏ ਪੜਥੂ। ਸਾਰੇ ਕਹਿੰਦੇ ਨੇ ਨਾ ਇੱਕ ਦੂਜੇ ਨੂੰ, ਦੁਨੀਆਂ ਨੂੰ ਪਿਆਰ ਕਰੋ ਪਿਆਰ ਕਰੋ, ਕਿਤੇ ਪਿਆਰ ਕਰਕੇ ਤੇ ਵੇਖੋ ਤੁਹਾਡਾ ਸਿਰ ਮਨਵਾ ਕੇ ਖੋਤੇ ਤੇ ਕਿੱਦਾਂ ਚੜਾਉਂਦੇ ਨੇ ਤੁਹਾਨੂੰ। ਲੈਕਚਰ ਪਿਆਰ ਤੇ, ਪਰ ਪਿਆਰ ਤੋਂ ਪਾਏ ਪੜਥੂ, ਕਿੱਸਾ ਅਨਾਰ ਕਲੀ ਦਾ ਫੇਰ ਦੁਹਰਾਉਣ ਲੱਗਾ।
3: ਵਾਹ,
1: ਜਿਸ ਅੱਗ ਨੂੰ ਸਮੁੰਦਰ ਨਾ ਬੁਝਾ ਸਕੇ, ਓਏ ਫੂਕਾ ਮਾਰ ਕੇ ਉਹਨੂੰ ਬੁਝਾਉਣ ਲੱਗਾ।
3: ਵਾਹ ਵਾਹ,
1: ਜਿਸ ਅੱਗ ਨੂੰ ਸਮੁੰਦਰ ਨਾ ਬੁਝਾ
3: ਸਕੇ,
1: ਤੂੰ ਫੂਕਾ ਮਾਰ ਕੇ ਉਹਨੂੰ ਬੁਝਾਉਣ ਲੱਗਾ।
3: ਵਾਹ,
1: ਦੂਸਰਾ ਸ਼ੇਰ ਹੈ ਜੀ, ਕਿਉਂ ਹੱਥ ਤੇ ਹੱਥ ਧਰ ਨਸੀਬਾਂ ਨੂੰ ਕੋਸਣਾ ਹੈ, ਇਹ ਭੈੜੀ ਦੁਨੀਆ ਨਹੀਂ ਕਿਸੇ ਦੀ ਮਿੱਤ ਹੁੰਦੀ। ਕਿਉਂ ਹੱਥ ਤੇ ਹੱਥ ਧਰ ਨਸੀਬਾਂ ਨੂੰ ਕੋਸਣਾ ਹੈ, ਇਹ ਭੈੜੀ ਦੁਨੀਆ ਨਹੀਂ ਕਿਸੇ ਦੀ ਮਿੱਤ ਹੁੰਦੀ। ਇਸ ਜਮਾਨੇ ਨੂੰ ਸਿੰਘਾਂ ਤੇ ਚੁੱਕ ਲੈ ਤੂੰ, ਅੰਦਰੋਂ ਹਾਰਿਆਂ ਦੀ ਕਦੀ ਨਹੀਂ ਜਿੱਤ ਹੁੰਦੀ।
3: ਬਿਲਕੁਲ,
1: ਇਹਨਾਂ ਨੇ ਫੇਰ ਸੂਤ ਆਉਣਾ। ਤੇ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ, ਧੰਨਵਾਦ ਰੌਣਕਾਂ ਲਾਉਣ ਵਾਸਤੇ, ਆਬਾਦ ਰਹੋ, ਸਾਡੀਆਂ ਗੁੱਡ ਵਿਸ਼ੇਸ ਤੁਹਾਡੇ ਨਾਲ, ਤੇ ਖੁਦਾ ਹਾਫਿਜ਼,
3: ਖੁਦਾ ਹਾਫਿਜ਼।
1: ਤੇ ਹੁਣ ਤੁਹਾਨੂੰ ਮਲ ਜੀ ਮੈਂ ਤੁਹਾਡੇ ਵੱਲ ਆ ਰਿਹਾ, ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ। ਹਾਂਜੀ, ਉਹਨਾਂ ਦਾ ਟੈਲੀਫੋਨ ਆ ਹੀ ਗਿਆ। ਜੋਗਿੰਦਰ ਮਲ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਆ ਜਾਓ, ਲੰਘ ਆਓ।
4: ਸਤਿ ਸ੍ਰੀ ਅਕਾਲ ਜੀ ਬਾਜਵਾ ਸਾਹਿਬ, ਪ੍ਰਵਾਸ ਰੇਡੀਓ ਦੇ ਸਾਰੇ ਹੀ ਹਰਮਨ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਉਹਨਾਂ ਸਾਰਿਆਂ ਵੱਲੋਂ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਾਂਜੀ,
4: ਸਾਢੇ ਸੱਤ ਤੋਂ ਮੈਂ ਥੋੜਾ ਲੇਟ ਹੋ ਗਿਆ,
1: ਕੋਈ ਗੱਲ ਨਹੀਂ,
4: ਡਰਾਈਵ ਤਾਂ ਕੀਤੀ ਸੀ ਉਸ ਵੇਲੇ ਮੈਂ।
1: ਨੋ ਪ੍ਰੋਬਲਮ, ਰੌਣਕਾਂ ਲੱਗੀਆਂ ਸਨ, ਸੱਜਣ ਮਿੱਤਰ ਆ ਜਾ ਰਹੇ ਸਨ, ਤੇ ਮੈਂ ਵੀ ਸੋਚਿਆ ਸੀ ਤੁਹਾਨੂੰ ਬਾਅਦ ਚ ਕਾਲ ਕਰਾਂਗਾ ਮੈਂ।
4: ਠੀਕ ਆ,
1: ਹਾਂਜੀ, ਤੇ ਕੀ ਹਾਲ ਹੈ ਤੁਹਾਡਾ, ਰਾਜੀ ਖੁਸ਼ ਹੋ?
4: ਬਹੁਤ ਵਧੀਆ ਜੀ, ਬਹੁਤ ਵਧੀਆ।
1: ਚਲੋ ਜੀ, ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤੁਹਾਡਾ ਪਰਿਵਾਰ ਵੀ ਸਾਰਾ ਤੰਦਰੁਸਤ ਤੇ ਵਧੀਆ, ਸਾਰਾ ਕੁਛ
4: ਸਭ ਠੀਕ ਠਾਕ ਹੈ ਜੀ, ਬਹੁਤ ਵਧੀਆ।
1: ਠੀਕ ਹੈ,
4: ਹਾਂਜੀ, ਮੇਰੇ ਕੋਲੋਂ ਇੱਥੇ ਆਪਣੇ ਇੰਗਲੈਂਡ ਤੋਂ ਗੈਸਟ ਆਏ ਹੋ ਆ।
1: ਅੱਛਾ,
4: ਭਾਂਡਾ ਦਾ ਆਇਆ।
1: ਠੀਕ ਠੀਕ, ਤੇ ਤੁਹਾਡਾ ਲੜਕੇ ਨੇ ਆਉਣਾ ਸੀ ਜਰਮਨ ਤੋਂ ਤੁਹਾਡੇ ਕੋਲ, ਤੇ ਉਹ ਆ ਕੇ ਵਾਪਸ ਚਲੇ ਗਏ?
4: ਨਹੀਂ ਜੀ, ਉਹ 28 ਤਰੀਕ ਨੂੰ ਆਉਣਾ ਤੁਹਾਡੇ ਦਾ।
1: ਅੱਛਾ, ਆ ਠੀਕ ਠੀਕ ਠੀਕ, ਉਹਨਾਂ ਨੇ 28 ਨੂੰ ਆਉਣਾ ਹੈਗਾ। ਵਾਕੇ, ਚਲੋ, ਤੇ ਅੱਜ ਮਲ ਜੀ ਕੀ ਸੁਣਾਓਗੇ ਸਾਨੂੰ ਤੁਸੀਂ?
4: ਅੱਜ ਮੈਂ ਤੁਹਾਨੂੰ ਸੁਣਾਉਂਗਾ ਜੀ, ਕਿਉਂਕਿ ਇੰਗਲੈਂਡ ਦੇ ਵਾਸੀ ਬੈਠੇ ਮੇਰੇ ਸਾਹਮਣੇ, ਬਣ ਕੇ ਰਾਖਾ ਦੇਸ਼ ਦਾ।
1: ਅੱਛਾ,
4: ਭਾਰਤ ਮਾਨ ਦਾ ਜਾਇਆ, ਬਦਲਾ ਲੈਣਾ, ਬਦਲਾ ਲੈਣ ਫਰੰਗੀਓ ਮੈਂ ਲੰਡਨ ਆਇਆ।
1: ਗੈਸਟ ਤੁਹਾਡੇ ਤੁਹਾਡੇ ਘਰ ਬੈਠੇ ਨੇ, ਤੁਹਾਡੇ ਕੋਲ ਨੇ,
4: ਸਾਹਮਣੇ ਬੈਠੇ ਜੀ? ਹਾਂ
1: ਜੀ, ਮੇਰੇ ਵੱਲੋਂ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਦਿਓ।
4: ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਸਲਾਮ ਦੁਆ ਜੀ।
1: ਠੀਕ,
4: ਸੋ ਲਓ ਜੀ, ਮੈਂ ਬਹੁਤਾ ਤਾਂ ਟਾਈਮ ਤੁਹਾਡਾ ਵੇਸਟ ਨਹੀਂ ਕਰਦਾ।
1: ਨਾ ਜੀ ਨਾ, ਤੁਸੀਂ ਮਤਲਬ ਕਿ ਟਾਈਮ ਤੁਹਾਡਾ, ਤੁਹਾਡੇ ਕੋਲ 15 ਮਿੰਟ ਨੇ।
4: ਓਕੇ ਜੀ,
1: ਆਪਣੇ ਹਿਸਾਬ ਨਾਲ ਗੱਲਬਾਤ ਕਰੋ ਸਾਡੇ ਨਾਲ ਤੁਸੀਂ।
4: ਠੀਕ ਹੈ, ਠੀਕ ਹੈ। ਬਾਕੀ ਹੋ ਰਿਹਾ ਜੀ ਬਾਜਵਾ ਸਾਹਿਬ, ਇਧਰਲੇ ਹਾਲਾਤਾਂ ਦਾ ਤੁਹਾਨੂੰ ਪਤਾ ਹੀ ਆ, ਤੁਸੀਂ ਦੇਖ ਰਹੇ ਹੋ
1: ਜੀ। ਬਿਲਕੁਲ ਬਿਲਕੁਲ, ਇੱਕ ਇੱਕ ਪਲ ਦੀ ਨਿਊਜ਼ ਮਿਲ ਰਹੀ ਹੈ ਅੱਜ ਕੱਲ ਤੇ, ਤੁਹਾਨੂੰ ਪਤਾ ਹੀ ਹੈ ਨਾ, ਮੀਡੀਆ ਦੁਨੀਆਂ ਚ ਕਿਤੇ ਵੀ ਕੁਛ ਵਾਪਰੇ, ਅਗਲੇ ਹੀ ਪਲ ਪਤਾ ਲੱਗ ਜਾਂਦਾ ਵੀ ਕੀ ਹੋਣ ਡਿਆ,
4: ਤੇ
1: ਇਹ ਬਹੁਤ ਮਾੜਾ ਹੋ ਰਿਹਾ। ਸਾਡੀ ਜਿਹੜੀ ਗੌਰਮੈਂਟ ਹੈ ਉਹ ਸਟੂਡੈਂਟਾਂ ਦੇ ਉੱਤੇ, ਇੱਕ ਸਟੂਡੈਂਟ ਜਿਹੜੇ ਨੇ ਸਾਡੇ ਦੇਸ਼ ਦਾ ਭਵਿੱਖ ਨੇ, ਸਾਡਾ ਭਵਿੱਖ ਨੇ, ਪੜ੍ਹੇ ਲਿਖੇ ਨੇ, ਫਿਰ ਇਹ ਮਤਲਬ ਕਿ ਦੇਖੋ ਇਹਨਾਂ ਦੇ, ਇਹ ਕੋਈ ਪਾਰਟੀ ਨਹੀਂ ਹੈਗੀ ਜਾਂ ਕੋਈ ਅਪੋਜੀਸ਼ਨ ਨਹੀਂ ਹੈਗੀ, ਇਹ ਸਾਰੇ ਧਰਮਾਂ ਦੇ ਸਾਰੇ ਪਾਰਟੀਆਂ ਦੇ ਧੀਆਂ ਪੁੱਤਰ ਨੇ ਜਿਨ੍ਹਾਂ ਨੇ ਹੱਥਾਂ 'ਚ ਹੱਥ ਪਾ ਕੇ ਇਕੱਠੇ ਹੋਏ ਨੇ, ਅਤੇ ਹਮੇਸ਼ਾ ਹੀ ਜਿਹੜੇ ਯੰਗ ਜਨਰੇਸ਼ਨ ਨੇ ਉਹਨਾਂ ਨੇ ਇਤਿਹਾਸ ਬਦਲੇ ਨੇ। ਪੁਰਾਣੇ ਤਾਂ ਸਾਂਝ ਪਾ ਕੇ ਬਹਿ ਜਾਂਦੇ ਨੇ ਵੀ ਚਲੋ ਸਾਡੀ ਤਾਂ ਲੰਘ ਗਈ ਹੁਣ ਗਾਂ ਦੁਨੀਆਂ ਦਾ। ਸਾਡੇ ਲਾਗੇ ਨੇਪਾਲ ਹੈ, ਉਹਦੇ ਵਿੱਚ ਵੀ ਤਾਂ ਜੈਨ ਜੀਆਂ ਨੇ ਮਤਲਬ ਕਿ ਕੋੜ ਨੂੰ ਦੂਰ ਕੀਤਾ ਸੀ, ਜਿਹੜੇ ਬੜੀ ਦੇਰ ਤੋਂ ਕੁਰਸੀਆਂ ਦੇ ਉੱਤੇ ਬੈਠੇ ਸਨ ਅਤੇ ਦੇਸ਼ ਨੂੰ ਗੁਲਾਮ ਕਰ ਛੱਡਿਆ ਸੀ ਉਹਨਾਂ ਨੇ। ਇਸੇ ਤਰ੍ਹਾਂ ਹੀ ਸਾਡੇ ਦੇਸ਼ ਵਿੱਚ ਵੀ ਪਰਿਵਰਤਨ ਦੀ ਜ਼ਰੂਰਤ ਹੈ, ਜਿੱਥੇ ਠੱਗ ਚੋਰ ਗੱਦਾਰ ਕੁਰਸੀਆਂ 'ਤੇ ਬੈਠੇ ਹੋਣ ਉਹਨਾਂ ਨੂੰ ਕੋਈ ਹੱਕ ਨਹੀਂ। ਵੇਖੋ ਸਾਡੇ ਬੱਚੇ ਸਮਝਣ ਲੱਗ ਗਏ ਨੇ, ਲੱਗਣ ਵੀ ਕਿਉਂ ਨਾ, ਇਹ ਪੜ੍ਹੇ ਲਿਖੇ ਨੇ, ਯੂਨੀਵਰਸਿਟੀਆਂ ਕਾਲਜਾਂ ਸਕੂਲਾਂ ਦੇ ਸਟੂਡੈਂਟ ਨੇ, ਇਹਨਾਂ ਨੂੰ ਨਹੀਂ ਪਤਾ? ਵੇਖ ਐਡੇ ਇੰਟੈਲੀਜੈਂਟ ਬੱਚੇ, ਅਤੇ ਉਹਨਾਂ 'ਤੇ ਅਨਪੜ੍ਹ ਪ੍ਰਾਈਮ ਮਿਨਿਸਟਰ ਲੱਗਾ ਹੋਵੇ ਜਿਹੜਾ ਪਤਾ ਨਹੀਂ ਦਸਵੀਂ ਤੱਕ ਵੀ ਗਿਆ ਕਿ ਨਹੀਂ ਗਿਆ ਹੈਗਾ, ਅਤੇ ਉਹ ਕੰਟਰੋਲ ਕਰੇ, ਉਹ ਕੰਟਰੋਲ ਕਰੇ ਸਾਰੇ ਭਾਰਤ ਵਰਸ਼ ਨੂੰ।
4: ਗੱਲ ਇਹ ਆ ਜੀ, ਤੁਸੀਂ ਉਹਨਾਂ ਦੀਆਂ ਡਿਗਰੀਆਂ ਦੀ ਗੱਲ ਨਾ ਕਰੋ, ਉਹ ਤਾਂ ਲੱਭਦੀਆਂ ਨਹੀਂ ਹੈ, ਕੀਤੀਆਂ ਤਾਂ ਹੈਗੀਆਂ ਨਾ ਉਹਨਾਂ ਨੇ।
1: ਚਲੋ ਕੀਤੀਆਂ ਨੇ ਉਹਨਾਂ ਨੇ, ਉਹ ਤੇ ਇਹ ਵੀ ਕਹਿੰਦੇ ਨੇ ਕਿ ਮੈਂ ਆਮ ਬੰਦਾ ਨਹੀਂ, ਮੈਂ ਬਾਇਓਲੋਜੀਕਲ ਨਹੀਂ, ਮੈਨੂੰ ਭੇਜਿਆ ਗਿਆ ਉੱਪਰ ਵਾਲੇ। ਉਹ ਜਦੋਂ ਬੰਦੇ ਦਾ ਦਿਮਾਗ ਖਰਾਬ ਹੋ ਜਾਏ ਉਦੋਂ ਇਹੋ ਜਿਹੀਆਂ ਗੱਲਾਂ ਕਰੀਦੀਆਂ ਹੁੰਦੀਆਂ ਨੇ।
4: ਬਿਲਕੁਲ ਸਹੀ ਹੈ, ਬਿਲਕੁਲ।
1: ਤੇ ਤੁਸੀਂ ਬਾਹਰ ਦੇ ਰਹਿਣ ਵਾਲੇ ਹੋ, ਇਹ ਕਹਿੰਦੇ ਕਿ ਜਬ ਹਿੰਦੁਸਤਾਨ ਬੋਲਤਾ ਹੈ ਤੋ ਦੁਨੀਆ ਸੁਣਤੀ ਹੈ ਖੜੀ ਹੋਕਰ, ਹੈਂ, ਜਬ ਹਮ ਬੋਲਤੇ ਹੈ ਤੋ ਦੁਨੀਆ ਕੌਣ ਖੜੇ ਕਰ ਲੈਤੀ ਹੈ, ਹਮ ਕੀ ਮੈਂ ਤੁਹਾਨੂੰ ਇਹਨਾਂ ਦੀਆਂ ਫੁਕਰੀਆਂ ਦੱਸਾਂ? ਪਹਿਲਾਂ ਇਹ ਦੱਸੋ, ਤੁਸੀਂ ਬਾਹਰ ਦੀ ਦੁਨੀਆ ਵੀ ਵੇਖੀ ਹੈ, ਅੰਦਰ ਦੀ ਦੁਨੀਆ ਵੀ ਵੇਖੀ ਹੈ, ਤੁਸੀਂ ਹਿੰਦੁਸਤਾਨੀ ਜਗਤ ਗੁਰੂ ਨੇ, ਇਹ ਜਗਤ ਗੁਰੂ ਨੇ ਸਾਰੀ ਦੁਨੀਆ ਦੇ?
4: ਇਹਨਾਂ ਨੇ ਜਗਤ ਗੁਰੂ ਕੀ, ਇਹਨਾਂ ਦਾ ਆਪਣਾ ਆਪਣੇ ਆਪ ਚ ਨਹੀਂ, ਦੂਜਾ ਇਨਸਾਨ ਜਿਹਦੇ ਚ ਬਿਲਕੁਲ ਇਨਸਾਨੀਅਤ ਹੈ ਨੀ, ਉਹ ਗੁਰੂ ਕਿਸ ਤਰ੍ਹਾਂ ਬਣ ਸਕਦਾ?
1: ਤੇ ਫਿਰ ਜਦੋਂ ਇਹ ਬਾਹਰ ਦੀਆਂ, ਬਾਹਰ ਜਦੋਂ ਲੋਕ ਸੁਣਦੇ ਨੇ ਕਿ ਸਾਨੂੰ ਇੰਡੀਆ ਆਪਣੇ ਆਪ ਨੂੰ ਜਗਤ ਗੁਰੂ, ਅਸੀਂ ਰਾਹ ਦੱਸ, ਅਸੀਂ ਗੁਰੂ ਹਾਂ, ਜਦੋਂ ਅਸੀਂ ਬੋਲਦੇ ਹਾਂ ਵੱਡੇ ਵੱਡੇ ਨੇਤਾਵਾਂ ਦੇ ਕੰਨ ਖੜੇ ਹੋ ਜਾਂਦੇ, ਉਹ ਜਾਣਦੇ ਹੋ ਗੱਪ ਓਨੀ ਕੁ ਮਾਰੀ ਦੀ ਹੈ ਜਿੰਨੀ ਕੁ ਕਿਤੇ ਬਰਦਾਸ਼ਤ ਹੋ ਸਕੇ।
4: ਹਾਂਜੀ ਹਾਂਜੀ,
1: ਤੁਸੀਂ ਤੇ ਗਪੌੜ ਮਾਰਦੇ ਹੋ, ਹੈਂ, ਤੁਹਾਡੀ ਔਕਾਤ ਕੀ ਹੈ ਇਹਨਾਂ ਮੁਲਕਾਂ ਦੇ ਸਾਹਮਣੇ? ਅਸੀਂ ਕੋਈ ਹਿੰਦੁਸਤਾਨ ਦੇ ਦੁਸ਼ਮਣ ਨਹੀਂ, ਅਸੀਂ ਹਿੰਦੁਸਤਾਨ ਨੂੰ ਤੁਹਾਡੇ ਨਾਲੋਂ ਜ਼ਿਆਦਾ ਪਿਆਰ ਕਰਦੇ ਹਾਂ, ਤਾਂ ਹੀ ਕਹਿੰਦੇ ਹਾਂ ਕਿ ਇੰਨੀਆਂ ਗੱਪਾਂ ਨਾ ਮਾਰੋ, ਇੰਨੇ ਜੋਗੇ ਤੁਸੀਂ ਨਹੀਂ ਹੈਗੇ। ਕਰਜ਼ਾ ਤੁਹਾਡੇ ਸਿਰ ਪੰਡਾਂ ਦੀਆਂ ਪੰਡਾਂ, ਤੰਗੜਾਂ ਦੇ ਤੰਗੜ ਤੁਹਾਡੇ ਸਿਰ ਕਰਜ਼ਾ ਹੈਗਾ ਵੈ। ਆਪ 60,000, 60,000 ਨਹੀਂ, 60,00,000 ਤੁਹਾਡੇ ਭਿਖਾਰੀ ਹੈ। ਜਾਬਾਂ ਕਿਸੇ ਨੂੰ ਮਿਲ ਨਹੀਂ ਡਈਆਂ ਹੈਗੀਆਂ, ਕਦੀ ਕੋਈ ਜਾਬ ਨਿਕਲੀ ਹੈ, ਕਦੀ ਮਿਲਿਆ ਕਿਸੇ ਨੂੰ, ਕਦੇ ਕੁਛ? 1,00,000 ਨੂੰ ਕੋਈ ਪਤਾ ਨਹੀਂ ਕਿੰਨੇ ਲੱਖ ਕਿਹਾ ਸੀ ਹਰ ਸਾਲ ਜਾਬ ਦੇਵਾਂਗੇ, ਕਿਹਨੂੰ ਕਿੱਥੇ ਹੈ? ਤੁਸੀਂ ਤੇ ਆਰਮੀ ਚੋਂ ਵੀ ਘਟਾ ਤੇ ਲੋਕਾਂ ਨੂੰ, ਆਰਮੀ ਨਾਲ ਵੀ ਮਖੌਲ, ਅਗਨੀਵੀਰ 4 ਸਾਲ ਵਾਸਤੇ, ਮੁੜ ਕੇ ਕੀ ਕਰਨਗੇ ਇਹ ਵਿਚਾਰੇ? ਜਦੋਂ ਤੁਸੀਂ 4 ਸਾਲ ਫੌਜੀ ਵੀ ਇਹਨਾਂ ਦੇ ਨਾਲ ਹੱਕ ਚ ਨਹੀਂ, ਪਰ ਉਹ ਡਰਦੇ ਬੋਲਦੇ ਨਹੀਂ ਗੇ ਹੈਗੇ, ਹੈਂ। ਤੁਸੀਂ ਤੇ ਜੜ ਪੁੱਟੀ ਜਾਣ ਡਏ ਹੈਗੇ ਹੋ ਦੇਸ਼, ਤੁਸੀਂ ਕਿਸੇ ਦੇ, ਮਤਲਬ ਕਿ ਕਿਸ ਤਰ੍ਹਾਂ ਮੈਂ ਦੱਸਾਂ, ਕਾਰਪੋਰੇਟ ਘਰਾਂ ਦੇ ਤੁਸੀਂ, ਅਸਲ 'ਚ ਤੇ ਰਾਜ ਕਾਰਪੋਰੇਟ ਘਰਾਣੇ ਕਰਨ ਡਏ ਹੈਗੇ ਨੇ। ਹਵਾਵਾਂ, ਫਿਜ਼ਾਵਾਂ, ਸਮੁੰਦਰ, ਨਦੀਆਂ, ਪਰਬਤ, ਪਹਾੜ ਉਹਨਾਂ ਦੇ ਕਬਜ਼ੇ ਵਿੱਚ ਨੇ।
4: ਹਾਂਜੀ ਹਾਂਜੀ ਹਾਂਜੀ,
1: ਤੇ ਕਾਹਦੇ ਯਾਰ? ਜਦੋਂ ਤੁਸੀਂ ਜਰਾ ਅੰਦਾਜ਼ਾ ਲਾ ਲਓ, ਇਹਨਾਂ ਦੀਆਂ ਗਲਤੀਆਂ ਦੇ ਜਵਾਬ ਸਾਨੂੰ ਇੱਥੇ ਦੇਣੇ ਪੈਂਦੇ ਨੇ ਜਦੋਂ ਅਸੀਂ ਇਹਨਾਂ ਲੋਕਾਂ ਵਿੱਚ ਬੈਠੇ ਹੁੰਦੇ ਹਾਂ।
4: ਹਾਂਜੀ ਹਾਂਜੀ ਹਾਂਜੀ,
1: ਹੈ ਤੇ ਉਹ ਕਿੰਨੀ ਸ਼ਰਮ ਆਉਂਦੀ ਹੋਏਗੀ ਕਿ ਸਾਨੂੰ ਪੁੱਛਦੇ ਨੇ ਤੁਹਾਡੀ ਸੁਸਾਇਟੀ 'ਚ ਇੱਦਾਂ ਹੁੰਦਾ, ਇੱਦਾਂ ਕਰਦੇ ਹੋ, ਜਾਤਾਂ ਪਾਤਾਂ ਵੱਡੇ ਅਤੇ ਛੋਟੇ ਹੋ ਤੁਹਾਡੀ ਤੁਹਾਡੀ ਕੰਟਰੀ ਦੇ ਵਿੱਚ, ਕੋਈ ਕੋਈ ਅਨਟੱਚੇਬਲ ਲੋਕ ਹੈਗੇ ਨੇ ਤੁਹਾਡੇ ਵਿੱਚ, ਹੈਂ,
4: ਬਹੁਤ ਸ਼ਰਮ,
1: ਕੋਈ ਬ੍ਰਾਹਮਣ, ਕੋਈ ਚੂੜਾ, ਕੋਈ ਫਲਾਣ, ਕੋਈ ਅੰਧ ਅੰਧ ਵਿਸ਼ਵਾਸ ਵਾਲੇ ਰਿਕਾਰਡ ਟੁੱਟੇ ਪਏ ਨੇ। ਕਿੱਥੇ ਹੈ ਇੰਡੀਆ ਵਿੱਚ ਐਜੂਕੇਸ਼ਨ? ਹੈ, ਪੜ੍ਹੇ ਲਿਖੇ ਹੈ ਨੇ, ਪਰ ਉਹ ਬਹੁਤ ਘੱਟ ਨੇ।
4: ਬਾਜਵਾ ਸਾਹਿਬ, ਸਾਡੇ ਏਰੀਏ 'ਚ ਇੱਥੇ ਨੂਰ ਮਹਿਲ ਆ,
1: ਹਾਂਜੀ,
4: ਇੱਥੇ ਇੱਕ ਲਾਈਟਾਂ ਵਾਲਾ ਬਾਬਾ ਉਹਨੂੰ ਕਹਿੰਦੇ ਆ।
1: ਵਾਹ ਵਾਹ, ਇਹ ਪੰਜਾਬ 'ਚ ਬਿਜਲੀ ਉਹ ਜਿਹੜਾ ਲਾਈਟਾਂ ਵਾਲਾ ਬਾਬਾ, ਸਾਰੇ ਪੰਜਾਬ ਨੂੰ ਬਿਜਲੀ ਉਹ ਸਪਲਾਈ ਕਰਦਾ?
4: ਮੈਂ ਕਿਹਾ ਜੀ, ਉਹਨਾਂ ਦੀ ਬਿਜਲੀ ਤਾਂ ਛੱਡੋ, ਤਾਂ ਦੁਨੀਆ ਭਰ ਨੂੰ ਸਪਲਾਈ ਕਰਦਾ ਉਹ ਬੰਦੇ ਨੂੰ, 22 ਸਾਲ ਹੋ ਗਏ ਮਰੇ ਨੂੰ।
1: ਅੱਛਾ,
4: ਉਹ ਉਹਦੀ ਲਾਸ਼ ਰੱਖੀ ਵੀ ਕਹਿੰਦੇ ਉਹਨੂੰ ਉੱਠਣਾ।
1: ਅੱਛਾ,
4: ਹਾਂਜੀ, ਉਹਦੀ ਲਾਸ਼ ਰੱਖੀ ਅੰਦਰ, ਦੇਖੋ ਉੱਥੇ ਉਹ ਇੰਨੀ ਉਹਦੇ ਕੋਲ ਜਾਇਦਾਦ ਹੈ, ਕੋਈ ਹਿਸਾਬ ਕਿਤਾਬ ਨਹੀਂ,
1: ਇਹ ਸਾਰੇ ਬਾਬਿਆਂ ਕੋਲ ਬੜੀ ਜਾਇਦਾਦ ਹੈ। ਇੱਥੋਂ ਪਤਾ ਲੱਗਦਾ ਕਿ ਅਸੀਂ ਕਿੰਨੇ ਬੇਕੂਫ ਲੋਕ ਹਾਂ, ਅਸੀਂ ਆਪਣੀ ਸਖਤ ਮਿਹਨਤ ਦੀ ਕਮਾਈ ਇਹਨਾਂ ਵਿਹਲੜ ਬਾਬਿਆਂ ਦੀ ਗੋਲਕ 'ਚ ਪਾਉਂਦੇ ਹਾਂ ਜਾ ਕੇ।
4: ਹਾਂਜੀ ਹਾਂਜੀ, ਨੱਠ ਨੱਠ ਕੇ
1: ਬੜੇ ਬੇਕੂਫ ਲੋਕ ਹਾਂ ਅਸੀਂ।
4: ਜੀ ਜੀ ਜੀ, ਬਿਲਕੁਲ ਸਹੀ ਗੱਲ ਹੈ।
1: ਹਾਂ, ਤੇ ਜਿਹੜਾ ਐਡਾ ਬੇਕੂਫ ਹੈ ਉਹ ਹੀ ਕਹਿ ਸਕਦਾ ਮੈਂ ਜਗਤ ਗੁਰੂ ਹਾਂ, ਉਹ ਮੂਰਖਤਾ 'ਚ ਜਗਤ ਗੁਰੂ ਹੋ ਤੁਸੀਂ।
4: ਬਿਲਕੁਲ ਬਿਲਕੁਲ ਬਿਲਕੁਲ,
1: ਹਾਂਜੀ, ਹੁਣ ਕਰੋ ਤੁਸੀਂ ਗੱਲ ਜੀ, ਤੁਸੀਂ ਜੋ ਕਹਿਣਾ ਚਾਹੁੰਦੇ ਕਹੋ।
4: ਗੱਲ ਇਹ ਹੈ ਜੀ ਬਾਜਵਾ ਸਾਹਿਬ, ਜਿਹੜਾ ਸਾਡਾ ਸਮਾਜ ਆ ਇਹਨੂੰ ਸਮਝ, ਮੇਰਾ ਖਿਆਲ ਤਾਂ ਸਾਡੇ ਜੀਂਦੇ ਜੀ ਤੇ ਮੈਂ ਤਾਂ ਨਹੀਂ ਦੇਖ ਸਕਦਾ ਵੀ ਆ ਜਾਊਗੀ, ਸਾਡੇ ਤੋਂ ਪੁਰਾਣੇ ਵੀ ਬਹੁਤ ਚਲੇ ਗਏ ਜਿਹੜੇ ਸਮਝਾਉਂਦੇ ਚਲੇ ਗਏ, ਇਹਨਾਂ ਨੂੰ ਸਮਝ ਨਾ ਦਾ ਕੋਈ ਇਹਨਾਂ ਦੇ ਮੇਰਾ ਖਿਆਲ ਜ਼ਿਆਦਾ ਹੈ ਨਹੀਂ ਜਾਂ ਖਰਾਬ ਹੋ ਗਿਆ।
1: ਜਦੋਂ
4: ਇਹ ਦੇਖੋ ਇਹਨਾਂ ਦਾ ਕਰੋਨਾ, ਦੇਖੋ ਜੀ ਬਾਜਵਾ ਸਾਹਿਬ, ਕਰੋਨਾ ਆਇਆ ਉਸ ਵੇਲੇ ਜਿੰਨੇ ਵੀ ਕੋਈ ਡੇਰੇ ਵਾਲੇ ਸਾਰੇ ਆਪਣੀ ਜਾਨ ਲੁਕਾਉਂਦੇ ਫਿਰਦੇ, ਇਹਨਾਂ ਨੂੰ ਇਸ ਗੱਲ ਤੋਂ ਅਕਲ ਨਹੀਂ ਆਈ ਵੀ ਜੇ ਇਹਨਾਂ ਦੇ ਵਿੱਚ ਕੋਈ ਪਾਵਰ ਹੋਵੇ ਤਾਂ ਇਹ ਤਾਂ ਸਾਨੂੰ, ਇਹ ਆਪਾਂ ਨੂੰ ਡਰਨੇ ਤਾਂ ਸਾਨੂੰ ਵੀ ਬਚਾਉਣ, ਹੈ ਉਹ ਤਾਂ ਕਿਸੇ ਨੂੰ ਬਣਨ ਨਹੀਂ ਦਿੰਦੇ, ਇਹਨਾਂ ਨੂੰ ਅਕਲ ਫੇਰ ਨਹੀਂ ਆਈ। ਅੱਗੇ ਨਾਲੋਂ ਵੀ ਜ਼ਿਆਦਾ ਡੇਰਿਆਂ ਤੇ ਵੱਧ ਗਿਆ, ਉੱਥੇ ਜਾ ਕੇ ਤੁਸੀਂ ਅੰਦਰ ਜਦੋਂ ਸੁਣੋ, ਲੈ ਮਾਇਆ ਮੋਹ, ਮਾਇਆ ਨੂੰ ਮੋਹ ਨਾ ਕਰੋ ਜੀ, ਮਾਇਆ ਇਹ ਤਾਂ ਆਉਣੀ ਜਾਣੀ, ਇਹ ਤਾਂ ਬਣੀ ਆ, ਇਹਦੇ ਨਾਲ ਕੋਈ ਨੀ, ਆਪ ਉਹਨਾਂ ਦੇ ਬੜਬੜੀਆਂ ਕਾਰਾਂ, ਪਤਾ ਨੀ ਮਹਿਲ ਮਰਾਰੇ ਕਿੰਨੇ ਕਿੰਨੇ ਕੁ ਬਣਾਏ ਆ, ਤੁਸੀਂ ਕਾਹਦੇ ਨਾਲ ਬਣਾ ਲਏ ਆ? ਲੋਕਾਂ ਨੂੰ ਤਾਂ ਕਹਿੰਦੇ ਮਾਇਆ ਨਾਲ ਮੋਹ ਨਾ ਕਰੋ, ਉਹ ਜਿਹੜੇ ਵਿਚਾਰੇ ਕੋਈ 10 ਰੁਪਏ ਕਮਾ ਕੇ ਲਿਆਉਂਦੇ ਉਹ ਵੀ ਕਹਿੰਦੇ ਇਹਦੇ 5 ਉੱਤੇ ਚੜਾ ਦਈਏ ਸਾਡੀ ਸੇਵਾ ਹੋ ਜੂਗੀ। ਹੁਣ ਜਿੰਨੀਆਂ ਬਿਲਡਿੰਗਾਂ ਬਣੀਆਂ ਬਾਜਵਾ ਸਾਹਿਬ ਸਾਰੀਆਂ ਕੀ ਹੈ, ਲੋਕਾਂ ਦੀ ਸੇਵਾ।
1: ਘਰ
4: ਜਿਹੜੀਆਂ ਬੁੜੀਆਂ ਹੈ ਨਾ ਉਹ ਘਰ ਉਹਨਾਂ ਦੇ ਉਹਨਾਂ ਨੂੰ ਕਹੇ ਮਰ ਜਾ ਸਮਾਨ ਆ ਇੱਥੇ ਮੇਰੇ ਤੇ ਲਾ, ਉੱਠ ਨੀ ਹੁੰਦਾ ਹੈ
1: ਨਾਲੇ ਬਾਬੇ ਦੇ ਭਜਨ ਗਾਉਣ ਡਈਆਂ ਹੁੰਦੀਆਂ ਨੇ। ਕਮਾਲ ਕਮਾਲ, ਇੰਨੇ ਜਾਹਿਲ ਸ਼ਾਇਦ ਹੀ ਕਿਸੇ ਹੋਰ ਮੁਲਕ ਦੇ ਵਿੱਚ ਇਹੋ ਜਿਹੇ ਜਾਹਿਲ ਹੋਣ। ਹਾਂਜੀ
4: ਬਿਲਕੁਲ,
1: ਇਹ ਤੇ ਮੈਂ ਕਹਿੰਦਾ ਬਾਬੇ ਸਾਰੇ ਡਰ ਕੇ ਅੰਦਰ ਵੜ ਗਏ ਸਨ ਨਾ ਕੋਰੋਨੇ ਤੋਂ। ਭਲਾ ਹੋਏ ਮੋਦੀ ਸਾਹਿਬ ਦਾ ਜਿਹਨੇ ਥਾਲੀਆਂ ਖੜਕਾ ਕੇ ਭਜਾ ਦਿੱਤਾ ਸੀ, ਨਹੀਂ ਤੇ ਮਰ ਜਾਣਾ ਸੀ ਸਾਰਾ ਹਿੰਦੁਸਤਾਨ।
4: ਲੇਟਾਂ ਜਗਾਓ, ਲੇਟਾਂ ਜਗਾਓ, ਮੋਮਬੱਤੀਆਂ ਜਗਾਓ
1: ਤੇ ਥਾਲੀਆਂ ਖੜਕਾਓ,
4: ਥਾਲੀਆਂ ਖੜਕਾਓ, ਗਿੱਧਾ ਵੀ ਪਵਾਤਾ ਲੋਕਾਂ,
1: ਗਿੱਧਾ ਪਾ ਤੇ ਨਾਲੇ ਨਾਰੇ ਲਾਓ ਗੋ ਕਰੋਨਾ ਗੋ, ਗੋ ਕਰੋਨਾ ਗੋ। ਵਾਕਿਆ ਹੀ ਜਗਤ ਗੁਰੂ ਹੋ ਤੁਸੀਂ, ਵਾਕਿਆ ਹੀ ਜਗਤ ਗੁਰੂ। ਅੱਛਾ ਹੁਣ ਤੁਸੀਂ ਸੁਣਾਓ ਆਪਣਾ ਗਾਣਾ, ਟਾਈਮ ਥੋੜਾ ਰਹਿੰਦਾ ਜਾਂਦਾ।
4: ਲਓ ਜੀ ਗਾਣਾ, ਹਾਂ ਜੀ ਗਾਣਾ ਮੈਂ ਸੁਣਾਉਂਦਾ ਤੁਹਾਨੂੰ। ਅਮਰੀਕਾ,
1: ਤੁਹਾਡੀ ਆਵਾਜ਼ ਕਿਉਂ ਕੱਟੀ ਜਾਂਦੀ ਹੈ?
4: ਅਮਰੀਕਾ ਨੂੰ ਮਾਣ ਐਟਮ ਉੱਤੇ, ਹੁਣ ਠੀਕ ਹੋ ਜੀ?
1: ਹੁਣ ਠੀਕ, ਇਦੋਂ ਉੱਚੀ ਨਾ ਆਵਾਜ਼ ਚੁੱਕਿਓ।
4: ਅੱਛਾ ਜੀ, ਅਮਰੀਕਾ ਨੂੰ ਮਾਣ ਐਟਮ ਉੱਤੇ ਤੇ ਕਸ਼ਮੀਰ ਨੂੰ ਮਾਣ ਸੁੰਦਰਤਾ ਉੱਤੇ,
1: ਵਾਹ ਵਾਹ,
4: ਅਮਰੀਕਾ ਨੂੰ ਮਾਣ ਐਟਮ ਉੱਤੇ ਤੇ ਯੂਨਾਨ ਨੂੰ ਮਾਣ ਤਬੀਬਾਂ ਤੇ,
1: ਵਾਹ ਵਾਹ,

0: ਤੇ
1: ਵਾਹ ਵਾਹ ਜਿਉਂਦੇ ਰਹੋ
0: ਪੰਜਾਬ ਨੂੰ ਮਾਣ ਸ਼ਹੀਦਾਂ ਤੇ
1: ਵਾਹ
0: ਬਣ ਕੇ ਰੱਖਾ ਦੇਸ਼ ਦਾ ਭਾਰਤ ਮਾਂ ਦਾ ਜਾਇਆ ਬਦਲਾ ਲੈਣ ਫਰੰਗੀਓ ਮੈਂ ਲੰਡਨ ਆਇਆ ਬਦਲਾ ਲੈਣ ਫਰੰਗੀਓ ਮੈਂ ਲੰਡਨ ਆਇਆ ਜੱਲਿਆਂ ਵਾਲੇ ਬਾਗ ਵਿੱਚ ਜੋ ਕਹਿਰ ਸੀ ਚੁੱਲਿਆ ਖੂਨ ਲੱਖਾਂ ਮਜ਼ਲੂਮਾਂ ਦਾ ਧਰਤੀ ਤੇ ਡੁੱਲਿਆ
1: ਵਾਹ

0: ਧਰਤੀ ਤੇ ਡੁੱਲਿਆ, ਡੁੱਲਿਆ ਜੋ ਖੂਨ ਸ਼ਹੀਦਾਂ ਦਾ, ਡੁੱਲਿਆ ਜੋ ਖੂਨ ਸ਼ਹੀਦਾਂ ਦਾ, ਚੁੱਕ ਮੱਥੇ ਲਾਇਆ।
1: ਵਾਹ ਵਾਹ।
0: ਬਦਲਾ ਲੈਣ ਫਰੰਗੀਓ, ਮੈਂ ਲੰਡਨ ਆਇਆ।
1: ਵਾਹ।
0: ਬਦਲਾ ਲੈਣ ਫਰੰਗੀਓ, ਮੈਂ ਲੰਡਨ ਆਇਆ। ਏ ਰਾਜਗੁਰੂ ਸੁਖਦੇਵ ਦਾ ਮੈਂ ਕਰਜ਼ੇ ਚੁਕਾਉਣਾ, ਭਗਤ ਸਿੰਘ ਸਰਦਾਰ ਦਾ ਮੈਂ ਬੋਲ ਪਗਾਉਣਾ।
1: ਵਾਹ ਵਾਹ।
0: ਰਾਜਗੁਰੂ ਸੁਖਦੇਵ ਦਾ ਮੈਂ ਕਰਜ਼ੇ ਚੁਕਾਉਣਾ, ਭਗਤ ਸਿੰਘ ਸਰਦਾਰ ਦਾ ਮੈਂ ਬੋਲ ਪਗਾਉਣਾ।
1: ਜਿਉਂਦੇ ਰਹੋ।
0: ਫਾਂਸੀ ਨੂੰ ਹੱਸ ਕੇ ਚੁੰਮਿਆ, ਫਾਂਸੀ ਨੂੰ ਹੱਸ ਕੇ ਚੁੰਮਿਆ, ਦਿਲ ਨਹੀਂ ਘਬਰਾਇਆ।
1: ਵਾਹ ਵਾਹ ਵਾਹ।

0: ਬਹੁਤ ਖੂਬ।
1: ਕੱਟ ਕੇ ਵਿੱਚ ਕਿਤਾਬ ਦੇ ਪਸਤੌਲ ਸੀ ਧਰਿਆ, ਅੱਖ ਬਚਾ ਕੇ ਸੂਰਮਾ ਅੰਦਰ ਸੀ ਬੜਿਆ, ਕਰਨਾ ਜਨਰਲ ਡਵਾਇਰ ਦਾ ਮੈਂ ਅੱਜ ਸਫਾਇਆ, ਉਹ ਬਦਲਾ ਲੈਣ ਫਰੰਗੀਓ ਮੈਂ ਲੰਡਨ ਆਇਆ,
0: ਵਾਹ ਵਾਹ ਵਾਹ।
1: ਛੰਨਣੀ ਛੰਨਣੀ ਕਰ ਦਿੱਤੀ ਗੋਰੇ ਦੀ ਛਾਤੀ, ਰਹੀ ਕਸਰ ਨਾ ਫਿਰ ਰਾਣੇ ਕੋਈ ਹਿੰਦ ਦੀ ਬਾਕੀ,
0: ਵਾਹ।
1: ਛੰਨਣੀ ਛੰਨਣੀ ਕਰ ਦਿੱਤੀ ਗੋਰੇ ਦੀ ਛਾਤੀ, ਰਹੀ ਕਸਰ ਨਾ

0: ਵਾਹ ਜੀ ਵਾਹ, ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਗਾਣਾ ਗਾਇਆ, ਅੱਜ ਆਵਾਜ਼ ਵੀ ਤੁਹਾਡੀ ਬਿਲਕੁਲ ਠੀਕ ਆ ਰਹੀ ਸੀ, ਹੈਂ, ਨਹੀਂ ਤਾਂ ਪਹਿਲਾਂ ਕਦੀ ਕਦੀ ਧੰਨਵਾਦ ਤੁਹਾਡਾ ਜਦੋਂ ਆਉਂਦੇ ਹੋ, ਬਹੁਤ ਖੂਬਸੂਰਤ ਤਰੀਕੇ ਨਾਲ ਰੌਣਕਾਂ ਲਾਉਂਦੇ ਹੋ, ਰੌਣਕ ਹੋ ਤੁਸੀਂ ਸਾਡੇ ਪ੍ਰੋਗਰਾਮ ਦੀ,
1: ਸਾਡੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਇਹਦੇ 'ਚ ਬਹੁਤ ਵਧੀਆ, ਤੁਹਾਡੇ ਸੁਣਨ ਵਾਲੇ ਜਿਹੜੇ ਕੰਨ ਆ ਬਹੁਤ ਸੁਰੀਲੇ ਆ, ਅਤੇ ਸਰੋਤੇ ਵੀ ਬਹੁਤ ਸੁਣਦੇ, ਜਾਣੀ ਇੰਨੇ ਪਿਆਰ ਨਾਲ ਸਾਰੇ ਸੁਣਦੇ ਆ, ਬਹੁਤ ਦਿਲ ਖੁਸ਼ ਹੁੰਦਾ, ਅਤੇ ਗਾਉਣ ਦਾ ਵੀ ਜਾਂ ਕਹਿਣ ਦਾ ਗੱਲ ਦਾ ਵੀ ਉੱਥੇ ਹੀ ਮਜ਼ਾ ਆਉਂਦਾ ਜਿੱਥੇ ਲੋਕ
0: ਨਹੀਂ ਸਹੀ ਢੰਗ ਨਾਲ ਸੁਣਨ ਵਾਲੇ। ਬਹੁਤ ਸੋਹਣਾ ਦੇਸ਼ ਪਿਆਰ ਦਾ ਗੀਤ ਹੈ, ਇੰਨੀ ਤਰਤੀਬ ਨਾਲ ਸੋਹਣੇ ਤਰੀਕੇ ਨਾਲ ਗਾਉਣਾ, ਇਹ ਉਹਨਾਂ ਨੂੰ ਫੁੱਲ ਪੇਸ਼ ਕਰਦੇ ਹੋ ਤੁਸੀਂ, ਹੈ, ਉਹਨਾਂ ਦੀ ਦਾਦ ਦਿੰਦੇ ਹੋ, ਨਿਰਾ ਗੀਤ ਹੀ ਨਹੀਂ ਇਹ, ਇੱਕ ਮਾਣ ਵੀ ਹੈ ਸਾਡਾ।
1: ਇੱਕ ਸ਼ੇਅਰ ਹੋਰ ਜੀ ਮਾੜਾ ਜਿਹਾ ਹੀ ਆ, ਉਹ
0: ਆਉਣ ਦਿਓ ਜੀ, ਆਉਣ ਦਿਓ।
1: ਵਤਨਾ ਦੇ ਲੇਖੇ ਲੱਗਦਾ ਵੇ, ਇੱਕ ਇੱਕ ਅਰਮਾਨ ਸ਼ਹੀਦਾਂ ਦਾ,
0: ਜਿਉਂਦੇ ਰਹੋ
1: ਹੋ ਦੇਸ਼ ਦੀ ਖਾਤਰ ਮਿਟਣਾ ਈ,
0: ਵਾਹ ਵਾਹ,
1: ਹੁੰਦਾ ਇਮਾਨ ਸ਼ਹੀਦਾਂ ਦਾ,
0: ਵਾਹ ਵਾਹ,
1: ਦੇ ਦੇ ਕੁਰਬਾਨੀ ਵੀਰਾਂ,
0: ਵਾਹ ਵਾਹ,
1: ਹੁੰਦਾ ਇਮਾਨ ਸ਼ਹੀਦਾਂ ਦਾ,
0: ਵਾਹ ਵਾਹ।

0: ਹਰ ਦਮ ਅਹਿਸਾਨ ਸ਼ਹੀਦਾਂ ਦਾ,
1: ਵਾਹ ਵਾਹ,
0: ਹਰ ਦਮ ਅਹਿਸਾਨ ਸ਼ਹੀਦਾਂ ਦਾ। ਜੈ ਸ੍ਰੀ ਜੀ।
1: ਵਾਹ ਜੀ ਵਾਹ, ਬਹੁਤ ਵਧੀਆ ਬਹੁਤ ਵਧੀਆ। ਅਤੇ ਆਪਣਾ ਮਾਲ ਜੀ, ਇਹਦੇ ਨਾਲ ਹੀ ਸਾਡਾ ਟਾਈਮ ਵੀ ਖਤਮ ਹੋ ਗਿਆ ਅਤੇ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਮਜ਼ਾ ਆਇਆ। ਅਸਾਂ ਸਾਰਿਆਂ ਨੇ, ਉਮੀਦ ਹੈ ਸਾਡੇ ਸੁਣਨ ਵਾਲਿਆਂ ਨੇ ਵੀ ਇੰਜੋਏ ਕੀਤਾ ਹੋਵੇਗਾ। ਅਤੇ ਸਾਡੀਆਂ ਗੁੱਡ ਵਿਸ਼ਿਜ਼ ਤੁਹਾਡੇ ਨਾਲ, ਤੁਹਾਡੇ ਸਾਰਿਆਂ ਸੱਜਣਾਂ ਦੇ ਨਾਲ, ਜਿਹੜੇ ਤੁਸੀਂ ਉਹ ਗੁਲਾਬ ਦੇ ਫੁੱਲ ਹੋ ਸਾਰੇ, ਜਿਹੜੇ ਪ੍ਰਵਾਸ ਰੇਡੀਓ ਦੇ ਮੰਚ 'ਤੇ ਆਣ ਕੇ ਆਪਣੀ ਖੁਸ਼ਬੂ ਖਿਲਾਰਦੇ ਹੋ ਸਾਰੇ ਸੱਜਣ ਸਾਡੇ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਤੁਹਾਡਾ, ਇੰਨੇ ਐਡੇ ਬੜੇ ਅਲਫਾਜ਼ ਵਰਤਣ ਦਾ ਸਾਡੇ ਨਿਮਾਣਿਆਂ ਜਿਹਿਆਂ ਲਈ, ਬਹੁਤ ਬਹੁਤ ਤੁਹਾਡਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
1: ਜੀ। ਤੁਹਾਡਾ
0: ਤੁਸੀਂ ਜਿਹੜਾ ਸਮਾਜ ਲਈ ਕੰਮ ਕਰਦੇ ਆ, ਕੋਈ ਆਮ ਨਹੀਂ ਕਰ ਸਕਦਾ
1: ਜੀ, ਮਿਹਰਬਾਨੀ, ਸਾਡਾ ਫਰਜ਼ ਵੀ ਤੇ ਹੈ ਨਾ, ਵੇਖੋ
0: ਜੀ।
1: ਹਾਂਜੀ, ਤੇ ਫਿਰ ਮੁਲਾਕਾਤ ਹੋਏਗੀ ਜੀ ਤੁਹਾਡੇ ਨਾਲ ਅਗਲੇ ਹਫਤੇ। ਤੇ ਅੱਜ
0: ਜਰੂਰ ਜੀ,
1: ਮੈਂ
0: ਜਰੂਰ ਜੀ,
1: ਜਾਂਦਿਆਂ
0: ਮੇਰੇ ਵੱਲੋਂ
1: ਜਾਂਦਿਆਂ
0: ਸਾਰੇ ਸਰੋਤਿਆਂ ਨੂੰ ਹਾਂਜੀ,
1: ਮੈਂ ਇੱਕ ਸ਼ੇਅਰ ਤੁਹਾਡੇ ਨਾਲ ਕਰਦਾ ਕਿ ਲੱਠ ਮਾਰ ਸਭ ਲੀਡਰ ਬਣ ਗਏ ਤੇ ਅਕਲ ਕੁਰਸੀਆਂ ਡਾਉਂਦੀ ਜੇ, ਬੇਸ਼ਰਮੀ ਹੁਣ ਪਿੜ ਵਿੱਚ ਨੱਚੇ ਰਿਸ਼ਵਤ ਢੋਲ ਵਜਾਉਂਦੀ ਜੇ, ਸ਼ਰਾਫਤ ਦੇ ਬੁੱਲਾਂ ਤੇ ਸਿਕਰੀ ਬੇਈਮਾਨੀ ਮਿਰਜ਼ਾ ਗਾਉਂਦੀ ਜੇ, ਬੇਈਮਾਨ ਸੰਸਦ ਵਿੱਚ ਬਹਿ ਗਏ ਸ਼ਰਮ ਨੀਵੀਆਂ ਪਾਉਂਦੀ ਜੇ, ਸਰਕਾਰ ਕਿਸਾਨਾਂ ਨੂੰ ਆਪ ਮਾਰਦੀ ਪੁੱਤਰ ਬਾਰਡਰ ਤੇ ਮਰਵਾਉਂਦੀ ਜੇ, ਮੈਂ ਕਿੱਦਾਂ ਭਾਰਤ ਨੂੰ ਵੇਖਦਾ ਵੇਖਾਂ, ਮੈਨੂੰ ਅਣਖ ਲਾਹਨਤਾਂ ਪਾਉਂਦੀ ਜੇ, ਮੈਨੂੰ ਅਣਖ ਲਾਹਨਤਾਂ
0: ਪਾਉਂਦੀ।
1: ਤੁਸੀਂ ਵੀ ਜਿਉਂਦੇ ਰਹੋ, ਬਹੁਤ ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ, ਸਤਿ ਸ੍ਰੀ
0: ਅਕਾਲ।
1: ਸੋ ਇਹ ਸਨ ਜੀ ਮੱਲ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ ਦੋਸਤੋ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣ ਰਹੇ ਸੱਜਣੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਤੇ ਸੱਜਣੋ, ਅਗਲੇ ਹਫਤੇ ਫਿਰ ਵੀਕਐਂਡ 'ਚ ਤੁਹਾਡੇ ਸੇਵਾ ਵਿੱਚ ਹਾਜ਼ਰ ਹੋਵਾਂਗੇ, ਅਤੇ ਉਦੋਂ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਆ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ, all the lovely and sweet people of this planet.

0: ਕਹਿੰਦੇ ਨੇ।
1: ਇੱਕ ਗੱਲ ਦੇਖੋ ਭਾਜੀ, ਉਹ ਇਨਾਮ ਜੋ ਮਰਜ਼ੀ ਸੀ ਉਹਨੇ ਇੱਕ ਵਾਰੀ ਦੱਸ ਦਿੱਤਾ ਕਿ ਉਹ ਕੀ ਚੀਜ਼
2: ਆ। ਤੇ ਫਿਰ ਜਦੋਂ ਮਾੜਾ ਸੱਦ ਕੇ ਗੱਲ ਪਵੇਗਾ,
1: ਹਾਂਜੀ
2: ਬਿਲਕੁਲ ਇੱਦਾਂ ਹੀ ਕਰਨਾ ਨਾ। ਹੁਣ ਵੇਖੋ, ਹੁਣ
1: ਬਿਲਕੁਲ ਬਿਲਕੁਲ
2: ਕਦੀ ਮੈਂ ਕਿਊਬਾ ਨੂੰ ਇਹ ਵਿਖਾ ਦੇਣਾ, ਕਦੀ ਕੈਨੇਡਾ ਮੇਰੀ ਬਣ ਜਾਏ ਮੈਂ ਕਹਿੰਦਾ ਇਹਨੂੰ ਡਾਕਟਰ ਨੂੰ ਚੈੱਕਅਪ ਕਰਵਾਇਆ ਜਾਏ ਕਿ ਦਿਮਾਗ ਥੋੜਾ ਅੱਗੇ ਪਿੱਛੇ ਹੋਇਆ ਥੋੜਾ ਨੀ।
1: ਉੱਥੇ ਦੀ ਪਾਰਲੀਮੈਂਟ ਚੋਣ ਕਹਿਤਾ ਕਿ ਆਪਣੀ ਮੈਂਟਲੀ ਪ੍ਰਪੇਅਰ ਨਹੀਂ ਹੈ, ਸੁਣਿਆ ਨਹੀਂ ਗੱਲ ਕਰਨ ਦੀ।
2: ਇਹਦੀ ਅਦਾਲਤ ਨੇ ਇਹਦੇ ਅਗੇਂਸਟ ਕਈ ਫਤਵੇ ਜਾਰੀ ਕੀਤੇ ਨੇ।
1: ਇਹਦੇ
2: 80 ਲੱਖ ਤੋਂ ਉੱਪਰ ਕਰੋੜ ਤੱਕ ਲੋਕਾਂ ਨੇ ਅਮਰੀਕਾ ਚ ਵੱਖ ਵੱਖ ਥਾਵਾਂ ਤੇ ਇਹਦੇ ਅਗੇਂਸਟ ਮੁਜ਼ਾਹਰੇ ਕੀਤੇ ਨੇ।
1: ਬਿਲਕੁਲ ਬਿਲਕੁਲ
2: ਬਿਲਕੁਲ, ਜਿਹੜਾ ਅਮਰੀਕਾ ਦਾ ਪ੍ਰੈਜੀਡੈਂਟ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ੀ ਕੀਤੀ ਸੀ ਕਿ ਦੁਨੀਆ ਦਾ ਸਭ ਤੋਂ ਤਾਕਤਵਰ, ਇਹਦੇ ਕੋਲ ਅਥਾਹ ਤਾਕਤਾਂ ਹੁੰਦੀਆਂ ਨੇ ਪ੍ਰੈਜੀਡੈਂਟ, ਭਾਵੇਂ ਪਾਰਟੀ ਜੁਡੀਸ਼ਰੀ ਦੇ ਅਗੇਂਸਟ ਵੀ ਫੈਸਲੇ ਦੇਵੇ, ਪਰ ਅਮਰੀਕਾ ਦੀ ਵੈਸੇ ਪਾਲਿਸੀ ਸ਼ੁਰੂ ਤੋਂ ਰਹੀ ਹੈ ਧੌਣ ਵਾਲੀ, ਪਰ ਇਹਨੇ ਤੇ ਹਾਜ਼ਰੀ ਕਰ ਦਿੱਤੀ ਹੈ। ਲੀਬੀਆ ਨੂੰ ਕਿੰਨੇ ਉਜਾੜਿਆ, ਇਰਾਕ ਨੂੰ ਕਿੰਨੇ ਉਜਾੜਿਆ,
1: ਇਹੋ
2: ਜਿਹੇ ਹੋਰ ਕੰਟਰੀਆਂ ਦਾ ਇਹ ਵੇਖੋ ਜਿਹੜਾ ਹੈਗਾ ਸੀ ਤ੍ਰਿਪੋਲੀ ਗੱਦਾਫੀ, ਗੱਦਾਫੀ ਮੁਫ਼ਤ ਬਿਜਲੀ ਤੇ ਪਾਣੀ ਲੋਕਾਂ ਨੂੰ ਤੇ ਘਰ ਬਣਾ ਬਣਾ ਮੁਫ਼ਤ, ਉਹ ਚੰਗੇ ਭਲੇ ਆਪਣੇ ਘਰ ਚ ਵੱਸਦੇ ਸਨ, ਅੱਜ ਭੰਗ ਭੁੱਜਦੀ ਹੈ ਉੱਥੇ।
1: ਬਿਲਕੁਲ ਬਿਲਕੁਲ,
2: ਅੱਜ ਭੰਗ ਭੰਗ

0: ਪੁੱਜਣ ਡਈ ਹੈ ਇਰਾਕ ਦੇ ਵਿੱਚ, ਇਰਾਨ ਨੂੰ ਵੀ ਇਹਨੇ ਥੱਲੇ ਲਾਤਾ। ਗੱਲ ਇਸ ਤਰ੍ਹਾਂ ਕਿ ਜਿਹੜਾ ਇਰਾਨ ਹੈ ਉਹ ਲੜਾਈ ਤੋਂ ਪਹਿਲਾਂ ਵੀ ਫਾਈਨਾਂਸ਼ੀਅਲ ਟ੍ਰਬਲ ਵਿੱਚ ਸੀ, ਤੇ ਮੈਂ ਇਹ ਸੋਚਣਾ ਕਿ ਸਾਰਾ ਹਰਜਾਨਾ ਅਮਰੀਕਾ ਦੇ ਸਿਰ ਪੈਣਾ ਚਾਹੀਦਾ, ਜਿੰਨੀ ਉਹਨਾਂ ਦੀ ਟੁੱਟ ਭੱਜ ਹੋਈ ਹੈ ਤੇ ਜਿੰਨਾ ਨੁਕਸਾਨ ਹੋਇਆ। ਕੋਈ ਮੁਲਕ ਹੈ ਉਹ ਆਜ਼ਾਦ ਹੈ ਆਪਣੀ ਆਜ਼ਾਦ ਜ਼ਿੰਦਗੀ ਜੀਣ ਵਾਸਤੇ, ਜਿੰਨੀ ਦੇਰ ਉਹ ਤੁਹਾਡੇ ਦਖਲ ਅੰਦਾਜ਼ੀ ਨਹੀਂ ਕਰਦਾ ਤੁਹਾਡੇ ਮੁਲਕ ਦੇ ਅਨੁਸਾਰ। ਤੇ ਤੁਸੀਂ ਕੌਣ ਹੁੰਦੇ ਹੋ ਐਵੇਂ ਮੂੰਹ ਚੁੱਕ ਕੇ ਕਿਸੇ ਦੇ ਉੱਤੇ ਅਟੈਕ ਕਰ ਦੇਣਾ? ਕਈ ਆਰਮੀ ਵਾਲੇ ਅਸਤੀਫ਼ਾ ਦੇ ਗਏ ਨੇ ਤੇ ਇਹਨੇ ਵੀ ਇਹਨੇ ਕੱਢੇ ਵੀ ਨੇ ਕਈ ਜਿਹੜੇ, ਇਹ ਤੇ ਚਾਹੁੰਦਾ ਸੀ ਮੈਂ ਜ਼ਮੀਨ ਤੇ ਜਾ ਕੇ ਵੀ ਉਹਨਾਂ ਨਾਲ ਲੜਾਂ ਤੇ ਆਰਮੀ ਵਾਲੇ
1: ਉਹਨਾਂ ਨੂੰ ਮਨਾ ਕਰਦੇ ਹੋ ਕਿਉਂਕਿ ਉਹ ਪਤਾ ਕਿ ਉੱਥੇ ਇਸ ਦਿਨ ਤੇ ਜਿਹੜੀ ਗਰਮੀ ਬਹੁਤ ਜਿਹੜੀ ਅਮੈਰੀਕਨ ਗਰਮੀ ਚ ਦੋ ਦਿਨ ਵੀ ਨੀ ਕੱਢਣਾ ਉਹਨਾਂ ਨੇ।
0: ਨੰਬਰ ਦੋ ਦੇ ਉੱਤੇ ਵੀਰ ਜੀ ਜਿਹੜੀ ਜਦੋਂ ਇਹ ਆ ਜਾਣਗੇ ਨਾ ਜ਼ਮੀਨ ਦੇ ਉੱਤੇ ਕੈਜੂਅਲਟੀਜ਼ ਬੜੀਆਂ ਹੋਣੀਆਂ ਨੇ ਇਹਨਾਂ ਦੇ ਬੰਦੇ ਵੀ
1: ਬਹੁਤ ਜ਼ਿਆਦਾ ਨੇ, ਬਹੁਤ ਬਹੁਤ
0: ਦੂਰੋਂ ਹੀ ਮਿਜ਼ਾਈਲਾਂ ਸੁੱਟੀ ਜਾਂਦੇ ਨੇ ਨਾ। ਇਹਨਾਂ ਦੇ ਸਪੈਸ਼ਲਿਸਟਾਂ ਨੇ ਇਹਨੂੰ ਸਲਾਹ ਵੀ ਦਿੱਤੀ ਆ ਕਿ ਜ਼ਮੀਨ ਦੀ ਲੜਾਈ ਬਹੁਤ ਬੁਰੀ ਆ, ਸਾਡੇ ਸਾਡੇ ਜਵਾਨ ਨਹੀਂ ਜਾਣਗੇ। ਪਰ ਐਨੀ ਹੋ ਟਰੰਪ ਸਾਹਿਬ ਜੋ ਕਰ ਰਹੇ ਨੇ ਇਹ ਆਪਣੀ ਮੂਰਖਤਾ ਦੇ ਝੰਡੇ ਕੱਢ ਰਹੇ ਨੇ ਸਾਰੀ ਦੁਨੀਆਂ ਦੇ, ਇਹਨੂੰ ਸਾਰੀ ਦੁਨੀਆਂ ਵੱਲੋਂ ਲਾਹਨਤਾਂ ਆ ਰਹੀਆਂ ਨੇ, ਇਹਦੀ ਪ੍ਰਸੰਸਾ ਵਿੱਚ ਕੋਈ ਵੀ ਨਹੀਂ ਹੈਗਾ। ਪਰ ਇਹਦੇ ਕੋਲ ਪਾਵਰ ਹੈ, ਹੁਣ ਇਹ ਛੱਡਣਾ ਚਾਹੁੰਦਾ ਲੇਕਿਨ ਇਹ ਚਾਹੁੰਦਾ ਕਿ ਮੇਰੀ ਲੱਤ ਵੀ ਉੱਤੇ ਰਹੇ ਤੇ ਮੇਰੀ ਇੱਜ਼ਤ ਵੀ ਰਹੇ ਤੇ ਮੈਂ ਕਿਸੇ ਬਹੁਤ ਬੁਰੀ ਤਰ੍ਹਾਂ ਫਸਿਆ। ਪਰ ਮੰਨ ਲਿਆ ਤੁਸੀਂ ਤਕੜੇ ਹੋ, ਤੁਸੀਂ ਕਾਰੋਬਾਰ ਕਰੋ ਵਪਾਰ ਕਰੋ, ਪਰ ਲੋਕਾਂ ਦੀਆਂ ਡਾਕੂਆਂ ਵਾਂਗੂ ਲੋਕਾਂ ਦੇ ਘਰਾਂ ਚ ਡਾਕੇ ਮਾਰਨੇ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ। ਪਿੱਛੇ ਜੋ ਹੋ ਗਿਆ ਹੋ ਗਿਆ, ਹੁਣ ਉਹ ਜਮਾਨੇ ਉਹ ਨਹੀਂ ਰਹਿ ਗਏ ਹੈਗੇ। ਤੇਰੇ ਘਰ ਮਤਲਬ ਕਿ ਤੇਰੇ ਕੋਲ ਸੋਨਾ ਵੈ ਤੇ ਮੈਨੂੰ ਕੀ ਆਖਿਆ ਕਿ ਮੈਂ ਬੰਦੇ ਚਾਰ ਨਾਲ ਖੜ ਕੇ ਤੈਨੂੰ ਪਸਤੌਲ ਖਾ ਕੇ ਸੋਨਾ ਹੀ ਕੱਢ ਲਿਆ ਵਾ ਤੇਰੇ ਘਰੋਂ। ਤੁਸੀਂ ਉਹ ਕਮਾਈ ਕੀਤੀ ਹੈ, ਉਹਨੂੰ ਅਰਨ ਕੀਤਾ ਹੈ, ਹਾਂਜੀ, ਜਦੋਂ ਕਿ ਇਹ ਹਥਿਆਰਾਂ ਤੋਂ ਅੰਨਾ ਪੈਸਾ ਕਮਾ ਰਹੇ ਨੇ। ਅਮਰੀਕਾ ਇੱਕ ਅਮੀਰ ਮੁਲਕ ਹੈ, ਨੋ ਡਾਊਟ,
1: ਬਿਲਕੁਲ
0: ਸ਼ੱਕ ਨਹੀਂ। ਤੁਸੀਂ ਅਮਰੀਕਾ ਚ ਜਾਓ, ਤੁਸੀਂ ਮਹਿਸੂਸ ਕਰੋਗੇ ਕਿ ਵਾਕਿਆ ਹੀ ਅਮਰੀਕਾ ਕੋਲ ਪੈਸਾ ਹੈ, ਕਿੱਡਾ ਵੱਡਾ।
1: ਬਿਲਕੁਲ,
0: ਲੇਕਿਨ ਆਪਣੀ ਸ਼ਕਤੀ ਦਾ ਦੁਰਉਪਯੋਗ ਕਰਨਾ।
1: ਮੈਂ ਭਾਜੀ ਉੱਥੇ 3 ਸਾਲ ਰਹਿ ਕੇ ਆਇਆ, ਹਾਂ, ਅਮਰੀਕਾ ਦੇ ਕੈਲੀਫੋਰਨੀਆ,
0: ਜਿਸ ਤਰ੍ਹਾਂ ਮੈਂ ਜਿਹੜੇ ਸ਼ਹਿਰ ਜਾਓ ਐਵੇਂ ਲੱਗਦਾ ਪਹਿਲੇ ਸ਼ਹਿਰ ਨਾਲੋਂ ਆ ਸੋਹਣਾ, ਇਹਦੇ ਨਾਲੋਂ ਆਹ ਸੋਹਣਾ, ਇਹਦੇ ਨਾਲੋਂ ਆਹ
1: ਸੋਹਣਾ।
0: ਪਰ ਤੁਹਾਡਾ ਮਤਲਬ ਕਿ ਆ ਜਿਹੜੇ ਕੰਮ ਬਾਕੀਆਂ ਨੇ ਵੀ ਕੋਈ ਥੋੜਾ ਬਹੁਤਾ ਕਰਦੇ ਰਹੇ ਨੇ, ਪਰ ਟਰੰਪ ਸਾਹਿਬ ਨੇ ਤੇ ਹਾਜ਼ਰੀ ਕਰ ਦਿੱਤੀ ਤੇ ਵਿਸਾਖੀ ਦੇ ਉੱਤੇ ਨਾ ਜਦੋਂ ਜੱਟ ਸ਼ਰਾਬ ਪੀ ਲੈਂਦੇ ਨੇ ਨਾ ਇਕੱਠੇ, ਕਈ ਕਈ ਸ਼ਰਾਬੀ ਗਲੀਆਂ ਚ ਖਰੂਦ ਪਾਉਂਦੇ ਫਿਰਦੇ, ਬੁਲਬੁਲੀਆਂ ਮਾਰਦੇ ਫਿਰਨਗੇ, ਏਦਾਂ ਡਿਆ ਜੇਕਰ ਉਹ ਅਨਪੜ੍ਹ ਲੋਕਾਂ ਵਾਂਗ ਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ। ਪਰ ਜੇ ਇਹਨੂੰ ਸ਼ਰਮ ਵਾਲਾ ਖਾਨਾ ਇਹਦੇ ਚ ਹੁੰਦਾ ਤੇ ਇਸ ਤਰ੍ਹਾਂ ਦੀ ਨੁਮਾਇਸ਼ ਨਾ ਕੇ ਕਰਦਾ। ਤੇ ਰਿੱਕੀ ਜੀ ਟਾਈਮ ਹੋ ਗਿਆ ਹੁਣ ਸਾਡਾ, ਬਹੁਤ ਬਹੁਤ ਮਿਹਰਬਾਨੀ, ਮੇਰੇ ਵੱਲੋਂ ਗੁੱਡ ਵਿਸ਼ੇਸ਼ ਤੋਂ। ਰਿੱਕੀ ਜੀ ਹੁਣੀ ਮਿਊਚਲ ਤੋਂ ਜਿਹੜੇ ਸਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾ ਕੇ ਗਏ ਨੇ, ਹੈ ਵੰਡਰਫੁਲ ਆ। ਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਕੋਈ ਨਾ ਕੋਈ ਮਤਲਬ ਕਿ ਕੋਈ ਨਾ ਕੋਈ ਕੀ ਆ ਜਿਹੜਾ ਕਿਤਾਬ ਖੋਲੀ ਆ ਜਿਹੜਾ ਅੱਗੇ ਸ਼ੇਰ ਆ ਗਿਆ ਉਹ ਹੀ ਸੁਣਾਉਣਾ ਮੈਂ। ਵੈਰੀ ਭੱਜਿਆ ਤੇ ਦੁਸ਼ਮਣਾ ਦਾਜ ਦਿੱਤੀ ਆ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ, ਵੈਰੀ ਭੱਜਿਆ ਦੁਸ਼ਮਣਾ ਦਾਜ ਦਿੱਤੀ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੀ, ਰਣ ਜਿੱਤੇ ਤੇ ਫੌਜੀ ਤੁਰਮ ਵੱਜੇ, ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ। ਰਣ ਜਿੱਤੇ ਤੇ ਫੌਜੀ ਤੁਰਮ ਵੱਜੇ, ਫੌਜੀ ਤੁਰਮ ਹੁੰਦੇ ਨੇ ਦੋਸਤੋ ਫੌਜੀ ਬੈਂਡ, ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੀ। ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਓਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ। ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੀ। ਓਏ ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਯੀਅਰ ਆਨ ਰੇਡੀਓ ਸਟੇਸ਼ਨ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਅਗਲੇ ਹਫਤੇ ਸੱਚ ਦੇ ਸੰਦੇਹ ਮੈਂ ਫੇਰ ਤੁਹਾਡੀ ਮਹਿਫਲ ਵਿਚ ਹਾਜ਼ਰ ਹੋਵਾਂਗਾ, ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਦੋਸਤੋ ਰੌਣਕਾਂ ਲਾਉਣੀਆਂ ਨੇ। ਮੈਂ ਅਗਲੇ ਹਫਤੇ ਵੀ ਤੁਹਾਡੀ ਇਸੇ ਤਰ੍ਹਾਂ ਹੀ ਇੰਤਜ਼ਾਰ ਕਰਾਂਗਾ, ਤੇ ਮੇਰੇ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਔਰ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

आवाज दी दुनिया दे मेहरबान दोस्तों, परवाज रेडियो फ्रैंकफर्ट दे खूबसूरत स्रोतियो, ए मोहब्बत दा पैगाम देण वाला दोस्ती अते भ्रातरी भाव दियां खुशबुआं खिलारदा आप सब दी जिंदगी दे खेड़ियां च वाधा करदा खूबसूरत लबां ते हासे खिलारदा आप दी सोच दियां खिड़कियां खड़का के आ सजनों दिलां ते दस्तक देण वाला तुहाडे दिलां दी धड़कण वधाउण वाला भाखदे मसले लिआउण वाला पंजाब दी सैर करवाउण वाला हक सच दे ढोल वजाउण वाला कईयां मथियां ते त्यूड़ियां लबां ते हासे लिआउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलां नाल लैस आप दे दिलां ते राज करन वाला ए है जी परवाज रेडियो फ्रैंकफर्ट। जी हां, परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल योर ओन रेडियो स्टेशन। एक्सपोज योर सेल्फ, हाउ डू यू सी दिस वंडरफुल लवली फनी और स्वीट वर्ल्ड विद योर ओन वॉचिंग आईज एंड एक्सपीरियंस। We are only phone call away। बिल्कुल दोस्तों, असी फोन कॉल अवे या तुहाडे तो ते गल इस तरह भाई अज असी कॉला नहीं लेंदे सैटरडे, कल है संडे, कल है जी शायरो शायरी का प्रोग्राम, ओदे विच तुहाडा ही प्रोग्राम है, तुहाडियां ही कॉला लईयां जाणगियां। अज पहले आवर विच दोस्तो मैं इनकलाबी कवि संत राम उदासी जी हुणा ते गलबात करांगा, ओदियां दुश्वारियां ते ओदे ते जो जुल्म कीता गवर्नमेंट ने सारा कुछ जानदिआं होया वी ओनू लावारस करार दे के स्टेशन दे उत्ते ही अग ला दित्ती गई। ओना भी जड़ा जात पात छुआ छात है साडे समाज विच कोड है, असल च जिन्ना ने ए शुरू ही कीता कोड ओ ने साडे समाज दे विच, ए लोग ते बेचारे कामे ने वर्कर ने। ते अगले आवर दे विच दोस्तो साडे मशहूर ते निरपक्ष पत्रकार बलवीर बब्बी जी हुणी आउणगे, पंजाब पंजाबियत दे बारे गलबात करनगे हमेशा दी तरह। वी रिस्पेक्ट यू एंड योर व्यूज, दैट्स द ब्यूटी ऑफ योर लवली रेडियो स्टेशन। टू लिसन अस वर्ल्ड वाइड लॉग ऑन www.prawazradio.com। बिल्कुल जी,
www.pravasradio.com. ਦੋਸਤੋ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ ਐਪ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ, ਉਹ ਸ਼ੈਲ ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪ ਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆਂ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆਂ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਭਾਈ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ ਤੇ ਚਿੱਕਣੀ ਸੁੱਟਦਾ ਮੋਤੀ ਉਮਲਿਆਂ ਨੂੰ। ਗਦਾਰ ਮਾਣ ਦੇ ਇੱਜ਼ਤਾਂ ਤੇ ਪਾਤਸ਼ਾਹੀਆਂ, ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਅੱਜ ਸੈਟਰਡੇ ਹੈ 25 ਅਪ੍ਰੈਲ ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ, ਅੱਜ 17 ਕੁ ਹੈ। ਤੇ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ। ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-1714869-514, 0049-1714-4869-5514 ਜੀ। ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾ ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ। ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ, ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ।

ਵਾਹ ਜੀ ਵਾਹ, ਵੰਡਰਫੁਲ ਆਵਾਜ਼। ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ, ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ, ਦਿਲ ਦਾ ਦਰਦ ਆਵਾਜ਼ ਥਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਹੈ, ਫਰੀਡਮ ਸਟਰਾਸੇ 104/6 ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕਮ ਸਿੱਕੇਬੰਦ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106/6 ਮਿਲਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੋਣਾ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘਵਾਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ, ਤੇ ਬਿਲਕੁਲ ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ, ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋਜਹਿਦ ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ। ਤਨੋ ਮਨੋ ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੋਰਕੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਤੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ, ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਉਹ ਇਹਦੇ ਇਲਾਵਾ ਦਿਲ ਕੰਬਾਊ ਛੂਤ ਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਲਫ਼ਜ਼ ਤੁਹਾਡੇ ਸਾਹਮਣੇ, ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ ਸੰਤ ਰਾਮ ਉਦਾਸੀ ਨੇ ਨਾ ਇੰਨੀ ਨੀਵੀਂ ਜਾਤ ਚ ਜਨਮ ਲਿਆ, ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿੱਚੋਂ ਵੀ ਦਲਿਤ ਸੀ ਤੇ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼੍ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼੍ਹਬੀ ਇਹੋ ਜਿਹੇ ਲਫ਼ਜ਼ਾਂ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼੍ਹਬੀ ਵੇਖੋ ਸਾਡੇ ਪੁੱਤਰਾਂ ਦੇ ਦਾਨੀ ਨੇ, ਸਿੱਖ ਧਰਮ ਦੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿੱਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ ਬੜਾ ਕੁਝ, ਬੜੇ ਗੁਰੂ ਦੇ ਸਿੱਖ ਹੁੰਦੇ ਨੇ, ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਤੋਂ 21 ਚੌਥੇ ਪੌੜ ਵਾਲਾ, ਇਹ ਮਜ਼੍ਹਬੀ ਸਿੰਘ ਯਾਰ ਜਿਹਨੇ ਪਾਗੀ ਬੰਨ ਲਈ, ਅਮ੍ਰਿਤੀ ਛਕ ਲਿਆ, ਸਿੱਖਾਂ ਚ ਆ ਗਿਆ, ਉਹ ਤੁਸੀਂ ਕੌਣ ਹੁੰਦੇ ਹੋ ਉਹਨੂੰ ਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ? ਸਰਦਾਰੀ ਤੇ ਉਹ ਹੁੰਦੀ ਜਿਹਦਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ਼ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿੱਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼੍ਹਬੀ ਸਿੱਖ ਕਹਿੰਦੇ ਹੋ? ਜਿਹੜਾ ਤੁਹਾਡੇ ਵਿੱਚ ਵੀ ਆਣ ਕੇ ਬਹਿ ਜਾਂਦਾ ਉਹਨੂੰ ਵੀ ਤੁਸੀਂ ਮਜ਼੍ਹਬੀ ਸਿੱਖ ਦੇ ਚੌਥੇ ਪੌੜ ਵਾਲਾ, ਤੇ ਪਤਾ ਨਹੀਂ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿੱਚੋਂ ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹਨ ਤੇ ਗੁਰਬਤ ਦੇ ਫਲੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ। ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਉਨੀ ਦਿਨੀ ਜਾਤ ਪਾਤ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਆਉਣ ਜਾਂ ਗੱਲ ਮੁੱਕੀ ਸੀ। ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟ ਸਾਂ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿੱਚ ਤੁਸੀਂ ਰਹਿਣਾ ਗਿੱਝ ਜਾਓ ਨਾ, ਉਹਦਾ ਸਾਰਾ ਕੁਛ ਐਕਸੈਪਟ ਕਰ ਲੈਂਦਾ ਇਨਸਾਨ ਤੇ ਵੀ ਦੁਨੀਆਂ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤੇ ਬਾਹਰ ਆ ਕੇ ਪਤਾ ਲੱਗਾ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ, ਉਥੇ ਇਹਨਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ। ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਹਨਾਂ ਨਾਲੋਂ ਇਹਨਾਂ ਨੂੰ। ਫਿਰ ਮੈਂ ਉਹੀ ਲਫ਼ਜ਼ ਚੂੜਾ, ਚੂੜੇ ਜੀ ਕਹਿੰਦੇ ਨੇ, ਚੂੜਾ ਤੇ ਗਾਲ ਹੁੰਦੀ ਆ। ਗੱਲ ਕੀ ਹੈ, ਜਾਤ ਦਲਿਤਾਂ ਵਿੱਚ ਦਲਿਤ ਸੀ। ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ। ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲ, ਇਹ ਤੇ ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ। ਨਾਈ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚੁਮਾਰ ਹੈ, ਤੇ ਇਹ ਵੀ ਦਲਿਤ ਨੇ ਨਾ, ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ। ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ, ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆਂ ਚੁਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ। ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਛਿੰਬੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼੍ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ? ਖੇਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜੱਦੋਜਹਿਦ ਕਰਦਿਆਂ, ਓਏ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੇ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆਹ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆਂ ਹੁੰਦਿਆਂ ਹੀ ਇਹ ਸਾਰਾ ਕੁਝ ਵਹਿੰਦੇ ਆਏ ਆ। ਤੇ ਕਹਿਰ ਖੁਦਾ ਦਾ, ਜਿਮੀਦਾਰਾਂ ਵੱਲੋਂ ਇਨ੍ਹਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਿਰ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਨ੍ਹਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ। ਤੇ ਜਿਮੀਦਾਰਾਂ ਦੇ ਜਦੋਂ ਜਾਂਦੇ ਸੀ ਨਾ ਕਿਤੇ ਦਿਹਾੜੀ ਤੇ ਆਉਂਦੇ ਸੀ, ਤੇ ਜਾਂ ਪੱਕੇ ਹੀ ਲੱਗੇ ਹੁੰਦੇ, ਤੇ ਵਿਚਾਰੇ ਆਪਣੇ ਭਾਂਡੇ ਇਨ੍ਹਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੜੀ ਵੱਖਰੀ ਰੱਖੀ ਹੁੰਦੀ ਸੀ, ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ ਸੀ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ, ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ, ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਬਜਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਕ ਕੇ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਡਈਆਂ ਨੇ ਅਜੇ ਵੀ। ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ। ਇਹ ਆਰੀਅਨਾਂ ਨੇ ਇਨ੍ਹਾਂ ਨੂੰ ਗੁਲਾਮ ਬਣਾ ਕੇ ਅਸੁਰਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ੍ਹ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜ੍ਹੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਨ੍ਹਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਨ੍ਹਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਕੁੱਤੇ ਗਧੇ ਇਨ੍ਹਾਂ ਦੀ ਪ੍ਰਾਪਰਟੀ ਹੋਏ, ਲੀਰਾਂ ਲਮਕਦੀਆਂ ਹੋਣ, ਹੈ ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਨ੍ਹਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਨ੍ਹਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਨ੍ਹਾਂ ਦੇ ਗਹਿਣੇ ਜਿਹੜੇ ਨੇ ਨਾ ਉਹ ਐਵੇਂ ਲੋਹੇ ਲਾਏ ਦੇ ਹੋਣ, ਕੜੇ ਜੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਨ੍ਹਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਨ੍ਹਾਂ ਦੇ ਵਿਆਹ ਤੇ ਲੈਣ ਦੇਣ ਇਨ੍ਹਾਂ ਦੀ ਜਾਤ ਤੱਕ ਹੀ ਸੀਮਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਨ੍ਹਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਨ੍ਹਾਂ ਨੂੰ ਕੁਛ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਨ੍ਹਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿਚ ਲਿਖਿਆ ਜੇ, ਹਾਂਜੀ। ਤੇ ਜਦੋਂ ਇਹ ਇਨ੍ਹਾਂ ਨਾਲ ਲੱਗ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਨ੍ਹਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਏ ਕਿ ਤੁਸੀਂ ਪਾਰਸ ਜੀ ਹੋ, ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ,
ਮੈਂ ਹਾਂ ਚੌਧਰੀ ਤੂੰ ਚਰਨਾਂ ਵਿੱਚ ਬਹਿਣਾ ਕਰ ਅੱਖ ਨੀਵੀਂ ਆਏ ਕਮੀਆਂ ਤੂੰ ਜੀ ਜੀ ਕਹਿਣਾ ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ ਮੰਨਣਾ ਪਊ ਮੈਂ ਜੋ ਕੁਝ ਕਹਿਣਾ ਭੁੱਲੀ ਨਾ ਕਮੀ ਦਿਆ ਪੁੱਤਰਾ ਤੂੰ ਕਮੀ ਐ ਤੇ ਕਮੀ ਰਹਿਣਾ ਚੌਧਰੀਆਂ ਦੇ ਸਿਰਾਂ ਤੇ ਸ਼ਮਲੇ ਤੂੰ ਕਮੀਆਂ ਜੁੱਤੀਆਂ ਵਿੱਚ ਬਹਿਣਾ ਜੇ ਕਮੀ ਦਾ ਪੁੱਤਰ ਜੱਜ ਵੀ ਬਣ ਜਾਏ ਆ ਸੁੱਚਿਆ ਤੂੰ ਫਿਰ ਵੀ ਕਮੀ ਰਹਿਣਾ ਤੂੰ ਫਿਰ ਵੀ ਕਮੀ ਰਹਿਣਾ ਅ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਆਤ ਦੀ ਗੁਰਬਤ ਸਮਾਜਿਕ ਅਨਿਆਂ ਨਿੰਦਰਯੋਗ ਵਿਤਕਰੇ ਹੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ ਸੱਜਣਾ ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ ਇਸ ਤੋਂ ਪ੍ਰਭਾਵਿਤ ਹੋਇਆ ਕਿਉਂਕਿ ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ ਕੋਈ ਪ੍ਰਭਾਵਿਤ ਨਹੀਂ ਹੋਇਆ ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ ਉਹਨਾਂ ਨੂੰ ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ ਇਹ ਉਹ ਮੰਨਦਾ ਸੀ ਇਸ ਲਹਿਰ ਨੂੰ ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ ਇੱਕ ਸੈਕਿੰਡ ਦੋਸਤੋ ਇਹ ਨਾ ਜੀਵਨ ਨਗਰ ਆ ਗਏ ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ ਇਹ ਨਾਮਧਾਰੀ ਡੇਰੇ ਚ ਹੀ ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ ਉਸ ਕਵਿਤਾ ਦੇ ਦੋ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ ਤੇਰੇ ਪਿਆਰ ਵਿੱਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ ਜੀ ਕਰਦਾ ਸੀ ਨਾਲ ਹੀ ਸੜ ਜਾਈਏ ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਰਹੇਗਾ ਸਦਾ ਪਿਆਰ ਤੇਰਾ ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ ਇਹ ਆਪਣੀ ਅਣਖ ਗਵਾ ਚੁੱਕੀ ਹੈ ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ ਇਨਸਾਨ ਇੱਕ ਉਹਦੀ ਜਾਨ ਇੱਕ ਪਹਿਚਾਨ ਵੀ ਇੱਕ ਇਨਸਾਨ ਇੱਕ ਉਹਦੀ ਜਾਨ ਇੱਕ ਪਹਿਚਾਨ ਵੀ ਇੱਕ ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ ਆਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ ਪਰ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ ਦੋਸਤੋ ਆ ਯੂਰਪ ਜਿਹੜਾ ਨਾ ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ ਪਤਾ ਨੀ ਕਿੰਨੀ ਦੁਨੀਆਂ ਇੰਜੋਏ ਕਰਨ ਲਈ ਹੈ ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ ਪੱਬਾਂ ਕਲੱਬਾਂ ਜਿਹੜੇ ਆਮ ਫੈਸਟੀਵਲ ਨੇ ਮੇਲੇ ਨੇ ਕਿਤੇ ਕਿਸੇ ਨੂੰ ਕੋਈ ਪਤਾ ਨੀ ਗੋਰੇ ਕਾਲੇ ਬੱਗੇ ਨਿੱਕੇ ਵੱਡੇ ਸਭ ਰਲ ਕੇ ਨੱਚਣ ਡਏ ਹੁੰਦੇ ਨੇ ਕਿਸੇ ਨੂੰ ਕਿਸੇ ਬਾਰੇ ਕੋਈ ਨੀ ਬਹੁਤ ਸੋਹਣੀਆਂ ਜਾਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ ਕੋਈ ਲੈਣਾ ਦੇਣਾ ਨੀ ਕਿਸੇ ਦੇ ਨਾਲ ਯਾਰ ਜਿਹੜੇ ਬੰਦੇ ਨੂੰ ਅਕਲ ਹੈ ਉਹ ਭਾਵੇਂ ਕਿਸੇ ਭਾਵੇਂ ਮੈਂ ਲੱਗਾ ਹੀ ਕਹਿਣ ਵੀ ਤੁਸੀਂ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ
ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ। ਨਾਸਾਂ ਜਾਇਦਾਦ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਣ ਮਾਨਸਾਂ ਵਰਗੀਆਂ ਸ਼ਕਲਾਂ ਨੇ, ਪਰ ਕੋਈ ਨਫ਼ਰਤ ਨਹੀਂ ਕਰਦਾ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਕੁਆਲੀਫਾਈਡ ਲੋਕ ਜਿਹੜੇ ਨੇ, ਜਿਹੜੇ ਅਕਲ ਵਾਲੇ ਲੋਕ ਨੇ, ਉਹਨਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ। ਕੋਈ ਨਿੱਕੀ ਬੋਟੀ ਕਿਤੇ ਹੋ ਆ ਜਾਂਦੀ ਹੋਏਗੀ, ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਇੱਥੇ 1947 ਵਿਚ ਹੋਈ ਸਤਾ ਜਿਹੜੀ ਬਦਲੀ, 1947 ਜਦੋਂ ਆਜ਼ਾਦੀ ਰਾਣੀ ਆ ਗਈ, ਉਦਾਸੀ ਉਸ ਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ, ਪਰ ਅਸਲ ਵਿਚ ਆਜ਼ਾਦੀ ਆਪਣੀ ਅਜੇ ਜਿਹੜਾ ਸੰਤ ਰਾਮ ਸੀ ਨਾ, ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ, ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ। ਇੰਨੀ ਛੋਟੀ ਉਮਰ ਵਿਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ, ਟੀਨ ਏਜ ਵਿਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ, ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ। ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ, ਉਹ ਆਪਣੀ ਉਨ੍ਹਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨੂੰ। ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦ ਉਹ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿਚ ਆਉਂਦੇ ਨੇ। ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿਚ ਜਾ ਕੇ ਸਮਝਣ ਵਿਚ ਕਾਮਯਾਬ ਹੋਇਆ। ਸੱਜਣਾ 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ, ਪਰ ਉਸਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ। ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ। ਉਨੀ ਤੋਂ ਲੈ ਕੇ 1979 ਤੱਕ ਦਾ ਜਿਹੜਾ ਸਮਾਂ ਸੀ ਨਾ, ਭਾਰਤੀ ਕਮਿਊਨਿਸਟ ਲਹਿਰ ਲਈ, ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ। 1962 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ, ਠੀਕ ਹੈ ਨਾ, ਭਾਤੇ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ। 1964 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੋ ਫਾੜ ਹੋ ਗਈ, CPM ਹੋਂਦ ਵਿਚ ਆ ਗਈ। ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ, ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ, ਸਾਂਝ ਪਾ ਲਈ, ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPM ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ। 1967 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ, ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ। ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮ ਉਦਾਸੀ ਜੇਕਰ ਚਾਹੁੰਦਾ ਉਸ ਸਮੇਂ ਜੇਕਰ ਸੰਤ ਰਾਮ ਉਦਾਸੀ ਚਾਹੁੰਦਾ ਉਸ ਸਮੇਂ ਤੇ CPI ਤੇ CPM ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜ੍ਹਾ ਸਕਦਾ ਸੀ, ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ। ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫ਼ਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਜ ਚੁਣਿਆ। ਇਹ ਬਾਹਰ ਵੀ ਗਿਆ ਸੀ ਦੋਸਤੋ ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ, ਸੀਨੇ ਖਿੱਚ ਜਿਨ੍ਹਾਂ ਦੇ ਖਾਧੀ ਫਿਰ ਵਾਪਸ ਆਇਆ ਉਥੇ ਸੈੱਟ ਹੋ ਸਕਦਾ ਸੀ, ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ।
ਇਹ ਸੱਚਾਈ ਜਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਹਨਾਂ ਨੇ ਜਬਰ ਜਿਹੜਾ ਸੀ ਤੇ ਅੱਜ ਵੀ ਸਰਕਾਰਾਂ ਉਹ ਕੁਛ ਹੀ ਕਰਨ ਡਈਆਂ ਨੇ ਹੋਰ ਕੀ ਹੈ ਸਰਕਾਰਾਂ ਦਾ ਇਹੋ ਹੀ ਹੈ ਸਰਕਾਰਾਂ ਦਾ ਸਿਸਟਮ ਹੀ ਹੈ ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ ਉਹਨਾਂ ਨੇ ਜਿਹੜਾ ਥਾਣੇਦਾਰ ਫੋਨ ਹੀ ਕਰਨਾ ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ ਨਸਲਵਾਦੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਵਰਤ ਮਤਲਬ ਕਿ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ ਇਹਨਾਂ ਨੇ ਸਰਕਾਰ ਦੀ ਜ਼ਬਰਦਸਤ ਹਥਿਆਰ ਵਰਤ ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲ ਕਿਉਂਕਿ ਇਹ ਗੌਰਮੈਂਟ ਇਹਨਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ ਇਹਨਾਂ ਦੀ ਇੱਕ ਵੰਗਾਰ ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜੱਦੋ ਜਹਿਦ ਦੀ ਗੱਲ ਕਰਨ ਵਾਲਾ ਸੰਤਰਾ ਉਦਾਸੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ ਨੋ ਡਾਊਟ ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿਚ ਹੋਈ ਉਹਨਾਂ ਦੀ ਧੀ ਬੀਬੀ ਇਕਬਾਲ ਕੌਰ ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ ਅਸੀਂ ਅਜੇ ਸੁੱਤੇ ਪਏ ਹਾਂ ਸਵੇਰੇ ਫੇਰਾ ਹੀ ਸੀ ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ ਥਾਣੇਦਾਰ ਘਰ ਸਾਡੇ ਆਇਆ ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ ਚਾਵਾਂ ਬਾਲ ਬਾਲ ਪੀਂਦਾ ਭਾਸ਼ਾ ਸੁਣਿਓ ਜਰਾ ਧੀਆਂ ਪੁੱਤਰ ਕੋਲ ਖਲੋਤੇ ਨੇ ਬੀਬੀ ਨੇ ਕਿਹਾ ਵੀਰ ਜੀ ਚਾਹ ਦੇ ਨਾਂ ਡੋਲੋ ਜਵਾਕਾਂ ਨੇ ਪੀਣੀ ਹੈ ਤੇ ਥਾਣੇਦਾਰ ਬੋਲਿਆ ਕੁੱਤੀਏ ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ ਮੈਂ ਤੇ ਰੱਖ ਦਊ ਸਾਰਾ ਕੁਝ ਢਾ ਕੇ ਮੈਂ ਥੇ ਕਰਕੇ ਧਰ ਦਊ ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ ਭੁਆਂਟਣੀ ਦੇ ਕੇ ਉਹ ਖੂੰਜੇ ਵਿਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿਚ ਲਾਓ ਘੋਟਣਾ ਸਾਰੇ ਚੂੜੇ ਹੁਣੇ ਇਨਕਲਾਬ ਲਿਆਉਣਗੇ ਓਏ ਮੂਰਖਾ ਹਮੇਸ਼ਾ ਹੀ ਇਨ੍ਹਾਂ ਹੀ ਨਹੀਂ ਕਾਮਿਆਂ ਨੇ ਇਨਕਲਾਬ ਲਿਆਂਦੇ ਨੇ ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਾਹਦਾ ਲਿਆਉਣਾ ਤੁਹਾਡੀ ਤੇ ਲਾਟਰੀ ਨਿਕਲੀ ਹੈ ਤੁਹਾਨੂੰ ਇਨਕਲਾਬ ਨਾਲ ਕੀ ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ ਅੱਜ ਇਨ੍ਹਾਂ ਨੇ ਕਿਰਤ ਕਰਕੇ ਖਾਣਾ ਦਿਹਾੜੀ ਲੈਣੀ ਹੈ ਇਨ੍ਹਾਂ ਨੇ ਨਹੀਂ ਇਨਕਲਾਬ ਲਿਆਉਣਾ ਹੁਣ ਚੂੜੇ ਇਨਕਲਾਬ ਲਿਆਉਣਗੇ ਇਹ ਗੱਲ ਏਦਾਂ ਸੱਜਣੋ ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ ਬਿਲਕੁਲ ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ ਉਹਦੀ ਮਾਂ ਭੈਣ ਤੇ ਜੁਰਮ ਵਿਚ ਸ਼ਾਮਲ ਹੀ ਨਹੀਂ ਉਹਨਾਂ ਵਿਚਾਰੀਆਂ ਦਾ ਤੇ ਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ ਉਹਨਾਂ ਨੂੰ ਗੰਦੀ ਭਾਸ਼ਾ ਵਿਚ ਘੋਸਣਾ ਔਰ ਬੇਸ਼ਰਮ ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ ਓਏ ਮੂਰਖੋ ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ ਸਾਰਾ ਬਾਜ਼ਾਰ ਤੁਹਾਡਾ ਗੰਦ ਬਕਦਿਆਂ ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ
ਬਾਜ਼ਾਰ ਵਿੱਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿੱਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲੌਗ ਬੋਲਦੇ ਹੋ। ਇਸ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ, ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲੌਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬੇਸ਼ਰਮ, ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ, ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ। ਓਏ ਮੂਰਖੋ, ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ। ਸਾਰਾ ਬਾਜ਼ਾਰ ਤੁਹਾਡਾ ਗੰਦ ਬਕਦਿਆਂ ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ। ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ। ਬਾਜ਼ਾਰ ਵਿੱਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿੱਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲੌਗ ਬੋਲਦੇ ਹੋ। ਇਸ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ, ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲੌਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ

ਸਮਾਜ ਇਸੇ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ। ਪਰ ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲਾਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ ਫੁਕਰੇ ਗਾਲਾਂ ਕੱਢਣ ਵਾਲੇ ਨੇ ਯਾਰ। ਯੂਰਪ ਵਿੱਚ ਵੀ ਪੁਲਿਸ ਹੈ, ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ। ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿੱਚ, ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ। ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ, ਸਿਕਿਉਰਿਟੀ ਮਿਲਦੀ ਹੈ ਸਾਨੂੰ, ਸਿਕਿਉਰਿਟੀ ਦੀ ਫੀਲਿੰਗ ਆਉਂਦੀ ਹੈ। ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ। ਪੁਲਿਸ ਨਾ ਹੋਈ, ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ। ਲਓ ਜੀ, ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਤ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ। ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ, ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ। ਤਾਂ ਉਦਾਸੀ ਅਕਸਰ, ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ। ਮੈਂ ਯੂਰਪ ਦੀ ਗੱਲ ਕਰ ਰਿਹਾ। ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ, ਬ੍ਰਸਟ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ, ਉਹਨਾਂ ਦਾ ਕਸੂਰ ਵੀ ਕੋਈ ਨਹੀਂ। ਸਿਰਫ ਇਹੋ ਹੀ ਹੈ ਨਾ, ਉਹ ਆਪਣਾ ਹੱਕ ਮੰਗਦੇ ਨੇ ਨਾ ਉਹ, ਤੇ ਫਿਰ ਇਹ ਰੱਜ ਕੇ ਮਰੇ ਦੇ ਲਾਗੇ ਸ਼ਰਾਬ ਪੀਣ ਰਹੇ ਹੋਣਗੇ, ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾਂ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ, ਕੁੱਟਣ ਮਾਰਨ ਵਾਲੇ, ਕਰਨਲ ਦੀ ਬਾਂਹ ਤੋੜਨ ਵਾਲੇ, ਉਹਨੂੰ ਨਾਲੇ ਕੁੱਟਣ ਡਏ ਹਨ, ਨਾਲੇ ਕਹਿੰਦੇ ਹਨ ਅਸੀਂ ਹੁਣੇ ਹੀ ਪੁਲਿਸ ਮੁਕਾਬ ਆਪਣਾ ਬੰਦਾ ਮਾਰ ਕੇ ਆਏ ਹਾਂ, ਅਸੀਂ ਇਨਕਾਊਂਟਰ ਕਰਕੇ ਆਏ ਹਾਂ, ਤੇ ਕਰਕੇ ਵੀ ਆਏ ਸਨ। ਤੇ ਵੇਖੋ ਇੱਕ ਤਰ੍ਹਾਂ ਸ਼ਰਾਬ ਪੀ ਕੇ ਰੌਲੀ ਪਾਉਣ ਡਏ ਨੇ ਤੇ ਖਾਣਾ ਖਾਣੇ ਖਾਣ ਡਏ ਨੇ। ਕਿਹਾ ਕਿ ਕਿਹੜੀ ਆਤਮਾ ਦੇ ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ। ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ। ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇੱਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ। ਪਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਛਾੜ ਕਰਦਿਆਂ, ਦੋਸਤੋ ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ, ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲਾ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿੱਚ। ਸਾਰਾ ਪਿੰਡ ਇਕੱਠਾ ਹੋਇਆ, ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾ ਖੋਜ ਹੁਣ ਮਿਟ ਜਾਏਗਾ। ਪਾਪੇ ਦੀ ਨੌਕਰੀ ਵੀ ਛੁੱਟ ਗਈ। ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਲੱਗ ਪਏ, ਹੈ ਹੀ ਕੁਛ ਨਹੀਂ ਸੀ ਖਾਣ ਨੂੰ, ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿੱਚ ਜਦੋਂ ਪੁਲਿਸ ਨੇ ਸਪੈਸ਼ਲ ਸਟਾਫ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ ਕੌਫੀ ਪੀ ਲਾਂ ਤੇ ਤੁਸੀਂ ਇਹਨਾਂ ਦੇ ਦੋ ਬੋਲ ਸੁਣੋ ਹੋਰ, ਤੇ ਉਹ ਬੋਲ ਨੇ ਇਹਨਾਂ ਦੇ, ਹਾਂਜੀ ਵੰਡਰਫੁਲ, ਕਿੱਡੀ ਸੋਹਣੀ ਆਵਾਜ਼ ਹੈ ਉਦਾਸੀ ਜੀ ਹੁਣਾਂ ਦੀ, ਹਾਂਜੀ ਕਿਆ ਬਾਤਾਂ ਨੇ, ਇਹ ਆ ਲਓ ਜੀ ਇੰਜੋਏ ਕਰੋ ਤੁਸੀਂ।

किन्नी प्यारी आवाज है दोस्तों, और किन्नी दर्द भरी आवाज है। गल इस तरह भाई 1971 जदों पुलिस दे स्पैशल स्टाफ ने उदासी जी नूं गिरफ्तार किया ते शरीरक ते मानसिक अन्ना तशद्दुद उहदे ते कीता गया। उस वक्त नस्लवाड़ी लहर जोरां ते सी, नक्सलवाड़ी लहर। उदासी ना तां जबर अगे चुकिया ते ना ही उन्हें अपने किसे साथी दी सरगर्मी दा कोई किसे किस्म दा भी राज खोलिया, पर अन्नी ते गुजी कुटमार कारण शरीरक भज तोड़ उहदी बहुत होई सी। लोग घोलां नूं जबर नाल दबाउणा ਇਹ ਬੰਦੇ ਖਾਣੀਆਂ ਸਰਕਾਰਾਂ ਦੇ ਕੰਮ ਨੇ। ਉਹ ਬੰਦੇ ਨੂੰ ਕਈ ਤਰ੍ਹਾਂ ਮਾਰਦੀਆਂ ਨੇ, ਇੱਕ ਪਾਸੇ ਸਰੀਰ ਤੇ ਜਬਰ ਦਾ ਘਾੜਾ, ਦੂਜੇ ਪਾਸੇ ਮਾਨਸਿਕ ਤੌਰ ਤੇ ਧਮਕਾਉਣਾ। ਇਸੇ ਕਰਕੇ ਇਨਕਲਾਬੀਆਂ ਦੇ ਪਰਿਵਾਰ ਤੇ ਬੱਚਿਆਂ ਤੇ ਵੀ ਜਬਰ ਕੀਤਾ ਜਾਂਦਾ ਤਾਂ ਕਿ ਮਾਨਸਿਕ ਤਸੀਹਾਂ ਅੱਗੇ ਇਨਕਲਾਬੀ ਗੋਡੇ ਟੇਕ ਦੇਣ। ਪਰ ਉਦਾਸੀ ਜੀ ਜ਼ੁਲਮ ਦੀ ਵਾਸ਼ਰ ਅੱਗੇ ਆਪਣੇ ਅਕੀਦੇ ਤੋਂ ਬਿਲਕੁਲ ਨਾ ਫਿਰਕੇ, ਉਹ ਆਪਣੀ ਸਭ ਤੋਂ ਪਿਆਰੇ ਬੱਚੇ ਘਰ ਉਹਨਾਂ ਨੇ ਉਹਨਾਂ ਦੀ ਵੀ ਪਰਵਾਹ ਨਾ ਕੀਤੀ ਤੇ ਨਾ ਹੀ ਮੌਤ ਤੋਂ ਡਰਦੇ ਸਨ। ਤਾਂ ਮੈਂ ਉਹਨਾਂ ਦਾ ਗੀਤ ਨਹੀਂ, ਮੇਰੀ ਮੌਤ ਤੋਂ ਨਾ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਆ। ਇਹ ਜ਼ੁਲਮ ਅਤੇ ਕੁੱਟ ਨੇ ਉਹਦੇ ਤੇ ਉਹਦੇ ਗੀਤਾਂ ਵਿੱਚ ਹੋਰ ਵੀ ਜੋਸ਼ ਭਰਿਆ, ਉਹਦੀ ਬੋਲੀ ਨੂੰ ਲੋਕਾਂ ਦੇ ਹੋਰ ਨੇੜੇ ਲੈ ਆਂਦਾ। ਉਹਦੀ ਬੋਲੀ ਨੇ ਜਾਂ ਉਹਦੇ ਬੋਲਾਂ ਨੇ, ਸੰਤ ਰਾਮ ਉਦਾਸੀ ਲੋਕਾਂ ਦੇ ਨੇੜੇ ਸੀ, ਅਸਲੋਂ ਹੀ ਨੇੜੇ, ਸੱਚੇ ਅਰਥਾਂ ਵਿੱਚ ਲੋਕ ਕਵੀ, ਕਿਸਾਨਾਂ ਕਿਰਤੀਆਂ ਤੇ ਗਰੀਬਾਂ ਦਾ ਮਸੀਹਾ ਲਿਖਦਾ ਕਿ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ, ਜਿੱਥੇ ਉਹ ਉੱਚ ਕੋਟੀ ਦਾ ਕਵੀ, ਲੋਕ ਯੁੱਧ ਦਾ ਸਿਪਾਹੀ, ਵਧੀਆ ਸੋਚ ਦਾ ਮਾਲਕ, ਉੱਥੇ ਉਹ ਵਧੀਆ ਪੁੱਤ, ਭਰਾ, ਪਤੀ ਤੇ ਬੱਚਿਆਂ ਨੂੰ ਪਿਆਰ ਕਰਨ ਵਾਲਾ ਵੀ, ਰੱਬ ਵਰਗਾ ਪਿਓ, ਜਿਨ੍ਹੇ ਸਮਾਜਿਕ ਫਰਜ਼ਾਂ ਨੂੰ ਯੁੱਧ ਤੇ ਦ੍ਰਿੜਤਾ ਨਾਲ ਨਿਭਾਇਆ। ਅਕਤੂਬਰ 1986 ਵਿਚ ਉਹਨਾਂ ਨੂੰ ਹਜ਼ੂਰ ਸਾਹਿਬ ਤੋਂ ਇੱਕ ਚਿੱਠੀ ਆਈ, ਜਿਸ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਗੁਰਪੁਰਬ ਤੇ ਇਹਨਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ। ਵਾਪਸੀ ਤੇ ਗੱਡੀ ਵਿਚ ਉਦਾਸੀ ਜੀ ਦੀ ਭੇਦ ਭਰੀ ਹਾਲਤ ਵਿਚ ਮੌਤ ਹੋਈ ਗੱਡੀ ਦੇ ਵਿਚ। ਦੋਸਤੋ, ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਬਲਕਾਰ ਸਿੰਘ ਉਹਨਾਂ ਦੇ ਨਾਲ ਸਫ਼ਰ ਕਰ ਰਹੇ ਹਨ, ਇਕੱਠੇ ਬੈਠੇ ਹਨ ਤੇ ਇੱਕ ਬੰਦਾ ਹੋਰ ਸੀ। ਇਹ ਤਿੰਨੇ ਇੱਕ ਦੂਜੇ ਦੇ ਆਪਸ ਵਿਚ ਵਾਕਫ ਸਨ ਬਹੁਤ ਵਧੀਆ ਤਰੀਕੇ ਨਾਲ। ਉਹਨਾਂ ਦੀ ਮੌਤ ਬਾਰੇ ਡਾਕਟਰ ਬਲਕਾਰ ਸਿੰਘ ਹੋਣਾ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਸੱਜਣੋ, ਪੰਜਾਬ ਦੇ ਉੱਘੇ ਕਵੀ ਤੇ ਨਕਸਲਵਾੜੀ ਯੋਧੇ ਨੂੰ ਰੇਲਵੇ ਸਟੇਸ਼ਨ ਤੇ ਲਾ ਵਾਰਸ ਕਹਿ ਕੇ ਸਾੜ ਦਿੱਤਾ ਗਿਆ ਤੇ ਘਰ ਟੈਲੀਗ੍ਰਾਮ ਪਹੁੰਚੀ ਇਹਨਾਂ ਦੇ ਕਿ ਸੰਤ ਰਾਮ ਉਦਾਸੀ ਫਾਊਂਡ ਐਕਸਪਾਇਰਡ ਐਟ ਮਨਮਟ ਰੇਲਵੇ ਸਟੇਸ਼ਨ। ਆ ਜਰਾ ਨੋਟ ਕਰਿਓ, ਜੇ ਉਹ ਜਿਸ ਤਰ੍ਹਾਂ ਮਤਲਬ ਕਿ ਉਹਦੇ ਅੱਗੇ ਪਿੱਛੇ ਦਾ ਪਤਾ ਹੀ ਨਹੀਂ ਸੀ। ਹਾਂਜੀ, ਲਾ ਵਾਰਸ ਹੈ ਤੇ ਇਹ ਟੈਲੀਗ੍ਰਾਮ ਤੁਸੀਂ ਉਹਨਾਂ ਦੇ ਘਰ ਕਿੱਦਾਂ ਭੇਜ ਦਿੱਤੀ ਬਾਈ, ਜੇ ਉਹ ਲਾ ਵਾਰਸ ਹੈ, ਪਤਾ ਹੀ ਨਹੀਂ ਉਹ ਕੌਣ ਹੈ ਕੌਣ ਨਹੀਂ। ਜਦੋਂ ਤੁਸੀਂ ਟੈਲੀਗ੍ਰਾਮ ਭੇਜੀ ਹੈ ਤਾਂ ਮਤਲਬ ਤੁਹਾਨੂੰ ਤੁਹਾਡੇ ਕੋਲ ਉਹਨਾਂ ਦਾ ਐਡਰੈਸ ਹੈਗਾ ਤੇ ਹੈਗਾ, ਤੇ ਫਿਰ ਉਹ ਲਾ ਵਾਰਸ ਕਿੱਦਾਂ ਹੋਇਆ? ਤੇ ਘਰ ਵਾਲੇ ਉਹਨਾਂ ਦੇ ਅੰਤਮ ਦਰਸ਼ਨ ਵੀ ਨਾ ਕਰ ਸਕੇ। ਹਾਂਜੀ, ਕਿੱਡਾ ਫਰਾਡ ਤੇ ਝੂਠ ਹੈ! ਭਲਾ ਰਾਸ਼ਟਰਪਤੀ ਅਵਾਰਡ ਪ੍ਰਾਪਤ ਪੰਜਾਬ ਦਾ ਉੱਘਾ ਸ਼ਾਇਰ, ਹਜੂਮਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ, ਆਜ਼ਾਦੀ ਦਿਵਸ ਤੇ ਜਿਹਨੂੰ ਲਾਲ ਕਿਲ੍ਹੇ ਤੇ 26 ਜਨਵਰੀ ਤੇ ਸੱਦਿਆ ਜਾਂਦਾ ਸੀ,
ਯਾਰ ਅਚਾਨਕ ਅਚਾਨਕ ਉਹ ਲਾਵਾਰਸ ਕਿੱਦਾਂ ਹੋ ਗਿਆ। ਹਾਂ, ਉਹਦੇ ਨਾਲ ਦੇ ਵੀ ਉਹਨਾਂ ਨੂੰ ਜਾਣਦੇ ਨੇ, ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਜਿਹੜਾ ਸੀ ਉਹ ਵੀ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਵਾਕਫ, ਉਹਦੀ ਮੌਤ ਦੇ ਸਮੇਂ ਨਾਲ ਤੇ ਇਹ ਲਾਵਾਰਸ, ਜੇ ਲਾਵਾਰਸ ਹੈ ਤੇ ਹਾਂ ਜਿਹੜੀ ਉਹਨਾਂ ਦੇ ਘਰ ਤੁਸੀਂ ਭੇਜੀ ਹੈ ਟੈਲੀਗ੍ਰਾਮ, ਇਹ ਕਿੱਦਾਂ ਭੇਜ ਦਿੱਤੀ ਫਿਰ ਤੁਸੀਂ? ਉਹ ਤੇ ਲਾਵਾਰਸ ਹੈ, ਜੇ ਤੁਹਾਡੇ ਕੋਲ ਐਡਰੈਸ ਹੈਗਾ ਤੇ ਲਾਵਾਰਸ ਉਹ ਕਿੱਦਾਂ ਹੈ? ਤੇ ਮੋਦੀ ਮ੍ਰਿਤਕ ਦੇਹ ਉਹਦੇ ਘਰ ਕਿਉਂ ਨਾ ਪਹੁੰਚਾਈ ਗਈ ਤਾਂ ਕਿ ਉਹਦਾ ਪੋਸਟਮਾਰਟਮ ਨਾ ਹੋ ਸਕੇ? ਹੁਣ ਰੱਬ ਜਾਣੇ, ਤੇ ਤੁਹਾਨੂੰ ਹੀ ਪਤਾ ਇਹਨਾਂ ਬੇਈਮਾਨਾਂ ਨੂੰ ਜਿਨ੍ਹਾਂ ਨੇ ਪਰਦਾ ਪਾਇਆ ਹੋਏਗਾ ਉਹਦੀ ਮੌਤ ਦੇ ਉੱਤੇ। ਡਾਕਟਰ ਬਲਕਾਰ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ, ਜੋ ਮੌਤ ਸਮੇਂ ਉਦਾਸੀ ਦੇ ਕੋਲ ਬੈਠੇ ਤੇ ਚੰਗੀ ਤਰ੍ਹਾਂ ਜਾਣਦੇ ਸਨ ਇੱਕ ਦੂਜੇ ਨੂੰ ਤੇ ਗੱਪਾਂ ਮਾਰਦੇ ਆਏ, ਗੱਲਾਂ ਬਾਤਾਂ ਕਰਦੇ ਆਏ, ਉਹਦੀ ਮੌਜੂਦਗੀ ਵਿੱਚ ਦੋਸਤੋ, ਡਾਕਟਰ ਬਲਕਾਰ ਸਿੰਘ ਦੀ ਮੌਜੂਦਗੀ ਵਿੱਚ ਸੰਤ ਰਾਮ ਉਦਾਸੀ ਲਾਵਾਰਸ, ਤੇ ਫਿਰ ਉਹਦੇ ਘਰ ਟੈਲੀਗ੍ਰਾਮ ਵੀ ਪਹੁੰਚੀ। ਇਸ ਤਰ੍ਹਾਂ ਸੱਜਣੋ, ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਉਦਾਸੀ ਲਾਵਾਰਸ ਹੋ ਗਿਆ, ਤੇ ਉਹ ਦਿਲਾਂ ਤੇ ਰਾਜ ਕਰਨ ਵਾਲਾ ਪਰਿਵਾਰ ਹੁੰਦਿਆਂ ਹੋਇਆਂ ਵੀ ਕੀਰਤੀਆਂ ਦਾ ਵਾਰਸ, ਇਸ ਦੁਨੀਆਂ ਦੇ ਉੱਤੋਂ ਸੱਜਣੋ ਲਾਵਾਰਸ ਵਿਦਾ ਹੋਇਆ ਜੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ, ਤੇ ਮੈਂ ਸੱਜਣੋ ਤੁਹਾਨੂੰ ਹੁਣ ਲੈ ਕੇ ਚੱਲਾਂਗਾ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਵੱਲ, ਜਿਹੜੇ ਕਿ ਬਹੁਤ ਸੋਹਣੇ ਸੁਚੱਜੇ ਢੰਗ ਤੇ ਬਾ ਦਲੀਲ ਗੱਲਬਾਤ ਕਰਦੇ ਨੇ ਤੇ ਬਹੁਤ ਹੀ ਨਿਰਪੱਖ ਗੱਲਬਾਤ ਹੁੰਦੀ ਹੈ ਉਹਨਾਂ ਦੀ। ਮੈਂ ਉਹਨਾਂ ਨੂੰ ਲੱਗਾਂ ਜੀ ਕਾਲ ਕਰਨ, ਤੇ ਆ ਲਓ ਜੀ ਉਹਨਾਂ ਦੀ ਅੱਜ ਮਿਸਾ ਇੱਥੇ ਕਿਤੇ ਕਾਲ ਲਓ ਜੀ।

0: ਬਲਬੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਲੰਘ ਜਾਓ।
1: ਹਾਂਜੀ, ਸਤਿਕਾਰਯੋਗ ਬਾਜਵਾ ਜੀ, ਮੇਰੇ ਵੱਲੋਂ ਪ੍ਰਵਾਸ ਰੇਡੀਓ ਦੇ ਦੇਸ਼ ਵਿਦੇਸ਼ ਵਿਚ ਬੈਠੇ ਜਿਹੜੇ ਸਰੋਤੇ ਨੇ, ਜਿਹੜੇ ਸਾਨੂੰ ਪਿਆਰ ਮਾਣ ਬਖਸ਼ਦੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਅੱਛਾ ਬਾਜਵਾ ਜੀ, ਤੁਹਾਡੀਆਂ ਟਾਣਕਵੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਪਿਛਲੇ 40 ਮਿੰਟ ਤੋਂ ਸੁਣ ਰਹੇ ਹਾਂ।
0: ਮਿਹਰਬਾਨੀ ਜੀ,
1: ਚੰਗੀ ਗੱਲਬਾਤ ਤੇ ਉੱਤੇ ਤੁਹਾਡੀ ਪਕੜਾ ਤੇ ਵਿਸ਼ਾ ਵੀ ਜੋ ਹੈ ਉਹ ਫਿਰ ਐਂ ਜਿਵੇਂ ਕਹਿੰਦੇ ਆ ਵੀ ਘੋਟ ਘੋਟ ਕੇ ਸਾਡੇ ਵਰਗੇ ਸਰੋਤਿਆਂ ਦੇ ਦਿਮਾਗ ਚ ਪਾ ਦਿੰਦੇ।
0: ਗੱਲ ਏਦਾਂ ਜੀ, ਜੋ ਸੱਚਾਈ ਹੈ ਬੱਬੀ ਜੀ
1: ਜੀ,
0: ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸੱਚਾਈ ਨੂੰ ਉਜਾਗਰ ਕੀਤਾ ਜਾਏ, ਸਾਡੇ ਸਮਾਜ ਦਾ ਜਿਹੜਾ ਕਰੂਪ ਚਿਹਰਾ ਉਹਨੂੰ ਸਾਹਮਣੇ ਲਿਆਂਦਾ ਜਾਏ ਤੇ ਵਿਖਾਇਆ ਜਾਏ ਵੀ ਆ ਜੇ ਸਾਡੇ ਸਮਾਜ ਦੇ ਕਰੂਪ ਚਿਹਰੇ।
1: ਬਿਲਕੁਲ ਜੀ, ਬਿਲਕੁਲ।
0: ਤੇ ਇਸ ਕਰਕੇ ਮਤਲਬ ਕਿ ਜਿਹੜੀਆਂ ਖਾਮੀਆਂ ਨੇ ਸਾਡੇ ਸਮਾਜ ਦੇ ਵਿੱਚ, ਤੁਸੀਂ ਪੱਤਰਕਾਰ ਹੁੰਦੇ ਹੋਏ ਸਾਡੇ ਨਾਲੋਂ ਬਹੁਤੇ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦੇ ਹੋ, ਤੇ ਸਾਡਾ ਫਰਜ਼ ਹੈ ਕਿ ਅਸੀਂ ਬਿਲਕੁਲ ਉਹਨਾਂ ਨੂੰ ਪੁਆਇੰਟ ਆਊਟ ਕਰੀਏ ਜਿਹੜੇ ਲੋਕ ਕਸੂਰਵਾਰ ਨੇ, ਪਖੰਡੀ ਲੋਕ ਜਿਹੜੇ ਹੈਗੇ ਨੇ, ਜਿਹੜੇ ਕਾਮਿਆਂ ਦਾ ਕਮਾਈ ਖਾ ਜਾਂਦੇ ਨੇ ਪੱਖਿਆਂ ਥੱਲੇ ਬਹਿ ਕੇ, ਜਿਹੜੇ ਜਿਹਨਾਂ ਨੂੰ ਕੰਮ ਕਰਨ ਦਾ ਬਿਲਕੁਲ ਐਕਸਪੀਰੀਅੰਸ ਵੀ ਨਹੀਂ, ਉਹਨਾਂ ਕਦੀ ਕੀਤਾ ਵੀ ਨਹੀਂ, ਠੱਗ ਝੂਠੇ ਜਿਸ ਤਰ੍ਹਾਂ ਮਤਲਬ ਕਿ ਜਿਹੜੇ ਵੇਖੋ ਨਾ, ਇਹ ਜਿਹੜੀ ਰਾਜਨੀਤੀ ਹੈ ਬੱਬੀ ਜੀ, ਇਹਦੇ ਵਿੱਚ ਅਨਪੜ੍ਹ ਤੇ ਝੂਠੇ ਤੇ ਫੈਂਕੂ ਹੀ ਕਿਉਂ ਛੇਤੀ ਤਰੱਕੀ ਕਰਦੇ ਨੇ, ਪੜ੍ਹੇ ਲਿਖੇ ਕਿਉਂ ਨਹੀਂ ਕਰਦੇ ਇਹਦੇ ਵਿੱਚ ਤਰੱਕੀ?
1: ਖਾਸ ਕਰਕੇ ਸਾਡੇ ਭਾਰਤ ਮਹਾਨ ਦੀ ਰਾਜਨੀਤੀ।
0: ਹਾਂਜੀ, ਇਹਦੇ ਵਿੱਚ ਹਾਂਜੀ,
1: ਤੁਸੀਂ ਜਿਹੜੀ ਆਪਣੇ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਕਰਦੇ ਸੀ,
0: ਹਾਂਜੀ,
1: ਉਹ ਚਲੋ ਅੱਜ ਵੀ ਕਰਦੇ ਆ ਤੇ ਪਿਛਲਾ ਜਦੋਂ ਸਾਨੂੰ ਕੋਈ ਵੀ ਪ੍ਰੋਗਰਾਮ ਜਿਹੜਾ ਵਾਰ ਵਾਲੇ ਦਿਨ ਦਾ ਵਿਸ਼ੇਸ਼ ਹੁੰਦਾ, ਜਿਹਦੇ ਵਿੱਚ ਕੋਈ ਨਾ ਕੋਈ ਮਾਹਰ ਜਾਂ ਕੋਈ ਸਾਡੇ ਵਰਗੇ ਪਾਠਕਾਂ ਦੇ ਨਾਲ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾਉਂਦੇ ਨੇ
0: ਜੀ,
1: ਤੇ ਉਹੀ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜਾ ਪੰਜਾਬ ਦਾ ਦਰਦ ਹੈ
0: ਜੀ।
1: ਤੇ ਮੈਂ ਅਕਸਰ ਅੱਗੇ ਵੀ ਕਹਿੰਦਾ ਹੁੰਦਾ ਇਹ ਗੱਲ ਵੀ ਜਿਹੜੇ ਤੁਹਾਡੇ ਵਰਗੇ ਸੱਜਣ ਵਿਦੇਸ਼ਾਂ ਦੇ ਵਿੱਚ ਬੈਠ ਕੇ ਇਸ ਗੱਲਬਾਤ ਨੂੰ ਫਰੋਲਦੇ ਨੇ, ਤੇ ਉਹਨਾਂ ਨੂੰ ਸਿੱਧਾ ਪੰਜਾਬ ਦੇ ਨਾਲ ਰਾਬਤੇ ਤੋਂ ਭਾਵ ਇਹ ਹੈ ਵੀ ਉਹ ਨਜ਼ਰ ਰੱਖਦੇ ਨੇ ਵੀ ਸਾਡੇ ਹੋ ਕੀ ਰਿਹਾ
0: ਜੀ। ਬਿਲਕੁਲ,
1: ਪਰ ਬਾਜਵਾ ਜੀ ਬੜੀ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਜਿਹੜਾ ਹਫ਼ਤਾਵਾਰੀ ਆਪਣਾ ਐਪੀਸੋਡ ਆਉਂਦਾ ਪ੍ਰੋਗਰਾਮ ਦਾ, ਇਹ ਜਿਵੇਂ ਹੁਣ ਅੱਜ ਮੈਂ ਗੱਲ ਕਰ ਰਿਹਾ ਜਾਂ ਕੋਈ ਹੋਰ ਮਾਹਰ ਹੁੰਦਾ, ਪਰ ਹੈਰਾਨੀ ਇਸ ਗੱਲ ਦੀ ਹੈ ਵੀ ਹਫ਼ਤੇ ਦੇ ਬਾਅਦ ਐਸੀ ਟੋਨ ਸ਼ੁਰੂ ਹੋ ਜਾਂਦੀ ਹੈ ਵੀ ਇਹਨੂੰ ਗੱਲ ਕਰਨੀ ਵੀ ਬੜੀ ਮੁਸ਼ਕਲ ਹੋ ਜਾਂਦੀ, ਕਿੱਥੋਂ ਸ਼ੁਰੂ ਹੋਈ ਹੈ ਇਹਨੂੰ ਕੀ ਕੋਈ ਗੱਲ ਕਰੀਏ
0: ਜੀ। ਬਿਲਕੁਲ ਬਿਲਕੁਲ।
1: ਤੇ ਤੁਸੀਂ ਜੁੜੇ ਹੋਏ ਹੋ ਜੀ ਏਡਾ ਵਧੀਆ ਰੇਡੀਓ ਦਾ ਜਿਹੜਾ ਪਲੇਟਫਾਰਮ ਚਲਾ ਰਹੇ ਹੋ, ਤੇ ਉਸ ਤੋਂ ਬਾਅਦ ਜਿਹੜਾ ਘਟਨਾਕ੍ਰਮ ਕੱਲ ਪੰਜਾਬ ਦੇ ਨਾਲ ਸੰਬੰਧਿਤ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਨਾਲ ਬਾਜਵਾ ਜੀ ਹੋਇਆ ਹੈ, ਇੱਕ ਨੀ, ਅੱਧਾ ਨੀ, ਦੋ ਨੀ, ਤਿੰਨ ਨੀ, ਚਾਰ ਨੀ, ਇਕੱਠੇ ਹੀ 9-10 ਬੰਦਿਆਂ ਨੇ ਇੱਕ ਪਾਰਟੀ ਨੂੰ ਲੱਤ ਮਾਰ ਕੇ ਉਹ ਚਲੇ ਜਾਣਾ, ਇਹ ਪੰਜਾਬ ਤੋਂ ਇਲਾਵਾ ਸਮੁੱਚੇ ਭਾਰਤ ਦੇ ਵਿੱਚ ਜਾਂ ਜਿੱਥੇ ਵੀ ਦੇਸ਼ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠੇ ਨੇ, ਤੁਹਾਡੇ ਜਿਹੇ ਸੱਜਣ ਰੇਡੀਓ ਟੀਵੀ ਮਾਧਿਅਮ ਨਾਲ ਜੁੜੇ ਬੈਠੇ ਨੇ, ਉੱਥੇ ਇਹ ਚਰਚਾ ਚੱਲ ਰਹੀ ਹੈ। ਮੈਂ ਵੀ ਕੱਲ ਦੋ ਪਲੇਟਫਾਰਮਾਂ ਦੇ ਉੱਪਰ ਚਰਚਾ ਕੀਤੀ, ਪਰ ਮੈਨੂੰ ਬੜੀ ਹੈਰਾਨੀ ਤੇ ਹੁੰਦੀ ਹੈ, ਨਮੋਸ਼ੀ ਵੀ ਝਲਣੀ ਪੈਂਦੀ ਹੈ ਵੀ ਇਹਦੇ ਬਾਰੇ ਚਰਚਾ ਵੀ ਕੀ ਕੀਤੀ ਜਾਵੇ। ਪਰ ਦੂਜੇ ਪਾਸੇ ਜੇਕਰ ਅਸੀਂ ਰੇਡੀਓ ਤੇ ਜੁੜਦੇ ਹਾਂ, ਅਖਬਾਰ ਤੇ ਜੁੜਦੇ ਹਾਂ, ਸੋਸ਼ਲ ਮੀਡੀਆ ਤੇ ਜੁੜਦੇ ਹਾਂ, ਤਾਂ ਇਹ ਤੋਂ ਬਿਨਾਂ ਕੋਈ ਗੱਲ ਵੀ ਚੱਲਦੀ ਹੈ
0: ਜੀ। ਬਿਲਕੁਲ ਬਿਲਕੁਲ, ਇਹ ਗੱਲਾਂ ਹੀ ਇਹ ਨੇ ਜਿਹੜੀਆਂ ਖਾਸ ਕਰਕੇ ਤੁਹਾਡੇ ਤੇ ਕਰਨ ਵਾਲੀਆਂ।
1: ਤੇ ਉਸ ਤੋਂ ਬਿਨਾਂ ਵਾਜਵਾ ਜੀ ਜਿਹੜਾ ਤੁਸੀਂ ਇਹ ਗੱਲ ਕਹਿ ਕੇ ਹਟੇ ਹੋ ਵੀ ਪੜ੍ਹੇ ਲਿਖੇ ਨਹੀਂ ਤੇ ਵੀ ਇਹੋ ਜਿਹੇ ਕਿਉਂ ਆਉਂਦੇ ਨੇ, ਹੁਣ ਪੜ੍ਹੇ ਲਿਖਿਆਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪੜ੍ਹਿਆ ਲਿਖਿਆ ਵੀ ਇਹ ਮੁਲਕ ਦੇ ਵਿੱਚ ਇਸ ਮੁਲਕ ਤੋਂ ਭਾਵ ਮੇਰਾ ਇਹ ਆ ਵੀ ਪੜ੍ਹੇ ਲਿਖੇ ਵੀ ਇਸ ਮੁਲਕ ਦੇ ਵਿੱਚ ਨੇ, ਤੇ ਪੜ੍ਹੇ ਲਿਖੇ ਇਹ ਜਿਹੜੀਆਂ ਠੱਗੀਆਂ ਨੇ ਰਾਜਨੀਤਿਕ ਠੱਗੀਆਂ ਦੇ ਨਾਂ ਹੇਠ ਅਸਲੀ ਠੱਗੀਆਂ ਤਾਂ ਚਲੋ ਮਾਰ ਹੀ ਰਹੀਆਂ ਨੇ ਤੇ ਰਾਜਨੀਤਿਕ ਠੱਗੀਆਂ ਜਿਹੜੀਆਂ ਉਹ ਮਾਰਨ ਵਿਚ ਵੀ ਮਾਹਰ ਨੇ।
0: ਬਿਲਕੁਲ ਜੀ ਬਿਲਕੁਲ।
1: ਹਾਂ ਹੁਣ ਜੇਕਰ ਗੱਲ ਕਰੀਏ ਪੜ੍ਹੇ ਲਿਖਿਆਂ ਦੀ ਤਾਂ ਕੇਜਰੀਵਾਲ ਸਾਹਿਬ ਜੀ ਬਹੁਤ ਪੜ੍ਹੇ ਲਿਖੇ ਹੋਏ ਸੀ, ਇਨਕਮ ਟੈਕਸ ਦੇ ਵੱਡੇ ਅਫਸਰ ਸੀ।
0: ਹਾਂਜੀ ਹਾਂਜੀ ਨੋ ਡਾਊਟ।
1: ਤੇ ਉਸ ਤੋਂ ਬਾਅਦ ਫੇਰ ਜਿਹੜੇ ਘਟਨਾਕ੍ਰਮ ਦੇ ਵਿਚ ਅੱਜ ਕੱਲ ਚਾਚਾ ਵਿਚ ਨੇ ਰਾਘਵ ਚੱਡੇ ਉਹਨੇ ਵੀ ਕਾਫੀ ਡਿਗਰੀ ਧਾਰੀ ਦੇ ਇੰਗਲੈਂਡ ਤੋਂ ਡਿਗਰੀ ਲੈ ਕੇ
0: ਉਹ ਵੀ ਪੜ੍ਹੇ ਲਿਖੇ ਨੇ ਨੋ ਡਾਊਟ।
1: ਤੇ ਹੁਣ ਵਾਜਵਾਈ ਤੁਸੀਂ ਇਹ ਗੱਲ ਦੇਖੋ ਬਈ ਇੱਕ ਬਾਬਾ ਸੀਚੇਵਾਲ ਬਲਬੀਰ ਸਿੰਘ ਮੇਰਾ ਸਰਨਾਮੀ ਹੈ ਬਾਬਾ
0: ਜੀ,
1: ਉਹਦੇ ਉੱਪਰ ਨਜ਼ਰਾਂ ਸਾਹਬਦੀਆਂ ਨੇ ਵੀ ਉਹ ਵੀ ਹੁਣ ਛੇਤੀ ਚੁੰਬਕ ਜਿਹੜਾ ਚੁੰਬਕ ਹੈ ਵੀ ਉਹਦਾ ਦਿੱਲੀ ਵੱਲ ਨੂੰ ਜਾਊਗਾ, ਉਹ ਚੁੰਬਕ ਕਦੋਂ ਵਾਸ਼ਿੰਗ ਮਸ਼ੀਨ ਹੈ ਜਿਹੜੀ ਭਾਜਪਾ ਵਾਲੀ ਵਿਚ ਪਊਗਾ, ਕਿਉਂਕਿ ਹੁਣ ਜੇਕਰ ਉਹ ਵਿਚਾਰਾ ਬਚ ਵੀ ਗਿਆ ਕੱਲਾ ਨਾ ਇੰਨੇ ਠੱਗਾਂ ਦੇ ਵਿਚੋਂ, ਤੇ ਹੁਣ ਉਹਨੂੰ ਆਪਣੇ ਆਪ ਵੀ ਵੱਡ ਵੱਡ ਖਾਈ ਜਾਂਦਾ ਵੀ ਮੇਰੀ ਚਰਚਾ ਕਿਉਂ ਨੀ ਹੋਵੇ।
0: ਠੀਕ।
1: ਸੋ ਇਹ ਜਿਹੜੀ ਮੈਂ ਗੱਲ ਮੁੱਢਲੀ ਤੌਰ ਤੇ ਪ੍ਰੋਗਰਾਮ ਦੇ ਵਿਚ ਕੀਤੀ ਹੈ ਨਾ, ਇਹ ਉਸ ਰਾਜਨੀਤਿਕ ਮੰਚ ਤੋਂ ਤਾਂ ਕੀਤੀ ਹੈ ਕਿਉਂਕਿ ਪੰਜਾਬ ਆ ਇਸ ਗੱਲ ਦੇ ਵਿਚ ਸਿੱਧੇ ਤੌਰ ਤੇ ਇਨਵੋਲਵ ਆ। ਇਹਦੇ ਵਿਚ ਵਾਜਵਾਈ ਤੁਸੀਂ ਹੁਣ ਇਹ ਦੇਖੋ ਵੀ ਜਦੋਂ 2014 ਹੋ ਗਿਆ ਫਿਰ ਉਸ ਤੋਂ ਬਾਅਦ ਅੱਗੇ 17 ਆ ਗਿਆ।
0: ਜੀ ਤੁਹਾਡੀ ਗੱਲ ਕੱਟ ਕੇ ਇੱਕ ਛੋਟੀ ਜਿਹੀ ਤੁਹਾਨੂੰ ਗੱਲ ਸੁਣਾਉਣ ਲੱਗਾ ਮੈਂ ਨਾ, ਕੋਈ ਇੱਕ ਹਾਸੇ ਗੱਲ ਜੀ ਸ਼ੁਗਲ ਵਾਲਾ ਕਿਸੇ ਨੇ ਲਤੀਫਾ ਹੀ ਲਤੀਫਾ ਤੇ ਨਹੀਂ ਸਟਾਇਰ ਸੀ ਕਿ ਜਿਹੜਾ ਚੰਗੇਜ਼ ਖਾਨ ਸੀ ਨਾ ਉਹਨੇ ਬਹੁਤ ਜ਼ੁਲਮ ਕੀਤਾ ਦੁਨੀਆਂ ਤੋਂ, ਇੱਥੇ ਯੂਰਪ ਤੱਕ ਜਿੱਤਾਂ ਉਹਦੀਆਂ ਕਰਦਾ ਆਇਆ ਸੀ ਤੇ ਉਹਨੇ ਚਾਈਨਾ ਚੂਨਾ ਜਿਹੜੇ ਸ਼ਹਿਰਾਂ ਨੂੰ ਪੈਂਦਾ ਸੀ ਉਹਦੀਆਂ ਬਿੱਲੀਆਂ ਉਹਨੂੰ ਅੱਗ ਲਾ ਦਿੰਦਾ ਸੀ ਚਾਰ ਚੁਫੇਰਿਓ, ਬਿੱਲੀਆਂ ਕੁੱਤੇ ਵੀ ਮਾਰ ਦਿੰਦਾ ਸੀ। ਉਹਨੇ ਬੜੀ ਕਤਲੇਆਮ ਕੀਤੀ। ਉਹ ਜਦੋਂ ਮਰਨ ਬੈਡ ਤੇ ਪਿਆ ਨਾ ਉਹਨੂੰ ਆਪਣੀ ਮੌਤ ਲੱਗ ਗਈ ਸੀ ਤੇ ਉਹਨੇ ਆਪਣੇ ਜਿਹੜੇ ਹੈਗੇ ਸੀ ਕੋਈ ਇਕੱਠੇ ਕੀਤੇ ਪ੍ਰੋਧ ਪਰਾਧ ਤੇ ਉਹ ਨਾ ਪ੍ਰੋਤਾਂ ਨੂੰ ਕਹਿੰਦਾ ਵਾ ਵੀ ਯਾਰ ਮੈਨੂੰ ਕੋਈ ਢੰਗ ਦੱਸੋ ਜਿਹਦੇ ਨਾਲ ਮੇਰੇ ਪਾਪ ਬਖਸ਼ੇ ਜਾਣ ਸਾਰੇ। ਉਹਨੂੰ ਜਿਹੜਾ ਪ੍ਰੋਤ ਆਏ ਨਾ ਹੀ ਕਰਦੇ ਕਿ ਤੂੰ ਤੇ ਪਾਪ ਹੀ ਇੰਨੇ ਕੀਤੇ ਨੇ ਇਹਨਾਂ ਦੀ ਤੇ ਕੋਈ ਇਹ ਬਖਸ਼ੇ ਹੀ ਨਹੀਂ ਜਾ ਸਕਦੇ, ਤੂੰ ਤੇ ਇੱਥੋਂ ਲੈ ਕੇ ਏਸ਼ੀਆ ਤੋਂ ਲੈ ਕੇ ਯੂਰਪ ਤੱਕ ਦੁਨੀਆਂ ਹੀ ਮਾਰ ਦਿੱਤੀ, ਰਸ਼ੀਆ ਤੇ ਉਹ ਚਾਕੋ ਸਲਵਾਕੀਆ ਦੇ ਬਹੁਤ ਪਤਾ ਨੀ ਬਲਗਾਰੀਆ ਬਲਗੂਰੀਆ ਕਿੱਧਰ ਨੂੰ ਤੂੰ ਹਾਲੈਂਡ ਵੱਲ ਨੂੰ ਕਿੱਧਰ ਨੂੰ ਤੁਰਿਆ ਫਿਰਦਾ ਰਿਹਾ ਤੂੰ, ਤੂੰ ਤੇ ਛੱਤੂ ਤੇ ਕੁੱਤੇ ਬਿੱਲੀਆਂ ਨੀ ਛੱਡੇ ਤੇਰੇ ਨਹੀਂ ਤੇ ਇੱਕ ਉਹਦੇ ਇੱਕ ਨੇ ਉਹਨੂੰ ਸਲਾਹ ਦਿੱਤੀ ਵੀ ਤੂੰ ਇਸ ਤਰ੍ਹਾਂ ਕਰ ਬੜੇ ਬੜੇ ਭਗਤੀ ਭਾਵ ਵਾਲੇ ਲੋਕ ਇੰਡੀਆ ਚ ਰਹਿੰਦੇ ਨੇ ਉਹ ਜਿਹੜੇ ਹਿਮਾਲਿਆ ਪਰਬਤ ਤੇ ਭਗਤੀ ਕਰਦੇ ਰਹੇ ਨੇ ਥੱਲੇ ਉਤਰੇ ਨੀ ਉਹਨਾਂ ਨੂੰ ਪੁੱਛ ਕੋਈ ਤੈਨੂੰ ਹੱਲ ਮਿਲ ਜਾਏਗਾ ਉਹਨਾਂ, ਕਹਿੰਦਾ ਜਾਓ ਉਹਨਾਂ ਚੋਂ ਇੱਕ ਚੁੱਕ ਕੇ ਲਿਆਓ। ਉਹ ਜੀ ਆਏ ਤੇ ਉਹ ਜਿਹੜਾ ਸਭ ਤੋਂ ਉੱਤੇ ਭਗਤੀ ਭਾਵ ਵਾਲਾ ਸੀ ਕੋਈ ਰਿਸ਼ੀ ਮੁਨੀ ਜਿਹੜਾ ਉਹ ਥੱਲੇ ਹੀ ਨਹੀਂ ਅਜੇ ਤੱਕ ਪਹਾੜਾਂ ਤੋਂ ਉਤਰਿਆ ਉਹਨੂੰ ਲੈ ਗਏ ਫੜ ਕੇ ਉਹਦੇ ਕੋਲ, ਕਹਿੰਦੇ ਇਹਨੇ ਆਹ ਕੀਤਾ ਤੇ ਉਹਨੇ ਉਹਨੂੰ ਆਪਣੀ ਕਹਾਣੀ ਸੁਣਾਈ ਚੰਗੇਜ਼ ਖਾਨ ਨੇ ਵੀ ਵੇਖੋ ਜੀ ਮੈਂ ਹੁਣ ਦੱਸ ਹੀ ਨਹੀਂ ਸਕਦਾ ਕਿੰਨੇ ਕਰੋੜ ਦੁਨੀਆਂ ਮੈਂ ਮਾਰੀ ਤੇ ਬਹੁਤ ਭੈੜੇ ਤਰੀਕੇ ਨਾਲ, ਕੋਈ ਕੋਈ ਚਾਰਾ ਹੈ ਜਿਹਦੇ ਨਾਲ ਮੇਰੇ ਪਾਪ ਮਾਫ਼ ਹੋ ਜਾਣ? ਉਹ ਅੱਗੋਂ ਹੱਸ ਕੇ ਕਹਿੰਦਾ ਜੀ ਦੁਨੀਆਂ ਤੇ ਹਰ ਇੱਕ ਚੀਜ਼ ਦਾ ਹੱਲ ਹੈਗਾ ਤੇ ਉਹ ਕਹਿੰਦਾ ਛੇਤੀ ਕਰੋ ਫਿਰ ਦੱਸੋ ਮੈਨੂੰ ਤੇ ਕਹਿੰਦਾ ਇਹਦੇ ਚ ਦੱਸਣ ਲਈ ਮੇਰੇ ਨਾਲ ਚੱਲ ਤੇ ਬੀਜੇਪੀ ਚ ਸ਼ਾਮਲ ਹੋ ਜਾ ਤੇਰੇ
1: ਬਾਜੀ ਵਾ ਬੜਾ ਟੋਟਕਾ ਛੱਡਿਆ
0: ਕਹਿੰਦਾ ਸਾਰਾ ਕੁਝ ਮਾਫ਼ ਹਾਂਜੀ ਅੱਗੋਂ ਅੱਗੋਂ ਕਰੋ ਤੁਸੀਂ ਗੱਲ।
1: ਚਲੋ ਮੈਂ ਤਾਂ ਇਹ ਥੋੜੀ ਸ਼ੁਰੂਆਤੀ ਗੱਲ ਸੀ ਜਿਹੜੀ ਪੰਜਾਬ ਦੀ ਸਿਆਸੀ ਮੰਚ ਦੀ ਕੀਤੀ ਹੈ ਤੇ ਉਸ ਤੋਂ ਬਾਅਦ ਥੋੜੀ ਅੱਗੇ ਆਪਾਂ ਜਿਹੜੀ ਗੱਲਬਾਤ ਉਹ ਕਰੀਏ ਕਿਉਂਕਿ ਜਿਹੜਾ ਸਾਡਾ ਪੰਜਾਬ ਹੈ ਜੀ ਉਹ ਖੇਤੀ ਵਾਲਾ ਸੂਬਾ ਹੈ ਤੇ ਇਸ ਵੇਲੇ ਜਿਹੜਾ ਪੰਜਾਬ ਦਾ ਖੇਤੀ ਸੰਬੰਧੀ ਸਾਡੀ ਜਿਵੇਂ ਕਹਿੰਦੇ ਆ ਵੀ ਵਿਸਾਖੀ ਤੋਂ ਕਣਕ ਦੀ ਵਾਢੀ ਦੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਤੇ ਉਹ ਵਿਸਾਖੀ ਤੋਂ ਚੱਲਿਆ ਕਿਉਂਕਿ ਮੌਸਮ ਵਿਚ ਬਹੁਤ ਠੰਡਾ ਰਿਹਾ ਤੇ ਉਸ ਤੋਂ ਬਾਅਦ ਫਿਰ ਹੁਣ ਜਿਵੇਂ ਕਹਿੰਦੇ ਵੀ ਇਹਨਾਂ ਦਿਨਾਂ ਦੇ ਵਿਚ ਵਾਢੀ ਦਾ ਜ਼ੋਰ ਹੁੰਦਾ ਪੂਰਾ ਤੇ ਉਹ ਤਾਂ ਹੁਣ ਵਾਜਵਾਈ ਗੱਲਾਂ ਗਈਆਂ ਵੀ ਜਿਹੜੇ ਕਹਿੰਦੇ ਸੀ ਵੀ ਦਾਤੀ ਨੂੰ ਲਵਾ ਦੇ ਘੁੰਗਰੂ ਵਾਢੀ ਕਰੂੰਗੀ ਬਰਾਬਰ ਤੇ
0: ਕਦੀ ਘੁੰਗਰੂ ਵੀ ਲੱਗਦੇ ਹੁੰਦੇ ਦਾਤੀਆਂ ਹਾਂਜੀ
1: ਤੇ ਇਹ ਗੱਲ ਮੈਂ ਤਾਂ ਇਹ ਥੋੜੀ ਜਿਹੀ ਕੀਤੀ ਆ ਵੀ ਦੇਖੋ ਇਸ ਵੇਲੇ ਜਿਹੜਾ ਨਾ ਤਾਂ ਪੰਜਾਬ ਦੇ ਕਿਸਾਨ ਘੱਟ ਨੇ ਕਿਸਾਨ ਘੱਟ ਤੋਂ ਭਾਵ ਇਹ ਆ ਵੀ ਜਿਹੜੀਆਂ ਰੇਹਾਂ ਸਪਰੇਹਾਂ ਨੇ ਉਹ ਬੇਅੰਤ ਬੇਲੋੜੀਆਂ ਪੰਜਾਬ ਦੀ ਹਰ ਫਸਲ ਤੇ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਚਲੋ ਕਿਸਾਨ ਕਣਕ ਝੋਨਾ ਤਾਂ ਪ੍ਰਮੁੱਖ ਹੈ ਹੀ ਹੈ, ਉਸ ਤੋਂ ਬਿਨਾਂ ਸਬਜ਼ੀਆਂ ਵਗੈਰਾ ਜਾਂ ਹੋਰ ਦੇ ਉੱਪਰ। ਇਸ ਵਾਰ ਇਕਦਮ ਮੌਸਮ ਖਰਾਬ ਠੰਡਾ ਹੋਇਆ ਤੇ ਇਕਦਮ ਹੁਣ ਮੌਸਮ
0: ਦੇ ਫਲਾਂ ਦੇ ਉੱਤੇ ਕਣਕ ਤੋਂ ਵੀ ਜ਼ਿਆਦਾ ਸਪਰੇਹਾਂ ਹੁੰਦੀਆਂ।
1: ਹਾਂਜੀ ਹਾਂ, ਤੇ ਜਦੋਂ ਫਿਰ ਇੱਕ ਤਾਂ ਰੇਹ ਸਪਰੇਹ ਵਾਲੀ ਗੱਲ ਹੋ ਗਈ, ਇੱਕ ਮੌਸਮ ਬਹੁਤ ਠੰਡਾ ਹੋ ਗਿਆ ਤੇ ਜਿਹੜੀ ਕਣਕ ਆ ਜੀ ਉਹ ਸੁੰਗੜਨ ਲੱਗ ਗਈ। ਉਸ ਤੋਂ ਬਾਅਦ ਫਿਰ ਬਾਜਵਾ ਜੀ ਇਕਦਮ ਹੀ ਮੌਸਮ ਨੂੰ ਦੇਖਦੇ ਹੋਏ ਲੋਕਾਂ ਨੇ ਵਾਢੀ ਆਪਣੀਆਂ ਕੰਬਾਈਨਾਂ ਸ਼ੁਰੂ ਕਰਤੀਆਂ ਤੇ ਥੋੜੇ ਦਿਨਾਂ ਦਾ ਸੀਜ਼ਨ ਆ ਜਿਹੜਾ ਚੱਲਿਆ, ਤੇ ਉਸ ਤੋਂ ਬਾਅਦ ਜਿਹੜੀਆਂ ਵਿੱਚ ਦੁਖਦਾਈ ਖਬਰਾਂ ਆਈਆਂ ਨੇ ਉਹ ਵੈਸੇ ਤਾਂ ਹਰ ਸਾਲ ਹੀ ਆਉਂਦੀਆਂ ਨੇ ਕਿ ਅਨੇਕਾਂ ਥਾਵਾਂ ਦੇ ਉੱਪਰ ਜਿਹੜੀ ਕਣਕ ਆ ਉਹਨੂੰ ਅੱਗ ਲੱਗੀ ਆ ਜੋ ਨਹੀਂ ਲੱਗਣੀ ਚਾਹੀਦੀ, ਤੇ ਇਹਦੇ ਨਾਲ ਹੋਰ ਤਾਂ ਚਲੋ ਜਿਹੜਾ ਕੁਦਰਤੀ ਵਰਤਾਰਾ ਇਹ ਹੋਇਆ। ਇੱਕ ਜਲੰਧਰ ਇਲਾਕੇ ਦੇ ਵਿੱਚੋਂ ਗੱਲਬਾਤ ਸਾਹਮਣੇ ਆਉਂਦੀ ਹੈ ਬਈ ਇੱਕ ਕੋਠੀ ਬਾਹਰ ਪਾਈ ਹੋਈ ਆ, ਉਹਦੇ ਵਿੱਚੋਂ ਰਾਤ ਨੂੰ ਤਾੜ ਤਾੜ ਬੰਬ ਪਟਾਕੇ ਜਿਹੜੀ ਆਤਿਸ਼ਬਾਜ਼ੀ ਆ ਉਹ ਚੱਲਦੀ ਹੈ
0: ਕੋਠੀ ਚੋਂ।
1: ਹਾਂਜੀ ਹਾਂਜੀ, ਜਦੋਂ ਚੱਲਦੀ ਆ ਜੀ ਉਹ ਫਿਰ ਜਾ ਕੇ ਰਾਤ ਨੂੰ ਕਣਕਾਂ ਦੇ ਵਿੱਚ ਵੀ ਜਾ ਕੇ ਨੇੜੇ ਤੇੜੇ ਲੱਗਦੀ ਆ ਤੇ ਕਿਤੇ ਧੁਰਦੀ ਹੋਈ ਤੇ ਸਵੇਰ ਨੂੰ
0: ਬਹੁਤ ਖਤਰਨਾਕ ਆ ਬਾਈ ਜਿਹੜੇ ਉਹਦੇ ਚੁਰੜੀਆਂ ਨੇ।
1: ਹਾਂਜੀ ਝੁਲਕਦੀ ਹੋਈ ਤੇ ਉਸ ਤੋਂ ਬਾਅਦ ਜੀ ਫਿਰ ਉਹ ਸਵੇਰ ਵੇਲੇ ਜਦੋਂ ਸੂਰਜ ਚੜਿਆ ਹਵਾ ਚੱਲੀ ਤੇ ਉਹਨੇ ਅੱਗ ਜਿਹੜੀ ਉਹ ਜ਼ੋਰ ਫੜ ਲਿਆ। ਇਹ ਮੈਂ ਗੱਲਬਾਤ ਤਾਂ ਸਾਂਝੀ ਕਰ ਰਿਹਾ ਅੱਗ ਵਾਲੀ ਵੀ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹ ਜੋ ਜਿੱਥੋਂ ਇਹ ਜੇ ਆਤਿਸ਼ਬਾਜ਼ੀ ਚਲਾਈ ਜਾ ਰਹੀ ਆ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉਹਨਾਂ ਦੇ ਦੋ ਮੈਂਬਰ ਅਮਰੀਕਾ ਦੇ ਵਿੱਚ ਸਰਕਾਰੀ ਤੌਰ ਤੇ ਪੱਕੇ ਹੋ ਕੇ ਜਾਂ ਕੋਈ ਡਿਗਰੀ ਵਗੈਰਾ ਜੋ ਕੁਛ ਕਰਕੇ ਵੀ ਉਹ ਪੱਕੇ ਹੋਏ ਤੇ ਉਹਨਾਂ ਦੀਆਂ ਖੁਸ਼ੀਆਂ ਇੱਥੇ ਆਤਿਸ਼ਬਾਜ਼ੀ ਨਾਲ ਮਨਾਈਆਂ ਗਈਆਂ ਤੇ ਜਿਹਦੇ ਵਿੱਚ 6.5 ਕਿੱਲੇ ਇੱਕ ਵਿਅਕਤੀ ਦੇ 2.5-3 ਕਿੱਲੇ ਮਤਲਬ ਕਿ ਵੀ 17-18 ਕਿੱਲੇ ਉਹ ਖੁਸ਼ੀਆਂ ਦੀ ਆਤਿਸ਼ਬਾਜ਼ੀ ਦੇ ਸਿਰ ਭੇਟ ਚੜ ਗਈਆਂ। ਤੇ ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਬਾਜਵਾ ਜੀ ਵੀ ਜਰਮਨ ਵਾਲੇ ਵੀ ਪੱਕੇ ਹੁੰਦੇ ਨੇ, ਚੀਨ ਵਾਲੇ ਵੀ ਪੱਕੇ ਹੁੰਦੇ ਨੇ, ਉਹ ਕਿੱਥੇ ਆਤਿਸ਼ਬਾਜ਼ੀ ਚਲਾਉਂਦੇ।
0: ਇੱਕ ਗੱਲ ਹੈ ਬੱਬੀ ਜੀ, ਜਦੋਂ ਆਲੇ ਦੁਆਲੇ ਕਣਕਾਂ ਪੱਕੀਆਂ ਨੇ ਤੇ ਬੇਕੂਫਾਂ ਨੂੰ ਵੀ ਪਤਾ ਕਿ ਸ਼ੁਰਲੀ ਨੇ ਜਾ ਕੇ ਪਤਾ ਨੀ ਕਿੱਥੇ ਡਿੱਗਣਾ, ਕਿੱਥੇ ਕਿੱਦਾਂ ਦੇ ਲੋਕ ਨੇ।
1: ਮੈਂ ਬਾਜਵਾ ਜੀ ਤਾਂ ਹੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਵੀ ਦੇਖੋ ਚੈਨ ਵਾਲੇ ਵੀ ਜਰਮਨ ਵਾਲੇ ਵੀ ਹੋਰ ਦੁਨੀਆਂ ਸਾਰੇ ਪੱਕੇ ਹੁੰਦੇ ਆ, ਭਰਾਵੋ ਜੇ ਤੁਹਾਨੂੰ ਰੁਜ਼ਗਾਰ ਮਿਲਦਾ ਤੁਹਾਡੀ ਬਾਂਹ ਪ੍ਰਦੇਸ਼ਾਂ ਚ ਫੜੀ ਜਾਂਦੀ ਆ, ਠੀਕ ਹੈ ਤੁਸੀਂ ਆ ਚੱਜ ਕਰਕੇ ਕਿਉਂ ਤੁਸੀਂ ਆ ਕਰਦੇ ਹੋ। ਉੱਥੇ 17 ਕਿੱਲੇ ਜਿਹੜੇ ਨੇ ਉਹ ਕਣਕ ਦੇ ਭੇਟ ਚੜ ਗਏ ਤੇ ਸਭ ਤੋਂ ਵੱਡੀ ਗੱਲ ਕਿ ਇੱਕ ਟਰੈਕਟਰ ਵੀ ਵਿਚਾਰਾ ਵਿੱਚ ਉਹਦੇ ਝੁਸ ਕੇ ਜਲ ਗਿਆ ਬੁਝਾਉਣ ਦੇ ਟਾਈਮ। ਬਾਕੀ ਜਿਹੜੀ ਅੱਗ ਸਪਾਰਕ ਨਾਲ ਲੱਗੀ ਆ ਜਾਂ ਤੂੜੀ ਬਣਾਉਣ ਨਾਲ ਲੱਗੀ ਆ ਉਹ ਅਲੱਗ ਗੱਲ ਅਲੱਗ ਆ, ਪਰ ਇਹ ਅੱਗ ਆ ਜਿਹੜੀ ਖੁਸ਼ੀਆਂ ਦੀ ਆਤਿਸ਼ਬਾਜ਼ੀ ਨੇ ਕੀ ਕੁਛ ਸਾੜਤਾ, ਇਹ ਗੱਲ ਆਪਣੇ ਇਲਾਕੇ ਦੇ ਵਿੱਚ ਅਲੱਗ ਆ ਤੇ ਬਹੁਤ ਚਰਚਾ ਵਿੱਚ ਵੀ ਰਹੀ
0: ਤੇ ਬੁਰੀ ਵੀ ਬਹੁਤ ਆ ਜੀ।
1: ਤੇ ਬਾਕੀ ਬਾਜਵਾ ਜੀ ਇਸ ਤਰ੍ਹਾਂ ਬਈ ਜਿਹੜੇ ਆਪਣੇ ਪੰਜਾਬ ਸਰਕਾਰ ਹੈ ਤੇ ਚਾਹੇ ਉਹ ਮੁੱਖ ਮੰਤਰੀ ਨੇ ਚਾਹੇ ਗੁਰਮੀਤ ਸਿੰਘ ਕੁੜੀਆ ਖੇਤੀਬਾੜੀ ਮੰਤਰੀ ਨੇ ਕੁਛ ਵੀ ਨੇ, ਉਹ ਕਿਸਾਨਾਂ ਦੇ ਨਾਲ ਵਾਅਦੇ ਕਰਦੇ ਨੇ ਵੀ ਅਸੀਂ ਤੁਹਾਨੂੰ ਮੰਡੀ ਚ ਬੈਠਣ ਨੀ ਦੇਣਾ, ਆ ਨੀ ਕਰਨ ਦੇਣਾ, ਕਿਸਾਨਾਂ ਨੂੰ ਰੋਣ ਨੀ ਦੇਣਾ, ਪਰ ਇਸ ਵਾਰ ਜਿਹੜੀ ਸਰਕਾਰੀ ਖਰੀਦ ਹੈ ਜਾਂ ਜੋ ਸਰਕਾਰੀ ਪ੍ਰਬੰਧ ਨੇ ਵੈਸੇ ਤਾਂ ਉਹ ਹਰ ਸਾਲ ਹੀ ਖਰਾਬ ਹੁੰਦੇ ਨੇ ਕਿਉਂਕਿ ਕੁਝ ਮੌਸਮ ਹੋ ਜਾਂਦਾ, ਕੁਝ ਇਕਦਮ ਸਾਰੀ ਫਸਲ ਇਕੱਠੀ ਆ ਜਾਂਦੀ ਹੈ। ਹਾਂ, ਤੇ ਜੱਟਰੀ ਵਿਚਾਰੇ ਮੰਡੀਆਂ ਦੇ ਵਿੱਚ ਰੁੜੇ ਨੇ ਤੇ ਇਹ ਤਾਂ ਮੈਂ ਗੱਲ ਕੀਤੀ ਆ ਵੀ ਜਿਹੜੀ ਸੋਨ ਸੁਨਹਿਰੀ ਸਾਡੀ ਫਸਲ ਕਣਕ ਦੀ ਆ ਜਿਹਦੇ ਵਿੱਚ ਕਿਸੇ ਵੇਲੇ ਜਿਵੇਂ ਕਹਿੰਦੇ ਆ ਵੀ ਕਣਕ ਵੱਢਣ ਲਈ ਮੰਗ ਪਾਈ ਜਾਂਦੀ ਸੀ, ਲੋਕ ਇਕੱਠੇ ਹੋ ਕੇ ਕਣਕ ਵੱਢਦੇ ਸੀ ਇੱਕ ਦੂਜੇ ਦੀ ਤੇ ਫਿਰ ਹਾਂ ਕਿਸ ਤਰ੍ਹਾਂ ਤੇ ਉਥੋਂ ਫਿਰ ਚਾਉ ਸ਼ਗਨਾਂ ਦੇ ਨਾਲ ਜਿਹੜੇ ਸੀਰੀ ਸੀਗੇ ਲੇਬਰ ਮਜ਼ਦੂਰ ਸੀ ਉਹਨਾਂ ਦਾ ਹਿੱਸਾ ਉਹਨਾਂ ਨੂੰ ਮਿਲਦਾ ਸੀ, ਇਹ ਸਾਰਾ ਕੁਝ ਇਸ ਵੇਲੇ ਬਿਲਕੁਲ ਖਤਮ ਹੋ ਚੁੱਕਿਆ। ਹਾਂ, ਤੇ ਮਸ਼ੀਨੀ ਯੁੱਗ ਤਾਂ ਹੈ, ਠੀਕ ਹੈ, ਮਿੰਟੋ ਮਿੰਟੀ ਕਮਾਇਨਾ ਫਿਰ ਕੇ ਕਰ ਦਿੰਦੀਆਂ ਨੇ, ਪਰ ਜਿਹੜੀਆਂ ਰਸਮਾਂ ਰਿਵਾਜ ਸੀ ਜਿਹੜੀ ਤੁਸੀਂ ਗੱਲ ਕਰ ਕਿਹੜੇ ਸੰਤ ਰਾਮ ਦਾਸ ਸੀ ਉਹਨਾਂ ਦੀ ਗੱਲ ਲਾ ਕੇ ਸਿਰੀ ਦੇ ਜੱਟ ਰੋਵੇ, ਉਹ ਗੱਲਾਂ ਬਾਤਾਂ ਹੁਣ ਜਿਹੜੀਆਂ ਉਹ ਨਹੀਂ ਹੈਗੀਆਂ, ਨਾ ਉਹ ਜੱਟ ਰਹੇ ਨੇ ਤੇ ਨਾ ਉਹ ਸਿਰੀ ਰਹੇ ਨੇ, ਤੇ ਹੁਣ ਜੇਕਰ ਜੱਟ ਦੀ ਸਾਂਝ ਪਈ ਹੋਈ ਹੈ ਤਾਂ ਉਹ ਉਸ ਪ੍ਰਵਾਸੀ ਰਾਮੂ ਦੇ ਨਾਲ ਪਈ ਹੋਈ ਹੈ ਜਿਹੜਾ ਕਹਿੰਦਾ ਜੀ ਸਰਦਾਰ ਜੀ ਸਰਦਾਰਨੀ ਜੀ ਤੁਮ ਕੋਈ ਫਿਕਰ ਨਾ ਕਰੋ ਹਮ ਆਪਕੇ ਲਈ ਹੈ।
0: ਬਿਲਕੁਲ ਬਿਲਕੁਲ, ਹੁਣ ਸਰਦਾਰਨੀਆਂ ਦੀ ਚਾਹ ਵੀ ਬਈਏ ਬਣਾਉਂਦੇ ਨੇ।
1: ਸੋ ਇਸ ਤਰ੍ਹਾਂ ਕਰਕੇ ਜਿਹੜਾ ਇਹ ਗੱਲ ਵਰਣਨ ਕਰਨਾ ਸੀ ਵੀ ਸਾਡਾ ਜਿਹੜਾ ਇਹ ਖਾਸ ਤੌਰ ਤੇ ਕਣਕ ਵਾਲਾ ਵਿਸਾਖੀ ਵਾਲਾ ਤਿਉਹਾਰ ਸੀ ਜਿੱਥੋਂ ਤਿਉਹਾਰ ਤੋਂ ਕਣਕ ਸ਼ੁਰੂ ਹੁੰਦੀ ਸੀ ਤੇ ਚੌਵਾਂ ਛਗਨਾਂ ਵਾਲਾ ਬੜਾ ਪੰਜਾਬ ਦਾ ਵਿਰਾਸਤੀ ਖੇਤੀ ਖੁਰਾਕ ਸੀ ਇਹ। ਚਲੋ ਵਿਰਾਸਤੀ ਤਿਉਹਾਰ ਵਿਸਾਖੀ ਤਾਂ ਹੈ
0: ਜੀ। ਸਰਕਾਰ ਨੂੰ ਚਾਹੀਦਾ ਨਹੀਂ ਕਿ ਫਸਲਾਂ ਦੀ ਇੰਸ਼ੋਰੈਂਸ ਦੀ ਕੋਈ ਸਕੀਮ ਜਾਂ ਕੋਈ ਕੋਈ ਜੁਗਤ ਲੜਾਏ ਵੀ ਇਹਨਾਂ ਦੀ ਇੰਸ਼ੋਰੈਂਸ ਹੋਏ ਜੇ ਕਿਤੇ ਕੋਈ ਗੜੇਮਾਰ ਹੋ ਜਾਏ ਸੜ ਜਾਏ ਤੇ ਉਹਨਾਂ ਨੂੰ ਕਮ ਸੇ ਕਮ ਵਿਚਾਰਿਆਂ ਨੂੰ ਪੈਸੇ ਮਿਲਣਗੇ। ਇਹੋ ਜਿਹਾ ਕੋਈ ਕੋਈ
1: ਜਿਹੜੀ ਇਹ ਤੁਸੀਂ ਬਾਜਵਾ ਜੀ ਗੱਲ ਕੀਤੀ ਹੈ ਨਾ ਫਸਲਾਂ ਦੀ ਇੰਸ਼ੋਰੈਂਸ ਵਾਲੀ ਗੱਲ,
0: ਹਾਂਜੀ
1: ਔਰ ਫਸਲ ਇੰਸ਼ੋਰੈਂਸ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਉਸ ਤੋਂ ਬਿਨਾਂ ਇਹ ਗੱਲ ਇਸ ਤਰ੍ਹਾਂ ਵੀ ਹੈ ਵੀ ਦੇਸ਼ ਨੂੰ ਆਜ਼ਾਦ ਹੋਏ ਨੂੰ ਕਿੰਨਾ ਚਿਰ ਹੋ ਚੁੱਕਿਆ, ਖੇਤੀ ਪ੍ਰਧਾਨ ਦੇਸ਼ ਸਾਡਾ ਤੇ ਉਸ ਤੋਂ ਬਿਨਾਂ ਉਹ ਦ੍ਰਿਸ਼ ਵੀ ਨੇ ਜਦੋਂ ਅਮਰੀਕਾ ਤੋਂ ਕਣਕ ਭਾਰਤ ਲਈ ਮੰਗਾਈ ਜਾਂਦੀ ਸੀ, ਹੋਰ ਦੇਸ਼ਾਂ ਤੋਂ ਕਣਕ ਖਾਦ ਖੁਰਾਕ ਬੁਲਾਈ ਜਾਂਦੀ ਸੀ,
0: PB18 ਕਣਕ ਹੁੰਦੀ ਸੀ ਬੜੀ ਭੈੜੀ ਜੀ,
1: ਹਾਂ, ਤੇ ਸਾਡੇ ਕਿਸਾਨਾਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਤੇ ਸਮੁੱਚੇ ਭਾਰਤ ਦੇ ਜਿਹੜੇ ਅੰਨ ਭੰਡਾਰ ਨੇ ਉਹ ਬਹੁਤ ਜ਼ਿਆਦਾ ਭਰ ਦਿੱਤੇ ਗਏ। ਇਹ ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਸਖ਼ਤ ਮਿਹਨਤ ਚਾਹੇ ਉਹ ਪੰਜਾਬ ਦੀ ਧਰਤੀ ਦੇ ਉੱਪਰ ਹੋਵੇ ਚਾਹੇ ਯੂਪੀ ਦੇ ਵਿੱਚ ਪੰਜਾਬੀਆਂ ਦੇ ਵੱਡੇ ਵੱਡੇ ਫਾਰਮ ਹੋਣ, ਊਧਮ ਸਿੰਘ ਨਗਰ, ਮਤਲਬ ਮੇਰੀ ਗੱਲ ਕਹਿਣ ਦਾ ਬਾਜਵਾ ਜੀ ਇਹ ਹੈ ਬਈ ਸਖ਼ਤ ਮਿਹਨਤ ਕੀਤੀ ਫਸਲਾਂ ਦੀ ਗੱਲ ਜਿਹੜੀ ਤੁਸੀਂ ਇਨਸ਼ੋਰ ਦੀ ਕੀਤੀ ਹੈ ਮੈਂ ਉੱਥੇ ਫੇਰ ਲੈ ਕੇ ਆ ਰਿਹਾ ਕਿ ਸਾਡੇ ਦੇਸ਼ ਦੇ ਜਿਹੜੇ ਆਪਣੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲੇ ਲਾਲ ਬਹਾਦਰ ਸ਼ਾਸਤਰੀ ਜੀ ਜਿਹੜੇ ਕਿ ਖੁਦ ਇੱਕ ਜ਼ਿਮੀਂਦਾਰ ਪਰਿਵਾਰ ਚੋਂ ਸੀ ਤੇ ਉਹਨਾਂ ਨੇ ਕਿਸਾਨਾਂ ਦੇ ਲਈ ਬਹੁਤ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ, ਨਾਰਾ ਵੀ ਉਸ ਵੇਲੇ ਕਿਉਂਕਿ ਫੌਜ ਦੇ ਵਿੱਚ ਲੋਕ ਭਰਤੀ ਹੁੰਦੇ ਸੀ ਜੈ ਜਵਾਨ ਤੇ ਜੈ ਕਿਸਾਨ। ਉਸ ਤੋਂ ਬਾਅਦ ਦੇਸ਼ ਨੇ ਤਰੱਕੀ ਕੀਤੀ, ਬਹੁਤ ਕੁਝ ਸਾਹਮਣੇ ਆਇਆ, ਪਰ ਬੜੇ ਅਫਸੋਸ ਦੀ ਗੱਲ ਹੈ ਬਾਜਵਾ ਜੀ ਕਿ ਇਸ ਤਰੱਕੀ ਉੱਨਤੀ ਦੇ ਵਿੱਚ ਨਵੇਂ ਨਵੇਂ ਬੀਜ ਆ ਗਏ, ਨਵੇਂ ਨਵੀਆਂ ਰੇਹਾਂ ਸਪਰੇਆਂ ਆ ਗਈਆਂ, ਨਵੇਂ ਨਵੇਂ ਯੂਰੀਆ ਖਾਦ ਆ ਗਏ, ਨਵੀਆਂ ਨਵੀਆਂ ਖੋਜਾਂ ਹੋ ਗਈਆਂ ਪੰਜਾਬ ਚ, ਯੂਨੀਵਰਸਿਟੀ ਲੁਧਿਆਣਾ ਪ੍ਰਤਾਪ ਸਿੰਘ ਕੈਰ ਉਹਨਾਂ ਨੇ ਬਣਾ ਦਿੱਤੀ, ਹੋਰ ਦੇਸ਼ ਦੇ ਵਿੱਚ ਅਦਾਰੇ ਬਹੁਤ ਚੱਲ ਰਹੇ ਨੇ ਜਿਹੜੇ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ। ਪਰ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਿਹੜੀ ਗੱਲ ਤੁਸੀਂ ਛੋਹੀ ਆ ਇੰਸ਼ੋਰੈਂਸ ਵਾਲੇ, ਜਿਵੇਂ ਬਾਹਰ ਕਾਰਪੋਰੇਟ ਇੰਸ਼ੋਰੈਂਸ ਹੋ ਰਿਹਾ ਅਨੇਕਾਂ ਦੂਜੀਆਂ ਕੰਟਰੀਆਂ ਦੇ ਵਿੱਚ, ਉਹ ਮਾਮਲਾ ਸਵਾਮੀਨਾਥ ਜਿਹੜੀ ਕਮਿਸ਼ਨ ਦੀ ਇੱਕ ਰਿਪੋਰਟ ਲੰਮੇ ਸਮੇਂ ਤੋਂ ਭਾਰਤ ਵਿੱਚ ਚੱਲ ਰਹੀ ਹੈ ਉਹਦੇ ਵਿੱਚ ਵੀ ਹੈ। ਉਸ ਤੋਂ ਬਿਨਾਂ ਜਿਹੜਾ ਦਿੱਲੀ ਵਿਚਲਾ ਕਿਸਾਨ ਯੁੱਧ ਮੋਰਚਾ ਚੱਲਿਆ ਉਹਦੇ ਵਿੱਚ ਵੀ ਇਹ ਪ੍ਰਮੁੱਖ ਸੀ ਵੀ MSP ਵਗੈਰਾ ਦੇ ਨਾਲ ਨਾਲ ਸਮੁੱਚੇ ਕਿਸਾਨਾਂ ਭਾਰਤ ਦੇ ਕਿਸਾਨਾਂ ਦੀ ਖੇਤੀ ਦੇ ਅਨੁਸਾਰ ਵਾਤਾਵਰਨ ਅਨੁਸਾਰ ਜਲਵਾਯੂ ਅਨੁਸਾਰ ਮੀਂਹ ਕਣੀ ਅਨੁਸਾਰ ਇੰਸ਼ੋਰੈਂਸ ਜਿਹੜੀ ਉਹ ਬਹੁਤ ਜ਼ਰੂਰੀ ਹੈ
0: ਜੀ।
1: ਪਰ ਬਾਜਵਾ ਜੀ ਹੈਰਾਨੀ ਇਸ ਗੱਲ ਦੀ ਹੈ ਕਿ ਉਧਰ ਲਾਲ ਬਹਾਦਰ ਸ਼ਾਸਤਰੀ ਹੋਣਾ ਸਮਾਂ ਬਹੁਤ ਪਿੱਛੇ ਲੰਘ ਗਿਆ, ਇੰਦਰਾ ਗਾਂਧੀ ਵਾਲਾ ਵੀ ਲੰਘ ਗਿਆ ਤੇ ਸਾਰਾ ਕੁਛ ਲੰਘੀ ਗਿਆ, ਪਰ ਜਿਹੜੇ ਇਸ ਕਿਸਾਨ ਦੀ ਦੁਰਦਸ਼ਾ ਉਹ ਉਸੇ ਤਰ੍ਹਾਂ ਹੀ ਜਾਰੀ ਹੈ। ਦੁਰਦਸ਼ਾ ਤੋਂ ਹੁਣ ਭਾਵ ਇਹ ਹੈ ਕਿ ਇਸ ਵੇਲੇ ਪੰਜਾਬ ਦੇ ਕਿਸਾਨ ਨੇ ਜਿਹੜੇ ਉਹ ਕਣਕ ਆਪਣੀ ਸੋਨੇ ਰੰਗੀ ਹੈ ਜਿਹੜੀ ਉਹ ਮੰਡੀਆਂ ਚ ਲੈ ਕੇ ਆ ਗਏ। ਪਹਿਲਾਂ ਮੈਂ ਗੱਲ ਕੀਤੀ ਹੈ ਬਈ ਉਹਦੇ ਕੋਈ ਖਰੀਦ ਪ੍ਰਬੰਧ ਨੀ, ਕੁਛ ਉਹ ਨੀ, ਇਥੋਂ ਤੱਕ ਬਾਜਵਾ ਜੀ ਜਿਹੜੀ ਮੰਡੀ ਦੇ ਵਿੱਚ ਕਿਸਾਨਾਂ ਨੇ ਕਈ ਕਈ ਦਿਨ ਮੱਛਰ ਲੜਾਉਣਾ, ਰਾਤ ਨੂੰ ਬੈਠਣਾ ਪੈਣਾ, ਉਥੇ ਪਾਣੀ ਦੇ ਉਚਿਤ ਪ੍ਰਬੰਧ ਨੀ ਹੈਗੇ, ਉਥੇ ਸ਼ੈਡਾਂ ਦੇ ਉਚਿਤ ਪ੍ਰਬੰਧ ਨੀ ਹੈਗੇ। ਜੇਕਰ ਮੌਸਮ ਹੁੰਦਾ ਤਾਂ ਬਾਹਰ ਕਣਕ ਭੇਜਦੀ ਆ ਬੋਰੀਆਂ ਦੇ ਵਿੱਚ। ਹੁਣ ਜਿੱਥੇ ਹਾਲੇ ਤੱਕ ਖੇਤੀ ਕ੍ਰਾਂਤੀ ਐਲਾਨੀ ਜਾਵੇ, ਸੂਬਾ ਖੇਤੀ ਪ੍ਰਧਾਨ ਦੇਸ਼ ਹੋਵੇ, ਪੰਜਾਬ ਤਾਂ ਹੈ ਹੀ ਖੇਤੀ ਦੇ ਉੱਪਰ ਨਵੇਂ ਖੋਜਾਂ, ਉਸ ਸਥਾਨਾਂ ਦੇ ਉੱਪਰ ਆ ਕੇ ਵੀ ਹਾਲੇ ਜਿਹੜੀ ਇੰਸ਼ੋਰੈਂਸ ਵਾਲੀ ਖੇਤੀ ਦੀ ਗੱਲਬਾਤ ਆ ਉਹ ਕੋਈ ਨੀ, ਕਿਸੇ ਕਿਸਮ ਦੀ ਕੋਈ ਗੱਲਬਾਤ ਨੀ ਹੈ। ਤੇ ਇਹਦੇ ਵਿੱਚ ਹੁਣ ਵੱਡੀ ਤਰਾਸਦੀ ਹੋਈ ਹੈ ਕਿ ਜਿਵੇਂ ਪੰਜਾਬ ਜਾਂ ਭਾਰਤ ਦੇ ਰਾਜਨੀਤਿਕ ਆਗੂਆਂ ਨੇ ਦੁਨੀਆਂ ਦੇ ਨਾਲ ਸਾਡੇ ਲੋਕਾਂ ਦੇ ਨਾਲ ਅਨੇਕਾਂ ਧੋਖੇ ਕੀਤੇ ਨੇ, ਉਹ ਖੇਤੀਬਾੜੀ ਵਾਲੇ ਮਾਮਲੇ ਵਿੱਚ ਵੀ ਇੱਕ ਮੈਂ ਇਹਨੂੰ ਧੋਖਾ ਹੀ ਕਹਾਂ। ਬਾਕੀ ਹੁਣ ਤੁਸੀਂ ਜਿਹੜੇ ਚਾਹੇ ਜਰਮਨ ਦਾ ਜਾਂ ਹੋਰ ਅਨੇਕਾਂ ਦੇਸ਼ਾਂ ਦੇ ਵਿੱਚ ਘੁੰਮੇ ਹੋ ਵੀ ਉੱਥੇ ਹਾਲੇ ਪਿਛਲੇ ਸਮੇਂ ਦੇ ਵਿੱਚ ਮੈਂ ਥੋੜੀ ਜਾਣਕਾਰੀ ਵੀ ਇਕੱਤਰ ਕੀਤੀ ਹੈ ਬਈ ਉੱਥੇ ਇਹ ਗੱਲਾਂ ਪੱਕੇ ਤੌਰ ਉੱਤੇ ਹੈਗੀਆਂ ਨੇ ਤੇ ਇਸ ਬਾਰੇ ਤੁਸੀਂ ਵੀ ਜਾਣਕਾਰੀ ਜ਼ਰੂਰ ਦਿਓ
0: ਜੀ। ਇੰਸ਼ੋਰੈਂਸ ਇੱਥੇ ਹਰ ਇੱਕ ਚੀਜ਼ ਦੀ ਹੈ, ਤਕਰੀਬਨ ਕਈ ਤੁਹਾਡੇ ਘਰਾਂ ਦੀ ਤੁਹਾਡੇ ਕਿਸੇ ਨੂੰ ਤੁਹਾਡਾ ਸਾਈਕਲ ਹੀ ਕਿਸੇ ਦੇ ਦੂਜੇ ਦੇ ਨਾਲ ਖਹਿ ਜਾਂਦਾ ਤੁਹਾਡੇ ਘਰ ਅੱਗੋਂ ਕੋਈ ਬੰਦਾ ਬਰਫ ਤੋਂ ਤਿਲਕ ਕੇ ਡਿੱਗ ਪੈਂਦਾ ਮਤਲਬ ਕਿ ਬੜੀ ਤਰ੍ਹਾਂ ਦੀਆਂ ਹਰ ਕੋਈ ਇਨਸ਼ੋਰਡ ਹੈ ਇੱਥੇ ਹਰ ਲਹਿਜੇ ਤੋਂ ਇਨਸ਼ੋਰਡ ਹੈ ਤੇ ਘਰ ਦੀ 10-12 ਤਰ੍ਹਾਂ ਦੀ ਇਨਸ਼ੋਰੈਂਸ ਹੈ ਵਾਹਨਾਂ ਦੀਆਂ ਇਨਸ਼ੋਰੈਂਸਾਂ ਤੁਹਾਡੀ ਇਨਸ਼ੋਰੈਂਸ ਆਪਣੀ ਹੈਲਥ ਦੀ ਇਨਸ਼ੋਰੈਂਸ ਹੈ ਬੀਮੇ ਨੇ ਬਹੁਤ ਕੁਛ ਹੈ ਤੇ ਤਕਰੀਬਨ ਲੋਕ ਇਨਸ਼ੋਰਡ ਨੇ ਹਰ ਜਿਹੜੀਆਂ ਖਾਸ ਖਾਸ ਚੀਜ਼ਾਂ ਨੇ ਸਾਰੀਆਂ ਤੋਂ ਦੇਖੋ ਮੈਂ ਮੇਰੇ ਕੋਲ ਆਉਂਦਿਆਂ ਜਾਂਦਿਆਂ ਕਿਸੇ ਦਾ ਨੁਕਸਾਨ ਹੋ ਜਾਂਦਾ ਅਣਜਾਣੇ ਉਹ ਵੀ ਇਨਸ਼ੋਰੈਂਸ ਹੋਈ ਹੈ ਸਾਡੀ ਤੇ ਤੁਸੀਂ ਹਿਸਾਬ ਲਾ ਤਕਰੀਬਨ ਇਨਸ਼ੋਰੈਂਸ ਹਰ ਚੀਜ਼ ਦੀ ਹੈਗੀ ਹੈ
1: ਇਹ ਤਾਂ ਹੀ ਤਾਂ ਬਾਜਵਾ ਜੀ ਇਹ ਗੱਲ ਹੈ ਵੀ ਜਿਹੜਾ ਬੰਦਾ ਪੰਜਾਬ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚ ਜਾਂਦਾ ਉੱਥੋਂ ਦੀ ਚਕਾਚੌਂਦ ਉੱਥੋਂ ਦੀਆਂ ਸਹੂਲਤਾਂ ਉੱਥੋਂ ਦਾ ਵਾਤਾਵਰਣ ਉੱਥੋਂ ਦਾ ਡਿਸਿਪਲਿਨ ਉੱਥੋਂ ਦੀ ਸਰਕਾਰੀ ਸਹਾਇਤਾ ਦੇ ਕੇ ਉੱਥੇ ਦਾ ਹੀ ਹੋ ਕੇ ਰਹਿ ਜਾਂਦਾ
0: ਸਾਡੇ ਫਿਰ ਉਹ ਵਾਪਸ ਨਹੀਂ ਆਉਂਦੇ ਜਿਹੜੇ ਇੱਕ ਵਾਰੀ ਆ ਜਾਂਦੇ ਨੇ
1: ਅਗਲਾ ਕਹਿੰਦਾ ਵੀ ਮਸੀਂ ਸਾਨੂੰ ਮੌਕਾ ਮਿਲਿਆ ਇੱਥੇ ਜਿਹੜੀ ਕੁਰਬਲ ਕੁਰਬਲ ਨਾ ਜਿਵੇਂ ਕੀੜੀਆਂ ਦਾ ਭੌਣ ਤੇ ਕੀੜੇ ਕੁਰਬਲ ਕੁਰਬਲ ਕਰਦੇ ਫਿਰਦੇ ਨੇ
0: ਉਸ ਤਰ੍ਹਾਂ ਸਾਨੂੰ ਜੇ 25-25 ਕਿੱਲਿਆਂ ਦੇ ਮਾਲਕ ਘਰਾਂ ਦੇ ਟਰੈਕਟਰ ਤੇ ਸਾਰਾ ਕੁਛ ਉਹ ਜਦੋਂ ਅਮਰੀਕਾ ਤੋਂ ਇਧਰੋਂ ਉਧਰੋਂ ਡਿਪੋਰਟ ਹੁੰਦੇ ਨੇ ਰੋਂਦੇ ਆਉਂਦੇ ਨੇ ਆਪਣੇ ਘਰ ਨੂੰ ਕਦੀ ਕੋਈ ਬੰਦਾ ਆਪਣੇ ਘਰ ਨੂੰ ਰੋਂਦਾ ਆਉਂਦਾ ਵੇਖਿਆ ਤੁਸੀਂ ਚੰਗੀ ਭਲੀ ਜਾਇਦਾਦਾਂ ਦੇ ਮਾਲਕ ਤੇ ਫਿਰ ਉਹ ਸੋਚਦੇ ਨੇ ਆਣ ਕੇ ਇੰਡੀਆ ਦੇ ਵਿੱਚ ਵੀ ਜਦੋਂ ਦਾ ਲੱਗੇਗਾ ਫਿਰ ਨਿਕਲ ਜਾਣਾ ਇੱਥੋਂ ਇਹ ਕਿਹੜੀ ਇੰਨੀ ਮਤਲਬ ਕਿ ਵੇਖ ਲਓ ਕਿੰਨੀ ਅੰਤਕਾਲ ਹੋਵੇਗੀ ਕਿਉਂ ਇਹ ਅੰਤਕਾਲ ਪੈਦਾ ਹੋਈ
1: ਨਹੀਂ ਦੇਖੋ ਬਾਜਵਾ ਜੀ ਜਿੱਥੇ ਕੋਈ ਵੀ ਦੇਸ਼ ਹੈ ਚਾਹੇ ਉਹ ਦੁਨੀਆਂ ਦਾ ਸਕੜਪੰਚ ਕਾਰ ਆ ਅਮਰੀਕਾ ਕੈਨੇਡਾ ਤੁਹਾਡੇ ਯੂਰਪੀਅਨ ਹੋਰ ਮੁਲਕ ਨੇ ਤੇ ਸਾਰੇ ਨੇ ਜਿਹੜੇ ਉਹ ਇਮਾਨਦਾਰੀ ਦੇ ਉੱਪਰ ਟਿਕੇ ਹੋਏ
0: ਜੀ ਬਿਲਕੁਲ ਵੇਖੋ ਇੱਥੇ ਕਿਸੇ ਨੂੰ ਰਿਸ਼ਵਤ ਨਹੀਂ ਦਿੰਦੇ ਕੋਈ ਜ਼ਰੂਰਤ ਵੀ ਨਹੀਂ ਕਿਸੇ ਦੀ ਪੈਂਦੀ ਕੋਈ ਰਿਸ਼ਵਤ ਦੇ ਰਿਸ਼ਵਤ ਅਗਰ ਇਹ ਨਹੀਂ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਅਗਰ ਰਿਸ਼ਵਤ ਹੈ ਤੇ ਉਹ ਮਿਲੀਅਨ ਮਿਲਿਆਰਡ ਉੱਪਰ ਦੇ ਲੈਵਲ ਤੇ ਕਿਤੇ ਹੋਵੇਗੀ ਥੱਲੇ ਨਹੀਂ ਕਿਸੇ ਦੇ ਨਾਲ ਕੋਈ ਰਾਏ ਨਹੀਂ ਤੁਸੀਂ ਸਾਡੇ ਚਾਚੇ ਦੇ ਪੁੱਤਰ ਹੋ ਜਾਂ ਕੋਈ ਸਿਫਾਰਿਸ਼ ਨਹੀਂ ਕਿਸੇ ਦੀ ਕਿਸੇ ਅੱਗੇ ਪੈਂਦੀ ਕੋਈ ਇਹੋ ਜਿਹੀ ਗੱਲ ਬਾਰੇ ਕਾਨੂੰਨ ਨਾਲ ਕਾਨੂੰਨ ਵਾਲੇ ਵੀ ਚੱਲਦੇ ਨੇ
1: ਉਹੀ ਗੱਲ
0: ਕਾਨੂੰਨ ਲਾਗੂ ਕਰਨਾ ਉਹ ਵੀ ਕਾਨੂੰਨ ਨਾਲ ਚੱਲਦੇ ਨੇ
1: ਜਿੱਥੇ ਹੁਣ ਤੁਹਾਡਾ ਪ੍ਰਧਾਨ ਮੰਤਰੀ ਹੈ ਕੋਈ ਤੁਹਾਡੇ ਹੋਰ ਵੱਡੇ ਦੇਸ਼ ਦੇ ਆਗੂ ਨੇ ਉਹ ਲੋਕਾਂ ਦੇ ਵਿੱਚ ਆਮ ਤੁਰੇ ਸ਼ਰੇਆਮ ਫਿਰਦੇ ਨੇ ਲੋਕਾਂ ਨੂੰ ਮਿਲਵਰਤਨ ਕਰਦੇ ਨੇ ਸ਼ੇਕ ਹੈਂਡ ਕਰਦੇ ਨੇ
0: ਗੱਲ ਹੀ ਨਹੀਂ ਮਤਲਬ ਕਿ ਜਿਹੜਾ ਆਮ ਸ਼ਹਿਰੀਆਂ ਵਾਂਗੂ ਆਉਂਦੇ ਜਾਂਦੇ ਕੋਈ 40-40 ਕਾਰਾਂ ਟੂੰ ਟਾਂ ਯੇ ਵੋ ਕੋਈ ਇਹੋ ਜਿਹੀ ਗੱਲਬਾਤ ਨਹੀਂ ਇੱਕ ਸਿਪਾਹੀ ਮਿਨਿਸਟਰ ਦਾ ਚਲਾਨ ਕਰ ਸਕਦਾ ਹੈ ਤੇ ਕੀਤੇ ਵੀ ਨੇ
1: ਮੈਂ ਹਾਂਜੀ
0: ਜੀ
1: ਮੈਂ ਉਹੀ ਗੱਲ ਕਹਿ ਰਿਹਾ ਸੀਗਾ ਜੀ ਬਈ ਜਿੱਥੇ ਸਾਰਾ ਕੁਛ ਬੇਈਮਾਨੀ ਦੀ ਦੀਵਾਰ ਦੇ ਉੱਪਰ ਖੜਾ ਹੋਵੇ ਜਿੱਥੇ ਹਰ ਟਾਈਮ ਬੇਈਮਾਨੀ ਕੀਤੀ ਜਾਵੇ ਉੱਥੋਂ ਫਿਰ ਅਸੀਂ ਕੀ ਕੁਝ ਭਾਲ ਸਕਦੇ ਹਾਂ ਤੇ ਹੋਰ ਵੇਖੋ ਵਾਜਵਾਈ ਜਿਹੜੀ ਤੁਸੀਂ ਗੱਲ ਖੇਤੀ ਇਨਸ਼ੋਰੈਂਸ ਦੀ ਕੀਤੀ ਸੀ ਉਹਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਾਂ ਕਿ ਜਿਹੜੀ ਹੁਣ ਇਹ ਇਸ ਵੇਲੇ ਕਣਕ ਆ ਰਹੀ ਹੈ ਇਹ ਸਿੱਧੀ ਜ਼ਿਮੀਦਾਰਾਂ ਦੇ ਨਾਲ ਸੰਬੰਧ ਰੱਖਦੀ ਹੈ ਜ਼ਿਮੀਦਾਰਾਂ ਨੇ ਫਸਲ ਆਪਣੀ ਖੇਤਾਂ ਵਿੱਚ ਲਾਈ ਫਿਰ ਸਖ਼ਤ ਮਿਹਨਤ ਕੀਤੀ ਤੇ ਉਸ ਤੋਂ ਬਾਅਦ ਫਿਰ ਉਹ ਮੰਡੀ ਦੇ ਵਿੱਚ ਜਾਂਦੀ ਹੈ ਸਭ ਨੂੰ ਪਤਾ ਵੀ ਕਿੰਨਾ ਔਖਾ ਜਿਵੇਂ ਹੁਣ ਮੌਸਮ ਇਸ ਵੇਲੇ ਗਰਮੀ ਦਾ ਚੱਲ ਰਿਹਾ ਤੇ ਕਣਕ ਦੀ ਵਢਾਈ ਜ਼ੋਰਾਂ ਤੇ ਹੈ ਇਹਦੇ ਵਿੱਚ ਤੁਸੀਂ ਇਹ ਦੇਖੋ ਬਈ ਜਿਹੜੀਆਂ ਮੰਡੀਆਂ ਨੇ ਪੰਜਾਬ ਦੀਆਂ ਚਾਹੇ ਉਹ ਵੱਡੀ ਆ ਕੋਈ ਚਾਹੇ ਛੋਟੀ ਆ ਉੱਥੇ ਸਿਸਟਮ ਇਸ ਤਰ੍ਹਾਂ ਲਾਗੂ ਕੀਤਾ ਗਿਆ ਹੈ ਕਿ ਇੱਕ ਇੱਕ ਰੁਪਏ ਇੱਕ ਬੋਰੀ ਮਗਰ ਇੱਕ ਇੱਕ ਰੁਪਏ ਕਮਿਸ਼ਨ ਹੈ ਜਿਹੜਾ ਉਹ ਉੱਪਰੋਂ ਥੱਲੇ ਨੂੰ ਚੱਲ ਰਿਹਾ ਇੱਕ ਰੁਪਏ ਕਮਿਸ਼ਨ ਮੈਂ ਵਾਰ ਵਾਰ ਤਾਂ ਕਹਿ ਰਿਹਾ ਕਿ ਮੰਡੀ ਦੇ ਵਿੱਚ ਬੋਰੀ ਕਿੰਨੀ ਆਈ ਕਣਕ ਦੀਆਂ ਬੋਰੀਆਂ ਕਿੰਨੀਆਂ ਹੋਈਆਂ ਇੱਕ ਆਮ ਮੰਡੀ ਹੈ ਜਿਹੜੀ ਉਹਦੇ ਵਿੱਚ 7 ਲੱਖ ਦੇ ਲਗਭਗ ਬੋਰੀ ਦੀ ਗਿਣਤੀ ਹੁੰਦੀ ਹੈ ਜਿਹੜੀ ਪਿੰਡ ਮੰਡੀ ਗਿਣੀ ਜਾਂਦੀ ਹੈ ਜਿਹਦੇ ਵਿੱਚ 5-7 ਪਿੰਡ ਸਰਕਾਰ ਨੇ ਜ਼ੋਨ ਅਨੁਸਾਰ ਬਣਾਏ ਹੋਏ ਜਿੱਥੇ 5-7 ਲੱਖ ਬੋਰੀ ਹੁੰਦੀ ਹੈ ਉੱਥੇ ਫਿਰ 1-1 ਰੁਪਏ ਦੇ ਹਿਸਾਬ ਦੇ ਨਾਲ 1-1 ਰੁਪਿਆ ਜਿਹੜਾ ਬਾਜਬਾਜੀ ਦਾ ਤੇ ਉਹ ਦੇਖੋ ਫਿਰ ਵੀ 5 ਬੋਰੀਆਂ ਤੇ 5 ਲੱਖ ਬਣ ਗਿਆ।
0: ਹਾਂਜੀ
1: 1 ਰੁਪਿਆ ਬੱਬੀ ਜੀ ਦਾ ਤੇ 1 ਰੁਪਿਆ ਏਦਾਂ ਏਦਾਂ ਕਰਕੇ ਜਿਹੜੇ 5 ਰੁਪਏ ਨੇ ਉਹ ਪਤਾ ਨੀ ਕਿੰਨੇ ਪਾਸਿਆਂ ਚ ਵੰਡੇ ਜਾਂਦੇ ਨੇ। ਸੋ ਮੇਰੀ ਗੱਲ ਕਹਿਣ ਦਾ ਮਤਲਬ ਵੀ ਜਿੱਥੇ ਇੱਕ ਕਿਸਾਨ ਨੂੰ ਸਖ਼ਤ ਮਿਹਨਤ ਕਣਕ ਵਾਲੇ ਨੂੰ ਮੰਡੀ ਚ ਲੈ ਕੇ ਆਉਣ ਵਾਲੇ ਨੂੰ ਵੀ ਬਖਸ਼ਿਆ ਜਾ ਰਿਹਾ ਉੱਥੇ ਹੋਰ ਕਿਸੇ ਨੂੰ ਕਿਵੇਂ ਬਖਸ਼ਿਆ ਜਾ।
0: ਉਹ ਵੇਖ ਲੋ ਜਿਹੜੇ ਕੂਲਰਾਂ ਪੱਖਿਆਂ ਅੱਗੇ ਬੈਠੇ ਨੇ ਇਹ ਪੈਸੇ 5-5 ਲੱਖ 50-55 ਲੱਖ ਤੱਕ ਪਹੁੰਚ ਜਾਂਦਾ ਜੋ ਤੁਸੀਂ ਦੱਸਣ ਦੇ ਹੋ। ਇਹ
1: ਇਸ ਤਰ੍ਹਾਂ ਚੱਲ ਰਿਹਾ ਜੀ
0: ਪਿੱਛੇ 5 ਹੈ ਤੇ 5 ਕੁ ਲੱਖ ਲੈ ਗਏ ਨੇ ਤੇ 50-55 ਤੇ ਇਹ ਉਹਨਾਂ
1: ਦੀ ਜਾਂਦਾ। ਇਹ ਇੱਕ ਘਟਨਾਕ੍ਰਮ ਜਿਹੜਾ ਇਹ ਮੈਂ ਸਾਹਮਣੇ ਦਾਤ ਨਾਲ ਗੱਲ ਕਰ ਰਿਹਾ ਨਾ ਇਹ ਕਿੱਥੋਂ ਨਿਕਲਿਆ ਕਿ ਜਿਹੜਾ ਇਸ ਲੋਕਲ ਮੰਡੀਆਂ ਦੇ ਵਿੱਚ ਢੋਆ ਢੁਆਈ ਲਈ ਸਾਧਨ ਵਰਤਿਆ ਜਾਂਦਾ ਉਹ ਲੋਕਲ ਟਰੱਕ ਯੂਨੀਅਨ ਨੇ।
0: ਅੱਛਾ
1: ਵੈਸੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ ਵਿੱਚ ਟਰੱਕ ਯੂਨੀਅਨ ਭੰਗ ਕਰ ਦਿੱਤੀਆਂ ਸੀ।
0: ਅੱਛਾ
1: ਹਾਂਜੀ ਪਰ ਫਿਰ ਵੀ ਹੁਣ ਜਿਹੜੇ ਆਪ ਵਾਲੇ ਨੇ ਹੁਣ ਅੱਜ ਕੱਲ ਮੂਹਰੇ ਇਨਕਲਾਬੀ ਬਣੇ ਹੋਏ ਨੇ ਇਹਨਾਂ ਨੇ ਫਿਰ ਉਹ ਯੂਨੀਅਨ ਕਿਸੇ ਰੂਪ ਦੇ ਵਿੱਚ ਲਾਗੂ ਕੀਤੀਆਂ ਤੇ ਗੱਲ ਇਹ ਕਿੱਥੋਂ ਨਿਕਲੀ ਵੀ ਜੇਕਰ ਤੁਸੀਂ ਮੰਡੀ ਦਾ ਟੈਂਡਰ ਢੋਆ ਢੁਆਈ ਆਵਾਜਾਈ ਠੇਕੇਦਾਰ ਜੀ ਤੁਸੀਂ ਜੇ ਮੰਡੀ ਦਾ ਟੈਂਡਰ ਲੈਣਾ ਤਾਂ ਤੁਸੀਂ ਫਿਰ ਢੋਆ ਢਾਈ ਆਵਾਜਾਈ ਦੇ ਮਗਰ ਸਾਡਾ 1 ਰੁਪਿਆ ਰੱਖੋ।
0: ਅੱਛਾ
1: ਇੱਥੋਂ 1-1 ਰੁਪਿਆ ਜਿਹੜਾ ਕਿਸੇ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ।
0: ਚੱਲ ਕੋਈ ਨੀ 1 ਰੁਪਏ ਦਾ ਕੀ ਹੈ ਵੀ ਜਿੱਧਰ ਨੂੰ 1-1 ਜਾ ਰਿਹਾ ਉੱਥੇ ਤੇ ਢੇਰ ਲੱਗਦਾ ਜਾ ਰਿਹਾ ਨਾ
1: ਉੱਥੇ ਢੇਰ ਲੱਗਦਾ ਜਾ। ਸੋ ਮੇਰੀ ਗੱਲ ਤੁਹਾਡੇ ਨਾਲ ਤਾਂ ਕਰਨ ਦਾ ਵਾਦਾ ਗੱਲਬਾਤ ਸੀ ਵੀ ਆਪਾਂ ਤਾਂ ਰੌਲਾ ਪਾ ਰਹੇ ਹਾਂ ਵੀ ਸਾਨੂੰ ਇਨਸ਼ੋਰ ਕਾਰਪੋਰੇਟ ਇਨਸ਼ੋਰ ਫਸਲ ਇਨਸ਼ੋਰ ਦਿੱਤਾ ਜਾਵੇ ਪਰ ਉੱਥੋਂ ਜਿੱਥੋਂ 1-1 ਰੁਪਏ ਦੇ ਨਾਲ ਲੱਖਾਂ ਰੁਪਏ ਇਕੱਠੇ ਕੀਤੇ ਜਾ ਰਹੇ ਨੇ ਤੇ ਉੱਥੇ ਫਿਰ ਬਾਜਵਾ ਜੀ ਕਿਹੜਾ ਇਨਸ਼ੋਰੈਂਸ ਕਿਹੜਾ ਕਿਸਾਨ ਕਿਹੜੀ ਨੀਤੀ।
0: ਵੈਸੇ ਤੁਸੀਂ ਇੱਕ ਤੇ ਐਗਜ਼ਾਮਪਲ ਦਿੱਤੀ ਹੈ ਨਾ ਮੰਡੀ ਦੀ ਤੁਸੀਂ ਕਿਸੇ ਦਫ਼ਤਰ ਚੱਲ ਜਾਓ ਕਿਸੇ ਵੀ ਡਿਪਾਰਟਮੈਂਟ ਚ ਚੱਲ ਜਾਓ ਹੁਣ ਇਹ ਰਿਸ਼ਵਤ ਦੇ ਘਰ ਕਰ ਗਈ ਹੈ ਤੇ ਲੋਕਾਂ ਨੇ ਐਕਸੈਪਟ ਹੀ ਕਰ ਲਈ ਹੈ ਕਿ ਇਹ ਰਿਸ਼ਵਤ ਨਹੀਂ ਇਹ ਸਰਕਾਰੀ ਫੀਸ ਹੈ। ਉਨੀ ਦੇਰ ਕੰਮ ਹੀ ਨਹੀਂ ਹੋਣਾ ਤੁਹਾਡਾ ਜਾਓ ਬਹੁਤ ਬੁਰੀ ਗੱਲ ਹੈ ਜੀ ਬਹੁਤ
1: ਦਫ਼ਤਰ ਸਰਕਾਰੀ ਦਫ਼ਤਰ ਦੀ ਬਾਜਵਾ ਜੀ ਗੱਲ ਬਾਅਦ ਦੇ ਵਿੱਚ ਹੈ ਮੈਂ ਜਿਹੜੀ ਗੱਲ ਕਰ ਰਿਹਾ ਸੀ ਨਾ ਵੀ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨ ਮੰਡੀਆਂ ਨਾਲ ਜੁੜੇ ਹੋਏ ਨੇ ਖੇਤੀਬਾੜੀ ਨਾਲ ਜੁੜੇ ਹੋਏ ਨੇ ਵੀ ਜਦੋਂ ਉਹਨਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਜੀ ਫਿਰ ਉੱਥੇ ਜਦੋਂ NRI ਬੰਦਿਆਂ ਨੇ ਬਾਜਵਾ ਜੀ ਵਰਗੇ ਨੇ ਆ ਕੇ ਕੋਈ ਰਜਿਸਟਰੀ ਕਰਾਉਣੀ ਹੈ ਪਲਾਟ ਦੀ ਕੋਈ ਕੁਛ ਹੋਰ ਦੱਸਣਾ ਤੇ ਉਹਦੇ ਵਿੱਚ ਫਿਰ ਜਿਹੜਾ ਪਤਾ ਲੱਗਣਾ ਵੀ ਤਾਂ NRI ਹੈ ਫਿਰ ਤੁਹਾਡੇ 1 ਰਜਿਸਟਰੀ ਦੇ ਵਿੱਚ 10 ਗੇੜੇ ਲਾਉਣੇ ਨੇ ਇਹੋ ਜਿਹੀ ਗਰਮੀ ਚ ਬਾਬੂ ਜੀ ਹੈਟ ਰੱਖ ਕੇ ਆਉਂਦੇ ਨੇ ਇਹੋ ਜਿਹੀ ਗਰਮੀ ਚ ਬਾਬੂ ਜੀ ਹੈਟ ਰੱਖ ਕੇ ਜਦੋਂ ਕਚਹਿਰੀਆਂ ਚ ਜਾਂਦੇ ਨੇ ਉਹ ਕਹਿੰਦੇ ਨੇ ਮੇਤੋਂ ਨੀ ਇਸ ਗਰਮੀ ਚ ਬਹਿ ਹੁੰਦਾ ਕਲਰਕ ਸਾਹਿਬ ਜਿਵੇਂ ਕਰਨਾ ਕਰੋ ਏਕੜ ਫਸਾਇਆ ਜਾ।
0: ਸਰਕਾਰ ਕਹਿੰਦੀ ਹੈ ਨਾ ਜ਼ੀਰੋ ਟਾਲਰੈਂਸ ਰਿਸ਼ਵਤ ਤੇ ਨਸ਼ਿਆਂ ਤੇ ਜਾਂ ਤੁਸੀਂ ਕਿਸੇ ਕਚਹਿਰੀ ਚ ਆ ਕੇ ਵੇਖ ਲਓ ਉੱਥੇ ਬੋਰਡ ਲੱਗੇ ਨੇ ਕਿ ਤਹਿਸੀਲਦਾਰ ਦੀ ਫੀਸ ਇੰਨੀ ਹੈ ਪਟਵਾਰੀ ਦੀ ਇੰਨੀ ਹੈ ਕੁਛ ਕਦੇ ਨਹੀਂ ਲੋਕ ਉਹਨਾਂ ਨੂੰ ਬਿਲਕੁਲ ਉਹਨਾਂ ਦੀ ਫੀਸ ਦੇਣੀ ਪੈਂਦੀ ਹੈ ਉਹ ਸ਼ਰੇਆਮ ਉੱਥੇ ਹੀ ਬੈਠੇ ਮਿਲੀ ਜਾਣ ਡੇ ਨੇ ਪੈਸੇ ਇੰਨੀ ਇਹ ਮੈਂ ਸਾਡੇ ਨਾਲ ਵਾਪਰਿਆ ਸਾਰਾ ਕੁਛ ਮੈਂ ਇਹ ਸਾਰਾ ਕੁਛ ਵੇਖ
1: ਬਿਲਕੁਲ
0: ਤੇ ਜੇ ਤੁਸੀਂ
1: ਮੈਂ ਬਾਜਵਾ ਜੀ
0: ਕਰੋਗੇ ਤੁਹਾਡਾ ਕੰਮ ਹੀ ਨਹੀਂ ਹੋਏਗਾ ਜ਼ੋਰ ਲਾ ਲੋ ਜਿੱਥੇ ਤੁਹਾਡੇ
1: ਮੈਂ ਜਿਹੜੀ ਗੱਲ ਲਹਿਜੇ ਚ ਕੀਤੀ ਸੀ ਉਹ ਤੁਸੀਂ ਸੁਣੀ ਨੀ ਵੀ ਜਦੋਂ NRI ਬੰਦਾ ਹੈਟ ਰੱਖ ਕੇ ਸਿਰ ਤੇ ਕਚਹਿਰੀ ਦੇ ਵਿੱਚ ਆਉਂਦਾ ਵੱਖਰੇ ਰੂਪ ਦੇ ਵਿੱਚ ਆਉਂਦਾ ਸੈਂਟ ਸੁੰਟ ਲੱਗਿਆ ਹੁੰਦਾ ਸਾਰਾ ਕੁਛ ਹੁੰਦਾ ਤੇ ਉਸ ਤੋਂ ਬਾਅਦ ਫਿਰ ਉਹ ਪਤਾ ਲੱਗਦਾ ਵੀ ਇਹ ਕੀ ਹੈ ਇਹਨੂੰ ਕਹਿੰਦੇ 5-4 ਦੇ ਗੇੜੇ ਮਰਾਓ ਜਦੋਂ ਬਾਜਵਾ ਜੀ ਹੋਣੀ ਇਹੋ ਜਿਹੀ ਗਰਮੀ ਦੇ ਵਿੱਚ ਗੇੜੇ ਮਾਰਦੇ ਨੇ ਬਾਹਰ ਨਿਕਲਦੇ ਨੇ ਤਾਂ ਉੱਥੇ ਅੱਗ ਤਪਸ਼ ਪੈਂਦੀ ਆ ਘਰ ਆਉਂਦੇ ਨੇ ਲਾਈਟ ਨੀ ਹੁੰਦੀ ਤੇ ਫਿਰ ਕਹਿੰਦੇ ਬਈ ਵੀ ਜਿਹੜਾ ਕੁਛ ਮਰਜ਼ੀ ਕਰ ਕਲਰਕ ਸਾਹਿਬ ਆ ਚੱਕ ਟੇਬਲ ਦੇ ਥੱਲੇ ਜੀ ਸਾਡਾ ਕੰਮ ਕਰ
0: ਨਹੀਂ ਉਹ ਵਾਕਈ ਮੇਰਾ ਵਾਹ ਪਿਆ ਜੀ ਪਿਛਲੀ ਵਾਰੀ ਕਚਹਿਰੀਆਂ ਨਾਲ ਔਰ ਮੈਂ ਹਿਸਾਬ ਲਾਇਆ ਕਿ ਸ਼ਰੇਆਮ ਸਾਰਾ ਪਟਵਾਰੀ ਦੀ ਵੱਖਰੀ ਤਹਿਸੀਲਦਾਰ ਦਾ ਵੱਖਰਾ ਉਹ ਸਾਰਾ ਰੇਟ ਦੱਸੀ ਜਾਂਦੇ ਨੇ ਇੰਨੇ ਇੰਨੇ ਇੰਨੇ ਇੰਨੇ ਹਰ ਇੱਕ ਕੋਈ ਜਿੰਨੇ ਵੀ ਕਰਮਚਾਰੀ ਨੇ ਉੱਥੇ ਤੇ ਕੈਬਨ ਚ ਹੀ ਬਹਿ ਕੇ ਫੜਨ ਡਏ ਸਨ ਪੈਸੇ।
1: ਬਾਜਵਾ ਜੀ ਜਿਹੜੇ ਵਸੀਕਾ ਨਵੇਸ ਕਚਹਿਰੀਆਂ ਦੇ ਵਿੱਚ ਲੱਗੇ ਹੋਏ ਨਾ ਖੋਖਿਆਂ ਵਾਲੇ
0: ਹਾਂਜੀ
1: ਉਹ ਅੱਡੇ ਹੀ ਇਹਦਾ ਕੰਮਾਂ ਲਈ ਬਣੇ ਹੋਏ ਨੇ
0: ਮੈਂ ਤੇ ਡਾਇਰੈਕਟ ਫੜਦੇ ਵੇਖੇ ਸਨ ਪੈਸੇ ਉਹ ਸਾਰੇ ਲੋਕ।
1: ਹਾਂ ਸੋ ਇਹ ਆ ਵੀ ਜਦੋਂ ਤੁਸੀਂ ਚਾਹੇ ਬਟਾਲੇ ਜਾਣਾ ਚਾਹੇ ਸਮਰਾਲੇ ਜਾਣਾ ਇਸ ਤਰ੍ਹਾਂ ਦੀਆਂ ਗੱਲਾਂ ਬਣੀਆਂ ਹੋਈਆਂ ਨੇ ਵੀ ਤਹਿਸੀਲਦਾਰ ਸਾਹਿਬ ਨੇ ਇੱਕ ਘੁੱਗੀ ਮਾਰ ਦੇਣੀ ਆ ਉਹ ਜਿਹੜੀ ਘੁੱਗੀ ਆ ਉਹਦਾ ਇਹ ਅਰਥ ਹੈ ਵੀ ਇਹ ਫਲਾਣੇ 20 ਨੰਬਰ ਕੈਬਨ ਦੇ ਵਿੱਚ ਜਾ ਕੇ ਆਪਣੀ ਰਜਿਸਟਰੀ ਲਿਖਾਓ ਜੀ।
0: ਬਿਲਕੁਲ
1: ਹਾਂ, ਰਜਿਸਟਰੀ ਇਹ ਫਿਰ ਪਤਾ ਲੱਗਦਾ ਰਜਿਸਟਰੀ ਕਿਵੇਂ ਯਾਰ ਕਿਹੜੀ ਲਿਖਾਉਣੀ। ਤੇ ਭਗਵੰਤ ਮਾਨ ਉਹਨੀ ਸਾਡੇ ਮੁੱਖ ਮੰਤਰੀ ਬੋਰਡ ਲਾ ਰਹੇ ਨੇ ਵੀ ਆ ਇਸ ਨੰਬਰ ਤੇ ਜੀ ਕਾਲ ਕਰੋ, ਅਸੀਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾ।
0: ਇਹਨਾਂ ਨੂੰ ਸਾਰਾ ਪਤਾ ਹੈ, ਤੁਸੀਂ ਕਾਲਾਂ ਕਿਉਂ ਉਡੀਕਦੇ ਹੋ, ਆਪਣੇ ਬੰਦੇ ਭੇਜੋ। ਹਾਂ, ਹਰ ਥਾਂ ਇਹੋ ਕੁਛ ਹੋਣ ਡਿਆ, ਫਲਾਇੰਗ ਸਕਾਡ ਭੇਜੋ। ਹਾਂ, ਸਾਰੇ ਜਿਹੜੇ ਚੈੱਕ ਕਰਨ ਵਾਲੇ ਨੇ ਆਪਣੇ ਖੁਫੀਆ ਵਿਭਾਗ ਦੇ ਬੰਦੇ ਭੇਜੋ। ਹਾਂ, ਹਰ ਕਚਹਿਰੀ ਦੇ ਵਿੱਚ ਜਿੰਨੇ ਮਰਜ਼ੀ ਫੜ ਲਓ, ਤੁਸੀਂ ਸਾਰੇ ਅਫਸਰ ਹੀ ਫੜ ਲਓਗੇ ਤੇ ਸਾਰਾ ਸਿਸਟਮ ਹੀ ਠੱਪ ਹੋ ਜਾਏਗਾ, ਕਿਉਂਕਿ ਸਾਰੇ ਤੇ ਰਿਸ਼ਵਤਖੋਰ ਨੇ ਤੇ ਕੰਮ ਹੁਣ ਕੌਣ ਕਰੇਗਾ, ਦਫ਼ਤਰ ਹੀ ਬੰਦ ਹੋ ਜਾਣਗੇ।
1: ਬਾਜਵਾ ਜੀ, ਰੋਪੜ ਦੇ ਵਿਚ ਇਕ ਤਹਿਸੀਲਦਾਰ ਦਾ ਕਲਰਕ 2 ਸਾਲ ਪਹਿਲਾਂ ਰਿਸ਼ਵਤ ਦੇ ਵਿਚ ਫੜਿਆ ਗਿਆ ਸ਼ਰੇਆਮ। ਉਸ ਤੋਂ ਬਾਅਦ ਕੀ ਗੱਲ ਹੁੰਦੀ ਹੈ ਬਈ, ਸਾਰੇ ਪੰਜਾਬ ਦੇ ਤਹਿਸੀਲਦਾਰਾਂ ਨੇ ਕਾਨੂੰਗੋਆ ਨੇ ਹੜਤਾਲ ਕਰ ਦਿੱਤੀ ਗਈ।
0: ਵੇਖੋ ਇਹਨੂੰ ਕਿਉਂ ਪੜੇ,
1: ਸਿੱਧੇ ਤੌਰ ਉਤੇ ਭ੍ਰਿਸ਼ਟਾਚਾਰ ਉਤੇ ਮੋਹਰ,
0: ਇਹਨੂੰ ਕਿਉਂ ਪੜਿਆ, ਇਤਰਾਜ ਕੀਤਾ। ਅਸੀਂ ਜੀ
1: ਬਿਲਕੁਲ,
0: ਅਸੀਂ ਹਾਇਰ ਸੈਕੰਡਰੀ ਚ ਪੜ੍ਹਦੇ ਹੁੰਦੇ ਹਾਂ, ਉਦੋਂ ਗੁਰਦਾਸਪੁਰ ਦੇ ਹਾਸਪਿਟਲ ਦੇ ਵਿਚ ਇਕ ਹੈਡ ਆਫ਼ ਦੀ ਡਿਪਾਰਟਮੈਂਟ ਜਿਹੜਾ ਡਾਕਟਰ ਸੀ ਨਾ, ਉਹਨੇ ਨਰਸ ਨੂੰ ਕੋਈ ਅਪ ਸ਼ਬਦ ਛੇੜ ਦਿੱਤਾ, ਮਤਲਬ ਕਿ ਛੇੜਿਆ ਨਰਸ ਨੂੰ। ਨਰਸ ਅੱਗੋਂ ਉਹਨੂੰ ਉਹਦੇ ਨਾਲ ਲੜਨ ਲੱਗ ਪਈ ਤੇ ਉਹ ਜੀ ਮਸਲਾ ਖਿਲਰ ਗਿਆ ਤੇ ਉਹ ਨਰਸਾਂ ਨੇ ਕੀ ਕੀਤਾ, ਸਟ੍ਰਾਈਕ ਕਰ ਦਿੱਤੀ ਤੇ ਕੇਸ ਕਰ ਦਿੱਤਾ ਉਸ ਡਾਕਟਰ ਤੇ, ਕਿਉਂਕਿ ਉਹਨੇ ਇੱਕ ਦੋ ਨੂੰ ਹੋਰ ਵੀ ਛੇੜਿਆ ਸੀ। ਹੁਣ ਜਦੋਂ ਕੇਸ ਹੋ ਗਿਆ ਤੇ ਸਾਰੇ ਹਾਸਪਿਟਲ ਦੇ ਡਾਕਟਰਾਂ ਨੇ ਸਟ੍ਰਾਈਕ ਕਰ ਦਿੱਤੀ ਵੀ ਅਸੀਂ ਕੰਮ ਤੇ ਨਹੀਂ ਜਾਣਾ, ਸਾਡੇ ਤੇ ਮੁਕੱਦਮਾ ਨਾ ਕੀਤਾ ਜਾਏ, ਡਾਕਟਰਾਂ ਦਾ ਹੱਕ ਹੈ ਨਰਸਾਂ ਨੂੰ ਛੇੜਨਾ, ਇਹਦੇ ਵਿਚ ਕਿਹੜੀ ਏਡੀ ਗੱਲ ਹੈ, ਸਾਡੇ ਤੇ ਮੁਕੱਦਮਾ ਵਾਪਸ ਨਾ ਜਾਏ, ਇਹ ਸਾਡਾ ਹੱਕ ਹੈ। ਇਹ ਤਾਂ ਨਹੀਂ ਉਹਨਾਂ ਨੇ ਕਿਹਾ, ਪਰ ਮਤਲਬ ਤਾਂ ਇਹੋ ਹੀ ਹੈ ਨਾ ਵੀ ਮੁਕੱਦਮਾ ਵਾਪਸ ਲਓ, ਡਾਕਟਰਾਂ ਨੇ ਤੇ ਥੋੜਾ ਬਹੁਤਾ ਨਰਸਾਂ ਨੂੰ ਛੇੜਨਾ ਹੀ ਹੁੰਦਾ, ਇਹਦੇ ਵਿਚ ਸ਼ਿਕਾਇਤ ਕਰਨ ਵਾਲੀ ਕਿਹੜੀ ਗੱਲ ਹੈਗੀ। ਤੇ ਉਹ ਕਾਫੀ ਮੁਕੱਦਮਾ ਚੱਲਦਾ ਰਿਹਾ, ਕਾਫੀ ਦੇਰ ਚੱਲਿਆ ਉਹ ਮੁਕੱਦਮਾ।
1: ਤੇ ਬਾਜਵਾ ਜੀ, ਇਸ ਤਰ੍ਹਾਂ ਗੱਲ ਆ ਬਈ, ਜਿਵੇਂ ਕਹਿੰਦੇ ਆ ਨਾ ਆਪਾਂ ਅਕਸਰ ਅੱਗੇ ਵੀ ਗੱਲ ਕਰਦੇ ਆ, ਤੇ ਹੁਣ ਵੀ ਚਲੋ ਗੱਲਾਂ ਬਾਤਾਂ ਇਹੀ ਹੈ, ਜਿਹੜਾ ਕੁਝ ਸਮਾਜ ਦੇ ਵਿਚ ਚੱਲ ਰਿਹਾ, ਪੰਜਾਬ ਦੇ ਵਿਚ ਚੱਲ ਰਿਹਾ, ਭਾਰਤ ਚ ਚੱਲ ਰਿਹਾ, ਦੁਨੀਆਂ ਚੱਲ ਰਿਹਾ, ਉਹ ਹੀ ਅਸੀਂ ਕਿਸੇ ਨਾ ਕਿਸੇ ਤਰੀਕੇ ਆਪਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੇ ਆ ਗੱਲਬਾਤ। ਹੁਣ ਤੁਸੀਂ ਇਹ ਦੇਖੋ ਬਈ, ਜਿਹੜਾ ਕੁਝ ਮੈਂ ਪਹਿਲਾਂ ਥੋੜੀ ਜਿਹੀ ਗੱਲਬਾਤ ਛੇੜੀ ਸੀ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ, ਬਈ ਆਮ ਆਦਮੀ ਪਾਰਟੀ ਨਾ ਦੇਖੋ ਤੁਸੀਂ ਕਿਹੜੇ ਹਿਸਾਬ ਦੇ ਨਾਲ ਕਿੰਨਾ ਜ਼ਬਰਦਸਤ ਰੱਖਿਆ ਆਮ ਆਦਮੀ ਪਾਰਟੀ
0: ਜੀ।
1: 2000 ਹਾਂ ਨਾ ਖੂਬਸੂਰਤ, ਤੇ ਉਸ ਤੋਂ ਬਾਅਦ ਜੀ ਲੋਕਾਂ ਨੂੰ ਸਬਜਵਾਜ ਦਿਖਾਏ, ਸੋਸ਼ਲ ਮੀਡੀਆ ਨੇ ਕੀਤਾ, ਲੋਕ ਦੁਖੀ ਸੀ, ਇਧਰ ਨੂੰ ਚੱਲ ਪਏ, ਸਭ ਕੁਛ ਹੋ ਗਿਆ, ਬੱਚੇ NRI ਆ ਗਏ, ਕਿਉਂਕਿ NRI ਤੁਸੀਂ ਜਿਹੜੇ ਉਹ ਵੀ ਪੰਜਾਬ ਦੀ ਸੁੱਖ ਸ਼ਾਂਤੀ ਪਾਲਦੇ ਹੋ, ਪੰਜਾਬ ਦੀ ਖੈਰ ਸੁੱਖ ਮਨਾਉਂਦੇ ਆ,
0: ਬਹੁਤ ਜ਼ਿਆਦਾ ਪੰਜਾਬ ਦੀ ਖੈਰ ਸੁੱਖ ਮੰਗਦੇ ਨੇ ਜੀ, ਉਹ ਦੁਆਵਾਂ ਕਰਦੇ ਨੇ ਕਿ ਯਾ ਮਾਲਕਾ ਪੰਜਾਬ ਦੇ ਸੋਹਣੇ ਦਿਨ ਆਉਣ, ਹੈ ਲੋਕ ਰੱਜ ਕੇ ਖਾਣ ਪੀਣ ਤੇ ਆਜ਼ਾਦੀ ਮਾਣ।
1: ਹਾਂ, ਇਸੇ ਵਜ੍ਹਾ ਦੇ ਨਾਲ ਫਿਰ NRI ਵੀ ਰਗੜੇ ਗਏ, ਤੇ ਇਸ ਤਰ੍ਹਾਂ NRI ਪਹਿਲਾਂ ਰਗੜਦੇ ਤੇ ਅਸੀਂ ਹੁਣ ਬਾਅਦ ਚ ਰਗੜੇ ਜਾ ਰਹੇ। ਤਾਜ਼ਾ ਜਿਹੜਾ ਘਟਨਾ ਕਰਮ ਹੈ ਬਾਜਵਾ ਜੀ, ਉਹ ਦੇਖੋ ਜਿਹੜੇ ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਨੇ ਆਪਣੇ ਪੈਰ ਜਮਾਏ, ਲੋਕਾਂ ਨੇ ਬੜੇ ਬਹੁਤ ਜਲਦੀ ਛੇਤੀ ਇੱਥੇ ਪੰਜਾਬ ਦੀ ਸਿਆਸਤ ਦੇ ਉੱਪਰ ਉਹਨਾਂ ਨੂੰ ਕਾਬਜ਼ ਕਰ ਦਿੱਤਾ, ਤੇ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਪੰਜਾਬ ਤੋਂ ਰਾਜ ਸਭਾ ਦਾ ਜਿਹੜਾ ਕੋਟਾ ਹੈ ਜਿਹੜਾ ਕਿ ਪਾਰਟੀ ਵਾਈਜ ਹੁੰਦਾ ਹੈ, ਉਹਦੇ ਜਦੋਂ ਮੈਂਬਰਾਂ ਦੀ ਗੱਲ ਚੱਲੀ ਤਾਂ ਫਿਰ ਪੰਜਾਬ ਦੇ ਇਹਨਾਂ ਰਾਜ ਸਭਾ ਮੈਂਬਰਾਂ ਦੇ ਵਿਚੋਂ ਪੰਜਾਬ ਤੋਂ ਸਿਰਫ ਇੱਕ ਬਾਬਾ ਸੀਚੇਵਾਲ ਬਲਵੀਰ ਸਿੰਘ ਲਿਆ ਗਿਆ, ਜਿਹੜਾ ਪੰਜਾਬ ਦੇ ਨਾਲ ਸਬੰਧਤ ਸੀ, ਪੰਜਾਬ ਦਾ ਸੀ। ਬਾਕੀ ਜਿਹੜਾ ਲਾਣਾ ਆਮ ਆਦਮੀ ਪਾਰਟੀ ਨੇ ਇਸ ਰਾਜ ਸਭਾ ਮੈਂਬਰੀ ਦੇ ਵਿਚ ਇਕੱਠਾ ਕੀਤਾ, ਉਹਨਾਂ ਦੇ ਵਿਚ ਪੰਜਾਬ ਨਾ ਪੰਜਾਬ ਦਾ ਵਸਿੰਦਾ, ਨਾ ਪੰਜਾਬ ਨਾਲ ਬੇਲਜੋਲ ਰੱਖਦਾ, ਰਾਘਵ ਚੱਡਾ ਉਸ ਤੋਂ ਬਾਅਦ ਸੰਦੀਪ ਪਾਠਕ ਜਿਹੜੇ ਕਿ ਕਿਸੇ ਸਮੇਂ ਕੇਜਰੀਵਾਲ ਦੀ ਮੁੱਛਤਾ ਵਾਲ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਉਹ ਸੀ। ਇਹਨਾਂ ਨੇ ਪੰਜਾਬ ਨੂੰ ਇੱਕ ਨੀ ਅਨੇਕਾਂ ਪਾਸਿਆਂ ਤੋਂ ਰੱਜ ਰੱਜ ਕੇ ਲੁੱਟਿਆ। ਹੁਣ ਤੁਸੀਂ ਸਕ੍ਰਿਪਟ ਇਹ ਦੇਖੋ ਜਦੋਂ ਪੰਜਾਬ ਦੇ ਮੁੱਖ ਮੰਤਰੀ ਕਾਂਗਰਸ ਦਰਮਿਆਨ ਇਹਨਾਂ 22 ਵਾਲੀਆਂ ਚੋਣਾਂ ਤੋਂ ਪਹਿਲਾਂ 3 ਮਹੀਨੇ ਲਈ ਚਰਨਜੀਤ ਸਿੰਘ ਚੰਨੀ ਬਣਦੇ ਨੇ, ਬੜੀ ਜੱਦੋਜਹਿਦ ਨਾਲ ਬਣਦੇ ਨੇ ਕਿਉਂਕਿ ਉਹ ਦਲਿਤ ਠੱਪੇ ਦੇ ਕਾਰਨ ਉਹਨੂੰ ਦੂਏ ਸਾਥੀ ਨੇ ਜਿਹੜੇ ਚਾਹੇ ਉਹ ਜਾਖੜੋ ਨੀ ਹੁਣ ਭਾਜਪਾ ਚਲ ਗਏ, ਪ੍ਰਤਾਪ ਸਿੰਘ ਬਾਜਵਾ ਵਗੈਰਾ ਵਗੈਰਾ ਉਹ ਜਾਤੀ ਵਿਤਕਰਾ ਕਰਦੇ ਹੋਏ ਚੰਨੀ ਦਾ ਵਿਰੋਧ ਕਰਦੇ ਨੇ। ਚਲੋ ਖੈਰ ਉਹ ਪਾਰਟੀ ਦਾ ਮਾਮਲਾ ਸੀ ਤੇ ਚੰਨੀ 3 ਮਹੀਨੇ ਦੀ ਮੁੱਖ ਮੰਤਰੀ ਬਣ ਗਏ। ਚੰਨੀ ਦਾ ਵਿਧਾਨ ਸਭਾ ਜਿਹੜਾ ਹਲਕਾ ਪੈਂਦਾ ਉਹ ਹੈਗਾ ਜੀ ਜ਼ਿਲ੍ਹਾ ਰੋਪੜ ਦਾ ਚਮਕੌਰ ਸਾਹਿਬ, ਜਿਹੜਾ ਧਾਰਮਿਕ ਇਲਾਕਾ ਵਿਧਾਨ ਸਭਾ ਹਲਕਾ ਜਿਹਦੇ ਵਿਚ ਚਮਕੌਰ ਸਾਹਿਬ ਤੇ ਉਸ ਤੋਂ ਇਲਾਵਾ ਮੋਰਿੰਡਾ ਸ਼ਹਿਰ ਪੈਂਦੇ। ਜਿਹੜਾ ਇਹ ਰੋਪੜ ਆ ਸ਼ਹਿਰ ਆ ਇਹ ਜਿਵੇਂ ਆਪਣੇ ਰੋਪੜ ਹੈੱਡ ਪਾਣੀ ਆਲਾ ਹੋ ਗਿਆ, ਉਸ ਤੋਂ ਬਾਅਦ ਅੱਗੇ ਫਿਰ ਨਹਿਰਾਂ ਦਰਿਆਵਾਂ ਚੱਲ ਪਿਆ ਤੇ ਇੱਕ ਦਰਿਆ ਜਿਹੜਾ ਸਤਲੁਜ ਉਹ ਰੋਪੜ ਚਮਕੌਰ ਸਾਹਿਬ ਦੀ ਬੱਖੀ ਦੇ ਵਿਚੋਂ ਨਿਕਲਦਾ ਤੇ ਇਹਦੇ ਵਿਚ ਉਸ ਵੇਲੇ ਇਹ ਗੱਲ ਮਸ਼ਹੂਰ ਸੀ ਕਿ ਇਥੋਂ ਜਿਹੜਾ ਚਰਨਜੀਤ ਸਿੰਘ ਚੰਨੀ ਆ ਉਹਦੇ ਸਾਥੀ ਨੇ ਉਹ ਰੇਤ ਕੱਢ ਰਹੇ ਨੇ, ਜਿਹੜਾ ਨਜਾਇਜ਼ ਰੇਤਾ ਲੰਮੇ ਸਮੇਂ ਤੋਂ ਪੰਜਾਬ ਦੇ ਸਿਆਸੀ ਆਗੂਆਂ ਲਈ ਆਮਦਨ ਦਾ ਸਾਧਨ ਬਣਿਆ। ਉਸ ਦਰਿਆ ਦੇ ਵਿਚ ਰਾਘਵ ਚੱਡਾ ਆ ਗਿਆ ਖੋਲ ਕੇ ਆਪਣੇ ਪਜਾਮਾ ਤੇ ਉਹ ਉਸ ਦਰਿਆ ਦੇ ਵਿਚ ਵੜ ਗਿਆ ਜਿੱਥੇ 3 ਮਹੀਨੇ ਰਿਹਾ। ਉਹ ਰਿਹਾ ਕਾਹਦੇ ਲਈ ਵੀ ਆਹ ਟਿੱਪਰ ਜਾ ਰਿਹਾ ਹੈ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਆ ਜਿਹੜਾ ਉਹਦੇ ਭਾਣਜੇ ਦਾ ਆ ਜਾ ਰਿਹਾ ਉਹਦੇ ਫਰਾਣੇ ਦਾ ਉਹਦੇ ਟਮਕਾਣੇ ਦਾ, ਮਤਲਬ ਕਿ ਵੀ ਚਰਨਜੀਤ ਸਿੰਘ ਮੁੱਖ ਮੰਤਰੀ ਚੰਨੀ ਸਾਹਿਬ ਦੇ ਹਲਕੇ ਦੇ ਵਿਚ ਰਾਘਵ ਚੱਡੇ ਨੇ ਆ ਕੇ ਡੇਰੇ ਲਾਏ ਕੇਜਰੀਵਾਲ ਦੇ ਇਸ਼ਾਰੇ ਦੇ ਉੱਤੇ। ਉਸ ਤੋਂ ਬਾਅਦ ਫਿਰ ਬਾਜਵਾ ਜੀ ਗੱਲ ਆ ਕੇ ਮੁੜ ਕੇ ਉੱਥੇ ਲਿਆ ਰਿਹਾ ਮੈਂ ਵੀ ਇਹ ਰਾਘਵ ਚੱਡਾ ਇਸ ਵੇਲੇ ਭਾਜਪਾ ਵਿਚ ਛਾਲ ਮਾਰ ਕੇ ਕੱਲ ਗਿਆ ਜਾਣ ਦਾ ਜਿਹੜਾ ਉਹ ਕਾਰਨ ਹੈ ਉਹ ਵੀ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਹੈ ਉਹ ਬਹੁਤ ਜ਼ਿਆਦਾ ਭ੍ਰਿਸ਼ਟ ਕਰਪਟ ਹੋ ਚੁੱਕੀ ਹੈ, ਇਸ ਲਈ ਅਸੀਂ ਇਸ ਦਾ ਸਾਥ ਛੱਡ ਰਹੇ।
0: ਅੱਛਾ,
1: ਇਹ ਕਹਿ ਕੇ 7-8 ਬੰਦੇ ਜਿਹੜੇ ਮਾਰ ਕੇ ਪੈਰ ਜਾਂ ਮਾਰ ਕੇ ਲੱਤ ਛਵਾੜੇ ਦੇ ਉੱਪਰ ਚਲ ਗਏ। ਹੁਣ ਇਹਦੇ ਵਿਚ ਸਭ ਤੋਂ ਵੱਡੀ ਜਿਹੜੀ ਚਰਚਾ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਵੀ ਰਾਜ ਸਭਾ ਮੈਂਬਰ ਜਿਹੜਾ ਰਾਘਵ ਚੱਡਾ ਬਣਾਇਆ ਉਹਦਾ ਪੰਜਾਬ ਦੇ ਨਾਲ ਕੀ ਇਲਾਕਾ ਦੇਖਾ, ਉਹ ਪੰਜਾਬ ਦੇ ਨਾਲ ਕਿਧਰੋਂ ਤਾਲਕਾਤ ਰੱਖਦਾ। ਪਰ ਬਾਜਵਾ ਜੀ ਮੈਂ ਗੱਲ ਨਿਬੇੜਨ ਦਾ ਯਤਨ ਕਰਾਂ ਕਿ ਉਹ ਵਿਅਕਤੀ ਨੇ ਜਿਨ੍ਹਾਂ ਨੇ ਰੱਜ ਕੇ ਮਲਾਈ ਪੰਜਾਬ ਦੇ ਵਿਚੋਂ ਖਾਧੀ, ਮਲਾਈ ਇਕੱਲੀ ਕਾਢਣੇ ਵਾਲੀ ਤੌੜੀ ਚੋਂ ਨਹੀਂ ਕੱਢੀ, ਕਾਢਣੇ ਵਾਲੀ ਚਾਟੀ ਚੋਂ ਨਹੀਂ ਕੱਢੀ, ਜਿਹੜਾ ਕੁਛ ਵੀ ਸਾਹਮਣੇ ਆਇਆ ਉਹਦੇ ਵਿਚੋਂ ਮਲਾਈ ਰਾਘਵ ਚੱਡੇ ਉਹਨਾਂ ਨੇ ਤਾਂ ਹੋਰ ਭ੍ਰਿਸ਼ਟ ਵਿਅਕਤੀਆਂ ਨੇ ਰੱਜ ਕੇ ਖਾਧੀ।
0: ਜਦੋਂ ਇਹਨਾਂ ਨੂੰ ਭੇਜਿਆ ਗਿਆ ਸੀ ਨਾ ਪਾਰਲੀਮੈਂਟ ਚ, ਸਵਾਲ ਉੱਠਿਆ ਸੀ ਵੀ ਇਹਨਾਂ ਨੂੰ ਕਿਉਂ, ਇਹਨਾਂ ਦਾ ਪੰਜਾਬ ਨਾਲ ਕਿਤੇ ਕੋਈ ਲੱਗਦਾ ਹੈ ਹੀ ਨਹੀਂ, ਤੇ ਪੰਜਾਬ ਦੀ ਤਰਫੋਂ ਇਹਨਾਂ ਨੂੰ ਕਿਉਂ ਭੇਜਿਆ ਗਿਆ ਤੁਹਾਨੂੰ ਯਾਦ ਹੋਵੇਗਾ
1: ਬਾਜਵਾ ਜੀ। ਜਿਹੜਾ ਤੁਸੀਂ ਪੁਆਇੰਟ ਕਹਿ ਕੇ ਹਟਿਓ ਇਹ ਬਹੁ ਗਿਣਤੀ ਲੋਕ ਚਾਹੇ ਉਹ ਸਾਡੇ ਵਰਗੇ ਪੰਜਾਬ ਵਾਸੀ ਨੇ ਚਾਹੇ ਤੁਹਾਡੇ ਵਰਗੇ ਵਿਦੇਸ਼ਾਂ ਵਿਚ ਵਸਦੇ ਬੈਠੇ ਨੇ, ਉਹਨਾਂ ਨੇ ਇਹ ਰੌਲਾ ਰੱਪਾ ਪਾਇਆ
0: ਪਰ
1: ਪਿਆ ਰੌਲਾ ਜੀ ਉਸ ਰੌਲੇ ਨੂੰ ਦਬੋਚਣ ਦੇ ਲਈ ਉਸ ਰੌਲੇ ਨੂੰ ਬੰਦ ਕਰਨ ਦੇ ਲਈ ਮੂਹਰੇ ਬਾਬਾ ਸੀਚੇਵਾਲ ਨੂੰ ਕਰ ਦਿੰਦੇ ਸੀ।
0: ਹੁਣ ਗੱਲ ਮੇਰੇ ਦਿਮਾਗ ਚ ਆ ਰਹੀ ਹੈ, ਬਾਬਾ ਸੀਚੇਵਾਲ ਜੀ ਬਾਹਰ ਰਹਿੰਦੇ ਹੋਏ ਬਹੁਤ ਸੋਹਣੀ ਸੇਵਾ ਕਰ ਰਹੇ ਸਨ, ਉਹਨਾਂ ਨੂੰ ਪਾਰਲੀਮੈਂਟ ਭੇਜਣ ਦੀ ਜ਼ਰੂਰਤ ਕੀ ਪੈ ਗਈ ਹੈ, ਕਾਹਦੇ ਵਾਸਤੇ? ਉਹ ਬਾਹਰ ਸਗੋਂ ਜ਼ਿਆਦਾ ਸੇਵਾ ਕਰ ਰਹੇ ਸਨ ਲੋਕਾਂ ਦੀ, ਪਰਿਆਵਰਣ ਦੀ ਸੇਵਾ ਕਰ ਰਹੇ ਸਨ, ਪਾਰਲੀਮੈਂਟ ਬਾਬਾ ਸੀਚੇਵਾਲ ਨੇ ਕੀ ਕਰਨਾ? ਇਹ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਇਸ ਗੱਲ ਦੀ।
1: ਉਹ ਬਾਜਵਾ ਜੀ ਮੈਂ ਉਹੀ ਗੱਲ ਆਪਾਂ ਕਰ ਰਹੇ ਹਾਂ ਬਈ ਜਿਹੜੇ ਹੋਰ ਬਾਕੀ ਰਾਜ ਸਭਾ ਮੈਂਬਰ ਪੰਜਾਬ ਤੋਂ ਬਾਹਰ ਹੀ ਬਣਾਏ ਸੀ ਉਹਨਾਂ ਨੂੰ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਲੋਕਾਂ ਨੂੰ ਦੱਸਣ ਦੇ ਲਈ ਵੀ ਅਸੀਂ ਬਾਬਾ ਸੀਚੇਵਾਲ ਵੀ ਬਣਾ ਦਿੱਤਾ ਗਿਆ ਜੇਕਰ ਬਾਬਾ ਸੀਚੇਵਾਲ ਬਾਬਾ ਸਹੀ ਤਰੀਕੇ ਨਾਲ ਹੁੰਦਾ ਉਹ ਮਾਰਦਾ ਲੱਤ ਵੀ ਚੱਕੋ ਤੁਹਾਡੀ ਰਾਜ ਸਭਾ ਦੀ ਮੈਂਬਰੀ ਮੈਂ ਕੁਛ ਨੀ ਲੈਣਾ ਮੈਂ ਤਾਂ ਲੋਕਾਂ ਦੀ ਸੇਵਾ ਕਰਨੀ ਆ ਪਰ ਜਦੋਂ ਬਾਜਵਾ ਜੀ
0: ਸੇਵਾ ਕਰਦੇ ਕਰਦੇ ਨੂੰ ਭੇਜ ਦਿੱਤਾ ਤੇ ਉਹ ਵੀ ਚਲੇ ਗਏ ਬਾਹਰ ਉਹ ਸਗੋਂ ਜ਼ਿਆਦਾ ਸੇਵਾ ਕਰ ਰਹੇ ਹੁਣ ਕੀ ਕਰਨ ਡਏ ਨੇ ਉੱਥੇ ਬਈ ਕੀ ਕਰਦੇ ਨੇ
1: ਹੁਣ ਹੁਣ ਤੁਸੀਂ ਇਹ ਦੇਖੋ ਜਿਹੜਾ ਬਾਬਾ ਇਹ ਸੀਚੇਵਾਲ ਵੇਈ ਪੂਈ ਨੂੰ ਸਾਫ਼ ਕਰਨ ਦੀ ਗੱਲ ਕਰਦਾ ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਾ ਕੇ ਇਹਨੂੰ ਵਾਤਾਵਰਣ ਪ੍ਰਤੀ ਪਦਮ ਸ਼੍ਰੀ ਤੱਕ ਦੇ ਮਿਲ ਚੁੱਕੇ ਨੇ
0: ਤੇ
1: ਹੁਣ ਜਦੋਂ
0: ਨੋ ਡਾਊਟ ਕੰਮ ਉਹਨਾਂ ਨੇ ਕੀਤਾ ਵੀ ਅਸੀਂ
1: ਹਾਂ ਕੀਤਾ ਜਦੋਂ ਬਾਬਾ ਜੀ ਰਾਜ ਸਭਾ ਮੈਂਬਰ ਬਣਾ ਦਿੱਤੇ ਗਏ ਨੇ ਉਸ ਤੋਂ ਬਾਅਦ ਜਿਹੜਾ ਪੰਜਾਬ ਦਾ ਲੁਧਿਆਣੇ ਜ਼ਿਲ੍ਹੇ ਦਾ ਬੁੱਢਾ ਨਾਲਾ ਜਿਹਦਾ ਖਾਸ ਤੌਰ ਤੇ ਗੰਦ ਦਾ ਰੌਲਾ ਪੈਂਦਾ ਤੇ ਜਿਹੜਾ ਸਾਦਰੋ ਦਰਿਆ ਦੇ ਵਿਚ ਜਾ ਕੇ ਸ਼ਾਮਿਲ ਹੁੰਦਾ ਓਹਦਾ ਰੌਲਾ ਬਹੁਤ ਪੈਂਦਾ ਸੀ ਜਿਹੜਾ ਬਾਬਾ ਸੀਚੇਵਾਲ ਕਹਿੰਦਾ ਸੀ ਬਈ ਹਾਂ ਜੀ ਇਹ ਬਿਲਕੁਲ ਗਲਤ ਪਾਣੀ ਆ ਹੁਣ ਉਹ ਬਾਬਾ ਸੀਚੇਵਾਲ ਸਰਕਾਰੀ ਬੋਲੀ ਬੋਲਣ ਲੱਗ ਗਿਆ ਆ ਉਹਨੂੰ ਰਾਜ ਸਭਾ ਦਾ ਮੈਂਬਰੀ ਦਾ ਫਾਇਦਾ ਮਿਲਿਆ ਉਸ ਤੋਂ ਵੱਡੀ ਗੱਲ ਜਿਹੜੀ ਇੱਕ ਫੈਕਟਰੀ ਮਨਸੂਰਪੁਰ ਜੀਰਾ ਬੜੇ ਵੱਡੇ ਰੋਹ ਦੇ ਵਿਚ ਸ਼ਰਾਬ ਫੈਕਟਰੀ ਚੱਲੀ ਵੱਡਾ ਰੋਹ ਲੋਕਾਂ ਨੇ ਉਸ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦਾ ਕੀਤਾ ਵੱਡਾ ਬਹੁਤ ਸੰਘਰਸ਼ ਚੱਲਿਆ ਸਾਡੇ ਬਹੁਤੇ ਪਾਠਕਾਂ ਨੂੰ ਇਹ ਗੱਲ ਸਰੋਤਿਆਂ ਨੂੰ ਯਾਦ ਹੋਵੇਗੀ ਕਿਉਂਕਿ ਬਹੁਤੀ ਪੁਰਾਣੀ ਗੱਲ ਹੈ ਬਾਬਾ ਸੀਚੇਵਾਲ ਜਿਹੜੇ ਲੋਕ ਇਲਾਕੇ ਦੇ ਜੀਰੇ ਦੇ ਮੋਗੇ ਦੇ ਫਿਰੋਜ਼ਪੁਰ ਦੇ ਰੌਲਾ ਪਾਉਂਦੇ ਸੀ ਬਾਜਵਾ ਜੀ ਵੀ ਇੱਥੇ ਪਾਣੀ ਪੀਣ ਲਾਇਕ ਨਹੀਂ ਰਿਹਾ ਡੰਗਰਾਂ ਨੂੰ ਜਦੋਂ ਅਸੀਂ ਪਾਣੀ ਧਾਣੀ ਪਿਲਾਉਂਦੇ ਆ ਬਾਹਰ ਲੈ ਕੇ ਜਾਂਦੇ ਆ ਉਹਦੇ ਖੋਰਾਂ ਦੇ ਵਿਚ ਚਮੜੀ ਦਾ ਰੋਗ ਪੈਦਾ ਹੋ ਗਿਆ ਤੇ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਤੇ ਉਹ ਬਾਬਾ ਸੀਚੇਵਾਲ ਆਪਣੀ ਇੱਕ ਟੀਮ ਲਿਆਇਆ ਤੇ ਉਹ ਟੀਮ ਨੇ ਪਾਣੀ ਆ ਜਿਹੜਾ ਉਹ ਜਦੋਂ ਚੈੱਕ ਕਰਕੇ ਉਹਦਾ ਸੈਂਪਲ ਭੇਜਿਆ ਤਾਂ ਉਹ ਪਾਣੀ ਨੂੰ ਦਰੁਸਤ ਮੰਨਿਆ ਗਿਆ ਜਿਹੜਾ ਕਿ ਕਿਸੇ ਵੀ ਲੈਬੋਰੇਟਰੀ ਦੇ ਵਿਚ ਪਾਸ ਨਹੀਂ ਹੋ ਸਕਦਾ
0: ਅੱਛਾ
1: ਇਹ ਬਾਬੇ ਸੀ ਇਹ ਬਾਬੇ ਸੀਚੇਵਾਲ ਦੀ ਰਾਜ ਸਭਾ ਮੈਂਬਰੀ ਪਈ ਤੇ ਹੁਣ ਥੋੜਾ ਜਿਹਾ ਇਸ ਪਾਸੇ ਨੂੰ ਹੋਰ ਚੱਲੀਏ ਤਾਂ ਤੁਹਾਨੂੰ ਲੈ ਕੇ ਜਾਈਏ ਆਪਾਂ ਜਲੰਧਰ ਜਦੋਂ ਜਲੰਧਰ ਤੋਂ ਫਗਵਾੜਾ ਜਾਂਦੇ ਆ ਤਾਂ ਪਿਛਲੇ ਤਕਰੀਬਨ 15-20 ਸਾਲਾਂ ਦੇ ਵਿਚ ਇੱਕ ਵੱਡੀ ਇਮਾਰਤ ਇੱਕ ਵੱਡਾ ਐਜੂਕੇਸ਼ਨ ਕਾਲਜ ਨਜ਼ਰ ਆਉਂਦਾ ਜਿਹਦਾ ਨਾਮ ਹੈ LPU ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿਹੜੀ ਕਿ ਬਹੁਤ ਵੱਡੇ ਖੇਤਰ ਦੇ ਵਿਚ ਦੋ ਪਿੰਡਾਂ ਨੂੰ ਉਜਾੜ ਕੇ ਜਾਂ ਉਹਨਾਂ ਦੀ ਜ਼ਮੀਨ ਖਰੀਦ ਕੇ ਦੋ ਪਿੰਡਾਂ ਦੀ ਫਗਵਾੜੇ ਇਲਾਕੇ ਦੇ ਵਿਚ ਜਿਹੜਾ ਕਪੂਰਥਲਾ ਜ਼ਿਲ੍ਹਾ ਪੈਂਦਾ ਹੈ ਉਥੋਂ ਜ਼ਮੀਨ ਖਰੀਦ ਕੇ ਪ੍ਰਕਾਸ਼ ਸਿੰਘ ਬਾਦਲ ਦੀ ਸੱਤਾ ਵੇਲੇ ਸਾਰੀਆਂ ਨੋਟਸਾਂ ਸਾਰੇ ਵਿਦਿਆ ਯੂਨੀਵਰਸਿਟੀ ਲਈ ਸੰਬੰਧਿਤ ਬਿੱਲ ਯੂਨੀਵਰਸਿਟੀ ਸੰਬੰਧੀ ਲੋੜੀਆਂ ਲੋੜੀਂਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਕਾਗਜ਼ੀ ਕਾਰਵਾਈਆਂ ਸਰਕਾਰੀ ਤੌਰ ਉੱਤੇ ਬਾਦਲ ਸਾਹਿਬ ਦੇ ਰਾਜ ਪੂਰੀਆਂ ਹੋਈਆਂ ਜਿਹੜਾ ਲਵਲੀ ਸਵੀਟਸ ਜਲੰਧਰ ਦੇ ਵਿਚ ਖਾਸ ਤੌਰ ਤੇ ਮਸ਼ਹੂਰ ਹੈ ਤੇ ਉਸ ਲਵਲੀ ਸਵੀਟਸ ਮਠਿਆਈਆਂ ਬਰਫੀਆਂ ਬਣਾਉਣ ਵਾਲੇ ਹਲਵਾਈਆਂ ਨੇ ਇੱਕ ਵੱਡੀ ਢੇਰ ਖੜੀ ਕਰਕੇ ਲਵਲੀ ਯੂਨੀਵਰਸਿਟੀ ਚਲਾ ਦਿੱਤੀ ਗਈ ਉਸ ਲਵਲੀ ਯੂਨੀਵਰਸਿਟੀ ਦਾ ਜਿਹੜਾ ਕਿ ਵਾਇਸ ਚਾਂਸਲਰ ਹਲਵਾਈ ਨੂੰ ਹਲਵਾਈ ਜਿਹੜਾ ਮਾਲਕ ਬਣਿਆ ਉਹ ਵਾਇਸ ਚਾਂਸਲਰ ਬਣਿਆ ਇਹਨਾਂ ਨੂੰ ਹਲਵਾਈਆਂ ਨੂੰ ਜਲੇਬੀ ਬਣਾਉਣਾ ਉਹਨਾਂ ਨੂੰ ਕੀ ਪਤਾ ਵੀ ਵਾਇਸ ਚਾਂਸਲਰ ਕੀ ਹੁੰਦਾ
0: ਗੱਲ ਤੇ ਤੁਹਾਡੀ ਠੀਕ ਆ
1: ਉਹ ਵਾਇਸ ਚਾਂਸਲਰ ਪੈਸੇ ਦੇ ਜ਼ੋਰ ਤੇ ਬਣਿਆ ਬਾਦਲ ਸਾਹਿਬ ਦੇ ਰਾਜ ਚ ਯੂਨੀਵਰਸਿਟੀ ਸਥਾਪਿਤ ਕੀਤੀ ਉਸ ਦਾ ਨਾਮ ਹੈ ਅਸ਼ੋਕ ਮਿੱਤਲ
0: ਅੱਛਾ
1: ਉਹ ਸਿਰਫ ਇੱਕ ਯੂਨੀਵਰਸਿਟੀ ਵਾਲਾ ਹੋਣ ਕਰਕੇ ਉਸ ਬੰਦੇ ਨੂੰ ਆਮ ਆਦਮੀ ਪਾਰਟੀ ਨੇ ਕਰੋੜਾਂ ਰੁਪਈਆਂ ਦਾ ਫੰਡ ਦਿਖਾ ਕੇ ਰਾਜ ਸਭਾ ਮੈਂਬਰ ਬਣਾ ਦਿੱਤਾ ਗਿਆ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਹੈ ਬਈ ਪੰਜਾਬ ਦੇ ਦੁੱਖ ਕੀ ਨੇ ਪੰਜਾਬ ਦੇ ਦਰਦ ਕੀ ਨੇ ਪੰਜਾਬ ਦੀ ਫਸਲ ਕਿਹੜੀ ਆ ਪੰਜਾਬ ਦੀ ਮੰਗ ਕਿਹੜੀ ਆ ਪੰਜਾਬ ਦੇ ਮੁੱਦੇ ਕਿਹੜੇ ਨੇ ਜਿਹੜਾ ਕਿ ਸੋਨੇ ਦਾ ਚਮਚਾ ਚਾਂਦੀ ਦਾ ਚਮਚਾ ਲੈ ਕੇ ਜੰਮਿਆ ਹਲਵਾਈ ਘਰਾਂ ਦੇ ਵਿਚ ਜਮਿਆ ਤੇ ਜਿਹਨੇ ਰੱਜ ਕੇ ਮਿਠਾਈਆਂ ਖਾ ਕੇ ਮੋਟੇ ਰੁਪਈਏ ਕਮਾ ਲਏ ਤੇ ਉਹਨੂੰ ਇਹਨਾਂ ਨੇ ਰਾਜ ਸਭਾ ਮੈਂਬਰ ਬਣਾਇਆ
0: ਵਾਹ ਜੀ ਇਹ ਲਵਲੀ ਯੂਨੀਵਰਸਿਟੀ ਹਲਵਾਈਆਂ ਦੀ ਯੂਨੀਅਨ ਨੇ ਬਣਾਈ ਹੈ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ
1: ਨਹੀਂ ਨਹੀਂ ਨਹੀਂ ਬਾਜਵਾ ਜੀ ਤੁਹਾਨੂੰ ਮੈਂ ਜਾਣਕਾਰੀ ਦੇਵਾਂ ਚਾਹੇ ਸਰਚ ਵੀ ਕਰ ਲਿਓ ਪਰ ਤੁਹਾਡੇ ਤਾਂ ਨਾਰਾ ਹੀ ਸੱਜਣ ਦੁਆਬੇ ਦੇ ਬਹੁਤ ਨੇ ਲਵਲੀ ਸਵੀਟਸ
0: ਅੱਛਾ
1: ਵੱਡਾ ਇਹ ਇੱਕ ਬਰਫੀਆਂ ਦੀ ਮਤਲਬ ਕਿ ਵੀ ਦੁਕਾਨਾਂ, ਹੁਣ ਤਾਂ ਇਹਨਾਂ ਦੀਆਂ ਬ੍ਰਾਂਚਾਂ ਬਹੁਤ ਖੁੱਲ ਚੁੱਕੀਆਂ ਸੀ।
0: ਅੱਛਾ, ਲਵਲੀ
1: ਉਹ ਲਵਲੀ ਸਵੀਟਸ ਵਾਲਿਆਂ ਨੇ ਹਲਵਾਈ ਪਣੇ ਚੋਂ ਪੈਸੇ ਕਮਾ ਕੇ ਲੋਕਾਂ ਨੂੰ ਡੁਪਲੀਕੇਟ ਮਠਿਆਈ ਖੋਆ ਖਿਲਾ ਕੇ, ਡੁਪਲੀਕੇਟ ਪਨੀਰ ਖਿਲਾ ਕੇ ਰੁਪਈਏ ਇੰਨੇ ਇਕੱਠੇ ਕਰ ਲਏ ਕਿ ਯੂਨੀਵਰਸਿਟੀ ਬਣਾ ਲਈ, ਤਾਂ ਹਲਵਾਈਆਂ ਦੀ ਯੂਨੀਵਰਸਿਟੀ ਕਿਹਾ ਜਾਂਦਾ।
0: ਇੱਕ ਹਲਵਾਈ ਵਾਈਸ ਚਾਂਸਲਰ ਬਣ ਗਿਆ, ਕਿੰਨੀ ਬੇਇੱਜ਼ਤੀ
1: ਉਹ ਬੰਦੇ ਨੂੰ ਚੱਕ ਕੇ। ਹਾਂਜੀ ਹਾਂ, ਉਹ ਬੰਦੇ ਨੂੰ ਚੱਕ ਕੇ ਅਸੀਂ ਰਾਜ ਸਭਾ ਦਾ ਮੈਂਬਰ ਬਣਾ ਛੱਡਿਆ। ਉਸ ਤੋਂ ਬਾਅਦ ਕਰੈਕਟਰ ਹਰਭਜਨ ਭੱਜੀ, ਜਿਹਨੂੰ ਪੱਧਰ ਤੇ ਚੰਗੀ ਤਰ੍ਹਾਂ ਜਾਣਿਆ ਜਾਂਦਾ, ਉਹ ਵੀ ਜਲੰਧਰ ਨਾਲ ਸੰਬੰਧਿਤ ਹੈ। ਉਹਨੇ ਕਦੇ ਕੋਈ ਪੰਜਾਬ ਦੀ ਗੱਲ ਨੀ ਕੀਤੀ, ਉਹਨੇ ਕੋਈ ਪੰਜਾਬ ਦੇ ਮੁੱਦਿਆਂ ਦਾ ਨੀ ਪਤਾ, ਉਹਨੂੰ ਇੱਕ ਸਪੋਰਟਸ ਸਪੋਰਟਸਮੈਨ ਹੋਣ ਦੇ ਨਾਤੇ ਬਸ ਸੌਦੇਬਾਜ਼ੀ ਕਰਕੇ ਉਹਦੇ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ।
0: ਅੱਛਾ,
1: ਵੱਡਾ ਇਹ ਇੱਕ ਬਰਫੀਆਂ ਦੀ ਮਤਲਬ ਕਿ ਵੀ ਦੁਕਾਨਾਂ, ਹੁਣ ਤਾਂ ਇਹਨਾਂ ਦੀਆਂ ਬ੍ਰਾਂਚਾਂ ਬਹੁਤ ਖੁੱਲ ਚੁੱਕੀਆਂ ਸੀ।
0: ਅੱਛਾ, ਲਵਲੀ
1: ਉਹ ਲਵਲੀ ਸਵੀਟਸ ਵਾਲਿਆਂ ਨੇ ਹਲਵਾਈ ਪਣੇ ਚੋਂ ਪੈਸੇ ਕਮਾ ਕੇ ਲੋਕਾਂ ਨੂੰ ਡੁਪਲੀਕੇਟ ਮਠਿਆਈ ਖੋਆ ਖਿਲਾ ਕੇ, ਡੁਪਲੀਕੇਟ ਪਨੀਰ ਖਿਲਾ ਕੇ ਰੁਪਈਏ ਇੰਨੇ ਇਕੱਠੇ ਕਰ ਲਏ ਕਿ ਯੂਨੀਵਰਸਿਟੀ ਬਣਾ ਲਈ, ਤਾਂ ਹਲਵਾਈਆਂ ਦੀ ਯੂਨੀਵਰਸਿਟੀ ਕਿਹਾ ਜਾਂਦਾ।
0: ਇੱਕ ਹਲਵਾਈ ਵਾਈਸ ਚਾਂਸਲਰ ਬਣ ਗਿਆ, ਕਿੰਨੀ ਬੇਇੱਜ਼ਤੀ
1: ਉਹ ਬੰਦੇ ਨੂੰ ਚੱਕ ਕੇ। ਹਾਂਜੀ ਹਾਂ, ਉਹ ਬੰਦੇ ਨੂੰ ਚੱਕ ਕੇ ਅਸੀਂ ਰਾਜ ਸਭਾ ਦਾ ਮੈਂਬਰ ਬਣਾ ਛੱਡਿਆ। ਉਸ ਤੋਂ ਬਾਅਦ ਕਰੈਕਟਰ ਹਰਭਜਨ ਭੱਜੀ, ਜਿਹਨੂੰ ਪੱਧਰ ਤੇ ਚੰਗੀ ਤਰ੍ਹਾਂ ਜਾਣਿਆ ਜਾਂਦਾ, ਉਹ ਵੀ ਜਲੰਧਰ ਨਾਲ ਸੰਬੰਧਿਤ ਹੈ। ਉਹਨੇ ਕਦੇ ਕੋਈ ਪੰਜਾਬ ਦੀ ਗੱਲ ਨੀ ਕੀਤੀ, ਉਹਨੇ ਕੋਈ ਪੰਜਾਬ ਦੇ ਮੁੱਦਿਆਂ ਦਾ ਨੀ ਪਤਾ,
0: ਉਹਨੂੰ
1: ਇੱਕ ਸਪੋਰਟਸ ਉਹਨੂੰ ਇੱਕ ਸਪੋਰਟਸਮੈਨ ਹੋਣ ਦੇ ਨਾਤੇ ਬਸ ਸੌਦੇਬਾਜ਼ੀ ਕਰਕੇ ਉਹਦੇ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਪੰਜਾਬ ਤੋਂ। ਸਭ ਤੋਂ ਵੱਡੀ ਗੱਲ

0: ਪੜਿਆ। ਉਸ ਤੋਂ ਬਾਅਦ ਕਰੈਕਟਰ ਹਰਭਜਨ ਭੱਜੀ ਜਿਹਨੂੰ ਪੜਦਾ ਤੇ ਚੰਗੀ ਤਰ੍ਹਾਂ ਜਾਣਿਆ ਜਾਂਦਾ, ਉਹ ਵੀ ਜਲੰਧਰ ਨਾਲ ਸੰਬੰਧਿਤ ਹੈ। ਉਹਨੇ ਕਦੇ ਵੀ ਪੰਜਾਬ ਦੀ ਗੱਲ ਨੀ ਕੀਤੀ, ਉਹਨੇ ਕੋਈ ਪੰਜਾਬ ਦੇ ਮੁੱਦਿਆਂ ਦਾ ਨੀ ਪਤਾ, ਉਹਨੂੰ ਇੱਕ ਸਪੋਰਟਸ ਸਪੋਰਟਸਮੈਨ ਹੋਣ ਦੇ ਨਾਤੇ ਬਸ ਸੌਦੇਬਾਜ਼ੀ ਕਰਕੇ ਉਹਦੇ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਪੰਜਾਬ ਤੋਂ। ਸਭ ਤੋਂ ਵੱਡੀ ਗੱਲ ਕਿ ਚਲੋ ਉਸ ਤੋਂ ਬਾਅਦ ਇੱਕ ਬਰਨਾਲਾ ਬਰਨਾਲੇ ਇਲਾਕੇ ਦੇ ਵਿੱਚ ਪੈਂਦਾ ਇੱਕ ਟਰਾਈਡੈਂਟ ਗਰੁੱਪ ਜਿਹੜਾ ਕਿ ਵੱਡਾ ਇੰਡਸਟਰੀ ਹੈ ਜਿਹਦੇ ਵਿੱਚ ਤੌਲੀਏ ਦਾ ਉਪਕਰਨ ਸ਼ੁਰੂ ਹੋਇਆ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਉਹਦਾ ਇੱਕ ਨੈਟਵਰਕ ਫੈਲਿਆ ਹੋਇਆ। ਉਹਦੇ ਮਾਲਕ ਨੇ ਰਜਿੰਦਰ ਗੁਪਤਾ ਜਿਹੜੇ ਬਰਨਾਲਾ ਨਾਲ ਸੰਬੰਧਿਤ ਨੇ ਉਹਨਾਂ ਦੇ ਨਾਲ ਸੌਦੇਬਾਜ਼ੀ ਕਰਕੇ ਪੰਜਾਬ ਕੋਟੇ ਦੇ ਵਿੱਚੋਂ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ। ਹੁਣ ਜਿਹੜਾ ਇੰਡਸਟਰੀ ਵਾਲਾ ਕਈ ਸੌ ਕਰੋੜਾਂ ਦਾ ਮਾਲਕ ਹੈ ਉਹਨੂੰ ਕੀ ਪਤਾ ਬਈ ਭਾਈ ਜਿਹੜੀ ਬਰਨਾਲੇ ਦੀ ਸੜਕ ਹੈ ਜਾਂ ਕੋਈ ਬਰਨਾਲੇ ਦੀ ਦਲਿਤ ਬਸਤੀ ਦੀ ਮੰਗ ਹੈ ਜਾਂ ਕੋਈ ਹੋਰ ਗੱਲਬਾਤ ਹੈ ਵੀ ਉਹ ਕੀ ਹੈ। ਇਹ ਮੈਂ ਤਾਂ ਕੁਝ ਬੰਦਿਆਂ ਦਾ ਨਾਂ ਲੈ ਰਿਹਾ ਜਿਹੜੇ ਪੰਜਾਬ ਦੇ ਨਾਲ ਸਿੱਧੇ ਸੰਬੰਧ ਰੱਖਦੇ ਨੇ। ਹੁਣ ਜਿਹੜਾ ਹਰਭਜਨ ਭੱਜੀ ਦੀ ਗੱਲ ਕਰਦੇ ਆ ਆਪਾਂ, ਉਹਨੇ ਆਪਣਾ ਰਾਜ ਸਭਾ ਦੇ ਵਿਚ ਜਿਹੜਾ ਬੋਲਣ ਦਾ ਟਾਈਮ ਮਿਲਦਾ ਉਹ ਵੀ ਪੂਰਾ ਨੀ ਕੀਤਾ, ਉਥੇ ਵੀ ਉਹ ਗੈਰ ਹਾਜ਼ਰ ਰਿਹਾ।
1: ਠੀਕ ਆ, ਉਹਨੂੰ ਕ੍ਰਿਕਟ ਖੇਡਣਾ ਤੇ ਜਰੂਰ ਆਉਂਦਾ, ਮੈਂ ਤੇ ਕਦੀ ਕੋਈ ਉਹਦੀ ਐਕਟੀਵਿਟੀਜ਼ ਵੇਖੀ ਨੀ, ਕੋਈ ਗੱਲਬਾਤ
0: ਵੇਖੀ ਨੀ। ਉਸ ਤੋਂ ਬਿਨਾਂ ਬਾਜਵਾ ਜੀ ਜਿਹੜੇ ਰਾਜ ਸਭਾ ਮੈਂਬਰ ਲੋਕ ਸਭਾ ਮੈਂਬਰ ਨੇ ਜਿਨ੍ਹਾਂ ਨੂੰ ਸਰਕਾਰੀ ਪਾਰਲੀਮੈਂਟ ਦੇ ਵਿਚੋਂ ਸਰਕਾਰੀ ਕੋਟਾ ਸਰਕਾਰੀ ਪੈਸਾ ਆਉਂਦਾ ਵੀ ਤੁਸੀਂ ਭਾਈ ਜਲੰਧਰ ਲਈ ਇੰਨਾ ਵਰਤਣਾ, ਤੁਸੀਂ ਫਲਾਣੇ ਥਾਂ ਲਈ ਇੰਨਾ ਵਰਤਣਾ, ਇਹ ਜਿਹੜੇ ਮੈਂ ਗੱਲ ਕਰ ਰਿਹਾ ਬਿਜ਼ਨਸਮੈਨਾਂ ਦੀ, ਹਲਵਾਈਆਂ ਦੀ, ਕ੍ਰਿਕਟਰਾਂ ਦੀ, ਇਹਨਾਂ ਨੇ ਉਹ ਫੰਡ ਵੀ ਸਹੀ ਤਰੀਕੇ ਦੇ ਨਾਲ ਆਪਣੇ ਹਲਕੇ ਲਈ ਪੰਜਾਬ ਦੇ ਲਈ ਨਹੀਂ ਵਰਤਿਆ, ਉਹ ਫੰਡ ਵੀ ਆਣ ਵੰਡਿਆ ਵਾਪਸ ਹੋ ਗਿਆ।
1: ਬਿਲਕੁਲ ਬਿਲਕੁਲ,
0: ਕਿਹੜੇ ਕਿਹੜੇ ਦੁੱਖ ਦੀ ਗੱਲ ਕਰਾਂ ਮੈਂ।
1: ਸੰਨੀ ਜਿਹੜਾ ਇਹ ਆਪਣਾ ਧਰਮਿੰਦਰ ਦਾ ਲੜਕਾ
0: ਗੁਰਦਾਸਪੁਰ ਤੋਂ
1: ਇਹਨੇ ਵੀ ਫੰਡ ਕੋਈ ਨੀ, ਪੈਸਾ ਫੰਡ ਵੀ ਨੀ ਦਿੱਤਾ, ਕੋਈ ਗੱਲ ਨੀ, ਕੋਈ ਬਾਤ ਨੀ, ਵਾਪਸ ਹੀ ਹੋਏ ਹੁਣ ਇਹਨੇ ਪੈਸੇ ਸਾਰੇ,
0: ਅਣਵੰਡਿਆ ਫੰਡ ਰਹਿ ਜਾਂਦਾ ਜੀ ਉਹ। ਤੇ ਉਹਦੇ ਵਿਚ ਹੁਣ ਬਾਜਵਾ ਜੀ ਮੈਂ ਤਾਂ ਗੱਲ ਕਰ ਰਿਹਾ ਵੀ ਜਦੋਂ ਇਹੋ ਜਿਹੇ ਆਮ ਆਦਮੀ ਪਾਰਟੀ ਵਾਲਿਆਂ ਨੇ ਆਮ ਘਰਾਂ ਦੇ ਬੰਦਿਆਂ ਨੂੰ, ਆਮ ਬੰਦਿਆਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਦਿੱਤਾ ਗਿਆ, ਫਿਰ ਉਥੇ ਕਿਹਨੇ ਕਿਹਨੇ ਕਿਸੇ ਦੁੱਖ ਦੀ ਗੱਲ ਕਰਨੀ ਹੈ। ਜਿਹੜਾ ਉਥੇ ਗਏ ਨੇ ਉਹਨਾਂ ਨੇ ਕੰਟੀਨ ਦੇ ਵਿਚੋਂ ਸਸਤਾ ਮਾਲ ਸਮਝ ਕੇ ਛਕ ਲਿਆ, ਚਾਹੇ ਉਹ ਕੁਛ ਵੀ ਆ, ਤੇ ਸਸਤਾ ਮਾਲ ਕੰਟੀਨ ਦੇ ਵਿਚੋਂ ਛਕ ਕੇ ਜਦੋਂ ਉਧਰ ਪ੍ਰਸ਼ਨ ਉੱਤਰ ਦੀ ਗੱਲ ਹੁੰਦੀ ਆ, ਮੁੱਦਿਆਂ ਦੀ ਗੱਲ ਹੁੰਦੀ ਆ, ਤਾਂ ਇਹਨਾਂ ਨੂੰ ਕੰਟੀਨ ਦੇ ਸਸਤੇ ਮਾਲ ਦੀ ਘੂਕੀ ਚੜੀ ਹੁੰਦੀ ਆ ਤੇ ਉੱਥੇ ਸੌ ਜਾਂਦੇ ਨੇ
1: ਜੀ। ਬਿਲਕੁਲ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ, ਮਤਲਬ ਕਿ ਜਿਹੜੇ ਕਿਸ ਤਰ੍ਹਾਂ, ਮਤਲਬ ਕਿ ਮੈਂ ਤੁਹਾਨੂੰ ਦੱਸਾਂ ਕਿ ਇਹ ਜਿਹੜੇ ਲੋਕ ਨੇ ਇਹਦੇ ਲਾਇਕ ਹੀ ਨਹੀਂ ਗੇ ਹੈਗੇ ਉਧਰ ਨੂੰ ਪਾਰਲੀਮੈਂਟ ਵਾਲ ਨੂੰ ਇਹਨਾਂ ਨੂੰ ਭੇਜਿਆ ਜਾਏ।
0: ਹਾਂ,
1: ਕੋਈ
0: ਤੁਸੀਂ
1: ਹੁਣ ਮਤਲਬ ਮੁਹੰਮਦ ਸਦੀਕ ਜਿਹੜੇ ਨੇ ਕਲਾਸ ਸਿੰਗਰ ਨੇ, ਮੈਂ ਉਹਨਾਂ ਦਾ ਫੈਨ ਆ, ਟੌਪ ਕਲਾਸ ਗਾਉਂਦੇ ਨੇ, ਪਰ ਉਹ ਇੱਕ ਨਲਾਇਕ ਪਾਰਲੀਮੈਂਟੇਰੀਅਨ ਨੇ, ਉੱਥੇ ਸੁੱਤੇ ਹੀ ਰਹੇ ਨੇ, ਨਾ ਗੱਲ ਕਰਨੀ, ਨਾ ਕਰਾਉਣੀ, ਕਿਸੇ ਨਾਲ ਨਾ ਲੈਣਾ, ਨਾ ਦੇਣਾ, ਨਾ ਬੋਲਣਾ, ਨਾ ਸੌਣ ਜਾਂਦੇ ਆ ਉੱਥੇ। ਉਹਨਾਂ ਦੀਆਂ ਫੋਟੋਆਂ ਸੁੱਤਿਆਂ ਦੀਆਂ ਵੀ ਆਈਆਂ ਨੇ ਬਹੁਤ ਸਾਰੀਆਂ।
0: ਇਹ ਬਾਜਵਾ ਜੀ ਜਿਹੜਾ ਤੁਸੀਂ ਆਖਿਆ ਨਾ ਗੱਲ ਵੀ ਜਦੋਂ ਇਹ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਨੇ ਉਸ ਵੇਲੇ ਰੌਲਾ ਪਿਆ, ਮੈਂ ਇਸ ਰੌਲੇ ਦੀ ਇਹ ਰੌਲੇ ਦੀ ਤਾਂ ਮੈਂ ਥੋੜਾ ਜਿਹਾ ਵਰਤਾਂਤ ਆ ਜਿਹੜਾ ਤੁਹਾਡੇ ਅੱਗੇ ਰੱਖਿਆ ਬਈ ਇਹ ਕਿਹਨੂੰ ਕਿਹਨੂੰ ਰੋਈਏ। ਇਹ ਆਮ ਆਦਮੀ ਪਾਰਟੀ ਦਾ ਲੈਵਲ ਲੱਗਿਆ ਹੋਇਆ। ਆਮ ਆਦਮੀ ਪਾਰਟੀ ਜੇਕਰ ਅੱਜ ਜਿਹੜੇ ਰੋ ਰਹੇ ਨੇ, ਪਿੱਟ ਰਹੇ ਨੇ ਵੀ ਸਾਡੇ ਨਾਲ ਗਦਾਰੀ ਕਰਕੇ ਰਾਘਵ ਚੱਡੇ ਨੇ ਜੇ ਕਰਤਾ ਵੋ ਕਰਤਾ, ਜੇਕਰ ਤੁਸੀਂ ਆਮ ਪੰਜਾਬ ਦੇ ਲੋਕ ਚਾਹੇ ਉਹ ਜਿਵੇਂ ਇਹ ਕਹਿੰਦੇ ਨੇ ਨਾ ਵੀ ਅਸੀਂ ਮਤਲਬ ਕਿ ਵੀ ਸਾਹਿਤਕਾਰ ਦੇ ਤੌਰ ਉੱਤੇ ਪੰਜਾਬ ਦੀ ਆਹ ਅਗਵਾਈ ਲਈ ਜਿਹੜਾ ਵਿਕਰਮ ਸਾਹਨੀ ਦਿੱਲੀ ਦਾ ਇੰਡਸਟਰੀਅਲ ਬੰਦਾ ਉਹਨੂੰ ਇਹ ਦਰਸਾ ਰਹੇ ਨੇ ਵੀ ਅਸੀਂ ਪੰਜਾਬ ਤੋਂ, ਕਿਉਂਕਿ ਉਹ ਗਾਉਂਦਾ ਵਗੈਰਾ ਵਧੀਆ, ਆਪਣੀ ਉਹਦੀ ਬਹੁਤ ਵੱਡਾ ਕੰਪਨੀ ਹੈ ਦਿੱਲੀ ਦੇ ਵਿਚ ਚੱਲ ਰਹੀ ਹੈ, ਵਿਕਰਮ ਸਿੰਘ ਸਾਹਨੀ, ਜਿਹੜਾ ਕਿ ਪੰਜਾਬ ਦਾ ਉੱਕਾ ਹੀ ਕਿਸੇ ਪਾਸਿਓਂ ਦਰਦੀ ਨਹੀਂ ਹੈਗਾ, ਜਿਹਨੇ ਪੰਜਾਬ ਦੇ ਵਿਚ ਕਦੇ ਆ ਕੇ ਕੋਈ ਲੋਕਾਂ ਦੇ ਵਿਚ ਵਿਚਰਨ ਨਹੀਂ ਕੀਤੀ, ਉਹ ਵਿਕਰਮ ਸਾਹਨੀ ਨੂੰ ਇਹਨਾਂ ਨੇ ਸਭਿਆਚਾਰਕ ਤੌਰ ਉਤੇ ਟਿਕਟ ਦੇ ਕੇ ਰਵਾਜਿਆ ਸੀ ਰਾਜ ਸਭਾ ਮੈਂਬਰੀ ਦੀ। ਇਹ ਸਭ ਹੁਣ ਜਿਹੜੇ

0: ਭਾਜਪਾ ਦੇ ਵਿਚ ਗਏ ਨੇ, ਕੱਲ ਦਾ ਰੌਲਾ ਪੈ ਰਿਹਾ ਨੌ ਬੰਦਿਆਂ ਦਾ। ਹੁਣ ਇੱਥੇ ਸਵਾਲ ਅਸੀਂ ਇਹ ਉਠਾਉਂਦੇ ਆ ਵੀ ਜੇਕਰ ਉਸ ਵੇਲੇ ਪੰਜਾਬ ਦੇ ਫੀਲਡ ਦੇ ਵਿਚੋਂ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਬਹੁਤ ਬੰਦੇ ਨੇ,
1: ਆਮ ਬੰਦੇ ਭੇਜੇ ਜਾਂਦੇ ਜਿਨ੍ਹਾਂ ਨੂੰ
0: ਜਿਹੜੇ ਭੇਜੇ ਜਾਂਦੇ
1: ਰਾਜਨੀਤੀ ਬਾਰੇ ਜਾਂ ਖੇਤੀਬਾੜੀ ਬਾਰੇ ਜਾਂ ਜ਼ਿੰਦਗੀ ਨਾਲ ਵਾਹ ਹੈ ਜਿਨ੍ਹਾਂ ਦਾ
0: ਵਾਹ ਵਾ। ਸੋ ਬਾਜਵਾ ਜੀ, ਇਹ ਜਿਹੜੀਆਂ ਗੱਲਾਂ ਬਾਤਾਂ ਨੇ ਆਪਾਂ ਕਰ ਰਹੇ ਹਾਂ, ਇਹ ਮੈਂ ਤਾਂ ਇੱਥੇ ਕੀਤਾ ਬਈ ਜਿੰਨਾ ਮਰਜ਼ੀ ਕਿਸੇ ਨੂੰ ਆਪਾਂ ਕੁਛ ਬਣਾ ਲਓ, ਕੁਛ ਕਰ ਲੋ, ਆਮ ਆਦਮੀ ਪਾਰਟੀ ਵਾਲਿਆਂ ਦੇ ਉਪਰ ਬਹੁਤ ਉਮੀਦਾਂ ਆਸਾਂ ਸੀ ਤੇ ਇਹ ਹੁਣ ਤੁਸੀਂ ਦੇਖ ਲੋ ਵੀ ਪੰਜਾਬ ਦੇ ਬੈਰੀ ਪੰਜਾਬ ਦੇ ਗਦਾਰ ਕਿਵੇਂ ਬਣੇ।
1: ਹੁਣ ਗੱਲ ਇਸ ਤਰ੍ਹਾਂ, ਜੇ ਸੱਚਾਈ ਨੂੰ ਜ਼ਾਹਰ ਕੀਤਾ ਜਾਏ, ਮੰਨ ਲਓ ਇਹ ਚੰਗੇ ਨਹੀਂ ਜਾਂ ਆਪਣੇ ਵਾਅਦਿਆਂ ਤੇ ਪੂਰੇ ਨਹੀਂ ਉਤਰ ਸਕੇ, ਤੇ ਪਿਛਲੀ ਕਿਹੜੀ ਸਰਕਾਰ ਸੀ ਜਿਹੜੀ ਵਾਅਦਿਆਂ ਤੇ ਪੂਰੀ ਉਤਰੀ ਹੈ? ਹੁਣ ਦੱਸੋ ਕਿਹੜਾ ਕਿਹਨੂੰ ਕੀ ਕਹੀਏ। ਲੋਕਾਂ ਨੂੰ ਇਹਨਾਂ ਤੇ ਬਹੁਤ ਉਮੀਦਾਂ ਸਨ ਆਮ ਆਦਮੀ ਪਾਰਟੀ ਦੇ,
0: ਬਿਲਕੁਲ ਜੀ,
1: ਲੋੜੋਂ ਵੱਧ ਉਮੀਦਾਂ, ਤੇ ਲੋਕਾਂ ਨੇ ਲੋੜੋਂ ਵੱਧ ਜ਼ੋਰ ਲਾਇਆ, ਲੋਕਾਂ ਦੀ ਲੋੜੋਂ ਵੱਧ ਹਮਦਰਦੀ ਇਹਨਾਂ ਨਾਲ, ਇਹਨਾਂ ਦੀ ਜਿੱਤ ਤੇ ਸਾਰੇ ਦੁਨੀਆਂ ਨੇ ਖੁਸ਼ੀਆਂ ਮਨਾਈਆਂ, ਜਿਹੜੇ ਬਾਹਰ ਰਹਿੰਦੇ ਨੇ ਸਾਰੇ ਲੋਕੀ
0: ਜਸ਼ਨ ਮਨਾਏ,
1: ਹਾਂ ਜਸ਼ਨ ਮਨਾਏ ਗਏ ਸਨ, ਇਹਨਾਂ ਦੀ ਸਪੋਰਟ ਸਾਰੀ ਦੁਨੀਆਂ ਨੇ ਕੀਤੀ, ਇਹਨਾਂ ਵਾਸਤੇ ਦੁਆਵਾਂ ਸਾਰੀ ਦੁਨੀਆਂ ਨੇ ਕੀਤੀਆਂ।
0: ਤੇ ਹੁਣ ਬਾਜਵਾ ਜੀ ਗੱਲ ਆ ਜਿਹੜੀ, ਟਾਈਮ ਆਪਣਾ ਨੇੜੇ ਜਾਂਦਾ,
1: ਕੋਈ ਨੀ ਤੁਸੀਂ
0: ਜਦੋਂ ਵੀ ਆਪਾਂ ਇਹ ਪ੍ਰੋਗਰਾਮ ਕਰਦੇ ਆ, ਜਦੋਂ ਵੀ ਵਾਰੀ ਮਿਲਦੀ ਹੈ ਤਾਂ ਆਪਾਂ ਇਸ ਪ੍ਰੋਗਰਾਮ ਦੇ ਵਿਚ ਇਕ ਹਿੱਸਾ, ਇਕ ਗੱਲਬਾਤ, ਇਕ ਚਰਚਾ ਜਿਹੜੀ ਉਹ ਜਰੂਰ ਕਰਦੇ ਆ, ਉਹ ਹੁੰਦੀ ਹੈ ਨਸ਼ਿਆਂ ਦਾ, ਕਿਉਂਕਿ ਗੁਰਾਂ ਦੇ ਨਾਂ ਹੇਠ ਵਸਦਾ ਪੰਜਾਬ ਆ ਜਿਹੜਾ, ਤੇ ਉਹ ਇਸ ਵੇਲੇ ਨਸ਼ਿਆਂ ਦੇ ਵਗ ਰਹੇ ਦਰਿਆ ਦੇ ਵਿਚ ਇਕ ਨਹੀਂ ਅਨੇਕਾਂ ਪਾਸਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਡਬੋ ਡਬੋ ਕੇ ਮਾਰੇ।
1: ਅੱਛਾ ਜੀ, ਮਾਸਾ ਰਤਾ ਵੀ ਨਸ਼ੇ ਨੂੰ ਕੋਈ ਫਰਕ ਨਹੀਂ ਪਿਆ ਅੱਗੇ ਨਾਲੋਂ, ਘਟਿਆ ਨਹੀਂ?
0: ਮੈਂ ਉਹੀ ਅੱਗੇ ਗੱਲ ਕਰਨ ਲੱਗਾ ਸੀ
1: ਜੀ,
0: ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਿਹੜਾ ਕਿ ਇੱਕ ਅਖਬਾਰੀ ਇਸ਼ਤਿਹਾਰ, ਉਸ ਤੋਂ ਬਾਅਦ ਸਰਕਾਰੀ ਇਸ਼ਤਿਹਾਰ ਬਾਜੀ ਸਮੁੱਚੇ ਪੰਜਾਬ ਦੇ ਵਿਚ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ
1: ਜੀ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਨੇ ਜਿਹੜੇ ਅੰਕੜੇ ਪੇਸ਼ ਕਰ ਰਹੇ ਨੇ ਕਿ ਅਸੀਂ ਆਹ ਕਰਤਾ ਸੀ, ਇਹ ਕਰਤਾ ਸੀ, ਉਹ ਕਰਤਾ, ਪਰ ਹੈਰਾਨੀ ਦੀ ਗੱਲ ਬਾਜਵਾ ਜੀ ਇਹ ਆ ਬਈ ਜੇਕਰ ਬਹੁਤੇ ਪਿੱਛੇ ਨਾ ਗੱਲ ਕਰੀਏ ਤਾਂ ਮੈਂ ਪਿਛਲੇ 3 ਦਿਨਾਂ ਤੋਂ ਪੰਜਾਬ ਦਾ ਇੱਕ ਨਸ਼ਿਆਂ ਨਾਲ ਸੰਬੰਧਿਤ ਦਰਦਨਾਕ ਦ੍ਰਿਸ਼ ਉਹ ਆਪਣੇ ਇਸ ਪ੍ਰੋਗਰਾਮ ਵਿਚ ਰੱਖਣਾ
1: ਚਾਹੁੰਦਾ।
0: ਜਿਹੜੇ ਕਹਿ ਰਹੇ ਨੇ ਵੀ ਅਸੀਂ ਪੰਜਾਬ ਚ ਨਸ਼ੇ ਬੰਦ ਕਰਤੇ, ਤੁਸੀਂ ਵੀ ਕਿਹਾ ਵੀ ਪੰਜਾਬ ਚ ਨਸ਼ਾ ਬੰਦ ਹੋਇਆ, ਕੀ ਹੋਇਆ ਉਹਦੀ ਵੀ ਆਪਾਂ ਵਰਣਨ ਕਰਨਾ। ਜਿਹੜਾ ਫਰੀਦਕੋਟ, ਫਰੀਦਕੋਟ ਦਾ ਇੱਕ ਪਿੰਡ ਆ ਹਰੀਕੇ, ਹਰੀਕੇ ਦੇ ਵਿਚ ਪਰਸੋਂ ਸ਼ਾਮ ਨੂੰ ਇੱਕ ਘਟਨਾ ਵਾਪਰਦੀ ਆ, ਇੱਕ ਨੌਜਵਾਨ ਨਸ਼ੇ ਦੀ ਓਵਰਡੋਜ ਦੇ ਨਾਲ, ਚਿੱਟਾ ਸਮੈਕ ਜੋ ਮਰਜ਼ੀ ਲਾ ਲਓ, ਉਹਦੇ ਟੀਕੇ ਦੇ ਨਾਲ ਮਾਰਿਆ ਜਾਂਦਾ ਹੈ। ਜਦੋਂ ਮਰ ਜਾਂਦਾ ਹੈ ਤਾਂ ਫਿਰ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਪਿੰਡ ਦੇ ਵਿਚ ਫਲਾਣੇ ਬੰਦੇ ਨਸ਼ਾ ਵੇਚ ਰਹੇ ਨੇ, ਉਹਨਾਂ ਦੇ ਘਰੋਂ ਲਿਆ ਕੇ ਇਹਨੇ ਟੀਕਾ ਲਾਇਆ ਤੇ ਰੱਬ ਨੂੰ ਹੋ ਗਿਆ ਪਿਆਰਾ ਓਵਰਡੋਜ ਦੇ ਨਾਲ। ਪਿੰਡ ਦੇ ਲੋਕਾਂ ਨੇ ਉਸ ਘਰ ਉੱਤੇ ਧਾਵਾ ਬੋਲ ਦਿੱਤਾ
1: ਜੀ।
0: ਜਦੋਂ ਧਾਵਾ ਬੋਲਿਆ ਤੇ ਉਸ ਤੋਂ ਬਾਅਦ ਪੁਲਿਸ ਆ ਗਈ, ਜੇਕਰ ਕਿਸੇ ਨਸ਼ਾ ਤਰਸਕ ਨੂੰ ਫੜਨਾ ਹੋਵੇ ਤਾਂ ਪੁਲਿਸ ਆਉਂਦੀ ਨੀ। ਉੱਥੇ ਪੁਲਿਸ ਕਿਵੇਂ ਆਈ, ਜਿਹੜੇ ਵਿਅਕਤੀ ਨਸ਼ਾ ਵੇਚਦੇ ਸੀ ਸੰਬੰਧਿਤ ਥਾਣੇਦਾਰ ਨੂੰ 50,000 ਰੁਪਏ ਮਹੀਨਾ ਦਿੰਦੇ ਸੀ ਜਾਂ ਵੱਧ
1: ਕਰਦੇ, ਉਹਨਾਂ ਨੇ ਆਪਣੇ ਬੰਦਿਆਂ ਨੂੰ ਬਚਾਉਣ ਨਹੀਂ ਆਉਣਾ।
0: ਹਾਂ, ਉਹ ਬਾਜਵਾ ਜੀ ਆਏ, ਆਉਣ ਤੋਂ ਬਾਅਦ ਜਿਵੇਂ ਹੁਣ ਕਹਿੰਦੇ ਆ ਵੀ ਜਦੋਂ ਤੱਤਾ ਹੁੰਦਾ ਕੰਮ, ਉਹਨਾਂ ਨੇ ਉਹ ਜਿਹੜੀ ਮੁੰਡੇ ਸੀ ਪਿੰਡ ਉਸ ਪਰਿਵਾਰ ਦੇ, ਉਹ ਤਾਂ ਫਰਾਰ ਹੋ ਗਏ ਤੇ ਉਹਨਾਂ ਦੇ ਮੁੰਡਿਆਂ ਦੀ ਮਾਂ ਨੂੰ ਜਦੋਂ ਕਾਬੂ ਕੀਤਾ ਪੁਲਿਸ ਨੇ ਧੁੱਕਾ ਮੁੱਕੀ ਲੋਕਾਂ ਤੋਂ ਬਚਾਉਣ ਲਈ ਕੀਤੀ ਤਾਂ ਉਹ ਪੁਲਿਸ ਵਾਲੇ ਨੂੰ ਕਹਿੰਦੀ ਤੂੰ ਮੈਨੂੰ ਫੜਨ ਵਾਲਾ ਕੌਣ ਹੁੰਦਾ, ਹਾਲੇ ਕੱਲ ਤਾਂ 50,000 ਲੈ ਕੇ ਗਿਆ।
1: ਤੁਹਾਡਾ ਪਤਾ ਲੋਕਾਂ ਦੇ ਸਾਹਮਣੇ ਹੀ ਕਹਿਤਾ?
0: ਮੈਂ ਕਿਹਾ ਜੀ ਸ਼ਰਿਆਮ ਬਿਆਰ
1: ਤੇ ਫੇਰ ਪੁਲਿਸ ਉੱਥੇ 50,000 ਵੀ ਲੈਣਾ ਤੇ ਫੜਨ ਵੀ ਆ ਗਏ।
0: ਫੇਰ ਜੀ ਉੱਥੇ ਪੁਲਿਸ ਨੇ ਨਾਟਕ ਕੀਤਾ ਤੇ ਉਸ ਔਰਤ ਨੂੰ ਧੱਕਾ ਮੁੱਕੀ ਤੋਂ ਭਾਵ ਆ ਵੀ ਲੋਕ ਪਿੰਡ ਦੇ ਇਕੱਠੇ ਹੋ ਗਏ, ਉਥੋਂ ਬਚਾ ਕੇ ਲਿਆ ਜੀ। ਉਸ ਤੋਂ ਬਾਅਦ ਜੀ ਕਹਿੰਦੇ ਅਸੀਂ ਉਹਦੀ ਤਲਾਸ਼ੀ ਲਈ, ਉਹਦੇ ਕੋਲੋਂ ਕੁਛ ਨੀ ਮਿਲਿਆ। ਹੁਣ ਬਾਜਵਾਈ ਜਿਹੜਾ ਅਗਲਾ ਕੁਐਸਚਨ, ਅਗਲੀ ਗੱਲਬਾਤ ਆ, ਉਹ ਬੜੀ ਹੈਰਾਨ ਕਰਨ ਵਾਲੀ ਹੈ। ਜਿਹੜਾ ਮੁੰਡਾ ਪਰਸੋਂ ਓਵਰਡੋਜ਼ ਦੇ ਨਾਲ ਮਰਿਆ, ਜਿਹੜੇ ਨਸ਼ਾ ਤਸਕਰਾਂ ਦੇ ਘਰੋਂ ਨਸ਼ਾ ਲੈ ਕੇ ਆਇਆ, ਪਿੰਡ ਦੇ ਵਿਅਕਤੀਆਂ ਨੇ ਫਰਿਜਰ ਵਿਚ ਰੱਖ ਕੇ ਉਸ ਵਿਅਕਤੀ ਦੀ ਲਾਸ਼ ਉਸ ਨਸ਼ਾ ਤਸਕਰ ਦੇ ਘਰ ਦੇ ਵਿਚ ਰੱਖ ਦਿੱਤੀ ਗਈ। ਨਸ਼ਾ ਤਸਕਰਾਂ ਦੇ ਘਰ ਦੇ ਵਿਚ ਨਸ਼ੇ ਨਾਲ ਮਰੇ ਹੋਏ ਬੰਦੇ ਦੀ ਲਾਸ਼ ਪਈ ਹੈ। ਅੱਜ ਉਸ ਲਾਸ਼ ਨੂੰ ਤੀਸਰਾ ਦਿਨ ਹੋ ਚੁੱਕਿਆ। ਪਿੰਡ ਦੇ ਵਿਅਕਤੀ, ਉਸ ਬੰਦੇ ਦੇ ਪਰਿਵਾਰਕ ਮੈਂਬਰ ਸਾਰੇ ਇਕੱਠੇ ਹੋਏ ਉਸ ਪਿੰਡ ਦੇ ਉਸ ਘਰ ਦੇ ਵਿਚ ਬੈਠੇ ਨੇ। ਹਾਲੇ ਤੱਕ ਉੱਥੇ ਇਲਾਕੇ ਦਾ ਸਬੰਧਤ MLA ਨੀ ਪਹੁੰਚਿਆ, ਕੋਈ SSP ਨੀ ਪਹੁੰਚਿਆ, ਕੋਈ ਯੁੱਧ ਵਿਰੁੱਧ ਨਸ਼ਾ ਕਰਨ ਵਾਲਾ ਕੋਈ ਨੀ ਪਹੁੰਚਿਆ। ਇਹ ਪੰਜਾਬ ਦੀ ਧਰਤੀ ਦੀ ਤਾਜ਼ਾ ਘਟਨਾਕ੍ਰਮ, ਤਾਜ਼ੇ ਹਾਲਾਤ।
1: ਮੇਰਾ ਖਿਆਲ ਹੈ ਲੰਮੀਆਂ ਛੱਡਣ ਡਏ ਨੇ, ਅਸਲੀਅਤ ਬਿਲਕੁਲ ਉਲਟਾ। ਜਿਸ ਤਰ੍ਹਾਂ ਤੁਸੀਂ ਜੋ ਤਸਵੀਰ ਤੁਸੀਂ ਦੱਸਣ ਡਏ ਹੋ, ਇਹ ਤੇ ਹੱਦ ਹੋਈ ਪਈ ਹੈ।
0: ਵਾਜਵਾਈ ਆਪਾਂ ਗਲਤ ਬਿਆਨਬਾਜ਼ੀ ਤਾਂ ਕਦੇ ਕਰੇ ਨੀ ਸਕਦੇ, ਨਾ ਕੋਈ ਗਲਤ ਖਬਰ ਦੇ ਸਕਦੇ,
1: ਕਦੀ ਸੋਚ ਵੀ ਨੀ ਸਕਦਾ ਕਿ ਤੁਸੀਂ ਗਲਤ।
0: ਹੁਣ
1: ਇੰਨੀ ਦੁਨੀਆ ਸੁਣ ਰਹੀ ਹੋਏਗੀ, ਸਵਾਲ ਹੀ ਪੈਦਾ ਨਹੀਂ ਹੁੰਦਾ ਮੂੰਹ ਚੋਂ ਗਲਤ ਲਫ਼ਜ਼ ਨਿਕਲ ਕੋਈ।
0: ਹੁਣ ਤੀਜਾ ਦਿਨ ਅੱਜ ਉਸ ਇਲਾਕੇ ਦੇ ਪੱਤਰਕਾਰ ਨੇ ਕੋਟਕਪੁਰਾ ਤੋਂ ਉਧਰ ਗਏ ਹੋਏ ਆਪਣੇ ਜਾਣਕਾਰ ਨੇ, ਮੈਂ ਉਹਨਾਂ ਤੋਂ ਤਾਜ਼ਾ ਘਟਨਾਕ੍ਰਮ ਤਕਰੀਬਨ 6:30 ਵਜੇ ਦੋਨੋਂ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ, ਉਸ ਤੋਂ ਬਾਅਦ ਮੈਂ ਉਹ ਤਾਜ਼ਾ ਘਟਨਾਕ੍ਰਮ ਦੀ ਹਾਲਾਤ ਤੋਂ ਲਾਏ। ਮੈਂ ਕਿਹਾ ਜੀ ਮੈਨੂੰ ਸਾਰਾ ਦੱਸੋ ਵੀ ਅਸੀਂ ਅੱਜ ਦੀ ਗੱਲ ਪ੍ਰੋਗਰਾਮ ਚ ਰੱਖਣੀ। ਹੁਣ ਉਸ ਦੇਖੋ ਤੁਸੀਂ ਬਈ ਉਸ ਹਰੀਕੇ ਪਿੰਡ ਦੇ ਵਿਚ ਲੋਕ ਇਕੱਤਰ ਹੋਏ ਹੋਏ ਨੇ, ਲੋਕ ਪੁਲਿਸ ਨੂੰ ਕਹਿ ਰਹੇ ਨੇ ਜੀ ਆਓ ਜੀ ਇਹਨਾਂ ਨੂੰ ਫੜੋ ਜੀ ਆ ਕਰੋ, ਪਰ ਉਹ ਕੋਈ ਜਾ ਨਹੀਂ ਰਿਹਾ। ਤੇ ਜਦੋਂ ਉਥੋਂ ਅਸੀਂ ਬਾਹਰ ਨਿਕਲਦੇ ਹਾਂ ਉਸ ਪਿੰਡ ਤੋਂ ਮੁਕਤਸਰ ਵੱਲ ਨੂੰ ਜਾਂਦੇ ਹਾਂ ਤਾਂ ਉੱਥੇ ਨੀਲੇ ਰੰਗ ਦੇ ਬੋਰਡ ਲੱਗੇ ਹੋਏ ਨੇ, ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਦੀ ਫੋਟੋ ਲੱਗੀ।
1: ਵਾਹ ਵਾਹ ਵਾਹ। ਅਸਲ ਚ ਹੋ ਕੁਛ ਵੀ ਨੀ ਰਿਹਾ, ਬਿਆਨਬਾਜ਼ੀ ਹੋਣ ਡਈ ਹੈ, ਨਸ਼ਿਆਂ ਦਾ ਰਿਸ਼ਵਤ ਦਾ ਗੰਦ ਓਨਾ ਹੀ ਹੈ ਜਿੰਨਾ ਹੈ ਸੀ, ਸ਼ਾਇਦ ਵਧਿਆ ਹੋਵੇ ਅੱਗੇ ਨਾਲੋਂ।
0: ਵਧਿਆ ਹੋਇਆ ਜੀ, ਵਧਿਆ ਹੋਇਆ। ਹੁਣ ਇਹਦੇ ਵਿਚ ਜਿਹੜੀ ਅਗਲੀ ਗੱਲ ਹੈ, ਜਦੋਂ ਇਸ ਤਰ੍ਹਾਂ ਕਰਕੇ ਇਹ ਹਾਲਾਤ ਪੈਦਾ ਹੁੰਦੇ ਨੇ ਕੋਈ ਓਵਰਡੋਜ਼ ਨਾਲ ਮਰਦਾ, ਤਾਂ ਫਿਰ ਉਹ ਪੁਲਿਸ ਨਸ਼ੇ ਵਾਲੇ ਜਿਹੜੇ ਨੌਜਵਾਨ ਮਰਦਾ ਉਹਦੀ ਲਾਸ਼ ਲੈ ਕੇ ਜਾਂਦੀ ਹੈ, ਦੇਖੋ ਤੁਸੀਂ ਕੀ ਕੁਛ ਹੋ ਰਿਹਾ। ਉਹਨੂੰ ਫਿਰ ਮੈਡੀਕਲ ਰਾਹੀਂ ਚੈਕਿੰਗ ਹੋਣ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਜੀ ਕਿ ਇਸ ਨੌਜਵਾਨ ਨੂੰ ਸਾਇਲੈਂਟ ਅਟੈਕ ਹੋਇਆ, ਨਾ ਕਿ ਨਸ਼ੇ ਨਾ ਮਰੇ। ਆ ਕੁਝ ਪੰਜਾਬ ਦੀ ਧਰਤੀ ਦੇ ਉੱਪਰ ਹੋ ਰਿਹਾ ਵਾ। ਮੈਂ ਅੱਗੇ ਵੀ ਕਹਿਣਾ ਤੇ ਹੁਣ ਵੀ ਚੀਜ਼ ਕਹੀਏ, ਕੋਈ ਦਰਦੀ ਦਿਸਦਾ ਨਾ ਕਿਹਨੂੰ ਦਿਲ ਹਾਲ ਸੁਣਾਈਏ, ਕੋਈ ਦਰਦੀ ਦਿਸਦਾ ਨਾ ਕਿਹਨੂੰ ਪੰਜਾਬ ਦਾ ਦਰਦ ਸੁਣਾਈਏ।
1: ਬਾਬੀ ਜੀ ਜਦੋਂ ਅਸੀਂ ਨਿਊਜ਼ ਸੁਣਨੇ ਆ ਨਾ ਸਵੇਰੇ, ਬਾਈ ਗੱਡ ਦਿਲ ਨਹੀਂ ਕਰਦਾ। ਇੰਨੇ 1,000 ਕਰੋੜ ਫੜਿਆ ਗਿਆ ਕਿਸੇ ਅਫਸਰ ਕੋਲੋਂ, ਸਰਕਾਰ ਨੇ ਆ ਕਰ ਦਿੱਤਾ, ਪੁਲਿਸ ਨੇ ਆ ਕਰ ਦਿੱਤਾ, ਨਸ਼ਿਆਂ ਨਾਲ ਆ ਹੋ ਗਿਆ, ਰਿਸ਼ਵਤਾਂ ਇੱਦਾਂ ਹੋ ਗਈਆਂ, ਇੰਨੇ ਪੁਲਾਂ ਥੱਲਿਓਂ ਲੋਕੀ ਉਠਾਏ, ਪਾਪੂਲੇਸ਼ਨ ਵੱਧ ਗਈ, ਸਮੱਸਿਆਵਾਂ ਵੱਧ ਗਈਆਂ, ਲੋਕੀ ਵਿਚ ਬਹੁਤ ਬੁਰਾ ਹਾਲ ਹੈ। ਜੇ ਸੂਤ ਹੈ ਤੇ ਠੱਗਾਂ ਦਾ ਸੂਤ ਹੈ, ਚੋਰਾਂ ਦਾ ਸੂਤ ਹੈ, ਰਿਸ਼ਵਤ ਖੋਰਾਂ ਦਾ ਸੂਤ ਹੈ, ਬਾਕੀ ਜਿਹੜੀ ਜਨਤਾ ਉਹਦਾ ਤੇ ਏਦਾਂ ਹੀ ਹਾਲ ਚੱਲਣ ਡਿਆ। ਇਮਾਨਦਾਰੀ ਦੇ ਨਾਲ ਵੇਖੋ, ਜੇ ਕਿਸੇ ਨੇ ਪੰਜਾਬ ਵਿਚ ਪੈਸਾ ਕਮਾਉਣੇ ਹੋਣ ਤੇ ਕੀ ਉਹ ਅਮੀਰ ਬਣ ਸਕਦਾ ਕਿਤੇ ਇਮਾਨਦਾਰੀ ਨਾਲ?
0: ਨਹੀਂ, ਬਿਲਕੁਲ ਵੀ ਨਹੀਂ, ਕਈ ਪੀੜੀਆਂ ਤੱਕ ਨਹੀਂ ਬਣ ਸਕਦਾ।
1: ਨਹੀਂ ਬਣ ਸਕਦਾ, ਉਹ ਤੇ ਆਪਣਾ ਘਰ ਨਹੀਂ ਬਣਾ ਸਕਦਾ। ਬਹੁਤ ਮਾੜੀ, ਬਹੁਤ
0: ਇਹ ਗੱਲਾਂ ਬਾਤਾਂ ਨੇ ਬਾਜਵਾ ਜੀ,
1: ਮਿਹਰਬਾਨੀ,
0: ਜਿਹੜੀਆਂ ਤੁਸੀਂ ਪਹਿਲਾਂ ਆਪਣੇ ਪ੍ਰੋਗਰਾਮ ਚ ਘੰਟਾ ਵਿਚਾਰ ਕੀਤੀਆਂ ਨੇ, 1 ਘੰਟਾ ਆਪਾਂ ਹੁਣ ਲਾ ਦਿੱਤਾ।
1: ਥੈਂਕ ਯੂ ਬਾਬੀ,
0: ਇਹ ਸਾਡਾ ਹੋਕਾ ਦੇਣਾ ਸਾਡਾ ਫਰਜ਼ ਆ, ਉਹ ਅਸੀਂ ਦਿੰਦੇ ਹਾਂ।
1: ਬਿਲਕੁਲ, ਉਹ ਦੇਈ ਜਾਵਾਂਗੇ ਅਸੀਂ, ਜੋ ਸਾਡੀ ਡਿਊਟੀ ਉੱਪਰ ਵਾਲੇ ਨੇ ਲਾਈ ਹੈ, ਨੇਚਰ ਨੇ ਲਾਈ ਹੈ, ਅਸੀਂ ਪੂਰੇ ਕਰਦੇ ਰਹਾਂਗੇ ਆਪਣੇ। ਬਾਬੀ ਜੀ ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਗੁੱਡ ਵਿਸ਼ੇਸ, ਹਮੇਸ਼ਾ ਹੀ ਬਹੁਤ ਕਲੀਅਰ ਸੋਹਣੀ ਤੇ ਐ ਸਪਸ਼ਟ ਗੱਲ ਕਰਦੇ ਹੋ ਜੋ ਅਸਲ ਚ ਵਾਪਰ ਰਿਹਾ ਹੁੰਦਾ। ਬੜੇ
0: ਧੰਨਵਾਦ ਰਲ ਮਿਲ ਕੇ ਪਰਿਵਾਰ ਦੇ ਮੰਚ ਉਪਰ ਆਪਾਂ ਗੱਲਬਾਤ ਕਰਦੇ ਹੁੰਦੇ ਆ ਜੀ, ਤੇ ਤੁਹਾਡਾ ਵੀ ਧੰਨਵਾਦ ਜਿਹੜੇ ਪਾਠਕਾਂ ਨਾਲ ਸਾਂਝ ਪਾਉਣੇ।
1: ਬਹੁਤ ਬਹੁਤ ਮਿਹਰਬਾਨੀ ਬੱਬੀ ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੈਵ ਅ ਨਾਈਸ ਟਾਈਮ। ਸੋ ਦੋਸਤੋ, ਦੇਸ਼ਾਂ ਵਿਦੇਸ਼ਾਂ ਚ ਪ੍ਰਭਾਤ ਰੇਡੀਓ ਸੁਣ ਰਹੇ ਸੱਜਣੋ, ਇਹ ਸਨ ਬਲਬੀਰ ਬੱਬੀ ਜੀ, ਜਿਹੜੇ ਬੜੇ ਹੀ ਨਿਧੜਕ ਤੇ ਸਪਸ਼ਟ ਪੱਤਰਕਾਰ ਨੇ ਤੇ ਤਹਿਵਾਂ ਚੋਂ ਗੱਲਾਂ ਲਿਆ ਕੇ ਸੱਚੋ ਸੱਚ ਸੱਚਾਈ ਹੈ ਜੋ ਆਨ ਏਅਰ ਬਿਆਨ ਕਰਦੇ ਨੇ, ਤੇ ਪਤਾ ਤੁਹਾਨੂੰ ਵੀ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਤੇ ਇਹਦੇ ਨਾਲ ਹੀ ਦੋਸਤੋ ਮੇਰਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਤੇ ਕੱਲ ਨੂੰ ਬਿਲਕੁਲ ਇਸੇ ਟਾਈਮ ਹੀ ਜਰਮਨ ਦੇ ਦੁਪਹਿਰ ਦੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਇੰਡੀਆ ਦੇ 6:30 ਤੋਂ 8:30 ਸੰਡੇ ਨੂੰ ਦੋਸਤੋ ਸ਼ਾਇਰੋ ਸ਼ਾਇਰੀ ਦਾ ਗੱਲਾਂ ਬਾਤਾਂ ਦਾ ਪ੍ਰੋਗਰਾਮ ਹੈ ਤੇ ਉਹਦੇ ਵਿੱਚ ਵੀ ਤੁਸੀਂ ਵੱਧ ਚੜ ਕੇ ਹਿੱਸਾ ਹਮੇਸ਼ਾ ਦੀ ਤਰ੍ਹਾਂ ਲੈਣਾ ਤੇ ਰੌਣਕਾਂ ਲਾਉਣੀਆਂ ਨੇ। ਤੇ ਇਹਦੇ ਨਾਲ ਹੀ ਭਾਈ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋਂ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ is one and only one Indian Punjabi radio station in Germany. Of course, Parvaz Radio, your own radio station. Expose yourself, what you see, this wonderful world. With your own watching eyes and experience, is this world really wonderful or ugly world? What do you think? We are only phone call away. Dosto, bilkul, assi tuhade ton phone call away hi haan. Te aaj hai ji shairo shairi da program, gallan baatan da program. Yani ke tuhada apna program. ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ, ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ। ਸੋ ਆਓ ਦੋਸਤੋ, ਤੁਸੀਂ ਕੀ ਲਿਖਦੇ ਹੋ, ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਝ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ to listen us worldwide, log on www.parvazradio.com. Dosto, apni Play Store te ja ke app download karo, radio vajna shuru ho jayega, lekin ede naal ralde milde kai radio appear honge. Tusi do speaker wala sada logo hai yellow rang da, aap te tusi sunde hi ho, meherbani hovegi je 5-7-10 mitran nu ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ, ਵੀ ਸ਼ੈਲ ਬੀ ਰੀਅਲੀ ਗ੍ਰੇਟਫੁਲ।
ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ। ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ, ਪਰ ਧਰਤੀ ਦੇ ਰੱਬ ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆਂ ਦੇ ਬੰਦਿਓ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਗਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ, ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ। ਸੋ ਦੋਸਤੋ, ਗੱਲ ਇਸ ਤਰ੍ਹਾਂ ਵਾ ਭਾਈ, ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ, ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23। ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੰਡਰਫੁਲ, ਨਾ ਗਰਮੀ ਨਾ ਠੰਡ। ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼, 0049-171-48-69-514, 0049-171-48-69-514 ਜੀ। ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ, ਅੱਜ ਮਦਰ ਡੇ ਹੈ, ਖੂਬਸੂਰਤ ਦਿਨ ਹੈਂਜੀ। ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ, ਕੀਤੀ ਨਹੀਂ ਜਾ ਸਕਦੀ। ਉਹ ਮਾਨਕ ਦਾ ਇੱਕ ਗਾਣਾ ਹੈ ਨਾ, ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ। ਮਾਂ ਕੀ ਹੁੰਦੀ ਹੈ ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ, ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ, ਇਸ ਕਰਕੇ ਉਹਨੂੰ ਗਾਣਾ ਹੀ ਏਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ, ਜੱਫੀ ਪਿਆਰ ਨਾਲ ਪਾਈ ਹੋਏਗੀ, ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ। ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ, ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ, ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਏਦਾਂ ਭਾਈ, ਮਾਂ ਨੂੰ ਮਾਂ ਦਾ ਸਤਿਕਾਰ ਕਰਨਾ, ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ, ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ ਹੈ? ਨਹੀਂ, ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਏਦਾਂ ਵੈ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ, ਪਰ ਮਾਂ ਤੇ ਅਹਿਸਾਨ ਕਰਦੀ ਨਹੀਂ, ਉਹਦਾ ਦੇਣਾ ਕੀ ਦੇਣਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ।
ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ? ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ। ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ? ਮਾਂ ਦੇ ਹੁੰਦੇ ਆ ਛੋਟੇ ਛੋਟੇ ਜਾਨਵਰ, ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਵਾ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ, ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ, ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ, ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰਮਾਨ ਚ। ਹਾ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ, ਅੱਧਾ ਅੱਧਾ ਘੰਟਾ, 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ। ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ।

ਇਹ ਕਲਾਕਾਰ ਯਮਲਾ ਜੱਟ ਜੀ ਹੁਣੀ ਹਾਂਜੀ ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ ਆ ਲਓ ਜੀ ਜਰਾ ਸੁਣੋ ਤੁਸੀਂ ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ

ਨਾ ਸੱਜਣਾ ਅਸੀਂ ਰੱਖੇ ਰੋਜ਼ੇ, ਨਾ ਕੋਈ ਕਲਮਾ ਪੜਿਆ, ਤੇਰੀ ਈਦ ਮੁਬਾਰਕ ਹੋ ਕੇ ਬਈ ਅਸਾਂ ਈਦ ਮੁਬਾਰਕ ਕਰਿਆ।

ਸੁੱਚੇ ਸੂਰਮੇ ਦੀ ਗਾਥਾ ਪੇਸ਼ ਕਰ ਰਹੇ ਹਾਂ। ਜਦੋਂ ਨਰੈਣੇ ਦਾ ਖਤ ਮਿਲਦਾ ਤਾਂ ਸੁੱਚਾ ਫੌਜ ਛੱਡ ਕੇ ਪਿੰਡ ਆ ਜਾਂਦਾ ਤਾਂ ਉਹਦੀ ਭਾਬੀ ਨਾਲ ਉਹਦੀ ਕੀ ਗੱਲਬਾਤ ਹੁੰਦੀ ਹੈ ਸੁਣ ਕੇ ਜ਼ਰਾ। ਸੁੱਚਾ

0: ਸਾਡੇ ਨਾਲ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਕੈਲੀਫੋਰਨੀਆ ਤੋਂ ਜੁੜ ਗਏ ਜੀ ਅਤੇ ਸਵਾਗਤ ਕਰਦੇ ਉਹਨਾਂ ਦਾ ਜੀ ਐਂ ਕਹਿੰਦੇ ਆ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਐਂ
1: ਹਾਂਜੀ ਸਰ ਖੱਕ ਸਾਹਿਬ ਤੇ ਚੀਮਾ ਸਾਹਿਬ ਵੀ ਸ਼ਾਇਦ ਇੰਡੀਆ ਤੋਂ ਸੁਣ ਰਹੇ ਹੋਣ ਔਰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਸਤਿਕਾਰ ਨਾਲ ਨਿੱਘੀ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹੋ ਗਿਆ ਤੁਹਾਡਾ ਅਗਲਾ ਪ੍ਰੋਗਰਾਮ ਸਿਹਤ ਵਿਗਿਆਨ ਦਾ ਲੈ ਕੇ ਜੋ ਕੁਐਸਚਨ ਉਠਾਇਆ ਗਿਆ ਸੀ ਮੈਂ ਉਸ ਨੂੰ ਦੋ ਦਿਨਾਂ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਮੈਂ ਉਹ ਮੈਸੇਜ ਕਨਵੇ ਕਰ ਸਕਾਂ ਜਿਹੜਾ ਹੁਣ ਤੱਕ ਫਿਲਾਸਫੀ ਦੇ ਅਨੁਸਾਰ ਤਰਕ ਸੰਗਤ ਹੁਣ ਤੱਕ ਸਹੀ ਸਾਬਤ ਕੀਤਾ ਗਿਆ ਹੈ ਔਰ ਸਹੀ ਸਾਬਤ ਕੀਤੇ ਦੇ ਵਿੱਚ ਪਹਿਲੀ ਗੱਲ ਇਹ ਸਾਬਤ ਕੀਤੀ ਗਈ ਸੀ ਵੀ ਸਰੀਰ ਇਟਸੈਲਫ ਕੁਝ ਵੀ ਕਰਨ ਯੋਗ ਨਹੀਂ ਹੈ ਜੇ ਇਹਦੇ ਪਿੱਛੇ ਪਾਵਰ ਨਾ ਹੋਵੇ ਤਾਂ ਪਾਵਰ ਜਿਹੜੀ ਹੈ ਉਹ ਸਾਰੀ ਇਸ ਨੂੰ ਕੰਟਰੋਲ ਕਰਦੀ ਜਿਹਦਾ ਨਾਂ ਅਸੀਂ ਵਾਈਟਲ ਫੋਰਸ ਰੱਖ ਦਿੱਤਾ ਹੈ ਔਰ ਉਹ ਵਾਈਟਲ ਫੋਰਸ ਪਾਵਰਾਂ ਵਾਂਗ ਹੀ ਕੰਮ ਕਰਦੀ ਜਿਵੇਂ ਆਮ ਬਾਹਰੀ ਪਾਵਰਾਂ ਜਿਹੜੀਆਂ ਅਸੀਂ ਸਮਝਦੇ ਹਾਂ ਉਹਨਾਂ ਦੇ ਮੁਤਾਬਕ ਉਹਦਾ ਚਲਨ ਹੈਗਾ ਹੈ। ਤੀਸਰੀ ਗੱਲ ਅਸਾਂ ਇਹ ਸਾਬਤ ਕਰ ਦਿੱਤੀ ਸੀ ਵੀ ਜੇ ਉਸ ਪਾਵਰ ਨੂੰ